0: ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਇਹ ਪਾਣੀ ਏ। ਇਹ ਦੁਨੀਆਂ ਦੇ ਹਰ ਇੱਕ ਕਸਬੇ 'ਚ ਚੁੱਪ ਚੁੱਪ ਲਰਜਦੀ ਸਰਤਾਜ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ।
1: I'm really sorry.
2: Will I ever see you again?

0: ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਇਹ ਪਾਣੀ ਏ। ਇਹ ਦੁਨੀਆ ਦੇ ਹਰ ਇੱਕ ਕਸਬੇ ਚ ਚੁੱਪ ਚੁੱਪ ਲਰਜ਼ਦੀ ਸਰਤਾਜ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ।
1: I'm really sorry.
2: Will I ever see you again?

ਡੋਗਰੀ ਰੇਡੀਓ ਸ਼ੋਅ ਦਾ ਮਤਾ ਮਤਾ ਸਵਾਗਤ ਹੈ ਤੇ ਅਸ ਸੈਰ ਕਰਾਂ ਦੇ ਹੈ ਬਾਗੇ ਬਹੂ ਦੀ ਜੋ ਕਿ ਜੰਮੂ ਸਿਟੀ ਦਾ ਬਹੁਤ ਹੀ ਵੱਡਾ ਮਸ਼ਹੂਰ ਬਾਗ ਹੈ ਤੇ ਅੱਜ ਕੱਲ੍ਹ ਇੱਥੇ ਇੱਕ ਫਿਸ਼ ਐਕੁਆਰੀਅਮ ਵੀ ਬਣੇਦਾ ਇਹਦੀ ਜਿਹੜੀ ਫਿਸ਼ ਐਕੁਆਰੀਅਮ ਦੀ ਐਂਟਰੈਂਸ ਹੈ ਉਹ ਬਹੁਤ ਵੱਡੀ ਇੱਕ ਮੱਛਲੀ ਦੇ ਆਕਾਰ ਦੀ ਬਣਾਈ ਗਈ ਦੀ ਹੈ ਤੇ ਇੱਥੇ 24 ਮੱਛਲੀਗਰ ਗੁਫਾਵਾਂ ਬਣੀ ਦੀਆਂ ਤੇ ਕੰਨੇ ਕੇ ਕੰਨੇ 13 ਨਿੱਕੀ ਗੁਫਾਵਾਂ ਬਣੀ ਦੀਆਂ ਤੇ ਇਹ ਅੱਜ ਦੀ ਡੇਟ 'ਚ ਇੰਡੀਆ ਦਾ ਲਾਰਜੈਸਟ ਅੰਡਰਗਰਾਊਂਡ ਐਕੁਆਰੀਅਮ ਬਣੇਦਾ ਤੇ 400 ਦੇ ਕੁਲਾ ਮਤੀ ਪ੍ਰਕਾਰ ਦੀ ਮੱਛਲੀਆਂ ਇਸ ਐਕੁਆਰੀਅਮ ਦੇ ਅੰਦਰ ਰੱਖੀ ਗਈ ਦੀਆਂ ਤੇ ਜਿਹੜੇ ਘੁੰਮਣ ਵਾਲੇ ਆਉਂਦੇ ਉਹਨੇ ਪ੍ਰਕਿਰਤੀ ਦੇ ਕੰਨੇ ਕੇ ਕੰਨੇ ਫਿਸ਼ ਐਕੁਆਰੀਅਮ ਦਾ ਜੋ ਕਿ ਅੰਡਰਗਰਾਊਂਡ ਬਣਾਇਆ ਗਿਆ ਹੈ ਨਜ਼ਾਰੇ ਦੇਖਣੇ ਲੱਭਦੇ ਨੇ ਤੇ ਲੋਕਾਂ ਕੇ ਬੜਾ ਮਜ਼ਾ ਆਉਂਦਾ ਹੈ ਤੇ ਤੁਸੀਂ ਵੀ ਜਦੋਂ ਜੰਮੂ ਸ਼ਹਿਰ ਪੁੱਜ ਗਏ ਤੇ ਜ਼ਰੂਰ ਇੱਕ ਵਾਰ ਬਾਗੇ ਬਹੂ ਹੋ ਗਿਆ ਆਇਓ ਤੇ ਮੈਂ ਉਮੀਦ ਹੈ ਤੁਸੀਂ ਅੱਜ ਦੀ ਮੇਰੀ ਇਹ ਮਲਾਟੀ ਪਸੰਦ ਆਈ ਹੋ ਬਾਗੇ ਬਹੂ ਬਾਗ ਦੀ ਫਿਰ ਅਸ ਦੁਬਾਰਾ ਅੱਗੇ ਤੁਹਾਡੇ ਵਾਸਤੇ ਕੋਈ ਹੋਰ ਨਵੀਂ ਮਲਾਟੀ ਲਈ ਹੈ

Welcome back, friends. Aaj kal karade journal Zoravar Singh de kaushal di te main tusi sunadi hindi shore gatha aakhde ne ki badhage parakrami badhege veer hai inde sahas di te inde yuddh kaushal di ajj vi log itihaskar gallan karde ne inhe bharat desh da napoleon aakhya gaya ha ਇਹਦੀ ਦੂਰਦਰਸ਼ਤਾ ਤੇ ਲੋਕ ਅੱਜ ਵੀ ਕਾਇਲ ਨੇ ਆਖਦੇ ਨੇ ਇਹਨੇ ਮੈਦਾਨੀ ਖੇਤਰ ਦੇ ਬਜਾਏ ਕੂਚ ਕਰਨੇ ਦੇ ਇਹਨੇ ਪਹਾੜੀ ਦੁਰਗਮ ਇਲਾਕੇ ਚੁਣੇ ਤੇ ਆਪਣੇ ਸ਼ੌਰੇ ਆਪਣੀ ਰਣਨੀਤੀ ਕੇ ਉੱਪਰ ਗਏ ਇਹਨੇ ਲੱਦਾਖ ਬਾਲਟਿਸਤਾਨ ਤੇ ਗਿਲਗਿਤ ਜੈਸੇ ਦੁਰਗਮ ਇਲਾਕੇ ਕੂਚ ਕਰੀਏ ਭਾਰਤ ਦੇਸ਼ ਦੀ ਸੀਮਾ ਚ ਮਿਲਾਏ ਇਹ ਗੌਰਵ ਇਹਨੇ ਹੀ ਜਾਂਦਾ ਹੈ ਤਾਂ ਕਿ ਇਹਨੇ ਭਾਰਤ ਦਾ ਨੈਪੋਲੀਅਨ ਆਖਿਆ ਜਾਂਦਾ ਹੈ ਦੁੱਗਰ ਦੇਸ਼ ਸਾਡਾ ਬੜਾ ਗੇ ਗੌਰਵਸ਼ਾਲੀ ਦੇਸ਼ ਹੈ ਜਿੱਥੇ ਇੰਨੇ ਵੱਡੇ ਸ਼ੂਰਵੀਰੇ ਇੰਨਾ ਅੱਛਾ ਕੰਮ ਕੀਤਾ ਇਹਨੇ ਭਾਰਤ ਦੇਸ਼ ਦੀ ਸੀਮਾਏ ਵਧਾਈਆਂ ਹੁਣ ਟਾਈਮ ਹੋ ਆਦਾ ਅਗਲੇ

0: ਕਿੱਦਾਂ ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ। ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ, ਕੁਝ ਤੁਹਾਡੀਆਂ ਕੁਝ ਸਾਡੀਆਂ।

ਬਲਜਿੰਦਰ ਸਿੰਘ ਤੰਬੜ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਐਨੂੰ ਦਿਨ ਸੋਮਵਾਰ ਸਤੰਬਰ ਮਹੀਨੇ ਦੀ 7 ਤਰੀਕ ਤੇ ਲੌਂਗ ਵੀਕਐਂਡ ਤੇ ਇਸ ਲੇਬਰ ਡੇ ਵੀਕਐਂਡ ਤੁਹਾਡਾ ਵੈਲਕਮ ਕਰਦੇ ਹਾਂ। ਵਿਰਾਸਤ ਰੇਡੀਓ ਤੇ ਵਿਰਾਸਤ ਟੀਵੀ ਤੇ ਬਿਲਕੁਲ ਲਾਈਵ ਬੈਠੇ ਹਾਂ ਤੁਹਾਡੇ ਲਈ। 6 ਵਜੇ ਤੋਂ ਲੈ ਕੇ 7 ਵਜੇ ਤੀਕਰ ਪ੍ਰੋਗਰਾਮ ਹੁੰਦਾ ਮੰਡੇ ਟੂ ਫਰਾਈਡੇ, CHLO 530 AM ਡਾਇਲ ਤੇ ਵਿਰਾਸਤ ਟੀਵੀ ਤੇ ਵੀ ਲਾਈਵ ਹੋਈਦਾ। ਆਪਾਂ ਯੂਟਿਊਬ, ਫੇਸਬੁੱਕ, ਮੀਡੀਆ ਦਾ ਸਾਡਾ ਮੀਡੀਆ ਹੱਬ ਹੈਗਾ ਆ, ਤੁਸੀਂ ਉੱਥੇ ਜਾ ਕੇ ਲਾਈਕ ਕਰੋ, ਸਬਸਕ੍ਰਾਈਬ ਕਰੋ। ਵਿਰਾਸਤ ਮੀਡੀਆ ਕੈਨੇਡਾ ਸਰਚ ਕਰ ਲੈਣਾ, ਤੁਹਾਨੂੰ ਮਿਲ ਜਾਵੇਗਾ ਸਾਡਾ ਲੋਗੋ। ਡਾਊਨਲੋਡ ਤੁਸੀਂ ਤਾਂ ਨਹੀਂ ਕਰ ਸਕਦੇ, ਪਰ ਤੁਸੀਂ ਸਬਸਕ੍ਰਾਈਬ ਕਰ ਸਕਦੇ। ਬਹੁਤ ਸਾਰੀ ਸਾਡੀਆਂ ਵੀਡੀਓ ਯੂਟਿਊਬ 'ਤੇ ਪਈਆਂ, ਉਹ ਡਾਊਨਲੋਡ ਕਰ ਸਕਦੇ ਹੋ। ਪੁਰਾਣੀਆਂ ਵੀਡੀਓਜ਼ 'ਤੇ ਨਵੇਂ ਲਾਈਵ ਪ੍ਰੋਗਰਾਮ ਆਪਾਂ ਪਾ ਦੇਈਦੇ ਹਨ ਯੂਟਿਊਬ ਦੇ ਉੱਪਰ, ਇੰਸਟਾਗ੍ਰਾਮ ਅਤੇ ਫੇਸਬੁੱਕ, ਟਿਕਟੋਕ 'ਤੇ ਪਾਉਣ ਦੀ ਕੋਸ਼ਿਸ਼ ਕਰੀਦੀ ਹੁੰਦੀ ਹੈ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ, ਸਟੂਡੀਓ ਦੇ ਨੰਬਰ 416-837-1515, 416-837-1515 ਹੈਗਾ ਆ। ਮੇਰੇ ਨਾਲ ਬਾਅਦ ਵਿੱਚ ਕਦੇ ਵੀ ਗੱਲਬਾਤ ਕਰਨੀ ਹੋਵੇ 416-451-2222 'ਤੇ ਸੰਪਰਕ ਕਰ ਸਕਦੇ ਹੋ। ਥੋੜ੍ਹੀ ਜਿਹਾ ਠਹਿਰ ਕੇ ਆਪਾਂ ਗੁਰਮੁਖ ਸਿੰਘ ਬਾਰੀਆ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ। ਕਾਫੀ ਸਾਰੀਆਂ ਖਬਰਾਂ ਤੁਹਾਡੇ ਵਾਸਤੇ ਲੈ ਕੇ ਆਉਣਗੇ ਇਹ ਲੇਬਰ ਡੇ ਵੀਕਐਂਡ 'ਤੇ। ਰੱਬ ਸਰਵਾਸੀ ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ ਸਦਾ ਹੀ ਲਈ, ਅਤੇ ਸਾਡੀ ਅਰਦਾਸ ਹੁੰਦੀ ਹੈ ਸਕੈਂਡਲ ਹੋਰ ਸੁੰਦਰ ਬਣਾਉਣ ਦੀ ਕੋਸ਼ਿਸ਼ ਕਰੋ। ਬਿਊਟੀਫੁੱਲ ਹੀ ਹੈਗਾ ਅਤੇ ਹੋਰ ਬਿਊਟੀਫੁੱਲ ਬਣਾਉਣ ਦੀ ਕੋਸ਼ਿਸ਼ ਕਰੋ। ਥੋੜ੍ਹੀਆਂ ਮੁਸ਼ਕਿਲ ਆਈਆਂ ਹੋਈਆਂ ਹਨ, ਉਹ ਦੂਰ ਹੋ ਜਾਣੀਆਂ, ਰਲ ਮਿਲ ਕੇ ਦੂਰ ਕਰ ਸਕਦੇ ਹੋ। ਸੋ ਇਟਸ ਅ ਬਿਊਟੀਫੁੱਲ ਪਲੇਸ। ਬਹੁਤ ਸਾਰੇ ਲੋਕ ਵੱਖ ਵੱਖ ਜਗ੍ਹਾ 'ਤੇ ਵੀਕਐਂਡ 'ਤੇ ਜਾਂਦੇ ਹਨ, ਕਈ 3 ਦਿਨ ਵਾਸਤੇ ਜਾਂਦਾ, ਕੋਈ 1 ਦਿਨ ਕਿਸੇ ਪਾਸੇ ਪਹੁੰਚ ਜਾਂਦਾ, ਦੂਸਰੇ ਦਿਨ ਕਿਸੇ ਪਾਸੇ, ਕੋਈ ਵਿਆਹ ਸ਼ਾਦੀਆਂ ਵਿੱਚ ਬਿਜ਼ੀ ਹੈਗਾ। ਸੋ ਪ੍ਰੋਗਰਾਮ ਸਾਰੇ ਦੇ ਹੀ ਬਿਜ਼ੀ ਹੁੰਦੇ ਹਨ, ਘੁੰਮਣਾ ਫਿਰਨਾ ਵੀ ਬੜਾ ਜ਼ਰੂਰੀ ਹੁੰਦਾ ਆ। ਨਾਗਰਾ ਫਾਲ ਦੇ ਜਿਹੜਾ ਹੁੰਦਾ ਆ, ਉੱਥੇ ਇਸ ਵੀਕਐਂਡ ਦੇ ਫੁੱਲ ਰੌਣਕਾਂ ਲੱਗੀਆਂ ਹੁੰਦੀਆਂ ਹਨ। ਅਤੇ ਕੱਲ੍ਹ ਸਾਨੂੰ ਪਿਕਨਿਕ, ਜਿਹਨੂੰ ਮੇਲਾ ਹੀ ਬਣਾ ਦਿੱਤਾ ਗਿਆ, ਉੱਥੇ ਜਾਣ ਦਾ ਮੌਕਾ ਮਿਲਿਆ। ਜੰਜੂਆ ਸਾਹਿਬ, ਹਰਜੀਤ ਜੰਜੂਆ ਸਾਹਿਬ ਟੀਮ ਨੇ ਬਹੁਤ ਵਧੀਆ ਇਹ ਪਿਕਨਿਕ ਅਰੇਂਜ ਕੀਤੀ ਤੁਹਾਡੇ ਵਾਸਤੇ। ਤੁਸੀਂ ਪਹੁੰਚੇ, ਸਾਰਿਆਂ ਦਾ ਧੰਨਵਾਦ, ਜਿੰਨੇ ਵੀ ਪਹੁੰਚੇ ਬਹੁਤ ਬਹੁਤ ਧੰਨਵਾਦ। ਗੀਤ ਸੰਗੀਤ ਸੀਗਾ ਤੁਹਾਡੇ ਵਾਸਤੇ, ਨੱਚਣ ਦਾ ਮੌਕਾ ਮਿਲਿਆ ਕਈਆਂ ਨੂੰ, ਅਤੇ ਬਾਹਰ ਆਊਟਿੰਗ ਕਰਨ ਦਾ ਮੌਕਾ ਮਿਲਿਆ, ਬੱਲੇ ਬੱਲੇ ਫਾਰਮ ਦੇ ਵਿੱਚ ਸਾਨੂੰ ਵੀ ਉੱਥੇ ਮੌਕਾ ਮਿਲਿਆ। ਸੋ ਅੱਜ ਇੱਕ ਹੋਰ ਦਿਨ ਹੈਗਾ ਜਿੱਥੇ ਬਹੁਤ ਸਾਰੇ ਸਟੋਰ ਬੰਦ ਹੋਣੇ ਹਨ, ਅਤੇ ਇੱਕ ਦੋ ਅਟਰੈਕਸ਼ਨਸ ਜਿਹੜੇ ਮੇਨ ਮੇਨ ਸਨ, ਸੀਐਨ ਟਾਵਰ, ਸਫਲੇਅਰ ਖੁੱਲ੍ਹੇ ਹੋਣੇ ਆ, ਆਪਾਂ ਚੈੱਕ ਕਰ ਲਿਓ ਕਿਤੇ ਜਾਣਾ ਹੋਵੇ। ਪਰ ਹਾਂ, ਬਹੁਤ ਸਾਰੇ ਫਾਰਮ ਖੁੱਲ੍ਹੇ ਹਨ, ਐਪਲ ਪਿਕਿੰਗ, ਸਟ੍ਰਾਬੇਰੀ ਪਿਕਿੰਗ। ਸੋ ਜੇ ਬੱਚੇ ਤੰਗ ਕਰ ਰਹੇ ਆ ਨਾ, ਲੈ ਜਾਇਓ ਉੱਥੇ, ਅਤੇ ਨਾਲ ਦੀ ਨਾਲ ਬੱਚਿਆਂ ਨੇ ਸਕੂਲ ਦੀ ਤਿਆਰੀ ਵੀ ਕਰਨੀ ਹੈਗੀ ਆ। ਸਕੂਲ ਦੀ ਤਿਆਰੀ ਕਰਨੀ, ਉਹ ਵੀ ਖਬਰਾਂ ਤੁਹਾਡੇ ਵਾਸਤੇ ਲੈ ਕੇ ਆਵਾਂਗੇ। ਸਪੋਂਸਰ ਕੀਤਾ ਹੁੰਦਾ ਪ੍ਰੋਗਰਾਮ, ਤੁਹਾਡਾ ਧੰਨਵਾਦ। ਤੁਸੀਂ ਸਾਨੂੰ ਸੁਣਦੇ ਹੋ, ਸਾਡੇ ਸਪੋਂਸਰਾਂ ਦੇ ਜਾ ਕੇ ਪਹੁੰਚਦੇ ਹੋ ਅਤੇ ਦੱਸਦੇ ਹੋ। ਵੀਕਐਂਡ ਦੇ ਉੱਪਰ ਪ੍ਰਭ ਗਿੱਲ ਦੀ ਬੜੀ ਗੱਲਬਾਤ ਚੱਲੀ ਹੈਗੀ ਆ। ਪ੍ਰਭ ਗਿੱਲ ਜਿਹੜੇ ਕਹਿੰਦੇ ਸੀ, ਲੱਭਦੇ ਸੀਗੇ, ਲੋਕ ਇਹ ਕਹਿ ਰਹੇ ਹਨ ਵੀ ਆਪਾਂ ਕਿਸੇ ਨੂੰ ਲੱਭਦੇ ਸੀਗੇ ਵੀ ਇੱਕ ਚੰਗੀ ਚੈਲੰਜ ਪੈਟਰਿਕ ਬਰਾਊਨ ਨੂੰ ਦੇਵੇ, ਤੋ ਸਾਡੇ ਵਾਸਤੇ ਸਾਰੇ ਹੀ ਬਰਾਬਰ ਹਨ। ਕਹਿੰਦੇ ਹੁਣ ਲੱਭ ਗਏ ਹਨ ਪ੍ਰਭ ਗਿੱਲ, ਜੋ ਸਿਟੀ ਨੂੰ ਹੋਰ ਸੁਧਾਰ ਕਰ ਸਕਦੇ ਹਨ, ਤੁਹਾਡੇ ਟੈਕਸ ਪੇਅਰ ਡਾਲਰ ਸਹੀ ਜਗ੍ਹਾ 'ਤੇ ਲਗਾ ਸਕਦੇ ਹਨ, ਤੁਹਾਡਾ ਪ੍ਰੋਪਰਟੀ ਟੈਕਸ ਬਚਾ ਸਕਦੇ ਹਨ। ਸੋ ਲੱਭਦੇ ਸੀਗੇ, ਮਿਲ ਗਏ, ਹੁਣ ਵੋਟ ਪਾਉਣ ਬਾਹਰ ਕਿੰਨੇ ਕੁ ਨਿਕਲਣਗੇ ਉਹ ਤੁਹਾਡੇ 'ਤੇ ਛੱਡ ਦੇਈਦਾ। ਸਾਨੂੰ ਵੀ ਪ੍ਰਭ ਗਿੱਲ ਦਾ ਮੌਕਾ ਮਿਲਿਆ, ਕਾਫੀ ਸਾਰੀਆਂ ਇਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ। ਇਹਨਾਂ ਦਾ ਆਫਿਸ 2 ਆਟੋਮੈਟਿਕ ਡਰਾਈਵ ਜਿਹੜੀ ਹੈਗੀ ਆ, ਏਅਰਪੋਰਟ 'ਤੇ ਵਿਲੀਅਮਸ ਪਾਰਕਵੇ 'ਤੇ ਹੈਗਾ ਆ, ਅਤੇ ਉੱਥੇ ਜਾ ਕੇ ਇਹਨਾਂ ਨੂੰ ਖੁਦ ਮਿਲ ਸਕਦੇ ਹੋ। ਅਤੇ ਆਉਣ ਵਾਲੇ ਦਿਨਾਂ ਵਿੱਚ ਨੰਬਰ ਵੀ ਇਸ਼ੂ ਕਰਦੇ ਆ, ਬਹੁਤ ਸਾਰੇ ਵਾਲੰਟੀਅਰ ਚਾਹੀਦੇ ਹੁੰਦੇ ਹਨ। ਵੱਖ ਵੱਖ ਜਿਹੜੇ ਆਫਿਸ ਖੁੱਲ੍ਹੇ ਹਨ, ਸਪੈਸ਼ਲੀ ਪ੍ਰਭ ਗਿੱਲ ਕਹਿੰਦੇ ਸਾਨੂੰ ਹੋਰ ਵੀ ਵਾਲੰਟੀਅਰ ਚਾਹੀਦੇ ਹਨ। ਕਿਸੇ ਦੀ ਸੇਵਾ ਕਰਨੀ ਹੋਵੇ, ਤੁਹਾਨੂੰ ਜਿਹੜੇ ਉਹ ਘੰਟੇ ਮਿਲਦੇ ਹੁੰਦੇ, ਇੱਥੇ ਉਹ ਵੀ ਮਿਲ ਜਾਂਦੇ ਹਨ। ਪਰ ਜੇ ਬੱਚੇ ਘਰ ਵਿਹਲੇ ਬੈਠੇ ਹਨ, ਫੋਨ ਨੂੰ ਦੇਖ ਰਹੇ ਹਨ, ਤਾਂ ਵੀਡੀਓ ਗੇਮਾਂ 2-3 ਵਜੇ ਤੱਕ ਖੇਡ ਰਹੇ ਹਨ, ਇਹਨਾਂ ਦੇ ਆਫਿਸ ਵਿੱਚ ਜੁਆਇਨ ਕਰੋ। ਅਤੇ ਬੜੀ ਵਧੀਆ ਸਿੱਖਿਆ ਵੀ ਦਿੰਦੇ ਹਨ, ਕਿਉਂਕਿ ਬਹੁਤ ਸਾਰੀਆਂ ਔਰਗਨਾਈਜੇਸ਼ਨ ਇਹਨਾਂ ਨੇ ਬਿਲੋਂਗ ਕੀਤਾ, ਅਤੇ ਤੁਹਾਨੂੰ ਸੇਵਾ ਕਰਨ ਦਾ ਮੌਕਾ ਵੀ ਮਿਲ ਜਾਂਦਾ ਹੈਗਾ। ਪੋਲੀਟਿਕਸ ਕਿਸ ਤਰ੍ਹਾਂ ਚੱਲਦੇ ਹਨ, ਮਿਊਨਿਸਪਲ ਪੋਲੀਟਿਕਸ, ਉਹਦੀ ਵੀ ਜਾਣਕਾਰੀ ਮਿਲ ਜਾਂਦੀ ਆ। ਸੋ ਪ੍ਰਭ ਗਿੱਲ ਦੇ ਆਫਿਸ ਵਿੱਚ ਜਾ ਕੇ ਤੁਸੀਂ ਸੇਵਾ ਕਰਨੀ ਹੈ, ਵੋਲੰਟੀਅਰ ਤੌਰ 'ਤੇ ਕੰਮ ਕਰਨਾ ਹੋਵੇ, ਕਰ ਸਕਦੇ ਹੋ। ਤੁਸੀਂ ਮੇਰੇ ਨਾਲ ਸੰਪਰਕ ਕਰਨਾ 416-451-2222 'ਤੇ, ਜਾਂ ਖੁਦ ਪ੍ਰਭ ਗਿੱਲ ਸਰਚ ਕਰ ਲੈਣਾ, ਅਤੇ ਔਨਲਾਈਨ ਜਾ ਕੇ ਤੁਸੀਂ ਈਮੇਲ ਵੀ ਕਰ ਸਕਦੇ। ਨੰਬਰ ਜੇ ਮੈਨੂੰ ਮਿਲ ਗਿਆ, ਕਿਹੜਾ ਨੰਬਰ ਇਸ਼ੂ ਕਰਨਾ ਤੁਹਾਨੂੰ ਮੈਂ ਦੱਸ ਦੇਵਾਂਗਾ ਜ਼ਰੂਰ। ਪਰ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ। ਬਹੁਤ ਸਾਰੇ ਲੋਕ ਕਹਿੰਦੇ ਹਨ ਆਪਾਂ ਇਹਨਾਂ ਨੂੰ ਇੰਡੋਰਸ ਕਰਨਾ,
ਅਸੀਂ ਤੁਹਾਡੇ ਦੇ ਛੱਡ ਦਿੰਦੇ, ਤੁਸੀਂ ਕਿਹਨੂੰ ਅਨਡੋਰਸ ਕਰਨਾ, ਪਰ ਹੀ ਇਜ਼ ਅ ਗ੍ਰੇਟ ਪਰਸਨ ਪ੍ਰਭ ਗਿੱਲ, ਬਹੁਤ ਸਾਰੇ ਔਰਗਨਾਈਜੇਸ਼ਨ ਨਾਲ ਕੰਮ ਕੀਤਾ ਅਤੇ ਕਾਫੀ ਮੁੱਦਿਆਂ 'ਤੇ ਖੜ੍ਹੇ ਹਨ ਅਤੇ ਖੜ੍ਹਨਗੇ ਵੀ, ਕਹਿੰਦੇ ਆਵਾਜ਼ ਬਣ ਕੇ ਆਵਾਂਗੇ ਪ੍ਰਭ ਗਿੱਲ ਜੀ, ਅਤੇ ਦੇਖਦੇ ਹਾਂ ਆਉਣ ਵਾਲੇ ਦਿਨਾਂ ਵਿੱਚ ਇਹ ਜਿਹੜੀ ਆ ਪ੍ਰਭ ਗਿੱਲ ਦੀ ਕੈਂਪੇਨ ਕਿੱਧਰ ਨੂੰ ਜਾਂਦੀ ਹੈ, ਕਿਉਂਕਿ ਅਭੀ ਧਾਲੀਵਾਲ ਜੀ ਬੈਠ ਗਏ ਸਨ, ਬੈਠ ਗਏ ਨਹੀਂ ਯਾਨੀ ਕਿ ਇਹਦੇ ਲਈ ਖੜ੍ਹੇ ਹਨ, ਕਹਿੰਦੇ ਇਹ ਮੇਰੇ ਤੋਂ ਵੀ ਬੈਟਰ ਹਨ, ਕਿੰਨਾ ਚੰਗਾ ਕੰਮ ਕੀਤਾ ਅਭੀ ਧਾਲੀਵਾਲ, ਅਤੇ ਹੋਰ ਤਾਂ 3-4 ਜਣੇ ਬੈਠ ਗਏ ਸੀਗੇ ਅਭੀ ਧਾਲ ਪ੍ਰਭ ਗਿੱਲ ਦੀ ਸਪੋਰਟ ਦੇ ਵਿੱਚ ਬੈਠ ਗਏ ਸੀਗੇ, ਤੋ ਤੁਸੀਂ ਇਹਨਾਂ ਨੂੰ ਜਾਣਨਾ ਚਾਹੁੰਦੇ ਹੋ, ਲੱਭ ਰਹੇ ਸੀ ਕਹਿੰਦੇ ਮਿਲ ਗਿਆ, ਅਤੇ ਹੁਣ ਟੱਕਰ ਹੋਵੇਗੀ ਜ਼ਰੂਰ, ਹੋਣੀ ਵੀ ਚਾਹੀਦੀ ਹੈ, ਕੰਪਟੀਸ਼ਨ ਸਟਰੋਂਗ ਹੋਣਾ ਚਾਹੀਦਾ ਹੈਗਾ ਆ, ਅਤੇ ਬਹੁਤ ਸਾਰੇ ਹੋਰ ਵੀ ਕੈਂਪੇਨ ਆਫਿਸ ਖੁੱਲ੍ਹੇ, ਸਾਰਿਆਂ ਨੂੰ ਬੈਸਟ ਆਫ ਲੱਕ ਹੀ ਆਪਾਂ ਕਹਿ ਸਕਦੇ, ਆਉਣ ਵਾਲੇ ਦਿਨਾਂ ਵਿੱਚ ਬਹੁਤ ਸਾਰੇ ਜਿਹੜੇ ਇਹ ਹਨ ਤੁਹਾਡੇ ਲਈ ਖੜ੍ਹੇ ਹਨ, ਤੁਹਾਡੇ ਵਾਸਤੇ ਕੁਝ ਨਾ ਕੁਝ ਕਰਨਗੇ, ਆਪਾਂ ਸਟੂਡੀਓ ਵਿੱਚ ਲੈ ਕੇ ਆਵਾਂਗੇ, ਇਹ ਦੱਸਣਗੇ ਅਸੀਂ ਕਿੱਦਾਂ ਤੁਹਾਡੇ ਵਾਸਤੇ ਕੀ ਕੁਝ ਕਰ ਸਕਦੇ ਹਾਂ। ਇੰਡੀਆ ਬਾਜ਼ਾਰ ਖੁੱਲ੍ਹੇ ਹਨ ਲੌਂਗ ਵੀਕਐਂਡ 'ਤੇ, ਰੈਕਸਡੇਲ ਵਿੱਚ ਵੀ ਚੌੜਾ ਬਾਜ਼ਾਰ ਕਹਿ ਲਵੋ, ਐਲਬਿਨ ਅਤੇ ਇਜ਼ਲਿੰਗਟਨ ਦੇ ਬਿਲਕੁਲ ਖੂੰਜੇ 'ਤੇ, ਸੋ ਇੰਡੀਆ ਬਾਜ਼ਾਰ ਦੀਆਂ ਦੋ ਲੋਕੇਸ਼ਨ ਹਨ, ਇੱਕ ਰੈਕਸਡੇਲ ਵਿੱਚ ਅਥੋਪਕੋ ਕਹਿ ਦਿੰਦੇ ਆ ਇਹਨੂੰ, ਟੋਰਾਂਟੋ ਵੀ ਕਹਿ ਦਿੰਦੇ ਹਨ, 2645 ਇਜ਼ਲਿੰਗਟਨ ਐਵਨਿਊ ਅਥੋਪਕੋ ਦੇ ਵਿੱਚ, ਅਤੇ ਦੂਸਰੀ ਲੋਕੇਸ਼ਨ ਇਹਨਾਂ ਦੀ ਬਰੈਂਪਟਨ ਵਿੱਚ ਆ, ਜਿਹੜੀ ਕੈਨਡੀ ਰੋਡ 'ਤੇ ਹੈਗੀ ਆ, ਨੌਰਥ ਆਫ ਬਵੇਰਡ ਸਾਊਥ ਆਫ ਸੈਂਡਲਵੁੱਡ ਔਨ ਕੈਨਡੀ ਰੋਡ, ਇੰਡੀਆ ਬਾਜ਼ਾਰ। ਕੇਟਰਿੰਗ ਕਰਵਾਉਣੀ ਹੋਵੇ, ਟਿਫਨ ਸਰਵਿਸ ਚਾਹੀਦੀ ਹੈ, ਬੈਠ ਕੇ ਭੋਜਨ ਛਕਣਾ, ਕੇਟਰਿੰਗ ਕਰਵਾਉਣੀ ਆ, ਜਾਂ ਤੁਸੀਂ ਟੇਕ ਆਊਟ ਵਾਸਤੇ ਲੈਣਾ ਲੈ ਸਕਦੇ ਹੋ, ਇੱਕ ਵਧੀਆ ਰੈਸਟੋਰੈਂਟ ਵੀ ਹੈਗਾ, ਅਤੇ ਨਾਲ ਦੀ ਨਾਲ ਖੁਦ ਆਪ ਸਭ ਕੁਝ ਉੱਥੇ ਬਣਾਉਂਦੇ ਹਨ, ਅਤੇ ਪੰਜਾਬੀ ਗਰੋਸਰੀ ਕਹਿੰਦੇ ਉਹ ਵੀ ਤੁਹਾਨੂੰ ਉੱਥੇ ਸਭ ਕੁਛ ਮਿਲਦਾ, ਇੰਡੀਆ ਬਾਜ਼ਾਰ ਤੋਂ ਮਸਾਲੇ ਵਾਲਾ ਮੀਟ ਵੀ ਮਿਲਦਾ ਬਰੈਂਪਟਨ ਦੇ ਵਿੱਚ, 905-840-1116 ਇਹਨਾਂ ਦਾ ਨੰਬਰ ਹੈ। ਚੈਨ ਸਿੰਘ ਬੋਲਾ ਦੀ ਮਿਹਨਤ ਨਾਲ ਇਹ ਬਣਾਏ ਗਏ ਦੋ ਸਟੋਰ, ਤੁਸੀਂ ਭਰਮਾ ਹੰਗਾਰਾ ਦਾ ਧੰਨਵਾਦ ਤੁਹਾਡਾ ਕਰਦੇ ਹਨ, ਅਭੀ ਦਾ ਧੰਨਵਾਦ ਫਰੀਵੇ ਗਰੁੱਪ ਤੋਂ, ਇਸ ਨਾਲ ਨਾਲ ਸ਼ੇਰ ਆਟਾ ਮੇਡ ਫਰੈਸ਼ ਇਨ ਕੈਨੇਡਾ, ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਵਾਲੇ, 1136 ਮੈਸਨ ਬੁਲਵਰਡ 'ਤੇ ਹਨ, ਡਰਾਈਵ ਥਰੂ ਹੋਲ ਚੇਂਜ ਬ੍ਰੇਕ ਰਿਪੇਅਰ ਸਰਵਿਸ, ਏਸੀ ਰਿਪੇਅਰ ਅਤੇ ਮੇਜਰ ਅਤੇ ਮਾਈਨਰ ਰਿਪੇਅਰ ਕਰਕੇ ਦਿੰਦੇ ਹਨ, ਅਤੇ ਡਾਇਮੰਡ ਟਰੱਕ ਪਾਰਟਸ ਵੀ ਹਨ, ਮਾਫ ਕਰ ਡਾਇਮੰਡ ਟਰੱਕ ਪਾਰਟਸ ਵੀ ਲੈ ਸਕਦੇ ਹੋ, ਸੋ ਟਰੱਕ ਪਾਰਟਸ ਮਿਲਦੇ ਹਨ, ਸ਼ੀਟ ਬੰਪਰ, ਡੀਅਰ ਗਾਰਡ, ਟਰੱਕ ਲਾਈਸ, ਐਗਜ਼ੋਸਟ ਪਾਈਸ, ਫਰੰਟ ਗੇਅਰ, ਲੈਂਡਿੰਗ ਗੀਅਰ, ਰੇਡੀਏਟਰਸ ਵੀ ਮਿਲਦੇ ਹਨ, ਤੁਸੀਂ ਡਾਇਮੰਡ ਟਰੱਕ ਪਾਰਟਸ 'ਤੇ ਸੰਪਰਕ ਕਰਨਾ, ਸੁਰਜੀਤ ਜਾਂ ਬਲਕਾਰ ਨਾਲ ਗੱਲਬਾਤ ਕਰ ਲੈਣੀ, 905-212-9200। ਮੌਸਮ ਅੱਜ ਦਾ 25 ਡਿਗਰੀ ਤੱਕ ਟੈਂਪਰੇਚਰ ਪਹੁੰਚ ਜਾਵੇਗਾ, ਇਸ ਵੇਲੇ 15 ਡਿਗਰੀ ਚੱਲ ਰਿਹਾ, ਫੀਲਸ ਲਾਈਕ 18, ਸੋ ਵਾਰਮਿੰਗ ਅਪ ਆਲਰੇਡੀ, ਬੁੱਧਵਾਰ ਨੂੰ ਜਾ ਕੇ ਮੀਂਹ ਪੈਣਾ, ਆਹ 2 ਦਿਨ ਬਹੁਤ ਵਧੀਆ ਹਨ, ਸੋ ਕਰੋ ਇੰਜੋਏ ਜਿੰਨਾ ਵੀ ਕਸਰ, ਮੁੜ ਕੇ ਬੱਚਿਆਂ ਨੇ ਸਕੂਲ ਵੀ ਜਾਣਾ। ਐਡਮਿਊਰ ਕ੍ਰੀਏਟਿਵ ਏਜੰਸੀ ਹੈਗੀ ਆ, ਸੋਸ਼ਲ ਮੀਡੀਆ ਮੈਨੇਜ ਕਰਨੀ ਤੁਹਾਡੇ ਵਾਸਤੇ, ਸੋਸ਼ਲ ਮੀਡੀਆ ਆਪਣੀ ਬਿਜ਼ਨਸ ਦਾ ਮੈਨੇਜ ਕਰਵਾਉਣਾ ਚਾਹੁੰਦੇ ਹੋ ਤਾਂ ਬ੍ਰੈਂਡ ਡਿਜ਼ਾਇਨ ਕਰਕੇ ਦਿੰਦੇ ਆ, ਐਡਮਿਊਰਾ 289-500-0667 'ਤੇ ਗੱਲਬਾਤ ਕਰਨੀ ਹੈ। ਜਸ ਭੁੱਲਰ ਸਾਹਿਬ ਮੋਰਗੇਜ ਦੀਆਂ ਸੇਵਾਵਾਂ ਦਿੰਦੇ ਹਨ, 416-732-2611 ਫੰਡ ਚਾਹੀਦੇ ਹਨ, ਜਸ ਭੁੱਲਰ ਸਾਹਿਬ ਨਾਲ ਸੰਪਰਕ ਕਰਨਾ, ਅਤੇ ਕੱਲ੍ਹ ਪਿਕਨਿਕ 'ਤੇ ਜਿੱਥੇ ਸਾਨੂੰ ਪਹੁੰਚਣ ਦਾ ਮੌਕਾ ਮਿਲਿਆ, 8 ਵਜੇ ਮੈਂ ਪਹੁੰਚ ਗਿਆ, ਮੈਂ ਆਪਣੀ ਸੈਟਅਪ ਕਰਤੀ ਸੀਗੀ, ਜਿਹੜਾ ਸਾਡੀ ਡਿਊਟੀ ਲੱਗੀ ਸੀ ਆਪਾਂ ਕਰਤੀ ਸੀ ਸਾਡੇ ਵਾਸਤੇ, ਸਾਰੇ ਹੀ ਆਪਾਂ ਨੂੰ ਮੈਂ ਹਰ ਇੱਕ ਮੇਲੇ ਦੀ ਹਰ ਇੱਕ ਪਿਕਨਿਕ ਦੀ ਸਪੋਰਟ ਕਰਦਾ ਜਿੰਨੀ ਵੀ ਕਰ ਸਕਦਾ, ਵੀਡੀਓ ਵਾਲ ਲਗਾਈ ਸੀ, ਸਪੋਂਸਰ ਵੀ ਸੰਦੇਸ਼ ਉੱਥੇ ਲਗਾਏ ਗਏ ਸੀਗੇ, ਸੋ ਜੰਜੂਆ ਸਾਹਿਬ ਵੀ ਪਹੁੰਚ ਗਏ ਸੀਗੇ, ਤਾਂ ਹੌਲੀ ਹੌਲੀ ਟੀਮ ਵੀ ਪਹੁੰਚ ਗਈ, ਸਾਰੀ ਸੈਟਅਪ ਕੀਤੀ, ਤੁਹਾਡੇ ਵਾਸਤੇ ਬਹੁਤ ਵਧੀਆ ਪ੍ਰੋਗਰਾਮ ਰੱਖਿਆ, ਤੁਸੀਂ ਖੂਬ ਇੰਜੋਏ ਕੀਤਾ ਹੋਣਾ ਆ, ਜੇ ਕੀਤਾ ਕਾਲ ਕਰਕੇ ਦੱਸ ਸਕਦੇ ਜੀ, ਮੈਨੂੰ ਪਤਾ ਅੱਜ ਬਹੁਤ ਘੱਟ ਉੱਠੇ ਹੋਣੇ ਆ, ਲੇਟ ਸੁੱਤੇ ਆ, ਕਿਉਂਕਿ ਸੰਡੇ ਕੋਈ ਵਿਆਹ ਸ਼ਾਦੀ 'ਤੇ ਗਿਆ, ਕੋਈ ਪਿਕਨਿਕ 'ਤੇ ਗਿਆ, ਟਾਈਮ ਬਿਜ਼ੀ ਰਹਿੰਦਾ, ਜੇ ਕਾਲ ਕਰਨੀ ਹੋਵੇ ਠਹਿਰ ਕੇ ਕਾਲ ਕਰ ਸਕਦੇ ਹੋ, 416-816-1515 ਟੈਕਸਟ ਮੈਸੇਜ ਆ ਰਹੇ ਹਨ, ਧੰਨਵਾਦ ਟੈਕਸਟ ਮੈਸੇਜ ਕਰਨ ਦਾ, BK ਟੈਕਸ ਐਂਡ ਅਕਾਊਂਟਿੰਗ ਬੜਾ ਧੰਨਵਾਦ, 905-451-1454 ਪਾਲ ਮਾਂਗਰ ਸਾਹਿਬ ਦਾ, ਪੇਰੋਲ ਮੈਨੇਜਮੈਂਟ ਕੋਪਰੇਟ ਟੈਕਸ, ਤੁਸੀਂ ਟੈਕਸ ਭਰਵਾਉਣਾ ਹੋਵੇ ਤਾਂ 905-451-1414 'ਤੇ ਪਾਲ ਮਾਂਗਰ ਸਾਹਿਬ ਨਾਲ ਗੱਲਬਾਤ ਕਰ ਲੈਣੀ ਆ। ਜਸਪਾਲ ਗਹੂਣੀ ਸਾਹਿਬ ਦਾ ਨੰਬਰ 416-676-7050। ਸਟਾਰ ਲੇਨ ਪੇਂਟਿੰਗ, ਹੋਟਲ ਮੋਟਲ ਪੇਂਟ ਕਰਨ ਵਾਸਤੇ ਜਾਂ ਕਮਰਸ਼ਲ ਪੇਂਟਿੰਗ, ਘਰ ਨੂੰ ਪੇਂਟ ਕਰਵਾਉਣਾ ਹੋਵੇ, ਆਪਣੀ ਫੈਂਸ ਨੂੰ ਪੇਂਟ ਜਾਂ ਸਟੇਨ ਕਰਵਾਉਣਾ ਹੋਵੇ ਤਾਂ ਤੁਸੀਂ 416-230-4000 'ਤੇ ਸਟਾਰ ਲੇਨ ਪੇਂਟਿੰਗ ਵਾਲਾ ਸੰਪਰਕ ਕਰ ਲੈਣਾ। ਮੇਰੇ ਕੋਲ ਬਹੁਤ ਸਾਰੀਆਂ ਖਬਰਾਂ ਵੀ ਹਨ, ਖਬਰਾਂ ਤੁਹਾਡੇ ਵਾਸਤੇ ਲੈ ਕੇ ਆਵਾਂਗੇ, ਨਾਲ ਨਾਲ ਥੋੜ੍ਹੇ 5 ਮਿੰਟ ਬਾਅਦ ਗੁਰਮੁਖ ਸਿੰਘ ਵਾਰੀਆ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ, ਜ਼ਰੂਰ ਤੁਹਾਡਾ ਆਪਣਾ ਹੀ ਪ੍ਰੋਗਰਾਮ ਹੁੰਦਾ ਆ ਵਿਰਾਸਤ ਰੇਡੀਓ 'ਤੇ, ਵਿਰਾਸਤ ਟੀਵੀ ਦੇਖਿਆ ਕਰੋ,
ਇਹਦੇ ਉੱਪਰ ਆਪਾਂ ਬਹੁਤ ਸਾਰੇ ਹੋਰ ਲਾਈਵ ਪ੍ਰੋਗਰਾਮ ਤੁਹਾਡੇ ਵਾਸਤੇ ਲੈ ਕੇ ਆਇਆ ਕਰਾਂਗੇ, ਜਿੱਥੇ ਆਪਾਂ ਮੰਡੇ ਟੂ ਫਰਾਈਡੇ 6 to 7 ਲਾਈਵ ਹੋਈਦਾ, ਉੱਥੇ ਨਾਲ ਵੱਖ ਵੱਖ ਟਾਈਮ 'ਤੇ ਆਪਾਂ ਲਾਈਵ ਹੋਣ ਦੀ ਕੋਸ਼ਿਸ਼ ਕਰੀਦੀ ਆ, ਪਰ ਵੀਕਡ 'ਤੇ ਵੀ ਲਾਈਵ ਆਪਾਂ ਵੱਧ ਹੋਇਆ ਕਰਾਂਗੇ ਤੁਹਾਡੇ ਹੀ ਵਾਸਤੇ। ਸੋ ਬੱਚਿਆਂ ਨੂੰ ਜੋਬ ਚਾਹੀਦੀ, ਤੁਹਾਨੂੰ ਕਿਸੇ ਨੂੰ ਜੋਬ ਚਾਹੀਦੀ ਹੈਗੀ ਆ, ਆਫਿਸ ਵਾਸਤੇ, ਮਸ਼ੀਨਸ ਵਾਸਤੇ, ਟਰੱਕ ਡਰਾਈਵਰ ਵਾਸਤੇ, ਮੈਂ ਨੰਬਰ ਦੇ ਦਿੰਦਾ 437-242-3158 ਨੰਬਰ ਹੈਗਾ, ਅਤੇ ਸਾਨੂੰ ਜੁਆਇਨ ਕੀਤਾ ਡੋਰਸ ਐਂਡ ਵਿੰਡੋਜ਼ ਬਾਏ ਬੰਗਾ। ਸੋ ਖਿੜਕੀਆਂ ਚਾਹੀਦੀਆਂ, ਦਰਵਾਜ਼ੇ ਚਾਹੀਦੇ ਹਨ, ਤੁਹਾਡੀ ਘਰ ਦੀ ਵੈਲਿਊ ਵਧਾ ਦਿੰਦਾ, ਤੁਹਾਡੇ ਪੈਸੇ ਵੀ ਬਚਦੇ ਹਨ ਜੇ ਨਵੀਆਂ ਵਿੰਡੋਜ਼ ਲੱਗ ਜਾਂਦੀਆਂ ਹਨ। ਤੁਸੀਂ ਵਿੰਡੋ ਐਂਡ ਡੋਰਸ ਬਾਏ ਬੰਗਾ ਨਾਲ ਗੱਲਬਾਤ ਕਰ ਲੈਣੀ, ਆਪ ਹੀ ਮੈਨੂਫੈਕਚਰ ਕਰਦੇ ਹਨ ਅਤੇ ਇੰਸਟਾਲ ਵੀ ਕਰਕੇ ਦਿੰਦੇ ਹਨ। 416-674-6650 416-674-6550 'ਤੇ ਗੱਲਬਾਤ ਕਰ ਲੈਣੀ ਹੈ ਜ਼ਰੂਰ। ਅਤੇ ਸਿੰਘ ਹਰਜੀਤ ਜੀ ਮਿਲੇ ਸੀਗੇ, ਅਤੇ ਹੰਸ ਰਾਜ ਹੰਸ ਦਾ ਸ਼ੋਅ ਪੰਜਾਬੀ ਵਿਰਸਾ ਜੀ ਲੈ ਕੇ ਆ ਰਹੇ ਹਨ ਲਿਵਿੰਗ ਆਰਟ ਸੈਂਟਰ ਮਿਸਾਗਾ ਦੇ ਵਿੱਚ। ਟਿਕਟਾਂ ਲੈਣੀਆਂ ਹੁਣ 6474-8100 ਇਹ ਫਰਾਈਡੇ ਸਤੰਬਰ ਦੀ 18 ਤਰੀਕ ਨੂੰ ਹੋਣਾ ਆ, ਅਤੇ ਪੰਜਾਬੀਆਂ ਦੇ ਹੋਰ ਗਰੋਸਰੀ ਸਟੋਰ ਖੁੱਲ੍ਹ ਗਿਆ, ਦੇਖਣ ਵਾਲਾ ਬਹੁਤ ਸੁੰਦਰ ਸਟੋਰ ਬਣਾਇਆ, ਕੰਗਰੈਚੁਲੇਸ਼ਨ ਟੂ ਦੈਮ, ਸੱਚੀ ਗੱਲ ਆ। ਅਨਾਜ ਮਾਰਟ ਹੈਗੀ ਆ, ਇੰਡੀਅਨ ਐਂਡ ਸਾਊਥ ਏਸ਼ੀਅਨ ਗਰੋਸਰੀ ਮਿਲਦੀ ਆ, ਵਾਈਡ ਵਰਾਇਟੀ ਆ ਫਰੈਸ਼ ਫਰੂਟਸ ਐਂਡ ਵੈਜੀਟੇਬਲ, ਪ੍ਰੀਮੀਅਮ ਆਟਾ, ਰਾਈਸ, ਲੈਂਟਲਸ, ਸਪਾਈਸਿਸ, ਸਭ ਕੁਛ ਪ੍ਰੀਮੀਅਮ ਹੀ ਹੈਗਾ। ਫਰੈਸ਼ ਫਰੂਟਸ ਐਂਡ ਵੈਜੀਟੇਬਲ, ਡੇਅਰੀ ਪ੍ਰੋਡਕਟ ਵਾਸਤੇ, ਸਨੈਕਸ ਵਾਸਤੇ ਪਹੁੰਚੋ ਅਨਾਜ ਮਾਰਟ 'ਤੇ। ਮੇਫੀਲਡ ਅਤੇ ਏਅਰਪੋਰਟ ਦੇ ਬਿਲਕੁਲ ਖੂੰਜੇ 'ਤੇ ਹੈਗੀ ਹੈ ਜੀ। ਪਿਕਸ ਟਰੱਕਿੰਗ ਨਾਓ, ਇਹ ਟਰੱਕ ਡਰਾਈਵਰ ਵਾਸਤੇ ਇੱਕ ਰੈਲੀ ਹੋਣ ਜਾ ਰਹੀ ਹੈ, ਗੈਦਰਿੰਗ ਹੋਣ ਜਾ ਰਹੀ ਹੈਗੀ ਆ, ਤੁਸੀਂ ਗੈਦਰਿੰਗ 'ਤੇ ਪਹੁੰਚਣਾ ਹੋਵੇ। ਇਹ ਹੈਗੀ ਆ ਸਪਤੰਬਰ ਦੀ 12 ਤਰੀਕ ਨੂੰ 9 ਵਜੇ ਤੋਂ ਸ਼ੁਰੂ ਹੋਣੀ ਆ ਰੈਲੀ, ਐਟ MP ਜੌਨ 046 ਆਫਿਸ ਦੇ ਸਾਹਮਣੇ, 900 Elmer ਰੋਡ 'ਤੇ ਹੈਗੀ ਆ। ਸਖਰਾਜ ਸੰਧੂ ਸਾਹਮਣਾ 416-857-6828 'ਤੇ ਗੱਲਬਾਤ ਤੁਸੀਂ ਕਰ ਲੈਣੀ ਆ। ਲਓ ਜੀ, ਆ ਰਿਹਾ ਇੱਕ ਸੁਨਹਿਰੀ ਮੌਕਾ ਇਕੱਠੇ ਹੋਣ ਦਾ, ਡੈਲਕੋ ਪੰਜਾਬੀ ਕਲਚਰ ਕਲੱਬ ਪੇਸ਼ ਕਰਦੇ ਹਨ ਤੀਆਂ ਦਾ ਮੇਲਾ, ਸੰਡੇ ਸਪਤੰਬਰ ਦੀ 13 ਤਰੀਕ ਨੂੰ 1 ਵਜੇ ਤੋਂ ਲੈ ਕੇ 6 ਵਜੇ ਤੱਕ ਪ੍ਰੋਗਰਾਮ ਚੱਲਣਾ, ਕੁਆਲਿਟੀ ਇਨ ਹੋਟਲ ਵਾਸ਼ਿੰਗਟਨ ਪੈਂਸਲਵੇਨੀਆ ਦੇ ਵਿੱਚ। ਲਾਈਵ ਆਰਟਿਸਟ ਹੋਣਗੇ, ਲਾਈਵ DJ ਹੋਵੇਗਾ, ਭੰਗੜਾ, ਗਿੱਧਾ, ਰੌਣਕ ਮੇਲਾ ਲੱਗੇਗਾ, ਬਹੁਤ ਸਾਰੀਆਂ ਪ੍ਰਾਈਜ਼ ਵੀ ਕੱਢੀਆਂ ਜਾਣੀਆਂ। ਸੋ ਤੁਸੀਂ ਇਸ ਤੀਆਂ ਦੇ ਮੇਲੇ 'ਤੇ ਪਹੁੰਚਣਾ ਹੋਵੇ, ਸਬਜ਼ੀ ਮੰਡੀ 'ਤੇ ਵੀ ਤੁਸੀਂ ਸੰਪਰਕ ਕਰੋ, ਸਬਜ਼ੀ ਮੰਡੀ ਦਾ ਨੰਬਰ 6100-574-9698। ਸੋ ਤੀਆਂ ਦਾ ਮੇਲਾ ਵਾਸ਼ਿੰਗਟਨ ਪੈਂਸਲਵੇਨੀਆ ਵਿੱਚ ਹੋਣ ਜਾ ਰਿਹਾ, ਕੁਆਲਿਟੀ ਇਨ ਹੋਟਲ ਦੇ ਵਿੱਚ, 1 ਵਜੇ ਲੈ ਕੇ 6 ਵਜੇ ਤੱਕ ਪ੍ਰੋਗਰਾਮ ਚੱਲੇਗਾ, ਸੰਡੇ ਸਪਤੰਬਰ ਦੀ 13 ਤਰੀਕ ਨੂੰ। 610-576-9898 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਬਹੁਤ ਸਾਰੇ ਲੋਕ ਸਾਨੂੰ ਅਮੈਰੀਕਾ ਵਿੱਚ ਦੇ ਨਾਲ ਦੀ ਨਾਲ ਵੱਖ ਵੱਖ ਕੰਟਰੀ ਦੇ ਵਿੱਚ ਸੁਣਦੇ ਹਨ ਅਤੇ ਦੇਖਦੇ ਹਨ, ਧੰਨਵਾਦ ਤੁਹਾਡਾ। ਖ਼ਬਰਾਂ ਇੱਕ ਦੋ ਲੈ ਕੇ ਆਉਂਦਾ, ਫਿਰ ਗੁਰਮੁਖ ਸਿੰਘ ਬਾਜੀ ਸਾਹਿਬ ਨਾਲ ਗੱਲਬਾਤ ਕਰਨੀ। 2 ਸੋਸ਼ਲ ਪੋਸਟ 'ਤੇ ਪਾ ਦਿੱਤਾ, ਫਿਰ US ਪ੍ਰੈਜ਼ੀਡੈਂਟ ਡੋਨਲਡ ਟਰੰਪ ਕਹਿ ਰਹੇ ਹਨ, ਕਹਿੰਦੇ ਕੈਨੇਡਾ ਦਾ ਐਕਸਚੇਂਜ ਰੇਟ ਵਿਦ US ਇਜ਼ ਅਨਐਕਸੈਪਟੇਬਲ। ਸੋ ਕਹਿੰਦੇ ਕੈਨੇਡਾ ਦੀ ਜਿਹੜੀ ਕਰੰਸੀ ਹੈਗੀ ਡਾਲਰ ਹੈਗਾ, ਇੰਬੈਲੈਂਸ ਵਿਦ US ਇਜ਼ ਅਨਐਕਸੈਪਟੇਬਲ। ਇਹ ਪੋਸਟ ਪਾਈ ਗਈ ਹੈਗੀ ਆ, ਕਹਿੰਦਾ ਇਟ ਹੈਜ਼ ਬੀਨ ਦਾ ਵੇ ਫੋਰ ਈਅਰਸ ਬਟ ਨੋ ਲੋਂਗਰ। ਸੋ ਕੀ ਹੋਵੇਗਾ, ਕੈਨੇਡੀਅਨ ਡਾਲਰ ਦਾ ਉੱਪਰ ਜਾਵੇਗਾ, ਥੱਲੇ ਜਾਵੇਗਾ, ਆਉਣ ਵਾਲਾ ਟਾਈਮ ਦੱਸੇਗਾ। ਪਰ ਆਪਣੀ ਆਵਾਜ਼ ਇੱਕ ਹੋਰ ਉਠਾ ਰਹੇ ਹਨ ਉੱਧਰੋਂ, ਮਾਇਆਮੀ ਇੰਟਰਨੈਸ਼ਨਲ ਏਅਰਪੋਰਟ ਉੱਤੇ ਦੁਪਹਿਰੇ ਐਤਵਾਰੀ ਐਮਾਜ਼ੋਨ ਦਾ ਕਾਰਗੋ ਪਲੇਨ ਸੀਗਾ, ਲੈਂਡਿੰਗ ਦੌਰਾਨ ਉਹ ਰਨਵੇ ਤੋਂ ਬਾਹਰ ਨਿਕਲ ਗਿਆ ਸੀਗਾ ਅਤੇ ਪਲੇਨ ਨੇ ਕਈ ਵਹੀਕਲ ਨੂੰ ਟੱਕਰ ਮਾਰੀ ਅਤੇ ਫਿਰ ਉਸ ਨੂੰ ਅੱਗ ਲੱਗ ਗਈ। ਘਟਨਾ ਤੋਂ ਬਾਅਦ ਅਸਮਾਨ ਵਿੱਚ ਕਹਿੰਦੇ ਕਾਲੇ ਧੂੰਏ ਦਾ ਵੱਡਾ ਗੁਬਾਰ ਦਿਖਾਈ ਦਿੱਤਾ ਗਿਆ, ਸੋ ਬਿਗ ਬਲੈਕ ਸਮੋਕ ਵਾਸ ਇਨ ਦਾ ਸਕਾਈ। ਇਸ ਹਾਦਸੇ ਵਿੱਚ ਘੱਟੋ ਘੱਟ 5 ਲੋਕਾਂ ਦੀ ਮੌਤ ਹੋ ਗਈ ਹੈਗੀ ਆ, ਜਦਕਿ 5 ਹੋਰ ਜ਼ਖਮੀ ਹੋਏ ਹਨ। ਸੋ ਪਲੇਨ ਦੀ ਟੱਕਰ ਨਾਲ ਕੁਝ ਲੋਕ ਵਹੀਕਲ ਦੇ ਅੰਦਰ ਫਸ ਗਏ ਸੀਗੇ, ਐਮਰਜੈਂਸੀ ਕਰੂਜ਼ ਨੇ ਉਹਨਾਂ ਨੂੰ ਵਹੀਕਲ ਤੋਂ ਕੱਟ ਕਰਕੇ ਉਹਨਾਂ ਨੂੰ ਬਾਹਰ ਕੱਢਿਆ। ਯੂਨੀਵਰਸਿਟੀ ਆਫ ਟੋਰਾਂਟੋ ਦੇ 6100 ਤੋਂ ਵੱਧ ਕਰਮਚਾਰੀ ਜਿਹੜੇ ਹਨ 6100 ਹੜਤਾਲ ਲਈ ਤਿਆਰ। ਕਿਆ ਬਾਤ ਆ, ਹਰ ਯੂਨੀ ਐਜੂਕੇਸ਼ਨ ਸ਼ੁਰੂ ਨਹੀਂ ਹੋਈ, ਹੜਤਾਲ ਜਿਹੜੀ ਹੈਗੀ ਆ, ਸਟ੍ਰਾਈਕ ਪਹਿਲਾਂ ਹੀ ਹੋ ਜਾਣੀ ਹੈਗੀ ਆ। ਸੋ ਯੂਨੀਵਰਸਿਟੀ ਆਫ ਟੋਰਾਂਟੋ ਦੇ ਇਹ ਖਬਰ ਹੈਗੀ ਆ, ਇਹਨਾਂ ਵਰਕਰਾਂ ਵਿੱਚ ਪ੍ਰੋਗਰਾਮ ਕੋਆਰਡੀਨੇਟਰ, ਅਕੈਡੈਮਿਕ ਐਡਵਾਈਜ਼ਰ, ਲੈਬਰਟਰੀ ਅਸਿਸਟੈਂਟ ਅਤੇ IT ਸਟਾਫ ਸ਼ਾਮਲ ਹੈ। ਸੋ ਯੂਨਾਈਟਿਡ ਸਟੀਲ ਵਰਕਰ ਯੂਨੀਅਨ ਮੁਤਾਬਕ ਵੋਟ ਪਾਉਣ ਵਾਲੇ ਵਰਕਰਾਂ ਵਿੱਚੋਂ 96% ਨੇ ਸਟ੍ਰਾਈਕ ਮੈਂਡੇਟ ਦੇ ਹੱਕ ਵਿੱਚ ਵੋਟ ਪਾਈ ਆ, 96%। ਸੋ ਕੋਂਟਰੈਕਟ ਨੈਗੋਸ਼ੀਏਸ਼ਨ ਜਿਹੜੀ ਹੁੰਦੀਆਂ ਹਨ ਉਹ ਡੈਡਲਾਈਨ ਟਿਊਜ਼ਡੇ, ਜਿਹੜੀ ਆਉਣ ਵਾਲੀ ਮੰਗਲਵਾਰ ਅੱਧੀ ਰਾਤ ਤੱਕ ਤੋਂ ਬਾਅਦ,
ਇਸ ਸਟ੍ਰਾਈਕ 'ਤੇ ਜਾ ਸਕਦੇ ਹਨ। ਜੇਕਰ ਉਸ ਸਮੇਂ ਤੱਕ ਕਹਿੰਦੇ ਕਿ ਉਹ ਅਗਰੀਮੈਂਟ ਨਹੀਂ ਹੁੰਦੀ ਤਾਂ ਯੂਨੀਅਨ ਹੜਤਾਲ ਦਾ ਐਲਾਨ ਕਰ ਸਕਦੀ ਹੈਗੀ ਆ। ਇਸ ਕਾਰਨ ਕਲਾਸ ਦੇ ਪਹਿਲੇ ਦਿਨ ਹੀ ਵਰਕਰ ਕੰਮ ਛੱਡ ਸਕਦੇ ਹਨ। ਕਿਆ ਬਾਤ ਆ, ਆਈ ਡੋਂਟ ਲਾਈਕ ਇਟ ਵੈਨ ਐਜੂਕੇਸ਼ਨ ਪੀਪਲ ਗੋ ਔਨ ਸਟ੍ਰਾਈਕ, ਬਟ ਹੇ, ਦੇ ਆਰ ਅ ਫਾਈਟ ਫੋਰ ਦੇ ਰੂਲਸ ਐਂਡ ਰੈਗੂਲੇਸ਼ਨ। ਸੋ ਯੂਨੀਅਨ ਦਾ ਕਹਿਣਾ ਹੈ ਕਿ ਵਰਕਰ ਨੂੰ ਮੁੱਖ ਤੌਰ 'ਤੇ ਇਹ ਚੇਤਾਵਨਾ ਦਿੱਤੀ ਗਈ ਹੈ ਕਿ ਨੌਕਰੀਆਂ ਦੀ ਸੁਰੱਖਿਆ, ਵਾਧਾ ਵਰਕਲੋਡ, ਤਨਖਾਹ, ਹੈਲਥ ਕੇਅਰ ਬੈਨੀਫਿਟਸ ਅਤੇ ਘਰ ਤੋਂ ਕੰਮ ਕਰਨ ਦੀ ਸਹੂਲਤਾਂ, ਕੰਮ ਵਾਲੀ ਥਾਂ ਉੱਤੇ AI ਦੀ ਵਰਤੋਂ ਅਤੇ ਸੁਰੱਖਿਆ। ਯੂਨੀਅਨ ਲੀਡਰ ਦਾ ਕਹਿਣਾ ਹੈ ਕਿ ਇੰਪਲਾਈ ਨੌਕਰੀ ਛੱਡਣਗੇ ਤਾਂ ਜਦੋਂ ਨੌਕਰੀ ਛੱਡੇ ਉਹਨਾਂ ਦੀ ਥਾਂ ਨਵੇਂ ਵਰਕਰ ਨਹੀਂ ਰੱਖੇ ਜਾਂਦੇ। ਇਸ ਨਾਲ ਕਹਿੰਦੇ ਜੀ ਜਿਹੜਾ ਬਾਕੀ ਸਟਾਫ ਉਹ ਕੰਮ 'ਤੇ ਬੋਝ ਉਹਨਾਂ 'ਤੇ ਹੋਰ ਪੈ ਜਾਂਦਾ ਹੈਗਾ ਆ। ਅਤੇ ਦੇਖਦੇ ਹਾਂ ਸਟ੍ਰਾਈਕ 'ਤੇ ਜਾਂਦੇ ਕਿ ਨਹੀਂ ਜਾਂਦੇ। ਮੈਂ ਬੜੀ ਜਲਦੀ ਗੁਰਮਤ ਸਿੰਘ ਬਾਰੀ ਸਾਹਿਬ ਨਾਲ ਗੱਲਬਾਤ ਕਰਨੀ ਆ ਅਤੇ ਪਹਿਲਾਂ ਛੋੜੀਏ ਬ੍ਰੇਕ ਲੈਂਦੇ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਆ ਵਿਰਾਸਤ ਰੇਡੀਓ ਅਤੇ ਜੀ ਵਿਰਾਸਤ TV 'ਤੇ।

0: समोसा एंड स्वीट फैक्ट्री जिथे भाजी दियां सारियां आइटमां $4.75 पर पाउंड तो शुरू ने। बेसन, पिस्ता, रसगुल्ले 100% कैनेडियन मेड, टॉप क्वालिटी स्वीट्स, हुन तीन लोकेशंस तो सर्व करदे ने। 2 इन ब्रैम्पटन, 1850 एल्गिन रोड, ईटोबीको। वधेरे जानकारी लई कॉल करो 416-213-1165 ते 416-213-1165।
1: ओहो, सर्दी च हीट नहीं चल।
2: सस्ते टूर पैकेजेस लई याद रखो कटारिया टूर्स एंड ट्रैवल 905-678-1200। कटारिया टूर्स एंड ट्रैवल दो लोकेशन तो अपनिया सेवावां प्रदान करते ने। 2883 डेरी रोड ईस्ट मिसिसागा, सेकंड लोकेशन 4550 एबनेजर रोड ब्रैम्पटन।
3: स्टारगेट लॉजिस्टिक्स नॉर्थ अमेरिका दी वन ऑफ द फास्टेस्ट ग्रोइंग कंपनी। हायर कर रहे ने AZ ड्राइवर्स। जेकर तुहानू भी है काम दी पाल ता आज ही संपर्क करो स्टारगेट लॉजिस्टिक दे नाल। वर्क लोकली या क्रॉस बॉर्डर। सर्व कर देने GTA, मिडवेस्ट, मॉन्ट्रियल ते नॉर्थ अमेरिका दे विच। स्टारगेट लॉजिस्टिक आज ही कॉल करो 905-564-9992
2: ओ जी। हुण तुसी भी देर ना लगाओ, ग्रीन वैली सुपरमार्केट आओ। सुपर डील्स दे नाल ग्रोसरी ते डॉलर बचाओ। वेजिटेबल, फ्रेश फ्रूट्स, मीट, चिल्ड बियर, डाइन इन ते टेक आउट भी कर सकते हो। देर रात तक हफ्ते दे सत्तो दिन खुलता है। तंदूरी बाइट चाट एक्सप्रेस विच बैठ के वधिया स्वादले फूड दा मजा उठाओ। वधेरे जानकारी ते ऑर्डर लई कॉल कमाओ 905-913-1666, 905-913-1666 या पहुंचो 11665 मैकवीन मेफील्ड दे नुक करते।
4: एक बार फिर प्रोग्राम दे विच जीएन गुरमे वारिया साहब नाल लाइन जुड़ गई है। उन्होंने टीक स्किन पर एयर ते लेके आंदे हन खबरां दी सांझ पाणगे। मोना महंगी साहब ने खबरां स्पॉन्सर कीतियां। लाइसेंस इंश्योरेंस एडवाइजर हन। लाइफ क्रिटिकल डिसेबिलिटी सुपर वीजा या ट्रैवल इंश्योरेंस चाहिए आ 416-509-1509 ते गलबात कर लिओ। मोना महंगी जी नाल संपर्क कर लिओ। ਅਤੇ ਹਰਪਾਲ ਸੰਧੂ ਸਾਹਿਬ ਦਾ ਅਤੇ ਹਰਮਿੰਦਰ ਸੰਧੂ ਸਾਹਿਬ ਦਾ ਇਹਨੇ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਸਾਨੂੰ ਸਪੋਂਸਰ ਕੀਤਾ ਸਮੋਸਾ ਐਂਡ ਸਵੀਟਸ ਫੈਕਟਰੀ। ਅਤੇ ਅੱਜ ਵੀ ਖੁੱਲ੍ਹੇ ਹਨ ਅਤੇ ਤੁਸੀਂ ਸਮੋਸੇ ਸਵੀਟਸ ਕੇਟਰਿੰਗ ਕਰਵਾਉਣੀ ਹੋਵੇ ਤਾਂ 416-213-1165 'ਤੇ ਗੱਲਬਾਤ ਕਰ ਲੈਣੀ ਜ਼ਰੂਰ। ਢਿੱਲੋ ਵੀਡੀਓ 905-204-1313 IPTV ਬਾਕਸ, ਗੁਰਬਾਣੀ ਰੇਡੀਓ ਅਤੇ 4K IPTV ਬਾਕਸ ਮਿਲਦੇ ਹਨ। ਅਤੇ ਗੁਰਬਾਣੀ ਰੇਡੀਓ ਦੋ ਚਾਰ ਘਰ ਲਿਆ ਕੇ ਰੱਖ ਰਿਹਾ ਕਰੋ। ਕਿਸੇ ਨੂੰ ਗਿਫਟ ਦੇਣਾ ਹੋਵੇ, ਕਈ ਬੰਦਾ ਲੱਭਦਾ ਸੂਟ ਚੱਕੇ ਦੀ ਆਹ ਦੇ ਲੱਭਣੇ ਪੈਂਦੇ ਆ, ਕਹਿੰਦੇ ਕਈ ਵਾਰੀ ਸਟੋਕ ਵਿੱਚ ਨਹੀਂ ਹੁੰਦੇ, ਪਰ ਇੱਕ ਦੋ ਚੀਜ਼ਾਂ ਸਟੋਕ ਵਿੱਚ ਰੱਖੀ ਜਿਹੜੀਆਂ ਔਖੇ ਵੇਲੇ ਕੰਮ ਆ ਜਾਂਦੀਆਂ ਜਦੋਂ ਕਿਸੇ ਨੂੰ ਗਿਫਟ ਦੇਣਾ ਹੋਵੇ। ਤਾਂ ਇੱਕ ਬਹੁਤ ਵਧੀਆ ਗਿਫਟ ਹੈਗਾ ਗੁਰਬਾਣੀ ਰੇਡੀਓ। ਇਹ ਹਰ ਜਣਾ ਇਹਨੂੰ ਵਰਤ ਸਕਦਾ, ਸੁਣ ਸਕਦਾ ਅਤੇ ਨਿਮਰਤਾ ਦੇ ਵਿੱਚ ਰਹਿ ਸਕਦਾ। ਢਿੱਲੋ ਵੀੜੀ ਦਾ ਗੁਰਬਾਣੀ ਰੇਡੀਓ ਵੀ ਬੜੀ ਸਸਤੀ ਪ੍ਰਾਈਸ ਵਿੱਚ ਮਿਲਦਾ ਜਿੱਥੇ IPTV ਬਾਕਸ ਦੇ ਸਟ੍ਰੀਮਿੰਗ ਬਾਕਸ ਦੇ ਮਾਹਰ ਹਨ। 905-204-1313 'ਤੇ ਗੱਲਬਾਤ ਕਰ ਲੈਣੀ। ਲਓ ਜੀ, ਗੁਰਮੁਖ ਸਿੰਘ ਵਾਰੀ ਸਾਹਿਬ ਨਾਲ ਗੱਲਬਾਤ ਕਰਦੇ ਹਾਂ। ਕਾਫੀ ਸਾਰੀਆਂ ਖਬਰਾਂ ਲੈ ਕੇ ਆਉਣਗੇ। ਲੌਂਗ ਵੀਕਐਂਡ ਹੈਗਾ ਮੈਨੂੰ ਪਤਾ। ਬਹੁਤ ਸਾਰੇ ਟਰਾਂਸਪੋਰਟੇਸ਼ਨ ਇੰਡਸਟਰੀ ਵਾਲੇ ਜਾਂ ਜਿਹੜੇ ਲੋਕ ਕੰਮਾਂ 'ਤੇ ਜਿਹੜੇ ਸਾਨੂੰ ਸੁਣਦੇ ਹੁੰਦੇ ਆ, ਅੱਜ ਛੁੱਟੀ 'ਤੇ ਹਨ। ਤੁਸੀਂ ਘਰ ਬੈਠੇ ਸੁਣਦੇ ਆ, ਕਾਲ ਕਰ ਸਕਦੇ ਹੋ ਥੋੜ੍ਹੀ ਠਹਿਰ ਕੇ ਅਤੇ ਸਾਡੇ ਨਾਲ ਸੰਪਰਕ ਕਰੇ ਹੋ ਜ਼ਰੂਰ। ਵਾਰੀ ਸਾਹਿਬ ਸਤਿ ਸ਼੍ਰੀ ਅਕਾਲ ਜੀ, ਅਤੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ
5: ਧੰਨਵਾਦ। ਅੰਬਰ ਸਾਹਿਬ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
4: ਸਤਿ ਸ਼੍ਰੀ ਅਕਾਲ ਜੀ, ਬੜੀ ਖੁਸ਼ੀ ਹੋਈ ਜਦੋਂ ਤੁਹਾਡਾ ਮੈਸੇਜ ਆਇਆ। ਮੈਂ ਕਿਹਾ ਲਓ ਜੀ, ਕਿਉਂਕਿ ਕੰਮ ਮੇਰਾ ਧਰਮ ਹੈਗਾ, ਮੈਂ ਕੰਮ ਕਰਨਾ ਬੜਾ ਲਾਈਕ ਕਰਦਾ। ਕਦੇ ਬਾਹਰ ਹੋਈਏ ਤਾਂ ਨਹੀਂ, ਇਹ ਰੇਡੀਓ TV ਦੇ ਨਹੀਂ ਤਾਂ ਸਵੇਰ ਤੋਂ ਸ਼ਾਮ ਤੱਕ 7 ਦਿਨ ਲੱਗੇ ਹੀ ਰਹੀਦਾ, ਜਾਂ ਕਮਿਊਨਿਟੀ ਦੇ ਵਰਕਰ ਕੰਮਾਂ ਦੇ ਵਿੱਚ ਅਤੇ ਜਾਂ ਇੱਥੇ ਦਰਸ਼ਕਾਂ ਵਾਸਤੇ ਸਰੋਤਿਆਂ ਵਾਸਤੇ ਖਬਰਾਂ ਦੇਣ ਦੇ ਵਿੱਚ। ਤੁਹਾਡੀ ਜਦੋਂ ਮੈਂ ਮੈਸੇਜ ਦੇਖਿਆ, ਮੈਂ ਕਿਹਾ ਵਾਹ ਵਾਈ ਨਾਟ, ਗੱਲਬਾਤ ਕਰਨੀ ਬੜੀ ਜ਼ਰੂਰੀ ਹੁੰਦੀ ਆ। ਤੋ ਬਾਰੀਆ ਸਾਹਿਬ, ਲੋਕ ਛੁੱਟੀਆਂ 'ਤੇ ਗਏ, ਛੁੱਟੀਆਂ ਕਰਨੀਆਂ ਵੀ ਬੜੀ ਜ਼ਰੂਰੀ ਹੁੰਦੀਆਂ ਹਨ, ਪਰ ਲੌਂਗ ਵੀਕਐਂਡ ਲੋਕਾਂ ਦਾ ਵੱਧ ਗਿਆ ਜੇ ਹੁੰਦਾ। ਖੰਡ ਪਾਠ, ਭੋਗ, ਵਿਆਹ, ਏਅਰ ਸ਼ੋ, CNE, ਇੱਥੇ ਚਲ ਜਾਈਏ, ਇੱਥੇ ਚਲ ਜਾਈਏ। ਤੋ ਜੇ ਨਹੀਂ ਬਿਜ਼ੀ ਹੈਗੇ ਕੰਮ ਤੋਂ ਤਾਂ ਘਰ ਵਾਲੇ ਬਿਜ਼ੀ ਰੱਖ ਲੈਂਦੇ ਹਨ, ਬਿਜ਼ੀ ਰਹਿਣਾ ਵੀ ਚਾਹੀਦਾ।
5: ਬਿਲਕੁਲ ਰਹਿਣਾ ਚਾਹੀਦਾ ਜੀ, ਜ਼ਿੰਦਗੀ ਜਿਹੜੀ ਹੈ ਨਾ ਉਹ ਵਿਹਲੇ ਬੰਦੇ ਦੀ ਜ਼ਿੰਦਗੀ ਕੋਈ ਨਹੀਂ ਹੈ ਜੀ, ਉਹਦਾ ਅਰਥ ਨਹੀਂ ਰਹਿ ਜਾਂਦਾ। ਇੱਕ ਦਿਨ ਵਿਹਲਾ ਰਹੂਗਾ ਬੰਦਾ, ਦੋ ਦਿਨ, ਇਹਦਾ ਮਾਇੰਡ ਸੈਟਅਪ ਦੇ ਨਾਲ ਦਰਅਸਲ ਬਹੁਤ ਜ਼ਿਆਦਾ ਸੰਬੰਧ ਹੈਗਾ। ਜਿਹੜਾ ਕੰਮ ਬੰਦੇ ਦਾ ਇਨਸਾਨ ਹੈਗਾ, ਤੁਸੀਂ ਕਿਹਾ ਕਰਮ ਹੀ ਧਰਮ ਹੈ, ਤਾਂ ਇਹਦੇ ਨਾਲ ਬੜਾ ਬੰਦੇ ਦਾ ਸਾਈਕੋਲੋਜੀਕਲੀ ਇਫੈਕਟ ਜੁੜਿਆ ਹੋਇਆ ਕਿ ਬੰਦਾ ਸਾਈਕੋਲੋਜੀਕਲੀ ਤੰਦਰੁਸਤ ਰਹਿੰਦਾ ਕੰਮ ਦੇ ਨਾਲ। ਠੀਕ ਹੈ ਜੀ, ਤਾਂ ਦੂਜੀ ਗੱਲ ਰਹੀ ਕਿ ਵੀਕਐਂਡ ਦੇ ਰਝੇਵੇ ਜਿਹੜੇ ਹੈਗੇ ਆ, ਜਿਹੜੇ ਵੀਕਐਂਡ ਦੇ ਰਝੇਵੇ ਆ ਉਹ ਇੱਦਾਂ ਦੇ ਹੋਣੇ ਚਾਹੀਦੇ ਕਿ ਸਾਨੂੰ 5 ਦਿਨ ਜਾਂ ਜਿੰਨਾ ਵੀ ਅਸੀਂ ਕੰਮ ਕਰਦੇ ਆ ਸਾਨੂੰ ਉਹਦੇ ਨਾਲੋਂ ਥੋੜ੍ਹਾ ਜਿਹਾ ਤੋੜ ਕੇ ਦੇਖਣ। ਕਮਿਊਨਿਟੀ ਭਾਈਚਾਰਾ ਸਾਡਾ ਇੱਦਾਂ ਦਾ ਹੀ ਹੈ ਜੀ, ਅਸੀਂ ਇੱਕ ਦੂਜੇ ਦੁੱਖ ਸੁੱਖ ਸ਼ਾਮਿਲ ਹੁੰਦੇ ਹਾਂ ਜਿਵੇਂ ਵੀ ਆ, ਬੱਚਿਆਂ ਨੂੰ ਥੋੜ੍ਹਾ ਬਹੁਤਾ ਰੀਕ੍ਰੀਏਸ਼ਨ ਹੋਣੀ ਚਾਹੀਦੀ ਆ, ਪਰ ਥੋੜ੍ਹੇ ਬਹੁਤੇ ਹੁਣ ਤਾਂ ਸਮੇਂ ਦੇ ਹਿਸਾਬ ਦੇ ਨਾਲ ਸਾਨੂੰ ਡਿਫਰੈਂਟ ਜਿਹੜੀ ਅਪਰੋਚ ਆ ਉਹ ਅਪਣਾਉਣ ਦੀ ਲੋੜ ਆ ਵੀਕਐਂਡ ਦੇ ਉੱਪਰ। ਇਹ ਇੱਕ ਬੜਾ ਵੱਡਾ ਤੇ ਗੰਭੀਰ ਵਿਸ਼ਾ ਹੈਗਾ ਕਿ ਤੁਸੀਂ ਕਿਸੇ ਦਿਨ ਆਪਾਂ ਸਪੈਸ਼ਲ ਤੌਰ ਤੇ ਲਿਆਵਾਂਗੇ ਕਿ ਨਵੀਆਂ ਗੱਲਾਂ ਕੀ ਸ਼ਾਮਿਲ ਕੀਤੀਆਂ ਜਾਣ ਵੀਕਐਂਡ ਦੇ ਉੱਪਰ, ਕਿ ਜਿੱਥੇ ਬੱਚਿਆਂ ਨੂੰ ਜਿਹੜੇ ਗਰਾਊਂਡ ਬੱਚੇ ਹੈਗੇ ਉਹਨਾਂ ਨੂੰ ਲੱਗੇ ਕਿ ਸਾਡਾ ਟਾਈਮ ਜਿਹੜਾ ਯੂਸਫੁਲ ਲੰਘਿਆ ਆ ਵੀਕਐਂਡ ਦੇ ਉੱਪਰ। ਜਦੋਂ ਬੱਚੇ ਉੱਥੇ ਡਿਸਕਸ ਕਰਦੇ ਆ ਸਕੂਲਾਂ 'ਚ ਤੋਂ ਫਿਰ ਪੁੱਛਦੇ ਆ ਕਿ ਤੁਸੀਂ ਇਸ ਵੀਕਐਂਡ ਦੇ ਕਿੱਥੇ ਗਏ ਸੀ, ਕਿਵੇਂ ਕੀਤੇ ਸੀਗਾ, ਕੁਛ ਨਾ ਕੁਛ ਸਾਨੂੰ ਚੁਆਇਸ ਲੱਭਣ ਦੀ ਲੋੜ ਹੈਗੀ ਆ ਬੱਚਿਆਂ ਦੇ ਮਨਾਂ 'ਚੋਂ ਕਿ ਉਹ ਵੀ ਕੀ ਚਾਹੁੰਦੇ ਹੈਗੇ ਆ, ਕਿੱਦਾਂ ਦਾ ਟਾਈਮ ਸਪੈਂਡ ਕਰਨਾ ਚਾਹੁੰਦੇ ਆ। ਤਾਂ
4: ਮਾੜਾ ਨਹੀਂ ਹੈ ਕਿ ਮਾਂ ਬਾਪ ਜਿੱਥੇ ਸੋਰੀ ਜਿੱਥੇ ਸੋਸ਼ਲ ਮੀਡੀਆ ਨੇ ਇਕੱਲੇ ਇਕੱਲੇ ਕਰਤਾ, ਉੱਥੇ ਜਦੋਂ ਘਰ ਵਿੱਚ ਕਾਰਾਂ ਵੱਧ ਹੋ ਜਾਣ ਉਹ ਕਹਿੰਦਾ ਮੈਂ ਆਪਣੀ ਕਾਰ ਲੈ ਕੇ ਉਧਰ ਤੁਰ ਜਾਂਦਾ, ਮੈਂ ਆਪਣੀ ਕਾਰ ਲੈ ਕੇ ਉਧਰ ਤੁਰ ਜਾਂਦਾ, ਨਹੀਂ ਤਾਂ ਸਾਰੇ ਇਕੱਠੇ ਜਾਂਦੇ, ਗਰੋਸਰੀ ਕਰਨ ਇਕੱਠੇ ਜਾਂਦੇ ਸੀਗੇ, ਕਿਤੇ ਵੀ ਜਾਣਾ ਇਕੱਠੇ ਹੋ ਕੇ ਜਾਂਦੇ ਸੀਗੇ। ਪਰ ਅੱਜ ਕੱਲ੍ਹ ਕੋਈ ਕਹਿੰਦਾ ਮੈਂ ਇੱਧਰ ਨੂੰ ਚਲੇ ਜਾਂਦਾ, ਤੁਸੀਂ ਇੱਧਰ ਨੂੰ ਚਲੇ ਜਾਓ, ਇਹ ਹੋਣ ਲੱਗ ਪਿਆ। ਲੰਬੀ ਚੌੜੀ ਗੱਲਬਾਤ ਕਰਾਂਗੇ ਕਿਸ ਦਿਨ।
5: ਬਿਲਕੁਲ, ਇਹ ਥੋੜਾ ਜਿਹਾ ਉਹੀ ਹੁੰਦਾ ਜੀ ਜਿਹੜਾ ਵੈਸਟ ਦਾ ਇੱਕ ਪ੍ਰਭਾਵ ਸੀਗਾ, ਵੈਸਟ 'ਚ ਇੱਦਾਂ ਹੀ ਹੁੰਦਾ ਜੀ, ਕਦੇ ਵੀ ਇੱਕ ਟੱਬਰ ਇੱਕ ਪਾਸੇ ਨੂੰ ਨਹੀਂ ਜਾਂਦਾ, ਉਹ ਆਪਣਾ ਉਹਨਾਂ ਦੀਆਂ ਡਾਇਰੈਕਸ਼ਨਾਂ ਹੁੰਦੀਆਂ ਉਹਦੇ ਅਕੋਰਡਿੰਗਲੀ ਜਾਂਦੇ ਹੈਗੇ ਆ। ਸੋ ਖੈਰ ਇਹਦੇ 'ਤੇ ਆਪਾਂ ਇੱਦਾਂ ਜ਼ਰੂਰ ਲਾਵਾਂਗੇ। ਹੁਣ ਆਪਾਂ ਇਹ ਡਿਸਕਸ ਅੱਜ ਕਰਾਂਗੇ ਥੋੜ੍ਹਾ ਬਹੁਤਾ ਕਿ ਅੱਜ ਆਪਣੀ ਜਿਹੜੀ ਸਿੱਖ ਕਮਿਊਨਿਟੀ ਹੈ
4: ਜੀ,
5: ਬੜਾ ਵੱਡਾ ਜਿਹੜਾ ਪੋਜ਼ਿਟਿਵਲੀ ਸੋਚਣ ਦੀ ਲੋੜ ਹੈਗੀ ਹੈ ਕਿ ਬੰਦੇ ਨੈਗੇਟਿਵ ਵੀ ਜ਼ਿਆਦਾ ਸੋਚਣ ਲੱਗ ਜਾਂਦੇ ਆ ਕਿ ਸਿੱਖ ਕਮਿਊਨਿਟੀ ਦਾ 1896 ਤੋਂ ਲੈ ਕੇ ਹੁਣ ਤੱਕ ਕੈਨੇਡਾ ਦੀ ਧਰਤੀ ਯੋਗਦਾਨ ਕੀ ਹੈਗਾ ਜੀ, ਲੱਕੜਾਂ ਮੋਢਿਆਂ ਤੇ ਚੁੱਕਣ ਤੋਂ ਲੈ ਕੇ ਹੁਣ ਤੱਕ ਜਿੰਨੀ ਐਡਵਾਂਸ ਅੱਜ ਸਿਸਟਮ ਹੈਗਾ ਉਹਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਬਾਰੇ, ਤੇ ਇਹ ਕੋਈ ਘੱਟ ਨਹੀਂ ਹੈਗਾ ਕੈਨੇਡਾ ਨੂੰ ਬਿਲਡ ਕਰਨ ਦੇ ਵਿੱਚ। ਤਾਂ ਬੜੀਆਂ ਵੱਡੀਆਂ ਮੱਲਾਂ ਮਾਰੀਆਂ ਨੇ ਜੀ, ਆਪਾਂ ਕਹੀਏ ਜਿਹੜੀਆਂ ਵਰਲਡ ਵਾਰਾਂ ਦੇ ਵਿੱਚ ਕੈਨੇਡਾ ਜੂਝਿਆ ਵਾ, ਗ੍ਰੇਟ ਬ੍ਰਿਟੇਨ ਕੈਨੇਡਾ ਜਿਹੜਾ ਸੀਗਾ ਉਸ ਟਾਈਮ ਤੇ ਜਦੋਂ ਅਮੈਰੀਕਾ ਦੇ ਨਾਲ ਇੱਕ ਵੱਡੀ ਆਪਾਂ ਕਹਿ ਸਕਦੇ ਹਾਂ 2-13 ਕਲੋਨੀਆਂ ਸੀ ਲੜਾਈ ਹੋਈ ਆ, ਉਹਦੇ ਵਿੱਚ ਵੀ ਸਾਡੇ ਬੰਦੇ ਲੜੇ ਹੈਗੇ ਆ।
4: ਠੀਕ
5: ਹੈ ਜੀ, ਤਾਂ ਫਿਰ ਇਕਨੋਮਿਕਲੀ ਵੀ ਆਪਣੇ ਆਪ ਨੂੰ ਸਟੈਂਡ ਬਾਈ ਕੀਤਾ, ਤੁਸੀਂ ਕਾਰ ਲੈ ਕੇ ਨਿਕਲ ਜਾਓ, ਉਹ ਕਿਹੜਾ ਪਲਾਜ਼ਾ ਜਿਹਦੇ ਵਿੱਚ ਆਪਣੇ ਕਮਿਊਨਿਟੀ ਦਾ ਬਿਜ਼ਨਸ ਨਹੀਂ ਹੈਗਾ, ਵੈਲ ਐਸਟੈਬਲਿਸ਼ ਵੀ ਹੈਗਾ, ਬਹੁਤ ਵਧੀਆ। ਹਾਂਜੀ ਠੀਕ ਹੈ, ਕਮੀਆਂ ਪੇਸ਼ੀਆਂ ਖਾਮੀਆਂ ਹਰ ਕਮਿਊਨਿਟੀ 'ਚ ਹੁੰਦੀਆਂ ਨੇ, ਕਿਉਂਕਿ ਅਸੀਂ ਆਪਣੇ ਕਮਿਊਨਿਟੀ ਦੀ ਮੀਡੀਆ 'ਚ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਕਮੀਆਂ ਦੀ ਗੱਲ ਵੀ ਹੁੰਦੀ ਰਹਿੰਦੀ ਹੈ। ਠੀਕ ਹੈ, ਲੇਕਿਨ ਅੱਜ ਜਿਹੜਾ ਸਿਚੁਏਸ਼ਨ ਬਣ ਗਈ ਹੈ ਕੈਨੇਡਾ ਦੇ ਵਿੱਚ, ਕਿ ਜਿਹੜਾ ਇੱਕ ਆਪਣਾ ਇਹਦੇ ਕਈ ਪੱਖ ਹੈਗੇ ਗੱਲ ਦੇ, ਕਿਉਂਕਿ ਮੈਂ ਠੀਕ ਹੈ ਸਿੱਖੀ ਦੇ ਨਾਲ ਹਰ ਬੰਦੇ ਦਾ ਇੱਕ ਧੁਰਾ ਜੁੜਿਆ ਹੋਇਆ ਵਾ, ਮੈਂ ਵੀ ਜੁੜਿਆ ਹੋਇਆ। ਠੀਕ ਹੈ, ਤਾਂ ਅੱਜ ਰੀਤ ਹੈ ਸਾਡੀ ਵੀ, ਅਸੀਂ ਪੰਜਾਬ 'ਚ ਵੀ ਸੀਗੀ, ਪੰਜਾਬ ਦੀ ਧਰਤੀ ਤੇ ਸਿੱਖ ਜਿੱਥੇ ਵੀ ਕੈਨੇਡਾ ਭਰ 'ਚ ਦੁਨੀਆਂ ਭਰ 'ਚ ਗਏ ਹੈਗੇ ਆ, ਉਹ ਸਾਰ ਧਰਮ ਜਿਹੜਾ ਆਪਣਾ ਰੀਤੀ ਰਿਵਾਜ਼ ਜਿਹੜਾ ਉਹਦੀ ਪਾਲਣਾ ਨਾਲ ਲੈ ਕੇ ਜਾਂਦਾ ਹੈਗਾ। ਤਾਂ ਅਸੀਂ ਇੱਥੇ ਆਪਣੇ ਇਤਿਹਾਸਿਕ ਨਗਰ ਕੀਰਤਨ ਵੀ ਸਜਾਉਂਦੇ ਹਾਂ ਜੀ, ਉਹਦੇ ਵਿੱਚ ਜਿਵੇਂ ਪਹਿਲਾਂ ਸਿਸਟਮ ਦੇ ਇਜਾਜ਼ਤ ਲਈ ਜਾਂਦੀ ਆ ਉਹ ਲਈ ਜਾਂਦੀ ਹੈ ਕਿ ਪ੍ਰੋਪਰ ਜਿਹੜੀ ਪਰਮਿਸ਼ਨ ਹੈ ਉਹ ਲਈ ਜਾਵੇ ਕਿ ਟ੍ਰੈਫਿਕ ਦਾ ਡਿਲੇ ਨਾ ਹੋਵੇ, ਕਈ ਤਰ੍ਹਾਂ ਦੀਆਂ ਕੰਸਟਰਕਸ਼ਨ ਜਿਹੜੇ ਚੱਲਦੀਆਂ ਨੇ ਉਹਦੀ ਵੀ ਪਹਿਲਾਂ ਇਨਫੋਰਮੇਸ਼ਨ ਰੋਡਾਂ ਤੇ ਲਿਖੀ ਹੁੰਦੀ ਹੈ ਕਿ ਤੁਹਾਡੀਆਂ ਜਿਹੜਾ ਰੋਡ ਕਲੋਜਰ ਹੋਊਗੀ, ਜਾਂ ਹੋਰ ਤਰ੍ਹਾਂ ਦੇ ਵੀ ਕਮਿਊਨਿਟੀ ਦੇ ਜਿਹੜੇ ਪ੍ਰੋਗਰਾਮ ਹੁੰਦੇ ਆ ਉਹਦੀ ਇਜਾਜ਼ਤ ਲਈ ਜਾਂਦੀ ਤੇ ਸਿਟੀ ਜਿਹੜੀ ਆ ਬਕਾਇਦਾ ਸਾਈਨ ਡਿਸਪਲੇ ਕਰ ਦਿੰਦੀ ਆ ਕਿ ਤੁਹਾਡੀ ਰੋਡ ਕਲੋਜਰ ਹੋਊਗੀ। ਸੋ ਮੈਂ ਗੱਲ ਕਰ ਰਿਹਾ ਸੀ ਵਿਨੀਪੈਗ ਨਗਰ ਕੀਰਤਨ ਤੋਂ ਪਹਿਲਾਂ ਜੋ ਕੁਛ ਉੱਥੇ ਨਾਅਰੇਬਾਜ਼ੀ ਲੱਗੀ ਹੈਗੀ ਹੈ ਜੀ, ਮਾਫ਼ ਕਰਨਾ, ਹੈਨਾ, ਉਹਦੇ ਵਿੱਚ ਜਿਹੜੇ ਸਾਈਨਸ ਲੱਗੇ ਆ ਪਹਿਲਾਂ ਏਦਾਂ ਨਹੀਂ ਸੀ ਲੱਗਾ ਗੋ ਬੈਕ ਟੂ ਇੰਡੀਆ ਔਰ ਵੀ ਵਿਲ ਕਿਲ ਯੂ, ਹਾਲਾਂਕਿ ਇਹਨੂੰ ਇਹਨਾਂ ਚੀਜ਼ਾਂ ਨੂੰ ਬਾਅਦ 'ਚ ਸੰਗਤ ਨੇ ਬੜਾ ਭਰਵਾਂ ਜਵਾਬ ਦਿੱਤਾ, ਸੰਗਤ ਉੱਥੇ ਵੱਡੀ ਗਿਣਤੀ 'ਚ ਪਹੁੰਚੀ ਹੈਗੀ ਹੈ ਜੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 422ਵੇਂ ਜਿਹੜਾ ਆਪਾਂ ਸਾਜਨਾ ਦਿਵਸ ਦੇ ਸੰਬੰਧ ਵਿੱਚ ਇਹ ਨਗਰ ਕੀਰਤਨ ਸੀਗਾ,
4: ਠੀਕ ਹੈ,
5: ਤਾਂ ਉਹਦੇ ਵਿੱਚ ਵੱਡੀ ਗਿਣਤੀ ਸੰਗਤਾਂ ਪਹੁੰਚੀਆਂ, ਪ੍ਰੀਮੀਅਰ ਵੀ ਪਹੁੰਚੇ, ਸਾਰਿਆਂ ਨੇ ਇਸ ਚੀਜ਼ ਨੂੰ ਕੰਡੈਮ ਕੀਤਾ। ਪਰ ਮੈਂ ਆਪਣੀ ਪੋਸਟ ਨੂੰ ਦੇਖੀ ਗਿਆ ਵਾਂ ਜਿਹੜੀ ਮੈਂ ਸੋਸ਼ਲ ਮੀਡੀਆ ਤੇ ਇੱਕ ਇਨਫੋਰਮੇਸ਼ਨ ਸਾਂਝੀ ਕੀਤੀ ਜਸਟ ਐਜ, ਠੀਕ ਹੈ, ਤਾਂ ਉਹਦੇ ਵਿੱਚ ਥੱਲੇ ਮੈਂ ਜਿਹੜੇ ਕਮੈਂਟ ਪੜ੍ਹੇ ਆ ਦੂਜੀ ਕਮਿਊਨਿਟੀ ਦੇ ਭਾਈਚਾਰੇ ਦੇ, ਉਹਨਾਂ ਦੀਆਂ ਗੱਲਾਂ ਜਿਹੜੀਆਂ ਥੱਲੇ ਲਿਖੀਆਂ ਹੋਈਆਂ ਸੀ ਉਹਦੇ ਵਿੱਚ, ਯੂ ਆਰ ਨਾਟ ਸਿਟੀਜ਼ਨ, ਯੂ ਆਰ ਨਾਟ ਕੈਨੇਡੀਅਨ ਸਿਟੀਜ਼ਨ, ਗੋ ਬੈਕ, ਮੈਸ ਆਪਾਂ ਇੱਥੇ ਕੀਤਾ ਹੋਇਆ, ਠੀਕ ਹੈ। ਸੋ ਇਹਦੇ ਵਿੱਚ ਕੀ ਗੱਲ ਹੈਗੀ ਆ ਕਿ ਦਮਨ ਸਾਹਿਬ ਸਾਨੂੰ ਕੁਛ ਖਾਮੀਆਂ ਨੂੰ ਦੇਖਣ ਦੀ ਵੀ ਲੋੜ ਹੈਗੀ ਹੈ, ਠੀਕ ਹੈ। ਤਾਂ ਉਹਦੇ ਵਿੱਚ ਕੀ ਅਸੀਂ ਕਿੱਥੇ ਕਿਸੇ ਨੂੰ ਕੋਈ ਇਨਕਨਵੀਨੀਅੰਸ ਜਿਹੜੀ ਆ ਉਹ ਦੇ ਰਹੇ ਹੈਗੇ ਆ ਕਿ ਵਾਕਈ ਅਸੀਂ ਕੋਈ ਕਿਸੇ ਗੱਲ ਦੇ ਵਿੱਚ ਸਾਡੀ ਇਨਕਨਵੀਨੀਅੰਸ ਹੈਗੀ ਆ ਆਪਣੀਆਂ ਗੱਲਾਂ ਆਪਣੇ ਧਾਰਮਿਕ ਰਿਵਾਜ ਨੂੰ ਪਾਲਦੇ ਹੋਇਆ ਜਾਂ ਉਹਨੂੰ ਕੋਈ ਮੋਡੀਫਾਈ ਕਰਨ ਦੀ ਲੋੜ ਹੈਗੀ ਆ ਜਾਂ ਫਿਰ ਇਹ ਵੈਸੇ ਹੀ ਅੱਜ ਰਾਈਟ ਵਿੰਗ ਜਿਹੜਾ ਹੈਗਾ ਕਿਉਂਕਿ ਗੁਆਂਢ ਮੁਲਕ 'ਚ ਬੜਾ ਕੁਝ ਚੱਲਣ ਡਿਆ ਅੱਜ ਸਾਡੇ ਪ੍ਰਧਾਨ ਮੰਤਰੀ ਨੂੰ ਹਾਕੀ ਖਿਡਾਰੀ ਵਟਾ ਕੇ ਥੱਲੇ ਡਿੱਗਿਆ ਹੋਇਆ ਟਰੰਪ ਸਾਹਿਬ ਨੇ ਆਪਣੇ ਗ੍ਰੋਥ ਸੋਸ਼ਲ ਦੇ ਉੱਪਰ ਹਾਂਜੀ ਤੇ ਆਪ ਉਹ ਬੈਟ ਫੜ ਕੇ ਉੱਤੇ ਬੈਠੇ ਹੋਏ ਆ ਤੇ ਉਹ ਕਹਿ ਰਹੇ ਵੀ ਉੱਠ ਜਰਾ ਵੀ ਭਾਈ ਉੱਠ ਗਵਰਨਰ ਸੋ ਚੇਜਿੰਗ ਕਿੱਡੀ ਵੱਡੀ ਜਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜੀਆਂ ਗੌਰਮੈਂਟ ਅਦਾਰੇ ਆ ਗੌਰਮੈਂਟ ਅਫੀਸ਼ੀਅਲ ਹੈਗੇ ਆ ਚੁਣੇ ਹੋਏ ਨੁਮਾਇੰਦੇ ਹੈਗੇ ਜਿਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ ਇਹਨਾਂ ਚੀਜ਼ਾਂ ਨੂੰ ਠੱਲਣਾ ਨਫ਼ਰਤ ਨੂੰ ਠੀਕ ਹੈ ਜੀ ਸਿਸਟਮ ਦੇ ਵਿੱਚੋਂ ਤਾਂ ਗੁਆਂਢ ਮੁਲਕ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਉਹ ਉਤਸ਼ਾਹਿਤ ਕੀਤਾ ਜਾ ਰਿਹਾ ਜੀ ਸੋ ਸੈਰ ਜਿਹੜਾ ਕੈਨੇਡਾ ਦਾ ਸਿਸਟਮ ਹੈਗਾ ਗੌਰਮੈਂਟ ਹੈਗੀ ਆ ਜਾਂ ਅਫੀਸ਼ੀਅਲ ਸਿਸਟਮ ਹੈਗਾ ਉਹ ਇਹਨੂੰ ਕੋਈ ਵੀ ਏਦਾਂ ਦਾ ਸਪੋਰਟ ਨਹੀਂ ਕਰ ਰਿਹਾ ਜਦੋਂ ਵੱਲੋਂ ਪ੍ਰੋਵੋਕੇਸ਼ਨ ਕਿਸੇ ਤਰ੍ਹਾਂ ਦੀ ਨਹੀਂ ਹੈਗੀ ਅਸੀਂ ਇਸ ਗੱਲ ਦਾ ਭਰੋਸਾ ਕਰਦੇ ਹਾਂ ਕੈਨੇਡਾ ਦੇ ਉੱਪਰ ਵੀ ਉੱਥੇ ਕੋਈ ਏਦਾਂ ਦੀ ਗੱਲ ਨਹੀਂ ਹੈਗੀ ਲੇਕਿਨ ਕੀ ਉਹਨਾਂ ਦੇ ਕੋਲ ਰਾਈਟ ਵਿੰਗ ਹੈ ਜਾਂ ਇੱਥੇ ਕੋਈ ਸਿਚੁਏਸ਼ਨ ਬਣੀ ਹੋਈ ਹੈ ਕੋਈ ਤੀਜੀ ਧਿਰ ਹੈਗੀ ਆ ਜਿਹੜੀ ਸਾਨੂੰ ਤੰਗ ਕਰ ਰਹੀ ਹੈ ਇੱਥੇ ਆ ਕੈਨੇਡਾ ਦੇ ਵਿੱਚ ਕਿ ਏਦਾਂ ਦੀਆਂ ਗੱਲਾਂ ਪਰਟੀਕੁਲਰ ਕਈ ਗੱਲਾਂ ਏਦਾਂ ਦੀਆਂ ਪਰਟੀਕੁਲਰ ਵਾਪਰੀਆਂ ਹੈਗੀਆਂ ਜਿਹਦੇ ਵਿੱਚ ਸਾਡੀ ਕਮਿਊਨਿਟੀ ਦੇ ਸੋਸ਼ਲ ਮੀਡੀਆ ਦੇ ਵਿੱਚ ਏਦਾਂ ਦੀਆਂ ਫੋਟੋਆਂ ਜਨਰੇਟ ਕੀਤੀਆਂ ਗਈਆਂ AI ਦੇ ਨਾਲ ਲਾਈਆਂ ਗਈਆਂ ਬਜ਼ੁਰਗਾਂ ਦੀਆਂ ਲਾਈਆਂ ਗਈਆਂ ਕੁਛ ਗਲਤੀਆਂ ਵੀ ਹੋਈਆਂ ਨੇ ਟੂਣੇ ਟਮਾਣੇ ਅਜੇ ਵੀ ਆ ਸਰਵ ਆਪਣਾ ਵੀਡੀਓ ਆਈ ਜਾਂਦੀਆਂ ਚੌਂਕਾਂ 'ਚ ਜਾ ਕੇ ਉਹ ਤਾਂ ਹੁਣ ਕੈਮਰੇ ਦਾ ਝੂਠ ਨਹੀਂ ਬੋਲਦੇ ਨਾ ਜੀ ਠੀਕ ਹੈ ਤਾਂ ਇਹ ਚੀਜ਼ਾਂ ਤੇ ਤੁਸੀਂ ਵੀ ਦੱਸ ਸਕਦੇ ਹੋ ਤਮਨ ਸਾਹਿਬ ਵੀ ਜਿਹੜਾ ਕੁਛ ਵਾਪਰਿਆ ਪਿਛਲੇ 2-3 ਦਿਨਾਂ ਦੇ ਵਿੱਚ ਉਹਦੇ ਉੱਪਰ ਅਸੀਂ ਕੀ ਕਿਸੇ ਗਲਤ ਹੈਗੇ ਹਾਂ ਕਿਸੇ ਇੰਪਰੂਵਮੈਂਟ ਦੀ ਲੋੜ ਹੈਗੀ ਆ ਤੇ ਸਾਡੀ ਕਮਿਊਨਿਟੀ ਨੂੰ ਵੀ ਲੋੜ ਹੈਗੀ ਆ ਵੀ ਜੇ ਕਿਤੇ ਲੱਗਦਾ ਹੋਵੇ ਵੀ ਸਾਨੂੰ ਇਨਕਨਵੀਨੀਅੰਸੀ ਸਾਡੇ ਵੱਲੋਂ ਆ ਰਹੀ ਹੈ ਤਾਂ ਉਹਨੂੰ ਦੂਰ ਕਰਨੀ ਚਾਹੀਦੀ ਆ ਗੁਰਦੁਆਰਾ ਕਮੇਟੀਆਂ ਨੂੰ ਇਹਦੇ ਉੱਤੇ ਜ਼ਰੂਰ ਸੋਚਣ ਦੀ ਲੋੜ ਹੈਗੀ ਆ ਤੇ ਫਰਮਲੀ ਆਪਣੀ ਗੱਲ ਤੇ ਖੜਨ ਦੀ ਵੀ ਲੋੜ ਹੈਗੀ ਆ ਅਸੀਂ ਕਿਸੇ ਵੀ ਇਸ ਨਫ਼ਰਤੀ ਵਰਤਾਰੇ ਦਾ ਵੀ ਉਹਦੇ ਅੱਗੇ ਝੁਕਦੇ ਨਹੀਂ ਹੈਗੇ ਜਾਂ ਫਿਰ ਅਸੀਂ ਮਤਲਬ ਆਪਣੇ ਜੋ ਵੀ ਸਾਡੀਆਂ ਗੱਲਾਂ ਹੈਗੀਆਂ ਅਸੀਂ ਉਹਨੂੰ ਪ੍ਰਜਰਵ ਕਰਕੇ ਕੈਨੇਡੀਅਨ ਸਿਸਟਮ 'ਚ ਰੱਖਾਂਗੇ ਇਹ ਘਟਨਾ ਜਿਹੜੀ ਆ ਵਿਨੀਪੈਗ 'ਚ 6 ਸਤੰਬਰ ਨੂੰ ਹੋਣ ਵਾਲਾ ਨਗਰ ਕੀਰਤਨ ਸੀਗਾ ਉਹ ਤੋਂ ਪਹਿਲਾਂ ਵਾਪਰੀਆਂ ਨੇ ਜੀ
4: ਬਾਰੀਆ ਸਾਹਿਬ ਸਾਨੂੰ ਤਾਂ ਇਸ ਵੇਲੇ ਲੱਗਦਾ ਜਿੱਦਾਂ ਗੁਰੂ ਘਰ ਇੱਕ ਵੈਡਿੰਗ ਫੈਕਟਰੀ ਹੋ ਗਈਆਂ ਹਨ ਵੀ ਵਿਆਹ ਸ਼ਾਦੀ ਕਰੋ ਖੰਡ ਪਾਠ ਭੋਗ ਕਰੋ ਪੈਸੇ ਕਮਾਓ ਤੇ ਪਾਸੇ ਨੂੰ ਹੋਵੋ ਮੈਂ ਕਦੋਂ ਗੁਰੂ ਘਰ ਗਿਆ ਵੀ ਸੀਗਾ ਕਿਹਾ ਵੀ ਸੀਗਾ ਵੀ ਜੋ ਕੁਛ ਸਾਡੇ ਨਾਲ ਹੋ ਰਿਹਾ ਜੋ ਸਾਡੀ ਕਮਿਊਨਿਟੀ ਕਰ ਰਹੀ ਹੈਗੀ ਆ ਦੇਖੋ ਜੀ ਮਾੜੇ ਚੰਗੇ ਕੰਮ ਹੁੰਦੇ ਰਹਿੰਦੇ ਮਾੜੇ ਕੰਮ ਹੋਰ ਕਮਿਊਨਿਟੀ ਵੀ ਕਰ ਰਹੀਆਂ ਹਨ ਮੈਂ ਪਹਿਲਾਂ ਨੰਬਰ ਬੋਲਦਾ ਬਾਰ ਬਾਰ ਮੈਸੇਜ ਆ ਰਿਹਾ 416-837-1515 ਸਟੂਡੀਓ ਨੰਬਰ ਹੁੰਦਾ ਆ 416-837-1515 ਸਟੂਡੀਓ ਦਾ ਨੰਬਰ ਹੈਗਾ ਆ ਤੋ ਮੈਂ ਗੱਲਬਾਤ ਕੀਤੀ ਮੈਂ ਕਿਹਾ ਸਾਡੀ ਕਮਿਊਨਿਟੀ ਲਾਈਮ ਲਾਈਟ ਵਿੱਚ ਆਈ ਹੋਈ ਹੈਗੀ ਆ ਪਿਛਲੇ ਕਈ ਮਹੀਨਿਆਂ ਤੋਂ ਕਈ ਸਾਲਾਂ ਤੋਂ ਵੀ ਆਪਾਂ ਕੁਝ ਨਾ ਕੁਝ ਇੱਕ ਐਸਾ ਫੰਕਸ ਇਕੱਠੇ ਹੋਏ ਫੰਕਸ਼ਨ ਰੱਖੀਏ ਜਿਹਦੇ ਆਪਾਂ ਹੱਥ ਜੋੜ ਕੇ ਬੇਨਤੀ ਕਰੀਏ ਵੀ ਮਾੜੇ ਕੰਮਾਂ ਤੋਂ ਦੂਰ ਹੋ ਜਾਵੋ ਇਹ ਇੱਦਾਂ ਦੇ ਕੰਮ ਨਾ ਕਰੋ ਸਾਡੇ ਨਿਆਣੇ ਸਾਡੇ ਸਾਡੀ ਕਮਿਊਨਿਟੀ ਸ਼ਾਈ ਪਈ ਆ ਮਾੜੇ ਕੰਮਾਂ ਦੇ ਵਿੱਚ ਮੈਂ ਨਹੀਂ ਕਹਿੰਦਾ ਹੋਰ ਕੰਮ ਕਮਿਊਨਿਟੀ ਨਹੀਂ ਕੰਮ ਕਰਦੇ ਹਾਂ ਸੋ ਇਹਦਾ ਇਫੈਕਟ ਪੈਣਾ ਹੀ ਪੈਣਾ ਸੀਗਾ ਨੈਗੇਟਿਵਿਟੀ ਆਉਣੀ ਹੀ ਆਉਣੀ ਸੀਗੀ ਕਿਉਂਕਿ ਇੱਕ ਤਾਂ ਸਾਡੀ ਕਮਿਊਨਿਟੀ ਨੇ ਗਰੋਥ ਇੰਨੀ ਕੀਤੀ ਹੈਗੀ ਆ ਬੜੀ ਮਿਹਨਤ ਕੀਤੀ ਅਤੇ ਦੂਸਰੀ ਕਮਿਊਨਿਟੀ ਦੇਖਣ ਲੱਗ ਪਈ ਆਏ ਕਿੱਥੋਂ ਆ ਇਹ ਕਰਦੇ ਕੀ ਆ ਵੱਡੇ ਵੱਡੇ ਘਰ ਲੈ ਗਏ ਵੱਡੇ ਵੱਡੀਆਂ ਕਾਰਾਂ ਲੈ ਲਈਆਂ ਮਰਸੇਡੀਜ਼ BMW ਤਕੜੀਆਂ ਕਾਰਾਂ ਇਹਨੇ ਡਰਾਈਵ 'ਚ ਖੜੀਆਂ ਇਹਨਾਂ ਨੇ ਪੈਸਾ ਕਮਾਇਆ ਕਿੱਥੋਂ ਆ ਰਾਤ ਦਿਨ ਮਿਹਨਤ ਕੀਤੀ ਆ ਇਕੱਠੇ ਹੋ ਕੇ ਪਰਿਵਾਰ ਰਹੇ ਹਨ ਜਿਹੜੇ ਇਹ ਬਹੁਤ ਸਾਰੇ ਕਮਿਊਨਿਟੀ ਨਹੀਂ ਰਹਿ ਸਕਦੇ ਹਾਂ ਅਤੇ ਪੈਸੇ ਬਚਾ ਕੇ ਆਪਾਂ ਪੈਸੇ ਕਮਾਏ ਹਨ ਅਤੇ ਮਿਹਨਤ ਕੀਤੀ ਆ ਅਤੇ ਹੁਣ ਕਾਫੀ 5-6 ਸਾਲਾਂ ਤੋਂ ਜਿਹੜੀ ਜਿਸ ਹਿਸਾਬ ਨਾਲ ਡਰੱਗ ਢੋਅ ਹੋ ਰਹੀ ਸੀਗੀ ਜਾਂ ਜਿਹੜੇ ਐਕਸਟੋਰਸ਼ਨ ਕੇਸਿਸ ਸੀਗੇ ਤਾਂ ਇਹ ਦੁਨੀਆ ਸੋਚਦੀ ਆ ਵੀ ਸਾਰਾ ਪੈਸਾ ਤਾਂ ਇਹਨਾਂ ਨੂੰ ਬਚਾਉਣ ਲਈ ਲੱਗਿਆ ਹੋਇਆ ਆ ਪਰ ਇਹ ਨਹੀਂ ਸਮਝਦੇ ਵੀ ਇਹ ਵੀ ਕੈਨੇਡੀਅਨ ਸਿਟੀਜ਼ਨ ਹਨ ਜਾਂ ਕੈਨੇਡੀਅਨ ਰੈਜ਼ੀਡੈਂਟਸ ਹਨ ਤਾਂ ਉੱਧਰ ਹੁਣ ਇਕੋਨਮੀ ਡਾਊਨ ਹੋ ਗਈ ਆ ਜਦੋਂ ਇਕੋਨਮੀ ਡਾਊਨ ਹੋ ਗਈ ਆ ਅਸੀਂ ਲਾਈਮ ਲਾਈਟ ਵਿੱਚ ਹੈਗੇ ਹਾਂ ਤਾਂ ਨਫ਼ਰਤ ਤਾਂ ਫੈਲਣੀ ਹੈਗੀ ਆ ਜੋ ਇਸ ਵੇਲੇ ਫੈਲੀ ਹੋਈ ਹੈਗੀ ਆ ਡੋਨਲਡ ਟਰੰਪ ਵੀ ਕੀ ਕਰ ਰਹੇ ਹਨ ਕਾਰਨੀ ਦੇ ਉੱਪਰ ਜੋ ਗੌਰਮੈਂਟ ਪਾ ਰਹੇ ਹਨ ਇਹ ਸਿਰਫ ਜੇ ਦੇਖਿਆ ਜਾਵੇ ਮਿੱਟੀ ਦਾ ਤੇਲ ਸਿੱਟ ਰਹੇ ਆ ਵੀ ਅੱਗ ਲਾਵੋ ਇਹਨੂੰ ਇਹੀ ਕਰ ਰਹੇ ਹਨ ਸੋ ਜੋ ਕੰਮ ਨਿਮਰਤਾ ਨਾਲ ਹੋ ਸਕਦੇ ਉਹ ਹੋ ਨਹੀਂ ਰਹੇ ਅਤੇ ਸਾਡੇ ਲੀਡਰ ਵੀ ਐਸੀਆਂ ਟਿੱਪਣੀਆਂ ਕਰ ਜਾਂਦੇ ਹਨ ਜਿਹੜਾ ਮਾਹੌਲ ਬਦਲ ਦਿੰਦੇ ਹਨ ਸੋ ਐਕਚੁਅਲ ਰੀਅਲ ਇਸ਼ੂ ਦੇ ਕੰਮ ਨਹੀਂ ਹੋ ਰਹੇ ਜਿਹੜੇ ਹੋਣੇ ਚਾਹੀਦੇ ਹਨ ਇਹ ਹੋਰ ਪਾਸੇ ਤੁਰ ਪੈਂਦੇ ਹਨ ਇੱਕ ਲੀਸਾ ਰੋਬਰਟਸਨ ਦੀ ਮੈਂ ਪੜ੍ਹਦਾ ਸੀਗਾ ਸਪੀਚ ਸੁਣਦਾ ਸੀਗਾ ਅਤੇ ਮੈਂ ਆਉਣ ਵਾਲੇ ਦਿਨਾਂ ਵਿੱਚ ਪੇਸ਼ ਵੀ ਕਰੂੰਗਾ ਉਹ ਕਹਿ ਰਹੀ ਸੀਗੀ ਕਹਿੰਦੀ ਪਾਣੀ ਨਾ ਅੱਗੇ ਕਿਤੇ ਗਿਆ ਉਹ ਪਾਣੀ ਪਾਣੀ ਹੀ ਰਹਿਣਾ ਹੈਗਾ ਆ ਵੀ ਅਸੀਂ ਉਹਦੇ ਉੱਪਰ ਇੰਨੇ ਇੰਨੇ ਹਫ਼ਤਾ ਡੇਢ ਹਫ਼ਤਾ ਲਾ ਦਿੱਤਾ ਹੈਗਾ ਆ, ਆਪਣੀ ਐਨਰਜੀ ਇੰਨੀ ਐਨਰਜੀ ਲਾ ਦਿੱਤੀ ਹੈਗੀ, ਜਿਹਨਾਂ ਕੰਮਾਂ 'ਤੇ ਆਪਾਂ ਕੰਮ ਕਰਨਾ ਉੱਥੇ ਆਪਾਂ ਕਰਨੇ ਹੀ ਹੈਗੇ। ਕਹਿੰਦੇ ਲੋਕਾਂ ਦੇ ਜਾਂ ਪ੍ਰੋਪਰਟੀ ਟੈਕਸ ਨਹੀਂ ਦੇ ਰਹੇ, ਦੇ ਹੋ ਰਹੇ, ਪ੍ਰਾਈਸਾਂ ਵੱਧ ਗਈਆਂ ਹਨ, ਨੈਗੋਸ਼ੀਏਟ ਕਰੋ। ਕਹਿੰਦੇ ਕਹਿੰਦੇ ਆਪਾਂ ਕੀ ਹਾਂ ਅਤੇ ਮੁੜ ਕੇ ਵਾਪਸ ਫਿਰ ਚੁੱਪ ਕਰਕੇ ਆ ਜਾਂਦੇ ਹੈਗੇ ਹਾਂ। ਵੀ ਕੈਨੇਡਾ ਨੂੰ ਕਿੰਨਾ ਕੁ ਵਰਤੋਂਗੇ, ਉਹਨਾਂ ਨੇ ਇਹ ਵੀ ਕਿਹਾ ਵੀ ਹਾਊ ਮੱਚ ਆਰ ਯੂ ਕੈਨ ਯੂਜ਼ ਕੈਨੇਡਾ, ਕੈਨੇਡਾ ਦੀ ਵਰਤੋਂ ਤੁਸੀਂ ਕਿੰਨੋ ਕੁ ਕਰੋਗੇ, ਆਪਾਂ ਕੈਨੇਡਾ ਨੂੰ ਕਿੰਨਾ ਕੁ ਵਰਤ ਸਕਦੇ ਹੈਗੇ ਹਾਂ। ਤੋ ਸ਼ੁਰੂ ਤੋਂ ਰੂਲਸ ਰੈਗੂਲੇਸ਼ਨ ਬੜੇ ਸੋਫਟ ਸੀਗੇ, ਕਹਿੰਦੇ ਸੀਗੇ ਚੋਪੀ ਸਭ ਕੁਝ ਠੀਕ ਹੈਗੀ ਆ, ਇਹਦੀ ਵੀ ਮਦਦ ਕਰ ਦਿਓ, ਇਹਦੀ ਮਦਦ। ਮੈਂ ਪਹਿਲਾਂ ਵੀ ਕਿਹਾ ਸੀਗਾ ਨਗਰ ਕੀਰਤਨ ਹੋਣੇ ਚਾਹੀਦੇ ਹਨ, ਕਿੰਨੇ ਕੁ ਹੋਣੇ ਚਾਹੀਦੇ ਹਨ। ਤੁਸੀਂ ਤਾਂ ਹਰ ਵੀਕਐਂਡ ਸੜਕ ਬਲੋਕ ਕਰਨ ਲੱਗ ਪਏ, ਫਿਰ ਲੋਕਾਂ ਨੇ ਗੁੱਸੇ ਤਾਂ ਹੋਣਾ ਹੀ ਹੋਣਾ ਨਾ। ਕਹਿੰਦੇ ਇਹਦਾ ਇਫੈਕਟ ਕੀ ਹੈਗਾ ਆ, ਕਮਿਊਨਿਟੀ 'ਤੇ, ਟ੍ਰੈਫਿਕ 'ਤੇ, ਬਿਜ਼ਨਸ 'ਤੇ ਇਫੈਕਟ ਕੀ ਹੈਗਾ ਆ, ਤੁਸੀਂ ਕੀ ਸ਼ੋ ਕਰਨਾ ਚਾਹੁੰਦੇ ਹੋ। ਜੋ ਹੈਗਾ ਉਹ ਦਿਸ ਨਹੀਂ ਰਹੇ ਅੱਜ ਕੱਲ੍ਹ ਜੇ ਦੇਖਿਆ ਜਾਵੇ। ਸੋ ਉੱਧਰ ਹੋਰ ਕਮਿਊਨਿਟੀ ਹੁਣ ਬਹੁਤ ਸਾਰੇ ਪ੍ਰੋਗਰਾਮ ਕੱਢਣ ਲੱਗ ਪਈਆਂ, ਕਈਆਂ ਦੇ ਹਜ਼ਾਰ ਹਜ਼ਾਰ ਗੋਡ ਹਨ, ਵੱਖ ਵੱਖ ਲੋਕਾਂ ਨੂੰ ਪੂਜਦੇ ਹਨ। ਜੇ ਉਹ ਬਾਹਰ ਆ ਗਏ ਫਿਰ ਤਾਂ ਹਰ ਦਿਨ ਬਲੋਕ ਹੋਏ ਹੋਊਗਾ ਸੜਕ ਦਾ, ਹਰ ਇੱਕ ਬੰਦਾ ਛੁੱਟੀ ਜਾਂਦਾ। ਕਈ ਲੋਕ ਕਹਿੰਦੇ ਆ ਵੀ ਕ੍ਰਿਸਮਸ ਆਪਾਂ ਮਨਾਉਂਦੇ ਨਹੀਂ, ਆਪਾਂ ਕੱਲੇ ਛੁੱਟੀਆਂ 'ਤੇ ਜਾਈਏ। ਇਹ ਕੰਪਨੀ ਮੈਂ ਜਾਣਦਾ ਕ੍ਰਿਸਮਸ ਦੇ ਪੈਸੇ ਵੀ ਲੈਂਦੇ ਉਹ ਕਮਿਊਨਿਟੀ, ਅਤੇ ਕਹਿੰਦੀ ਕ੍ਰਿਸਮਸ ਬਣਾਉਣੀ ਵੀ ਨਹੀਂ ਹੈਗੀ, ਫਿਰ ਕੰਮ 'ਤੇ ਜਾ ਕੇ ਕੰਮ ਵੀ ਕਰਦੇ ਆ, ਉੱਥੋਂ ਹੀ ਪੈਸਾ ਲੈਂਦੇ ਆ। ਸੋ ਕੋਈ ਰੂਲਸ ਰੈਗੂਲੇਸ਼ਨ ਮੰਨਣ ਦੀ ਕੋਸ਼ਿਸ਼, ਧਰਮ ਆਪਾਂ ਮੋਹਰੇ ਲੈ ਕੇ ਆ ਰਹੇ ਹੈਗੇ ਆ। ਵੱਡੀ ਕੰਪਨੀ ਆ ਜਿੱਥੇ ਕਹਿੰਦੇ ਆਪਾਂ ਬਾਕੀ ਸਾਰੇ ਛੁੱਟੀਆਂ 'ਤੇ ਗਏ ਹੁੰਦੇ ਆ, ਉਹ ਕਹਿੰਦੇ ਆਪਾਂ ਨਹੀਂ ਜਾਣਾ, ਆਪਾਂ ਨਹੀਂ ਕ੍ਰਿਸਮਸ ਮਨਾਉਂਦੇ। ਯਾਰ ਫਿਰ ਜਦੋਂ ਕੈਨੇਡਾ ਆਏ ਸੀ ਰੂਲਸ, ਇੰਨੀ ਚੀਜ਼ਾਂ ਦਾ ਪਤਾ ਸੀਗਾ ਨਾ ਵੀ ਉਹ ਵੀ ਸਮਝ ਮੰਨਣੀਆਂ ਪੈਣੀਆਂ। ਸੋ ਆਪਾਂ ਕੈਨੇਡਾ ਨੂੰ ਵਰਤਣ ਲੱਗੇ ਹੋਏ ਹੈਗੇ ਹਾਂ। ਜੇ ਦੇਖਿਆ ਜਾਵੇ ਸਾਡੀ ਕਮਿਊਨਿਟੀ ਨੇ ਬੜੀ ਮਿਹਨਤ ਕੀਤੀ ਆ, ਪਰ ਹੁਣ ਕਾਫੀ ਲਾਈਮਲਾਈਟ ਵਿੱਚ ਆਈ ਹੋਈ ਹੈਗੀ ਆ। ਇਲੈਕਸ਼ਨ ਦੇ ਵਿੱਚ ਬਹੁਤ ਸਾਰੇ ਆਪਣੇ ਜਿਹੜੇ ਪੰਜਾਬੀ ਖੜ੍ਹੇ ਹਨ ਉਹਨਾਂ ਨੂੰ ਇਹ ਜਿਹੜਾ ਸਾਹਮਣਾ ਕਰਨਾ ਪੈਂਦਾ, ਪਰ ਦੇਖਿਆ ਜਾਵੇ ਕਈ ਕਹਿੰਦੇ ਵੀ ਜਿਸ ਤਰ੍ਹਾਂ ਕਹਿ ਰਹੇ ਹਨ ਪੈਟ੍ਰਿਕ ਬਰਾਊਨ ਜਾਂ ਹੋਰ ਲੀਡਰਾਂ ਨੂੰ ਮੁੜ ਕੇ ਨਾ ਚੁਣੋ। ਉਹ ਕਿਹੜਾ ਬਰਾਊਨ ਹੈ, ਉਹ ਵਾਈਟ ਹੈ ਨਾ, ਪਰ ਉਹਨਾਂ ਦੇ ਕੌਮੈਂਟ ਕਿੱਦਾਂ ਦੇ ਆ ਰਹੇ, ਸਾਡੇ ਕੌਮੈਂਟ ਕਿੱਦਾਂ ਦੇ ਆ ਰਹੇ ਹਨ। ਕਿਸੇ ਦੇ ਉੱਪਰ ਕੌਮੈਂਟ ਨਹੀਂ ਹੋਣਾ ਚਾਹੀਦਾ, ਤੁਹਾਡੀ ਆਪਣੀ ਮਰਜ਼ੀ ਕਿਹਨੂੰ ਚੂਜ਼ ਕਰਨਾ ਨਹੀਂ ਚੂਜ਼ ਕਰਨਾ। ਅਸੀਂ ਤੁਹਾਨੂੰ ਦੱਸ ਰਹੇ ਹੈਗੇ ਵੀ ਸਾਡੀ ਕਮਿਊਨਿਟੀ ਦੇ ਉੱਪਰ ਅੱਜ ਕੱਲ੍ਹ ਜਿਹੜੀ ਵੀ ਪੋਸਟ ਪਾ ਰਹੀ, ਸਪੈਸ਼ਲੀ ਜੇ ਪੱਗ ਵਾਲੇ ਦੀ ਪੋਸਟ ਪਾਈ ਜਾਵੇ ਨਾ, ਤਾਂ ਥੱਲੇ ਕੌਮੈਂਟ ਦੇਖਣ ਵਾਲੇ ਹੁੰਦੇ ਆ ਕਿੱਦਾਂ ਦੇ ਕੌਮੈਂਟ ਆ ਰਹੇ ਹਨ, ਜੋ ਲੋਕ ਲਿਖ ਰਹੇ ਹਨ ਪੋਸਟਾਂ ਦੇ ਉੱਪਰ। ਬੜਾ ਦੁੱਖ ਲੱਗਦਾ, ਬੜੀਆਂ ਕੁਰਬਾਨੀਆਂ ਦਿੱਤੀਆਂ। ਜਸਵੰਤ ਸਿੰਘ ਖਾਲਰਾ ਦੀ ਜਿਹੜੀ ਆ ਲੰਘ ਕੇ ਗਈ ਹੈ, 6 ਤਰੀਕ ਨੂੰ ਸੀਗੀ ਨਾ ਆਈ ਬਲੀਵ, ਗੁਰਮੁਖ ਸਿੰਘ ਬਾਰੀ ਸਾਹਿਬ
5: ਜੀ, ਬਿਲਕੁਲ।
4: ਕਿੰਨੀ ਉਹਨਾਂ ਨੇ ਖੂਨ ਕੀਤੀ, ਕੀ ਕੁਝ ਕੀਤਾ, ਅਸੀਂ ਉਹਨਾਂ ਨੂੰ ਭੁੱਲ ਜਾਂਦੇ ਹਨ, ਅਸੀਂ ਖੁਦ ਭੁੱਲਣ ਲੱਗ ਪਏ ਜਿਹੜੇ ਇੰਨੇ ਤਕੜੇ ਕੰਮ ਕੀਤੇ। ਸਾਡੇ ਕੋਲ ਇੱਕ ਨਾ ਇਹ ਮੂਵੀ ਨਹੀਂ ਰਿਲੀਜ਼ ਹੋ ਸਕੀ ਜਿਹੜੀ ਹੋਣੀ ਚਾਹੀਦੀ ਸੀਗੀ, ਜਿਹੜਾ ਰੀਅਲ ਕੰਮ ਪੇਸ਼ ਕੀਤਾ ਉਹ ਨਹੀਂ ਆਪਾਂ ਕਰ ਸਕੇ, ਆਪਾਂ ਹੋਰ ਕੰਮਾਂ ਵਿੱਚ ਲੱਗੇ ਹੋਏ। ਸਾਡਾ ਜ਼ੋਰ ਉੱਧਰ ਲੱਗਣਾ ਚਾਹੀਦਾ ਵੀ ਇਸ ਬੰਦੇ ਨੇ ਹਿਊਮਨ ਰਾਈਟਸ 'ਤੇ ਇੰਨਾ ਤਕੜਾ ਕੰਮ ਕੀਤਾ, ਇਹ ਫਿਲਮ ਨੂੰ ਰਿਲੀਜ਼ ਕਰੋ। ਤਾਂ ਨਗਰ ਕੀਰਤਨ ਕਰਕੇ ਸਾਨੂੰ ਕਿੰਨਾ ਕੁ ਫਾਇਦਾ ਹੁੰਦਾ ਆ, ਹਾਂ ਪਕੌੜੇ ਸਮੋਸੇ ਛੱਕ ਲਈ, ਸੜਕਾਂ ਬਲੋਕ ਹੁੰਦੀਆਂ ਹਨ, ਪਰ ਇਹਦਾ ਫਾਇਦਾ ਕਿਸ ਨੂੰ ਹੋ ਰਿਹਾ, ਕੀ ਆਪਾਂ ਸ਼ੋਅ ਕਰ ਰਹੇ, ਲੋਕਾਂ ਨੂੰ ਪਤਾ ਆਪਣੇ ਤੁਹਾਡੇ ਕੰਮ ਦੱਸਣੇ ਚਾਹੀਦੇ ਹਨ। ਤੁਹਾਨੂੰ ਬਾਹਰ ਆ ਕੇ ਦੱਸਣਾ ਨਾ ਪਵੇ ਅਸੀਂ ਕੌਣ ਹੁੰਦੇ ਹਾਂ, ਤੁਹਾਡੇ ਕੰਮ ਦੱਸਣੇ ਚਾਹੀਦੇ ਹਨ, ਤੁਹਾਡੀ ਨਿਮਰਤਾ ਦੱਸਣੀ ਚਾਹੀਦੀ ਆ, ਤੁਹਾਡਾ ਯੋਗਦਾਨ ਦੱਸਣਾ ਚਾਹੀਦਾ, ਲੋਕ ਆਪੇ ਤੁਹਾਨੂੰ ਰਿਸਪੈਕਟ ਦੇਣ ਲੱਗ ਪੈਣਗੇ। ਹੁਣ ਜਿਹੜਾ ਯੋਗਦਾਨ ਆਪਾਂ ਪਾ ਰਹੇ ਹੈਗੇ ਹਾਂ ਉਹ ਦਿਸ ਰਿਹਾ ਹੈਗਾ, ਇਸ ਕੰਪਨੀ ਨੇ ਇਹਦੇ ਪੈਸੇ ਮਾਰ ਲਏ, ਇਸ ਡਰਾਈਵਰ ਨੇ ਆਹ ਡਰਾਈਵਰ ਨੇ ਆਹ ਐਕਸੀਡੈਂਟ ਕਰ ਦਿੱਤਾ, ਆਹ ਟਰੱਕਿੰਗ ਸਕੂਲ ਵਾਲੇ ਕਿਸ ਤਰ੍ਹਾਂ ਲਾਈਸੈਂਸ ਲੈ ਕੇ ਦਿੱਤੇ ਆ, ਅਮੈਰੀਕਾ ਵਿੱਚ ਕਿੰਨੇ ਸਕੂਲ ਬੰਦ ਹੋ ਗਏ। ਜਦੋਂ ਪ੍ਰੈਜੀਡੈਂਟ ਤੁਹਾਡੇ ਉੱਪਰ ਨਿਗਾਹ ਰੱਖਣ ਲੱਗ ਪਿਆ ਨਾ, ਤੁਹਾਨੂੰ ਵੱਖਰਾ ਜਿਹਾ ਸਾਈਡ 'ਤੇ ਕਰ ਜਾਵੇ, ਫਿਰ ਦੁੱਖ ਬੜਾ ਲੱਗਦਾ ਵੀ ਕਰ ਕੀ ਹੋ ਰਿਹਾ ਅਤੇ ਹੋ ਕੀ ਹੋ ਰਿਹਾ ਹੈਗਾ ਆ। ਹਾਂਜੀ ਬਾਰੇ ਸਾਹਿਬ ਤੁਸੀਂ ਕੁਝ ਕਹਿਣਾ ਚਾਹੁੰਦੇ ਸੀਗੇ?
5: ਹਾਂਜੀ ਬਿਲਕੁਲ, ਸਾਨੂੰ ਕੋਈ ਡਾਕੂਮੈਂਟਰੀ ਅੱਗੇ ਵਧਣ ਦੀ ਲੋੜ ਆ ਜੀ। ਅਸੀਂ ਆਪਣੇ ਬੱਚਿਆਂ ਦੇ ਦਿਮਾਗਾਂ 'ਚ ਨਵੀਂ ਟੈਕਨੀਕ ਦੇ ਅਕੋਰਡਿੰਗਲੀ ਕੀ ਪਾਈਏ
4: ਜੀ।
5: ਜਦੋਂ ਗੁਰਦੁਆਰਾ ਸਾਹਿਬ ਬੱਚੇ, ਮੈਂ ਤੇ ਇੱਕ ਧਾਰਮਿਕ ਬੰਦਾ ਹੈਗਾ ਤੇ ਗੁਰਦੁਆਰਾ ਸਾਹਿਬਾਨਾਂ ਤੇ ਮੇਰਾ ਕੋਈ ਕੁਐਸਚਨ ਨਹੀਂ ਹੈਗਾ, ਪਰ ਸਿਸਟਮ ਦੇ ਵਿੱਚ ਗੱਲ ਕਰਨੀ ਸਾਡੀ ਬਣਦੀ ਹੈ, ਚਾਹੇ ਸਰਕਾਰਾਂ ਦੀ ਗੱਲ ਹੋਵੇ ਚਾਹੇ ਗੁਰਦੁਆਰਾ ਸਾਹਿਬਾਨਾਂ ਦੀ ਵੀ ਗੱਲ ਹੋਵੇ
4: ਜੀ।
5: ਕਿਉਂਕਿ ਜੇ ਅਸੀਂ ਬੱਚਿਆਂ ਦੇ ਕੰਸਰਨ ਨੂੰ ਨਾ ਸੁਣਿਆ ਆਉਣ ਵਾਲੇ ਟਾਈਮਾਂ ਦੇ ਵਿੱਚ, ਤੇ ਫਿਰ ਔਖਾ ਹੋ ਜਾਊਗਾ, ਜਨਰੇਸ਼ਨ ਸਾਡੇ ਤੋਂ ਟੁੱਟਣ ਲੱਗ ਜੂਗੀ
4: ਜੀ।
5: ਜਿਹੜੀ ਸਾਡਾ ਰੀਜਨ ਹੈਗਾ, ਸਾਡੇ ਜਿਹੜੇ ਧਾਰਮਿਕ ਸੈਂਟਰ ਹੈਗੇ ਆ, ਉੱਥੇ ਬੱਚੇ ਫਿਰ ਜਾਣਗੇ ਨੀ ਜੀ, ਉਹਨਾਂ ਦੇ ਅਕੋਰਡਿੰਗਲੀ ਉੱਥੇ ਨਹੀਂ ਉਹਨਾਂ ਨੂੰ ਕੁਛ ਮਿਲੂਗਾ, ਠੀਕ ਹੈ। ਸੋ ਜਿਹੜੀ ਇੱਕ ਮੇਨ ਲੋੜ ਵੀ ਹੈਗੀ ਆ ਤੁਮੜ ਸਾਹਿਬ ਦੀ, ਗੁਰਦੁਆਰਾ ਸਾਹਿਬਾਨਾਂ 'ਚ ਜਿਹੜੇ ਆਪਣੇ ਪ੍ਰਚਾਰਕ ਹੈਗੇ ਆ, ਜਿਹੜਾ ਸਾਡਾ ਅੰਦਰ ਜਿਹੜਾ ਪ੍ਰੀਚ ਹੈਗਾ, ਜਿਹੜਾ ਦੱਸਦਾ ਹੈਗਾ ਧਰਮ ਬਾਰੇ, ਉਹਨਾਂ ਦੀ ਜਿਹੜੀ ਐਕਸੈਂਟ ਹੈਗਾ ਆ ਜਾਂ ਉਹਨਾਂ ਦੀ ਗੱਲਬਾਤ ਕਰਨ ਵਾਲਾ ਤਰੀਕਾ ਹੈਗਾ, ਹੁਣ 2-4 ਘੰਟੇ ਦਿਨ ਦੇ ਵਿੱਚ ਉਹ ਵੀ ਹੋਣਾ ਚਾਹੀਦਾ ਕਿ ਜਦੋਂ ਬੱਚੇ ਉੱਥੇ ਉਹਨੂੰ ਸਮਝ ਸਕਣ, ਸੁਣ ਸਕਣ, ਉਹਦਾ ਐਕਸੈਂਟ ਸਮਝ ਸਕਣ, ਠੀਕ ਹੈ ਜੀ। ਤਾਂ ਉਹਨਾਂ ਨੂੰ ਉਹ ਚੀਜ਼ ਸਮਝਣ ਦੀ ਲੋੜ ਹੈਗੀ ਆ। ਮੈਂ ਖੁਦ ਆਪਣੇ ਬੱਚਿਆਂ ਨੂੰ ਲੈ ਕੇ ਜਾਂਦਾ, ਉਹ ਸੁਣਦੇ ਵਿਚਾਰੇ ਪਰ ਉਹਨਾਂ ਨੂੰ ਸਮਝ ਨਹੀਂ ਲੱਗਦੀ ਉਹਨਾਂ ਚੀਜ਼ਾਂ ਦੀ ਜੋ ਉਹ ਦੱਸਦੇ ਹੈਗੇ ਆ, ਠੀਕ ਆ। ਸੋ ਮੈਂ ਕੀਰਤਨ ਵੀ ਬਹੁਤ ਚੰਗੀ ਚੀਜ਼ ਹੈ, ਆਨੰਦ ਮਿਲਦਾ ਜੀ ਆਪਾਂ ਨੂੰ ਸੁਣ ਕੇ। ਪਰ ਮੈਂ ਕਹਿੰਦਾ ਵੀ ਆਪਾਂ ਇਹ ਜਿਹੜੀ ਜਨਰੇਸ਼ਨ ਇੱਥੇ ਲਿਆਂਦੀ ਆ, ਹੁਣ ਸਾਡੇ ਬੱਚੇ ਅੱਗੇ ਜਵਾਨ ਹੋਏ, ਗਰੋਨ ਅਪ ਹੋਇਆ, ਇਹਨਾਂ ਦੇ ਬੇਸ ਤੇ ਸਾਡਾ ਰਹੀ ਜਾਣਾ ਤੇ ਡਾਕੂਮੈਂਟਰੀ ਪ੍ਰਚਾਰ ਕਰੀਏ। ਭਾਈ ਜਸਵੰਤ ਸਿੰਘ ਕਾਲਣ ਦੇ ਪੈਂਫਲੈਂਟ ਜਿਹੜੇ ਆ ਉਹ ਅੱਗੇ ਜਾਣੇ ਚਾਹੀਦੇ ਆ ਬੱਚੇ ਬੱਚੇ ਤੱਕ, ਗਾਂ ਵੀ ਅਸੀਂ ਕੀ ਚੀਜ਼ ਆ, ਅਸੀਂ ਕਿਸ ਚੀਜ਼ ਦੇ ਖਿਲਾਫ਼ ਲੜਦੇ ਹੈਗੇ ਆ, ਅਸੀਂ ਪੀਸ ਵਿਸ਼ਵਾਸ ਕਰਦੇ ਹਾਂ, ਸ਼ਾਂਤੀ ਵਿਸ਼ਵਾਸ ਕਰਦੇ ਹਾਂ, ਠੀਕ ਹੈ। ਸੋ ਇਹ ਗੱਲਾਂ ਸੀਗੀਆਂ ਅੱਜ ਦੀਆਂ। ਸੋ ਨਾਲ ਹੀ ਮੈਂ ਅੱਗੇ ਹੁਣ ਜਿਹੜੇ 8 ਸਤੰਬਰ ਨੂੰ ਸਕੂਲ ਦੀ ਵਾਪਸੀ ਹੋ ਰਹੀ ਬੱਚਿਆਂ ਦੀ ਜੀ, ਠੀਕ ਹੈ। ਅੰਟਾਰੀਓ ਗਵਰਨਮੈਂਟ ਕੀ ਕਰ ਰਹੀ ਹੈ ਜੀ, ਕੁਛ ਇਹਨਾਂ ਚੇਂਜਸ ਕੀਤੀਆਂ ਸੀ ਉਹ ਹੁਣ ਚੇਂਜਸ ਜਿਹੜੀਆਂ ਨੇ ਹੁਣ ਲਾਗੂ ਹੋ ਜਾਣੀਆਂ ਨੇ। ਮੇਜਰ ਚੇਂਜਸ ਸੀਗੀਆਂ ਵੈਸੇ, ਕਿਉਂਕਿ ਪੁਰਾਣੇ ਟਾਈਮਾਂ ਜਿਹੜਾ ਟੈਸਟਿੰਗ ਸੀਗੀ ਉਹ ਸਟੈਂਡਰਡਾਈਜ਼ ਟੈਸਟਿੰਗ ਪਹਿਲਾਂ ਨਹੀਂ ਸੀਗੀ, ਕਿ ਭਾਵੇਂ ਜਿਹੜੇ ਮਾਰਕਸ ਸੀਗੇ ਬੱਚਿਆਂ ਦੇ ਲੱਗਦੇ ਗ੍ਰੇਡ 9-10 ਦੇ ਵਿੱਚ, ਠੀਕ ਹੈ। ਤਾਂ ਉਹਨਾਂ ਦੀ ਉਹ ਚੀਜ਼ ਉਸ ਤਰੀਕੇ ਨਾਲ ਕਾਊਂਟ ਨਹੀਂ ਸੀ ਹੁੰਦੀ, ਹੁਣ ਪ੍ਰੋਪਰਲੀ ਅਫੀਸ਼ਲੀ 20% ਜਿਹੜਾ ਇਹਦੇ ਤੇ ਗ੍ਰੇਡਿੰਗ ਹੋਊਗੀ ਇਸ ਵਿਭਾਗ ਦੇ ਉੱਪਰ। ਇਹ ਵੀ ਹੁਣ ਨਵੇਂ ਸੈਸ਼ਨਾਂ ਸ਼ੁਰੂ ਹੋਊਗਾ ਆਉਣ ਵਾਲੇ ਟਾਈਮਾਂ ਦੇ ਵਿੱਚ। ਪਲੱਸ ਜਿਹੜੀ ਪਾਰਟੀਸਪੇਸ਼ਨ ਸੀਗੀ, ਜਿਹੜਾ ਮੇਜਰ ਕੰਸਰਨ ਸੀਗਾ ਜਿਹੜਾ ਅੰਟਾਰੀਓ ਮਿਨਿਸਟਰੀ ਪਾਲ ਕਲੰਦਰਾ, ਉਹਨਾਂ ਨੇ ਇਹ ਗੱਲ ਕਹੀ ਹੈਗੀ ਆ ਕਿ ਜਿਹੜੀ ਪਾਰਟੀਸਪੇਸ਼ਨ ਸੀਗੀ ਸਾਫ਼ ਤੌਰ ਕੋਵਿਡ ਤੋਂ ਬਾਅਦ ਉਹ ਵਾਪਸ ਆਈ ਨਹੀਂ ਉਸ ਲੈਵਲ ਦੇ ਉੱਪਰ
4: ਜੀ।
5: ਜਦੋਂ ਕੋਵਿਡ ਹੋਇਆ ਆਨਲਾਈਨ ਕਲਾਸਾਂ ਗਈਆਂ, ਤਾਂ ਉਸ ਤੋਂ ਬਾਅਦ ਕੀ ਕਾਰਨ ਹੋਇਆ ਕਿ ਬੱਚਿਆਂ ਦਾ ਸਕੂਲ 'ਚ ਇੰਟਰਸਟ ਹੀ ਘੱਟ ਗਿਆ। ਜਿਵੇਂ ਇੱਕ ਅਲਟਰਨੇਟ ਮਿਲ ਗਿਆ ਤਾਂ ਅਲਟਰਨੇਟ ਤੋਂ ਬਾਅਦ ਬੱਚੇ ਚਾਹੁੰਦੇ ਨਹੀਂ ਹੈਗੇ ਇਨ ਪਰਸਨ ਜਾ ਕੇ ਕਲਾਸਾਂ ਲਾਉਣੀਆਂ। ਸੋ ਗ੍ਰੇਡ 9, 10, 11, 12 ਇਹਦੇ ਵਿੱਚ ਜਿਹੜੀ ਪਾਰਟੀਸਪੇਸ਼ਨ ਹੈਗੀ ਆ ਉਹਦਾ ਵੀ ਜਿਹੜਾ ਲੋਸ ਵੀ ਹੋਊਗਾ 2.5%, ਠੀਕ ਹੈ ਜੀ। ਤਾਂ ਗੇਨ ਵੀ ਹੋਊਗਾ ਆਉਣ ਵਾਲੇ ਟਾਈਮ, ਇਹਦੀ ਪਰਸੈਂਟੇਜ ਵੀ ਜਿਹੜੀ ਆ ਉਹ ਲਈ ਜਾਊਗੀ। ਹੁਣ ਇਹਦੇ ਕਾਫੀ ਡਿਟੇਲਸ ਹੈਗੇ, ਆਪਾਂ ਉਸ ਪਾਸੇ ਨਹੀਂ ਜਾਂਦੇ। ਉਸ ਸਿਸਟਮ ਦੇ ਵਿੱਚ ਜਾ ਕੇ ਕੋਈ ਵੀ ਬੰਦਾ ਇਹਨਾਂ ਦੇ ਐਜੂਕੇਸ਼ਨ ਮਿਨਿਸਟਰੀ ਦੀ ਵੈਬਸਾਈਟ ਤੇ ਜਾ ਕੇ ਪੜ੍ਹ ਸਕਦਾ ਵਾ, ਪਰ ਇਹ ਚੀਜ਼ਾਂ ਬੱਚਿਆਂ ਲਈ ਹੁਣ ਜ਼ਰੂਰੀ ਹੈਗੀਆਂ ਨੇ। ਇਹ ਚੀਜ਼ਾਂ ਨੂੰ ਆਪਾਂ ਯਕੀਨੀ ਬਣਾਉਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈਗਾ ਕਿ ਇਹਨੂੰ ਆਪਾਂ ਲਿਆਈਏ। ਜਿਹੜੀ ਪਾਰਟੀਸਪੇਸ਼ਨ ਹੈਗੀ ਆ ਪਲੱਸ ਜਿਹੜੇ ਰਿਟਨ ਮੌਕ ਟੈਸਟ ਜੋ ਵੀ ਉੱਥੇ ਹੈਗਾ, ਇੱਕ ਜਿਹੜੀ ਮੇਜਰ ਚੀਜ਼ ਨੂੰ ਮੈਂ ਪਸੰਦ ਵੀ ਕਰਦਾ ਸੀਗਾ, ਸ਼ਾਇਦ ਤੁਸੀਂ ਵੀ ਕਰੋਗੇ, ਕਿ ਜਿਹੜੀ ਫਾਈਨੈਂਸ਼ੀਅਲ ਲਿਟਰੇਸੀ ਟੈਸਟ ਹੈਗੇ ਆ ਗ੍ਰੇਡ 10 ਦੇ ਵਿੱਚ, ਫਾਈਨੈਂਸ਼ੀਅਲ ਤੁਸੀਂ ਆਪਣੇ ਆਪ ਨੂੰ ਫਾਈਨੈਂਸ਼ੀਅਲ ਮੈਨੇਜ ਕਿਵੇਂ ਕਰਨਾ ਹੈਗਾ, ਠੀਕ ਹੈ ਜੀ। ਇਹ ਇੱਕ ਮੇਜਰ ਚੀਜ਼ ਸੀਗੀ, ਤਾਂ ਆਈ ਲਾਈਕ ਦੈਟ। ਇਹਦੇ ਵਿੱਚ ਵੀ ਸਟੂਡੈਂਟ ਜਿਹੜੇ ਆ ਉਹਨਾਂ ਵਾਸਤੇ ਇਹ ਹੁਣ ਜ਼ਰੂਰੀ ਕੀਤਾ ਗਿਆ, ਇਹਦੀ ਵੀ ਗ੍ਰੇਡਿੰਗ ਹੋਊਗੀ ਆਉਣ ਵਾਲੇ ਸਮੇਂ ਦੇ ਵਿੱਚ, ਕਿ ਜਿਹੜਾ ਸਟੂਡੈਂਟ ਆ ਉਹਨੂੰ 70% ਉਸ ਟੈਸਟ 'ਚੋਂ ਨੰਬਰ ਜਿਹੜੇ ਆ ਉਹ ਲੈਣੇ ਹੋਣਗੇ। ਮੇਰੇ ਕਹਿਣ ਤੋਂ ਭਾਵ ਹੈਗਾ ਕਿ ਇੱਕ ਪੜ੍ਹਾਈ ਜਿਹੜੀ ਆ ਪ੍ਰੋਪਰ ਉਹ ਕਰਨੀ ਹੋਊਗੀ। ਇਸੇ ਤਰ੍ਹਾਂ ਜਿਹੜੇ ਬੱਚੇ ਛੋਟੇ ਹੈਗੇ ਆ ਕਿਨਰ ਗਾਰਡਨਸ, ਉਹਨਾਂ ਦਾ ਕੈਰੀਕੁਲਮ ਜਿਹੜਾ ਓਵਰਹਾਲ ਕੀਤਾ ਗਿਆ ਆ, ਤਾਂ ਜੋ ਆਉਣ ਵਾਲੇ ਸਮੇਂ 'ਚ, ਕਿਉਂਕਿ ਲਾਈਟਿੰਗ ਬਹੁਤ ਜ਼ਿਆਦਾ ਸੀਗੀ ਜਿਹੜੀ ਖੇਡਣ ਮਲਣ ਦਾ ਹੀ ਕੰਮ ਸੀਗਾ। ਹਾਲਾਂਕਿ ਸਮਝਦੇ ਕਿ ਛੋਟੇ ਬੱਚੇ ਨੂੰ ਬੋਝ ਪਾਉਣਾ ਚੰਗੀ ਗੱਲ ਨਹੀਂ ਹੈਗੀ, ਪਰ ਮਸਲਾ ਇਹ ਵੀ ਜਿਹੜੀ ਨੀਂਹ ਆ ਜਦੋਂ ਜ਼ਿਆਦਾ ਕਮਜ਼ੋਰ ਰਹਿ ਜਾਂਦੇ ਉੱਤੇ ਜਾ ਕੇ, ਜਦੋਂ ਪ੍ਰੈਸ਼ਰ ਪੈਂਦਾ ਤਾਂ ਫਿਰ ਬੱਚੇ ਮਾਂ ਬਾਪ ਵੀ ਫਿਕਰ ਕਰਨ ਲੱਗ ਜਾਂਦੇ ਆ ਕਿ ਕਿਸ ਪਾਸੇ ਗੱਲ ਜਿਹੜੀ ਆ ਇਹ ਜਾਊਗੀ। ਇਹ ਅੰਟਾਰੀਓ ਮਿਨਿਸਟਰੀ ਜਿਹੜੀ ਅੱਜ ਕੱਲ੍ਹ ਆਪਣਾ ਸਕੂਲਸ ਦਾ ਜਿਹੜਾ ਹੈਗਾ ਜੀ, ਹੁਣ ਉਸ ਤੋਂ ਪਹਿਲਾਂ ਜਿਹੜੀਆਂ ਚੇਂਜਸ ਹੋਈਆਂ ਨੇ ਉਹ ਲਾਗੂ ਹੋਣ ਜਾ ਰਹੀਆਂ ਨੇ।
4: ਕੋਵਿਡ ਦੇ ਵਿੱਚ ਬਾਈ ਸਾਹਿਬ ਲੋਕਾਂ ਨੂੰ ਲੇਜ਼ੀ ਕਰ ਦਿੱਤਾ, ਇਹੀ ਕਹਿ ਸਕਦੇ ਹੈਗੇ ਆ। ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਵਰਤਣ ਲੱਗ ਪਏ, ਬਹੁਤ ਸਾਰੇ ਲੋਕ ਘਰੋਂ ਕੰਮ ਕਰਨ ਲੱਗ ਪਏ। ਹੁਣ ਤਾਂ ਜਿਹੜੇ ਆਮ ਲੋਕ ਉਹ ਵੀ ਕੰਮ 'ਤੇ ਵਾਪਸ ਨਹੀਂ ਜਾਣੇ, ਕਹਿੰਦੇ ਆਪਾਂ ਘਰੋਂ ਕੰਮ ਕਰ ਸਕਦੇ, ਆਪਾਂ ਜਾਈਏ ਕੱਲ੍ਹ ਲਈ। ਪਰ ਇਹ ਵੀ ਦੱਸਿਆ ਗਿਆ ਵੀ ਸ਼ੁਰੂ ਵਿੱਚ ਨੋ ਡਾਊਟ ਸ਼ੁਰੂ ਦੇ ਵਿੱਚ ਲੋਕਾਂ ਨੇ ਬੜਾ ਕੰਮ ਕੀਤਾ ਅਤੇ ਬੜੀ ਪ੍ਰੋਡਕਸ਼ਨ ਲੈ ਕੇ ਆਉਂਦੀ, ਕੰਪਨੀਆਂ ਅਤੇ ਆਫਿਸ ਖੁੱਲ੍ਹ ਸਕੇ ਵੀ ਘਰੋਂ ਕੰਮ ਵਧੀਆ ਹੋ ਰਿਹਾ। ਪਰ ਹੌਲੀ ਹੌਲੀ ਘੱਟਦਾ ਜਾ ਰਿਹਾ ਹੈਗਾ ਅਤੇ ਉਹਨਾਂ ਕੋਲ ਰਿਜ਼ਲਟ ਜਿਹੜੇ ਉਹ ਦਿਸ ਨਹੀਂ ਰਹੇ, ਹੁਣ ਦੁਬਾਰਾ ਵਾਪਸ ਸੱਦਣਾ ਚਾਹੁੰਦੇ। ਇਸੇ ਤਰ੍ਹਾਂ ਬੱਚਿਆਂ ਦੇ ਵਿੱਚ ਸੋ ਪਹਿਲਾਂ ਥੋੜ੍ਹਾ ਬਹੁਤਾ ਖੇਡਦੇ, ਹੁਣ ਨਾਲ ਹੀ ਜੁੜ ਗਏ ਹਨ, ਸੋਸ਼ਲ ਮੀਡੀਆ ਦੇ ਨਾਲ ਇੰਨਾ ਜੁੜ ਗਏ ਅਤੇ ਉਹਨਾਂ ਕੋਲੋਂ ਫੋਨ ਤੁਸੀਂ ਦੂਰ ਹੀ ਨਹੀਂ ਕਰ ਸਕਦੇ। ਉਹ ਖੇਡਣ ਕੋਲ ਬਹੁਤ ਘੱਟ ਖੇਡਦੇ ਹਨ, ਸਪੋਰਟਸ ਦੇ ਵਿੱਚ ਜਿਹੜੇ ਖੇਡਦੇ ਹਨ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਕਿੰਨਾ ਚੰਗਾ ਲੱਗਦਾ। ਸੋ ਫਸ ਗਏ ਹਨ ਇਸ ਜਾਲ ਦੇ ਵਿੱਚ, ਇਸ ਸੋਸ਼ਲ ਮੀਡੀਆ ਦੇ ਜਾਲ ਦੇ ਵਿੱਚ, ਇਸ ਸਕਰੀਨ ਦੇ ਉੱਪਰ ਫਸ ਗਏ ਹਨ। ਜੇ ਦੇਖਿਆ ਜਾਏ ਬੱਚੇ ਨੇ ਗੇਮਾਂ ਬੜੀਆਂ ਖੇਡਣੀਆਂ ਸ਼ੁਰੂ ਕਰ ਦਿੱਤੀਆਂ, ਸੋ ਘਰ ਬੈਠ ਕੇ ਹੀ ਇੱਕ ਦੂਸਰੇ ਦੂਰ ਦੂਰ ਫਰੈਂਡ ਬਣਾਉਣ ਲੱਗ ਪਏ। ਸੋ ਜਿਹੜਾ ਨੇੜਤਾ ਸੀਗੀ ਉਹ ਦੂਰ ਹੋ ਗਈ ਹੈਗੀ ਆ, ਅਤੇ ਕਈ ਕੁਛ ਚੇਂਜ ਕਰਨ ਦੀ ਕੋਸ਼ਿਸ਼ ਕਰਦੇ ਨੇ। ਬਾਰੀਆ ਸਾਹਿਬ ਇੱਕ ਮੈਂ ਹੋਰ ਖਬਰ ਪੜ੍ਹ ਰਿਹਾ ਸੀਗਾ, ਇਹਨੇ ਕਾਫੀ ਸਾਰਾ ਪੈਸਾ ਵੀ ਦਿੱਤਾ ਸੀਗਾ, ਮੈਂ ਅੱਗੇ ਵੀ ਗੱਲਬਾਤ ਕੀਤੀ ਸੀ, ਜਿਹੜਾ ਰਸਤੇ ਬਣਾਏ ਗਏ ਸੀ ਨਾ ਸਕੂਲਾਂ ਦੇ ਵਿੱਚ ਕਾਰ ਡਰੋਪ ਆਫ ਏਰੀਆ, ਹੁਣ ਕਈ ਸ਼ਹਿਰਾਂ ਦੇ ਵਿੱਚ ਸੜਕਾਂ ਬੰਦ ਕੀਤੀਆਂ ਜਾ ਰਹੀਆਂ ਹਨ, ਕਹਿੰਦੇ ਬਈ ਕੁਝ ਟਾਈਮ ਦੇ ਬੱਚੇ ਸਕੂਲ ਤੁਰ ਕੇ ਜਾਣ, ਪੇਰੈਂਟਸ ਉਹਦੇ ਨਾਲ ਤੁਰ ਕੇ ਜਾਣ ਅਤੇ ਤੁਰ ਕੇ ਵਾਪਸ ਆਉਣ ਸਾਈਕਲਾਂ 'ਤੇ ਜਾਣ, ਪਰ ਇਹ ਗੱਡੀਆਂ ਜਿਹੜੀਆਂ ਹੈਗੀਆਂ ਜਾਂ ਰੁਝਾਨ ਪਾ ਦਿੱਤਾ ਸਕੂਲ ਦੇ ਮੂਹਰੇ ਖੜ੍ਹੀ ਕਰਨੀ, ਉੱਥੇ ਤਾਰ ਦੇਣੀ ਹੈਗੀ ਆ, ਐਕਸੀਡੈਂਟ ਵੱਧ ਹੁੰਦੇ ਆ, ਪੋਲਿਊਸ਼ਨ ਵੱਧਦੀ ਹੈਗੀ ਆ, ਸੋ ਪ੍ਰੋਗਰਾਮ ਦੇ ਵਿੱਚ ਇਹ ਕਾਫੀ ਸਾਰਾ ਪੈਸਾ ਦਿੱਤਾ ਸਰਕਾਰ ਨੇ, ਇਹ ਜਿਹੜਾ ਚਲਾਇਆ ਸੀਗਾ ਟੈਂਪਰੇਰੀ ਪ੍ਰੋਗਰਾਮ, ਹੋਰ ਕਈ ਸਿਟੀਆਂ ਵਿੱਚ ਇਹ ਪੇਸ਼ ਕਰਨਗੇ। ਕਹਿੰਦੇ ਬੱਚਿਆਂ ਲਈ ਪੈਦਲ ਜਾਂ ਬਾਈਸਾਈਕਲ ਉੱਤੇ ਆਉਣਾ ਜਾਣਾ ਸੁਰੱਖਿਅਤ ਬਣਦਾ ਹੈਗਾ ਆ, ਅਤੇ ਗੱਡੀਆਂ ਦੀ ਆਈਡਲਿੰਗ ਅਤੇ ਪੋਲਿਊਸ਼ਨ ਜਿਹੜੀ ਹੈਗੀ ਉਹ ਵੱਧਦੀ ਹੈ, ਉਹਨੂੰ ਘਟਾਉਣ ਦੀ ਕੋਸ਼ਿਸ਼ ਕਰਦੇ ਆ, ਅਤੇ ਬੱਚੇ ਦੀ ਫਿਜ਼ੀਕਲ ਐਕਟੀਵਿਟੀ ਵੱਧਦੀ ਹੈਗੀ ਆ, ਸਕੂਲਾਂ ਦੇ ਬਾਅਦ ਟ੍ਰੈਫਿਕ ਕੰਜੈਸ਼ਨ ਹੋ ਜਾਂਦੀ ਹੈਗੀ ਆ, ਨੋਇਜ਼ ਘੱਟ ਜਾਂਦਾ ਹੈਗਾ, ਜਿਹੜੀ ਆਦਤ ਪਾ ਲਈ ਸੀ ਨਾ ਵੀ ਅਸੀਂ ਤੁਰਨਾ ਨਹੀਂ ਹੈਗਾ ਵੀ ਗੱਡੀ ਵਿੱਚ ਹੀ ਜਾਣਾ, ਅਤੇ ਬਹੁਤ ਸਾਰੇ ਮੈਂ ਪੇਰੈਂਟਸ ਦੇਖੇ ਆ ਯੂ ਟਰਨ ਮਾਰਦੇ ਆ, ਰੋਂਗ ਜਗ੍ਹਾ ਖੜ੍ਹੀ ਕਰ ਲੈਂਦੇ ਆ, ਅਤੇ ਹੌਰਨ ਵੱਜਦੇ ਆ ਅਤੇ ਬੱਚੇ ਦੇਖਦੇ ਆ, ਜੇ ਗਲਤ ਕੰਮ ਕਰਦੇ ਤਾਂ ਆਪਾਂ ਵੀ ਕਰ ਸਕਦੇ ਹੈਗੇ ਹਾਂ, ਤੋ ਇਹ ਜੋ ਕੁਝ ਇਫੈਕਟ ਬੱਚਿਆਂ 'ਤੇ ਵੀ ਪੈ ਰਿਹਾ ਸੀਗਾ, ਅਤੇ ਗੌਰਮੈਂਟ ਨੇ ਕਾਫੀ ਸਾਰਾ ਪੈਸਾ ਦਿੱਤਾ ਸੀਗਾ, ਇਹਨੂੰ ਫੈਡਰਲ ਗੌਰਮੈਂਟ ਨੇ ਆਲਮੋਸਟ $3 million ਦਿੱਤਾ ਸੀਗਾ ਵੀ ਇੱਕ ਪ੍ਰੋਗਰਾਮ ਕੋਈ ਬਣਾਵੋ, ਜਿਸ ਤਰ੍ਹਾਂ ਵੀ ਕੀਤਾ ਹੁਣ ਕਾਫੀ ਸਾਰੀਆਂ ਸਟਰੀਟਾਂ ਸ਼ੁਰੂ 'ਚ ਰੋਕ ਦਿੰਦੇ ਆ 30-35 ਮਿੰਟ ਘੰਟਾ ਕੁ ਵੀ ਸਾਰੇ ਤੁਰ ਕੇ ਜਾਣ, ਬਹੁਤ ਸਾਰੇ ਸਕੂਲ ਦੇ ਆਲੇ ਦੁਆਲੇ ਜਿਹੜੀ ਸੜਕ ਉਹ ਬੰਦ ਕਰ ਦਿੰਦੇ ਹੈਗੇ ਆ ਗੱਡੀਆਂ ਵਾਸਤੇ, ਇਹ 'ਚ ਇਫੈਕਟ ਤਾਂ ਜਿਹੜਾ ਉਹਨੇ ਘਰਾਂ ਨੂੰ ਗੱਡੀਆਂ ਵਾਸਤੇ ਉਹਨਾਂ 'ਤੇ ਹੀ ਪੈਂਦਾ ਹੈਗਾ ਆ, ਪਰ ਚਾਹੁੰਦੇ ਹਨ ਬੱਚੇ ਤੁਰ ਕੇ ਸਕੂਲ ਜਾਣ ਅਤੇ ਸਿਹਤ ਵਾਸਤੇ ਥੋੜ੍ਹਾ ਵਧੀਆ ਹੋ ਜਾਵੇ। ਬਾਰੀ ਸਾਹਿਬ ਇਹ ਵੀ ਇੱਕ ਸਕੂਲ ਦੀ ਹੀ ਖਬਰ ਸੀਗੀ।
5: ਹਾਂਜੀ ਇਹ ਹੈਗਾ, ਇਹਦੇ ਵਿੱਚ ਦੋ ਤਿੰਨ ਪੱਖ ਹੈਗੇ ਆ ਅੰਮ੍ਰਿਤਸਰ ਦੀ। ਇੱਕ ਤਾਂ ਜਦੋਂ ਵਿੰਟਰ ਟੂ ਮੱਚ ਹੁੰਦੀ ਹੈ, ਠੰਡ ਹੁੰਦੀ ਆ, ਠੀਕ ਹੈ ਜੀ, ਉਹਦੇ ਵਿੱਚ ਜਿਹੜੇ ਵੱਡੇ ਬੱਚੇ ਆ ਉਹ ਤਾਂ ਜਾ ਸਕਦੇ, ਜਿਹੜੇ ਛੋਟੇ ਬੱਚੇ ਆ ਉਹਨਾਂ ਵਾਸਤੇ ਹੁੰਦਾ ਵੀ ਚਲੋ ਇੱਕ ਜ਼ਿੰਮੇਵਾਰੀ ਵੀ ਬੜੀ ਵੱਡੀ ਤੈਅ ਕੀਤੀ ਹੋਈ ਹੈ ਇਹਦੇ ਵਿੱਚ,
4: ਅਸੀਂ ਛੋਟੇ
5: ਜਿਹੜਾ ਹਾਂ
4: ਅਸੀਂ ਆਦਤਾਂ ਬੱਚਿਆਂ ਨੂੰ ਚੱਕ ਕੇ ਬਾਹਰ ਰੱਖਣ ਕੋ ਉਹ ਦੁਖੀ ਹੋ ਜਾਂਦੇ ਆ, ਇਹ ਸੰਭਾਲਣਾ ਕਿੱਦਾਂ, ਉਹ ਤਾਂ ਗੱਲ ਹੈਗੀ ਆ, ਜ਼ਿਆਦਾ ਛੋਟੇ ਛੱਡਣੇ ਪੈਂਦੇ ਪੈਂਦੇ ਹਨ।
5: ਇਹ ਤਾਂ ਛੋਟੇ ਬੱਚਿਆਂ ਨੂੰ ਬਾਹਰ ਵੈਸੇ ਸਨੋਹ ਤੇ ਖੇਡਣ ਲਾਉਂਦੇ ਆ ਜੀ, ਦੇਖਿਆ ਜਾਵੇ ਨਾ ਘਰੇ ਆ ਕੇ ਜ਼ੁਕਾਮ ਹੋਇਆ ਹੁੰਦਾ, ਪਰ ਉਹ ਕਹਿੰਦੇ ਵੀ ਖਿਡਾਓ ਇਹਨਾਂ ਨੂੰ, ਜੇ ਛੋਟੇ ਹੁੰਦਿਆਂ ਇਹ ਫੇਸ ਕਰਨਗੇ ਤੇ ਵੱਡੇ ਹੋ ਕੇ ਸੌਖੇ ਰਹਿਣਗੇ, ਕਿਉਂਕਿ ਵੈਦਰ ਦੇ ਨਾਲ ਇਹਨਾਂ ਦੀ ਫੈਮਿਲੀਅਰ ਹੋਣਾ ਬਹੁਤ ਜ਼ਰੂਰੀ ਆ, ਠੀਕ ਹੈ। ਇੱਥੇ ਚੱਕਰ ਹੋਰ ਵੀ ਹੈ ਜੀ, ਬਿਲਕੁਲ ਜਿਹੜੇ ਤੇ ਬੱਚੇ ਵੱਡੇ ਆ ਉਹ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾਏ ਕਿ ਪੈਦਲ ਜਾਂ ਸਾਈਕਲ ਜਾਂ ਕੁਛ ਵੀ, ਕਿ ਟ੍ਰੈਫਿਕ ਕੰਜੈਸ਼ਨ ਜਿਹੜਾ ਵਾ ਉੱਥੇ ਘਟਾਇਆ ਜਾਵੇ, ਠੀਕ ਹੈ, ਕਿਉਂਕਿ ਜਿਹੜੇ ਮਾਂ ਬਾਪ ਹੁੰਦੇ ਆ ਉਹਨਾਂ ਲਈ ਵੀ ਇਹ ਗੱਲ ਹੈਗੀ, ਉਹਨਾਂ ਜੋਬਾਂ 'ਤੇ ਜਾਣਾ ਹੁੰਦਾ ਜੀ, ਉੱਥੇ ਫਸੇ ਹੁੰਦੇ ਰਸ਼ ਦੇ ਵਿੱਚ, ਹਰੇਕ ਦੂਜੇ ਨੂੰ ਹਾਰਨ ਵੱਜਦੇ ਆ, ਕਿਉਂਕਿ ਉਸ ਤੋਂ ਬਾਅਦ ਕੋਈ ਸਿੱਧਾ ਡਰੋਪ ਕਰਕੇ ਕਿਸੇ ਨੇ ਆਪਣੀ ਜੋਬ ਨੂੰ ਨਿਕਲਣਾ ਹੁੰਦਾ, ਉਹਦੇ ਲਈ ਵੀ ਸੌਖਾ ਹੈਗਾ, ਉਹ ਆਪਣੀ ਜੋਬ 'ਤੇ ਜਾਏ, ਬੱਚਾ ਪੜ੍ਹਨ ਜਾਏ, ਥੋੜ੍ਹਾ ਟ੍ਰੈਂਡ ਚੇਂਜ ਕਰਨ ਦੀ ਲੋੜ ਹੈਗੀ ਆ ਇੰਨਾ ਕੁ, ਵੀ ਜਿਹੜੇ ਬੱਚੇ 7th ਗ੍ਰੇਡ ਹੈਗਾ, 7th, 8th, 9th, 10th ਸਾਰੇ ਬੱਚੇ ਜਾ ਸਕਦੇ ਆ ਸਕੂਲੇ, ਕੋਈ ਇੱਦਾਂ ਦੀ ਵੱਡੀ ਗੱਲ ਹੈ ਨਹੀਂ, ਹੈ ਨਾ। ਤਾਂ ਇੱਥੇ ਤੇ ਮੰਨ ਗੱਲ ਮੰਨੀ ਜਾਂਦੀ ਕਿ ਜਿੰਨਾ ਬੱਚਾ ਛੋਟੇ ਹੁੰਦੇ ਸਟਰਗਲ ਕਰੂਗਾ ਉਨਾ ਹੀ ਵੱਡਾ ਹੋ ਕੇ ਜ਼ਿਆਦਾ ਕਾਮਯਾਬ ਹੋਊਗਾ, ਠੀਕ ਹੈ। ਜਿਹੜੇ ਛੋਟੇ ਬੱਚੇ ਆ ਉਹਨਾਂ ਦਾ ਵੀ ਕੋਈ ਨਾ ਕੋਈ ਇੱਦਾਂ ਦੀ ਪੋਲਿਸੀ ਬਣਾਈ ਜਾ ਸਕਦੀ ਹੈ, ਪਰ ਉਹਦੇ ਲਈ ਮਾਂ ਬਾਪ ਤੇ ਜ਼ਿੰਮੇਵਾਰੀ ਬੜੀ ਵੱਡੀ ਤੈਅ ਕੀਤੀ ਹੋਈ ਕਿ ਤੁਹਾਡਾ ਬੱਚਾ ਸਕਸੈਸਫੁਲੀ ਸਕੂਲ ਜਿਹੜਾ ਵਾ ਜਿਹੜਾ ਡੋਰ ਉਹਦੇ ਐਂਟਰ ਹੋ ਜਾਣਾ ਚਾਹੀਦਾ, ਇਹ ਮਾਂ ਬਾਪ ਦੀ ਜ਼ਿੰਮੇਵਾਰੀ ਹੈਗੀ ਹੈ, ਠੀਕ ਹੈ ਜੀ। ਤਾਂ ਈਵਨ ਬਾਏ ਕਰਕੇ ਵੀ ਟੀਚਰ ਨੂੰ ਆਉਂਦੇ ਛੋਟੇ ਬੱਚਿਆਂ ਪ੍ਰਤੀ, ਚਲੋ ਉੱਥੇ ਤਾਂ ਨਹੀਂ, ਪਰ ਆਪਾਂ ਕਹਿ ਸਕਦੇ ਜਿਹੜੇ ਬੱਚੇ ਗਰੋਨ ਅਪ ਹੈਗੇ ਆ ਜਾ ਸਕਦੇ ਆ ਸਕੂਲੇ 13-14 ਸਾਲ ਤੋਂ ਬਾਅਦ, ਤੇ ਮੰਨਦੇ ਹੈਗੇ ਕਿ ਬੱਚਾ ਵਾਕ ਇਨ ਕਰ ਸਕਦਾ, ਠੀਕ ਹੈ, ਤਾਂ ਉੱਥੇ ਇਹ ਗੱਲ ਬੜੀ ਜਿਹੜੀ ਜ਼ਰੂਰੀ ਹੈਗੀ ਆ ਉਹ ਹੋ ਜਾਣੀ ਚਾਹੀਦੀ ਆ। ਤਾਂ ਹੁਣ ਜਿਹੜੇ ਅੰਤਮ ਪਲਾਂ 'ਚ ਮੈਂ ਗੱਲ ਜਾਂਦੇ ਜਾਂਦੇ ਕੈਨੇਡਾ ਦੀ ਕੁਛ ਪਹਿਲਕਦਮੀਆਂ ਆਉਣ ਵਾਲੇ ਸਮੇਂ 'ਚ ਹੈਗੀਆਂ ਨੇ ਉਹਦੀ ਵੀ ਗੱਲ ਕਰ ਦਿੰਦੇ ਹਾਂ। ਇੱਕ ਤਾਂ 70ਵਾਂ ਇੰਟਰਨੈਸ਼ਨਲ ਏਅਰ ਸ਼ੋਅ ਹੋਇਆ ਜਿਹਦੀ ਤੁਸੀਂ ਗੱਲ ਕੀਤੀ ਆ ਸ਼ੁਰੂਆਤ 'ਚ, ਠੀਕ ਹੈ, ਤਾਂ ਉੱਥੇ ਵੱਡੀ ਗਿਣਤੀ 'ਚ ਆਪਣੇ ਕੈਨੇਡੀਅਨ ਲੋਕ ਪਹੁੰਚੇ ਹੈਗੇ ਆ ਜੀ। 20-30 ਤੱਕ ਆਪਣੀ ਜਿਹੜੀ ਫਲੀਟ ਹੈ ਜਿਹੜਾ ਸਕੁਐਡਨ ਹੈਗਾ ਆ ਸਨੋਬੋਰਡ ਸਕੁਐਡਨ ਇਹ ਚੇਂਜ ਹੋਣਾ ਜੀ। ਜਿਹੜੇ ਸਾਡੇ ਹੁਣ 20-30 ਤੱਕ ਆਪਾਂ 157 ਟਰਬੋ ਪਾਇਲਟ ਜੈੱਟ ਜਿਹੜੇ ਹੈਗੇ ਆ ਉਹ ਨਵੀਂ ਟੈਕਨੀਕ ਦੇ ਸਵਿਟਜ਼ਰਲੈਂਡ ਦੇ ਨਾਲ ਸਾਡੀ ਡੀਲ ਹੈਗੀ ਆ ਉਹ ਆਉਣੇ ਹੈਗੇ ਆ। ਇਹ ਨੈਕਸਟ ਜਨਰੇਸ਼ਨ ਦੇ ਐਡਵਾਂਸ ਸਟੀਲਾਂ ਜਿਹੜੇ ਨਿਰਮਾਣ ਦੇ ਵਿੱਚ ਵੀ ਕੈਨੇਡਾ ਜਿਹੜਾ ਇੰਗਲੈਂਡ ਜਪਾਨ ਤੇ ਇਟਲੀ ਦਾ ਭਾਈਵਾਲ ਬਣੂਗਾ ਜੀ। ਜਿਹੜੇ ਸਾਡੇ ਮੈਂ ਕਹਿ ਸਕਦਾ ਡਿਫੈਂਸ ਮਿਨਿਸਟਰ ਹੈਗੇ ਆ ਡੇਵਿਡ ਮਕੰਟੀ ਉਹ ਇੰਗਲੈਂਡ ਜਾ ਰਹੇ ਆ, ਉੱਥੇ ਜਾ ਕੇ ਉਹਨੇ ਜਿਹੜੀ ਕੈਨੇਡਾ ਪਰਮਾਨੈਂਟ ਰੋਲ ਕਿਵੇਂ ਨਿਭਾਊਗਾ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਫਾਈਟਰ ਜੈਟ ਸਟੀਲਥ ਫਾਈਟਰ ਜੈਟ ਹੈਗੇ ਆ ਨੈਕਸਟ ਜਨਰੇਸ਼ਨ ਦੇ, ਉਹਨਾਂ ਦੇ ਵਾਸਤੇ ਜਿਹੜਾ ਪ੍ਰੋਜੈਕਟ ਹੈਗੇ ਆ। ਸੋ ਉੱਧਰ ਝੁਕਾਅ ਇਸ ਪਾਸੇ ਨੂੰ ਕਾਫੀ ਹੈਗਾ, ਇੱਧਰੋਂ ਪੁਸ਼ ਅਪ ਵੀ ਕਾਫੀ ਹੈਗਾ। ਪੁਸ਼ ਅਪ ਇਹ ਹੈਗਾ ਕਿ ਹੁਣ ਜਿੱਦਾਂ ਤੁਸੀਂ ਸ਼ੁਰੂਆਤ 'ਚ ਗੱਲ ਕਰ ਦਿੱਤੀ ਸੀ ਵੀ ਟਰੰਪ ਸਾਹਿਬ ਹੁਣ ਨਵਾਂ ਇੱਕ ਸ਼ਗੂਫਾ, ਕੋਈ ਨਾ ਕੋਈ ਉਹਦੇ ਟੀਮ ਲੱਗਦੀ ਉਹਨਾਂ ਦੇ ਕੰਮ ਕਰਨ ਡਈ ਹੁੰਦੀ ਹੈ ਜੀ, ਮਗਰ ਠੀਕ ਹੈ ਜਿਹੜੀ ਉਹਨਾਂ ਨੂੰ ਦੱਸਣ ਡਈ ਹੁੰਦੀ ਕਿ ਹੁਣ ਆਹ ਚੀਜ਼ ਹੈਗੀ ਹੈ ਜੀ, ਹੁਣ ਇਸ ਚੀਜ਼ ਨੂੰ ਅੱਗੇ ਕਰ ਦਿਓ। ਤਾਂ ਹੁਣ ਐਕਸਚੇਂਜ ਦਾ ਉਹ ਪੰਗਾ ਲੈ ਕੇ ਬਹਿ ਗਿਆ ਕਿ ਜੀ ਜਿਹੜਾ ਕੈਨੇਡੀਅਨ ਡਾਲਰ ਦਾ ਰਿਹਾ ਹੀ ਸਦਾ ਥੱਲੇ ਹੈਗੇ ਆ, ਕਮਜ਼ੋਰ ਹੈਗਾ ਵਾ ਅਮੈਰੀਕਾ ਦੇ ਨਾਲੋਂ। ਹੁਣ ਵਰਲਡ ਭਰ 'ਚ ਅਮੈਰੀਕਾ ਦਾ ਵਪਾਰ ਚੱਲ ਰਿਹਾ ਠੀਕ ਹੈ ਜੀ, ਕਿਤੇ ਵੀ ਇਹ ਗੱਲ ਕਾਊਂਟ ਨਹੀਂ ਹੋਈ ਕਿਤੇ ਵੀ ਤੁਹਾਡੀ ਕਰੰਸੀ ਡਾਊਨ ਆ ਸਾਡੀ ਅਪ ਆ, ਤਾਂ ਉਹਦੇ ਵਿੱਚ ਇਸ ਚੀਜ਼ ਨੂੰ ਲੈ ਕੇ ਅਸੀਂ ਸਾਨੂੰ ਘਾਟੇ ਪੈ ਰਹੇ ਹੈਗੇ ਆ। ਮਿਸ਼ੀਗਨ ਦੀ ਮੈਂ ਗੱਲ ਕਰ ਦਿੰਦਾ ਤੁਹਾਡੇ ਨਾਲ, ਮਿਸ਼ੀਗਨ ਦੇ ਵਿੱਚ ਇਹ ਮੁੱਦਾ ਬਣ ਜਾ ਰਿਹਾ ਜਿਹੜਾ ਟੈਰਫ ਦਾ, ਜਿਹੜੀਆਂ ਹੁਣ ਮਿਡ ਟਰਮ ਇਲੈਕਸ਼ਨ ਆ ਰਹੀਆਂ ਨਾ ਜੀ ਠੀਕ ਹੈ, ਡੈਮੋਕਰੇਟ ਜਿਹੜੇ ਹੈਗੇ ਆ ਉਹਨਾਂ ਬਕਾਇਦਾ ਇਹਦੇ ਤੇ ਪੈਂਫਲੇਟ ਵੀ ਛਾਪ ਲਏ ਆ, ਇਹਦੇ ਉੱਪਰ ਇੱਕ ਰਾਏ ਵੱਖਰੀ ਪੁੱਛੀ ਜਾਣੀ ਆ ਵੀ ਕੈਨੇਡਾ ਦੇ ਨਾਲ ਜਿਹੜੀ ਟੈਰਫ ਹੈ ਉਹਦਾ ਅਮੈਰੀਕਨ ਲੋਕਾਂ ਨੂੰ ਕਿੰਨਾ ਕੁ ਫਾਇਦਾ ਹੈਗਾ ਮੇਰੇ ਕਹਿਣ ਤੋਂ ਭਾਵ ਠੀਕ ਹੈ। ਤਾਂ ਇਹ ਉੱਥੇ ਤਾਂ ਇਹ ਗੱਲ ਚਰਚਾ 'ਚ ਵੀ ਆ ਗਈ ਆ, ਜਿਹੜੇ ਡੈਮੋਕ੍ਰੇਟਸ ਦੇ ਕੈਂਡੀਡੇਟ ਹੈਗੇ ਆ ਤਾਂ ਆਪੋ 'ਚ ਵੈਸੇ ਵੀ ਹੈਗੇ ਇਸ ਮਸਲੇ ਦੇ ਉੱਪਰ। ਤੇ ਮੈਨੂੰ ਲੱਗਦਾ ਕਿ ਜਿਹੜਾ 2 ਮਹੀਨੇ ਤੱਕ ਜਿਉਂ ਜਿਉਂ ਨੇੜੇ ਆਈ ਜਾਂਦਾ ਸਮਾਂ, ਤਾਂ ਹੁਣ 8 ਸਤੰਬਰ ਤੋਂ ਜਿਹੜੇ ਲੱਗ ਜਾਣੇ ਆ ਟੈਰਫ ਠੀਕ ਹੈ, ਉਹਦੇ ਤੋਂ ਜਿਹੜਾ ਅਮੈਰੀਕਾ ਵਾਲੇ ਪਾਸੇ ਮਹਿੰਗਾਈ ਪਹਿਲਾਂ ਹੀ ਤਾਂ ਅਪ ਹੋ ਰਹੀ ਆ, ਹਾਲਾਂਕਿ ਵੱਡੀ ਇਕੋਨਮੀ ਆ ਮੈਂ ਮੰਨਦਾ, ਪਰ ਵੱਡੀ ਇੱਕ ਇੰਜਨ ਵੀ ਬੜਾ ਵੱਡਾ ਹੁੰਦਾ ਅੰਮ੍ਰਿਤ ਸਾਹਿਬ ਠੀਕ ਹੈ, ਕਿਉਂਕਿ ਅੱਜ ਹੁਣ ਆਪਾਂ ਫ੍ਰੀ ਆ ਚਲੋ ਸਲੋਤੇ ਨਹੀਂ ਆ ਰਹੇ ਤੇ ਮੈਂ ਖੁੱਲੀਆਂ ਗੱਲਾਂ ਕਰ ਰਿਹਾ ਠੀਕ ਹੈ। ਕਿਵੇਂ ਇੱਕ ਮੋਟਰ ਦਾ ਕਰੇਨ ਦਾ ਇੰਜਨ ਬੜਾ ਵੱਡਾ ਹੁੰਦਾ, ਇੱਕ ਛੋਟੀ ਜਿਹੀ ਪਾਈਪ ਜੇ ਲੂਜ ਹੀ ਹੋ ਜੇ ਲੱਥੇ ਨਾ ਲੂਜ ਹੀ ਹੋ ਜਾਣਾ ਇੰਜਨ ਬੰਦ ਹੋ ਜਾਂਦਾ ਠੀਕ ਹੈ। ਸੋ ਅਮੈਰੀਕਨ ਜਿਹੜੇ ਅੱਜ ਸੱਤਾਧਾਰੀ ਹੈਗੇ ਆ, ਲੋਕਾਂ ਦੀ ਗੱਲ ਨਹੀਂ ਮੈਂ ਕਰਦਾ, ਲੋਕ ਤਾਂ ਮੈਂ ਉੱਥੇ ਵਿਚਰਦਾ ਜੀ ਸਮ ਟਾਈਮ ਮੈਂ ਜਾਣਾ ਹੈਗਾ ਤੁਹਾਨੂੰ ਪਤਾ ਠੀਕ ਹੈ, ਮੇਰੀ ਆਮ ਕੈਨੇਡੀਅਨ ਜਿਹੜੇ ਅਮੈਰੀਕਨ ਲੋਕ ਉਹਨਾਂ ਨਾਲ ਗੱਲਬਾਤ ਹੁੰਦੀ ਆ, ਕਾਰੋਬਾਰੀਆਂ ਨਾਲ ਗੱਲਬਾਤ ਹੁੰਦੀ ਆ, ਮੇਰਾ ਵਿਸ਼ਾ ਹੀ ਹੁੰਦਾ ਜੇ ਮੈਂ ਜਾਵਾਂ ਤੇ ਮੈਂ ਉੱਥੇ ਗਰਾਊਂਡ ਦੀ ਲਵਾਂ ਫੀਡਬੈਕ, ਤੂੰ ਆਪਣੇ ਸਰੋਤਿਆਂ ਨੂੰ ਦਈਏ ਠੀਕ ਹੈ। ਉਹ ਕਹਿੰਦੇ ਕਿ ਅਸੀਂ ਚਾਹੁੰਦੇ ਹਾਂ ਸਾਡੇ ਜਿਹੜੇ ਬਿਜ਼ਨਸ ਆ ਸੇਫ ਰਹਿਣ, ਖੁੱਲ੍ਹ ਕੇ ਚੱਲਣ, ਕੰਮ ਕਾਰ ਖੁੱਲ੍ਹ ਕੇ ਚੱਲਣ, ਸਾਡੀ ਜਿਹੜੀ ਮਹਿੰਗਾਈ ਘਟੇ, ਮੁੜ ਤੋਂ ਅਮੈਰੀਕਾ ਉਹੀ ਹੋਵੇ, ਪਰ ਮਤਲਬ ਅਸੀਂ ਨਹੀਂ ਚਾਹੁੰਦੇ ਕਿ ਐਕਸਕਲੇਟ ਦੇ ਵਿੱਚ ਆ ਕੇ ਸਾਡੇ ਨੁਕਸਾਨ ਹੋਣ ਉੱਧਰ ਉੱਧਰ ਹੀ, ਨਾ ਅਸੀਂ ਕੈਨੇਡਾ ਦਾ ਨੁਕਸਾਨ ਚਾਹੁੰਦੇ ਨਾ ਹੀ ਅਮੈਰੀਕਾ ਦਾ ਨੁਕਸਾਨ ਚਾਹੁੰਦੇ ਹਾਂ। ਸੋ ਟਰੰਪ ਜਿਹੜੇ ਟਰੰਪ ਸਾਹਿਬ ਨੇ ਹੁਣ ਜਿਹੜੀਆਂ ਗੱਲਾਂ ਸ਼ੁਰੂ ਕੀਤੀਆਂ ਨੇ, ਕੁੱਲ ਮਿਲਾ ਕੇ ਮੈਂ ਇਹ ਸੋਚਦਾ ਹੈਗਾ ਕਿ ਜਿਹੜੀ ਉਹਨਾਂ ਦੀ ਟੀਮ ਹੈ ਜਿਹੜੀ ਉਹੀ ਸੋਚਦੀ ਹੋਊਗੀ ਇੱਦਾਂ ਦੀਆਂ ਗੱਲਾਂ ਵੀ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਜਾਂ ਅਸੀਂ ਫਾਇਦਾ ਕਰ ਦੇਣਾ ਹੈਗਾ। ਹਾਲੇ ਤੱਕ 1% ਵੀ ਉਹ ਵੱਡਾ ਇੱਕ ਵੱਡਾ ਰਿਟਰਨ ਦੇਣ ਦੀ ਵੀ ਗੱਲ ਕਰਦੇ ਸੀਗੇ ਅਮੈਰੀਕਨ ਲੋਕਾਂ ਨੂੰ ਟੈਰਫਾਂ ਦੇ ਵਿੱਚੋਂ, ਤੇ ਅਸੀਂ ਰਿਟਰਨ ਦੇਣਾ ਆ, ਉਹ ਹਾਲੇ ਤੱਕ ਕੋਈ ਅਮੈਰੀਕਨ ਲੋਕਾਂ ਨੂੰ ਚੈੱਕ ਨਹੀਂ ਮਿਲੇ ਕਿਸੇ ਗੱਲ ਦੇ ਵੀ, ਮਤਲਬ ਉਹਨਾਂ ਜੇਬਾਂ 'ਚ ਕਹਿੰਦੇ ਡਾਇਰੈਕਟ ਮੰਗੀ ਮੈਂ ਪਾ ਦੂੰਗਾ ਠੀਕ ਹੈ। ਸੋ

0: ਟੈਰਫਾਂ ਦੀ ਜੰਗ ਲੱਗਦੀ ਆ। ਬੇਸ਼ੱਕ ਕੈਨੇਡੀਅਨ ਲੋਕਾਂ ਵਾਸਤੇ ਔਖੇ ਹਾਲਾਤ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਜੌਬਾਂ ਲਗਾਤਾਰ ਧੜਾ ਧੜ ਜਿਹੜੀਆਂ ਜਾ ਰਹੀਆਂ ਨੇ, ਪਰ ਹਾਲਾਤ ਉੱਧਰ ਵੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਬੜੇ ਵਧੀਆ ਤੇ ਈਜ਼ੀ ਕੰਮ ਲੰਘ ਜੂਗਾ। ਸੋ ਨੁਕਸਾਨ ਦੋਵਾਂ ਮੁਲਕਾਂ ਦਾ ਹੈਗਾ, ਪਰ ਇਹ ਮੋੜਾ ਕਦੋਂ ਪੈਂਦਾ? ਟਰੰਪ ਸਾਹਿਬ ਨੂੰ ਪੈ ਜਾਂਦਾ, ਉਹਨਾਂ ਦੇ ਕੁਦਰਤੀ ਕੋਈ ਦਿਮਾਗ 'ਚ ਆ ਜਾਂਦੀ, ਜਾਂ ਫਿਰ ਮਿਡ ਟਰਮ ਦੇ ਵਿੱਚ ਅਮੈਰੀਕਨ ਲੋਕ ਸੋਚ ਲੈਣ ਕੁਛ ਏਦਾਂ ਦੀ ਗੱਲ, ਜਾਂ ਫਿਰ ਸਰਕਾਰਾਂ ਦੀ ਕੋਈ ਆਪਸ 'ਚ ਕੋਈ ਅੰਡਰਸਟੈਂਡਿੰਗ ਬਣ ਜਾਵੇ ਕਿਸੇ ਤਰੀਕੇ ਦੇ ਨਾਲ, ਤੇ ਆਮ ਲੋਕਾਂ ਦਾ ਸਾਹ ਜਿਹੜਾ ਵਾ ਉਹਦੇ ਸੌਖਾ ਹੋ ਸਕਦਾ ਜੀ।
1: ਜੀ ਵਾਹਿਗੁਰੂ ਸਾਹਿਬ, ਬਹੁਤ ਬਹੁਤ ਧੰਨਵਾਦ, ਮਿਲਦੇ ਹਾਂ ਕੱਲ ਨੂੰ ਇਸੇ ਹੀ ਚੈਨਲ ਤੇ। ਹੈਵ ਅ ਗੁੱਡ ਡੇ, ਸਤਿ ਸ੍ਰੀ ਅਕਾਲ ਤੇ ਹੈਵ ਅ ਰੈਸਟ ਆਫ ਦ ਲੌਂਗ ਵੀਕਐਂਡ, ਇੰਜੋਏ ਕਰੋ। ਧੰਨਵਾਦ ਤੁਹਾਡਾ ਸਤਿ ਸ੍ਰੀ ਅਕਾਲ ਜੀ ਇਹਨਾਂ ਨਾਲ ਸੰਪਰਕ ਕਰ ਲੈਣਾ। ਮਾਡਰਨ ਡਾਇਗਨੋਸਟਿਕ ਰਿਪੇਅਰ ਵਾਲੇ ਹਨ, ਤੁਸੀਂ DPF ਕਲੀਨਿੰਗ ਕਰਵਾਉਣੀ ਹੋਵੇ, ਰਿਪੇਅਰ ਕਰਵਾਉਣੀ ਹੋਵੇ, ਇੰਜਨ ਡਾਇਗਨੋਸ ਕਰਵਾਉਣਾ ਹੋਵੇ, 347-271-3834 'ਤੇ ਗੱਲਬਾਤ ਕਰ ਲੈਣੀਆਂ। ਸਟਾਲ ਇਨ ਪੇਂਟਿੰਗ ਜਸਪਾਲ ਗੁਹਨੀਆ, BK ਟੈਕਸ ਐਂਡ ਅਕਾਊਂਟਿੰਗ, ਅਮਲ ਧੰਨਵਾਦ ਦੇ ਨਾਲ ਦੀ ਨਾਲ ਨਿਊ ਬੈਸਟ ਟਰੱਕ ਰਿਪੇਅਰ ਟਰ ਸੈਂਟਰ ਵਾਲੇ, ਡਾਇਮੰਡ ਟਰੱਕ ਪਾਰਟਸ ਵਾਲਿਆਂ ਦਾ ਧੰਨਵਾਦ, ਸ਼ੇਰ ਆਟਾ ਫਰੀ ਵੇ ਵਾਲਿਆਂ ਦਾ ਧੰਨਵਾਦ। ਮੈਂ ਛੋਟੀ ਜਿਹੀ ਬ੍ਰੇਕ ਲੈਂਦਾ, ਵਾਪਸ ਆਉਂਦੇ ਹਾਂ ਵਿਰਾਸਤ ਰੇਡੀਓ ਅਤੇ ਵਿਰਾਸਤ TV 'ਤੇ।
2: GTA ਦੀ ਬੈਸਟ ਟ੍ਰਾਂਸਪੋਰਟੇਸ਼ਨ ਕੰਪਨੀਆਂ ਨਾਲ ਮੌਕਾ ਮਿਲ ਰਿਹਾ ਹੈ ਵਧੀਆ ਡਾਲਰ ਕਮਾਉਣ ਦਾ ਤੇ ਗੱਡੀ ਚਲਾਉਣ ਦਾ।
3: ਅਲਫਾ ਟ੍ਰਾਂਸ ਨੂੰ ਚਾਹੀਦੇ ਨੇ AZ ਡਰਾਈਵਰਸ, ਟੀਮ ਡਰਾਈਵਰ ਅਤੇ ਓਨਰ ਆਪਰੇਟਰ, ਵਧੀਆ ਪੇ ਪੈਕੇਜ ਅਤੇ 12 ਮਹੀਨੇ ਕੰਮ ਤੇ ਮਾਣ ਸਤਕਾਰ ਵੀ ਪੂਰਾ ਕਰਦੇ ਨੇ।
2: ਅੱਜ ਹੀ ਸੰਪਰਕ ਕਰੋ ਲੱਖੀ ਸੈਣੀ ਨੂੰ 905-799-1525, 905-799-1525, ਜਾਂ ਵਿਜ਼ਿਟ ਕਰੋ 105 ਈਸਟ ਡਰਾਈਵ, ਬ੍ਰੈਂਪਟਨ।
4: CWC Immigration is one of the largest immigration companies. ਇਹਨਾਂ ਦੇ 4 ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ। ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ, ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ। ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਿਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦ ਕਲਾਇੰਟਸ।
1: ਸਿਤਾਰਿਆਂ ਦੀ ਪਸੰਦ ਤੁਹਾਡੀ ਸਾਰਿਆਂ ਦੀ ਪਸੰਦ, CWC Immigration, ਐਕਸਪ੍ਰੈਸ ਐਂਟਰੀ, ਵਰਕ ਪਰਮਿਟ, ਫੈਮਿਲੀ ਸਪੌਂਸਰਸ਼ਿਪ, ਇਮੀਗ੍ਰੇਸ਼ਨ ਅਪੀਲਸ, ਇਮੀਗ੍ਰੇਸ਼ਨ ਦੇ ਹਰ ਮਸਲੇ ਦਾ ਹੱਲ CWC Immigration, 905-670-4444।
5: CCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
6: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
5: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
7: ਤਰ੍ਹਾਂ ਦੇ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ।
8: 4 ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ। ਕਰੋ ਡਾਈਨ ਇਨ, ਟੇਕ ਆਊਟ, ਟਿਫਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA। ਬਲਕ ਆਰਡਰ ਲਈ ਸਾਡੀ ਫੈਕਟਰੀ ਵਿਜ਼ਿਟ ਕਰੋ।
9: Top Auto Collision provide karde ne fast collision repair and auto painting jobs. Complete collision repair from towing your car to applying the finishing touches. You can count on us. We are providing end-to-end assistance. 24 ghante towing service available hai. Har tarah de insurance claims nal deal karde ne. Complete collision repair and car painting. Top Auto Collision.
1: ਪ੍ਰੋਗਰਾਮ ਦੇ ਵਿੱਚ GN ਟਾਈਮਸ ਮਾਸੀ ਵੱਲ ਜਾ ਰਿਹਾ ਹੈ, ਜਾਂਦੇ ਜਾਂਦੇ ਖਬਰ ਦੱਸ ਦਿੰਦਾ ਹੈਗਾ ਆ। CBC ਦੀ ਰਿਪੋਰਟ ਸੀਗੀ, ਵਿਜ਼ਡਮ ਟੀਥ ਕਰਵਾਉਣ ਤੋਂ ਬਾਅਦ 23 ਸਾਲਾ ਲੜਕੀ ਦੀ ਮੌਤ ਹੋ ਗਈ ਸੀਗੀ। ਪਰਿਵਾਰ ਹਜੇ ਵੀ ਜਵਾਬ ਦੀ ਅਡੀਕ ਵਿੱਚ ਹੈਗਾ ਆ। ਮੈਨਾਟੋਬਾ ਦੀ ਗੱਲ ਹੈਗੀ ਆ, 23 ਸਾਲਾ ਦੀ ਵਰਜੀਨੀਆ ਬੈਲਟ 27 ਨਵੰਬਰ 2024 ਨੂੰ ਮਾਡਰਨ ਅਤੇ ਬਾਉਂਡਰੀ ਟ੍ਰੇਲ ਡੈਂਟਲ ਸੈਂਟਰ ਵਿੱਚ ਆਪਣੇ ਵਿਜ਼ਡਮ ਟੀਥ ਕਢਵਾਉਣ ਲਈ ਗਈ ਸੀਗੀ, ਪਰ ਉਹ ਘਰ ਵਾਪਸ ਨਹੀਂ ਆ ਸਕੀ। ਕਿਸ ਕਾਰਨ? ਸੋ ਪੋਸਟਮਾਰਟਮ ਰਿਪੋਰਟ ਮੁਤਾਬਕ ਵਰਜੀਨੀਆ ਦੀ ਮੌਤ ਲੋਕਲ ਐਸਥੈਟਿਕ ਸਿਸਟਮੈਟਿਕ ਟੌਕਸਿਟੀ ਕਾਰਨ ਹੋਈ ਸੀਗੀ। ਸੋ ਇਹ ਹਾਲਤ ਉਸ ਵੇਲੇ ਪੈਦਾ ਹੋ ਸਕਦੀ ਹੈ ਜਦੋਂ ਸੁੰਨ ਕਰਨ ਵਾਲੀ ਜਿਹੜੀ ਦਵਾਈ ਹੁੰਦੀ ਹੈਗੀ ਆ, ਜਦੋਂ ਸੁੰਨ ਕਰਦੇ ਆ ਤੁਹਾਨੂੰ ਵੀ ਦਰਦ ਨਾ ਹੋਵੇ, ਉਹ ਦਵਾਈ ਗਲਤੀ ਨਾਲ ਖੂਨ ਦੀ ਨਾੜੀ ਵਿੱਚ ਚਲੀ ਜਾਵੇ। ਸੋ ਡੈਂਟਲ ਪ੍ਰੋਸੀਜਰ ਦੌਰਾਨ ਵਰਜੀਨੀਆ ਨੂੰ ਕਈ ਸੀਜ਼ਰ ਪੈ ਗਏ ਅਤੇ ਹੋਸਪਿਟਲ ਦੇ ਲਿਜਾਣਾ ਪਿਆ। ਉਸ ਤੋਂ ਬਾਅਦ ਉਸਦੀ ਮੌਤ ਹੋ ਗਈ। ਪਰ ਵਰਜੀਨੀਆ ਦੇ ਮਾਪੇ ਜਿਹੜੇ ਕਹਿਣਾ ਹੈ ਕਿ ਲਗਭਗ 2 ਸਾਲ ਬਾਅਦ ਵੀ ਮੈਨਾਟੋਬਾ ਡੈਂਟਲ

ਐਸੋਸੀਏਸ਼ਨ ਇਨਵੈਸਟੀਗੇਸ਼ਨ ਬਾਰੇ ਉਹਨਾਂ ਨੂੰ ਪੂਰੀ ਜਾਣਕਾਰੀ ਨਹੀਂ ਦਿੱਤੀ। ਐਸੋਸੀਏਸ਼ਨ ਮੁਤਾਬਕ ਪ੍ਰੋਵਿੰਸ਼ੀਅਲ ਲਾਅ ਦੀਆਂ ਕੰਡੀਸ਼ਨਲੀ ਰੂਲਸ ਕਹਿ ਰਹੀਆਂ ਹਨ, ਇਨਵੈਸਟੀਗੇਸ਼ਨ ਜਾਣਕਾਰੀ ਪਰਿਵਾਰ ਨਾਲ ਸ਼ੇਅਰ ਨਹੀਂ ਕਰ ਸਕਦੀ। ਸੋ ਰੂਲ ਚੇਂਜ ਹੋਣੇ ਚਾਹੀਦੇ ਹਨ। ਵਰਜੀਨੀਆ ਦਾ ਇਲਾਜ ਕਰਨ ਵਾਲੇ ਡੈਂਟਿਸਟ ਡਾਕਟਰ ਰੌਨਸ ਜੈਨਸ ਨੂੰ ਪ੍ਰੈਕਟਿਸ ਕਰਨ ਦੀ ਇਜਾਜ਼ਤ ਹੈ, ਪਰ ਡੈਂਟਲ ਐਸੋਸੀਏਸ਼ਨ ਉਸ 'ਤੇ ਕੁਝ ਰਿਸਟ੍ਰਿਕਸ਼ਨਸ ਲਗਾਈਆਂ ਹੋਣੀਆਂ ਹਨ। ਪਰਿਵਾਰ ਦਾ ਕਹਿਣਾ ਹੈ ਕਿ ਉਹ ਇਹ ਜਾਣਕਾਰੀ ਚਾਹੁੰਦੇ ਹਨ ਕਿ ਉਸ ਦਿਨ ਗਲਤ ਕੀ ਹੋਇਆ, ਕਿਸ ਦੀ ਜ਼ਿੰਮੇਵਾਰੀ ਸੀ ਅਤੇ ਭਵਿੱਖ ਵਿੱਚ ਅਜਿਹੀ ਟਰੈਜਡੀ ਕਿਸੇ ਹੋਰ ਨਾਲ ਨਾ ਹੋਵੇ। ਧੰਨਵਾਦ ਤੁਹਾਡਾ ਪ੍ਰੋਗਰਾਮ ਸੁਣਨ ਦਾ। ਰੈਸਟ ਦਾ ਵੀਕਐਂਡ ਇੰਜੋਏ ਕਰਿਓ। ਮੈਂ ਫਿਰ ਕਹਿੰਦਾ ਹੁੰਦਾ ਹਾਂ, ਲੌਂਗ ਵੀਕਐਂਡ ਹੈ। ਮਾਪੇ ਨੂੰ ਮਿਲ ਕੇ ਆਏ, ਕਿੱਥੇ ਬੈਠੇ ਹਨ, ਕਿੱਥੇ ਛੱਡ ਕੇ ਆਏ ਹੋ? ਜੇ ਘਰ ਵਿੱਚ ਹਨ ਪਿਆਰ ਕਰ ਲਿਓ ਯਾਰ, ਹੈਗੇ ਆ, ਜੇ ਹੈਗੇ ਆ ਤਾਂ ਘੁੱਟ ਕੇ ਜੱਫੀ ਪਾ ਲਿਓ, ਨਹੀਂ ਹੈਗੇ ਤਾਂ ਯਾਦ ਕਰ ਲਿਓ। ਇਹੀ ਕਹਿ ਸਕਦੇ ਹਾਂ, ਮਾਂ ਪਿਓ ਦੀ ਸੇਵਾ ਰੱਬ ਦੀ ਸੇਵਾ ਹੁੰਦੀ ਆ, ਕਰਿਓ ਜ਼ਰੂਰ, ਰੱਬ ਤੁਹਾਡੇ ਘਰ ਵੱਸਦਾ। ਇਲੈਕਸ਼ਨ, ਮਿਊਨਸੀਪਲ ਇਲੈਕਸ਼ਨ ਆ ਰਹੀਆਂ ਹਨ। ਜਿਸ ਤਰ੍ਹਾਂ ਮੈਂ ਲੋਕਾਂ ਨੇ ਦੱਸਿਆ, ਤੁਸੀਂ ਇੱਕ ਬੰਦੇ ਦੀ ਭਾਲ ਵਿੱਚ ਸੀਗੇ ਵੀ ਜਿਹੜਾ ਤੁਹਾਡਾ ਮੇਅਰ ਕੋ ਨਵਾਂ ਬਣ ਸਕਦਾ ਹੋਵੇ, ਉਹ ਤੁਹਾਡੀ ਮਰਜ਼ੀ ਹੈ ਕਿਹਨੂੰ ਚੂਜ਼ ਕਰਨਾ, ਯਹੀ ਕਹਿੰਦੇ ਆ। ਪਰ ਕਹਿੰਦੇ, ਲੋਕ ਕਹਿੰਦੇ ਬੰਦਾ ਮਿਲ ਗਿਆ। ਕੌਣ ਹੈਗਾ ਬੰਦਾ? ਪ੍ਰਭ ਗਿੱਲ। ਤੁਸੀਂ ਇਹਨਾਂ ਦੀ ਜਾਣਕਾਰੀ ਸਰਚ ਕਰ ਸਕਦੇ ਹੋ, ਇਹਨਾਂ ਨੂੰ ਮਿਲ ਸਕਦੇ ਹੋ। ਆਉਣ ਵਾਲੇ ਦਿਨਾਂ 'ਚ ਕਾਫੀ ਸਾਰੀ ਜਾਣਕਾਰੀ ਅਸੀਂ ਵੀ ਲੈ ਕੇ ਆਵਾਂਗੇ। ਪਰ ਲੋਕ ਇਵੇਂ ਦੱਸ ਰਹੇ ਹਨ, ਕਹਿੰਦੇ ਬੰਦਾ ਮਿਲ ਗਿਆ, ਹੁਣ ਕਿਹਾ ਵੋਟ ਪਾਵਾਂਗੇ ਜ਼ਰੂਰ। ਵਧੀਆ, ਵੋਟਾਂ ਪੈਣੀਆਂ ਵੀ ਚਾਹੀਦੀਆਂ ਹੈਗੀਆਂ, ਪਾਇਓ ਜ਼ਰੂਰ। ਮੇਰੇ ਨਾਲ ਕਦੇ ਵੀ ਸੰਪਰਕ ਕਰਨਾ ਹੋਵੇ 416-452-2555। ਮਨਜੀਤ ਚੀਮਾ ਜੀ ਨੇ ਪ੍ਰੋਗਰਾਮ ਸਪੋਂਸਰ ਕੀਤਾ। ਘਰ ਖਰੀਦਣਾ ਹੋਵੇ, ਵੇਚਣਾ ਹੋਵੇ, ਰੈਜੀਡੈਂਸ਼ੀਅਲ ਕਮਰਸ਼ੀਅਲ ਪ੍ਰੋਪਰਟੀ ਲੈਣੀ ਹੋਵੇ, ਅਮੇਜ਼ਿੰਗ, 18 ਸਾਲ ਤੋਂ ਵੱਧ ਐਕਸਪੀਰੀਅੰਸ ਹੈਗਾ, 416-357-9999 ਹੈਗਾ ਇਹਨਾਂ ਦਾ ਨੰਬਰ। ਮੇਰੇ ਵੱਲੋਂ, ਸਾਡੀ ਸਾਰੀ ਟੀਮ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੈਵ ਅ ਗੁੱਡ ਡੇ। ਗੁੱਡ ਬਾਏ।

0: Cody.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਰਵੀਰ ਸਿੰਘ ਭੁੱਲਰ ਵੱਲੋਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਮੰਡੇ ਟੂ ਫਰਾਈਡੇ ਮਾਰਨਿੰਗ 7 ਤੋਂ 8 ਸੁਣਦੇ ਹੋ ਰੇਡੀਓ ਚੜ੍ਹਦੀ ਕਲਾ ਅਤੇ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸਟੂਡੀਓ ਨੰਬਰ ਆ 416-233-7368 ਅਤੇ ਅੱਜ ਲੇਬਰ ਡੇ ਲੌਂਗ ਵੀਕਐਂਡ ਦੀ ਬਹੁਤ ਲੋਕ ਛੁੱਟੀ ਮਨਾ ਰਹੇ ਨੇ ਸੜਕ ਦੇ ਉੱਤੇ ਟ੍ਰੈਫਿਕ ਘੱਟ ਸੀ ਪਰ ਜਿੰਨੇ ਵੀ ਲੋਕ ਸਾਡੇ ਨਾਲ ਜੁੜੇ ਹੋਏ ਨੇ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡਾ ਇਹ ਇੱਕ ਘੰਟਾ ਪੂਰਾ ਮਨੋਰੰਜਨ ਰਹੇ ਗੱਲਾਂ ਬਾਤਾਂ ਹੋਣ ਅਸੀਂ ਔਨ ਏਅਰ ਵੀ ਅੱਜ ਗੱਲਾਂ ਬਾਤਾਂ ਕਰਾਂਗੇ ਅੱਜ ਦਾ ਟੋਪਿਕ ਹੋਊਗਾ ਕਿ ਤੁਸੀਂ ਕਿਹੜੇ ਕਿਹੜੇ ਕੰਮ ਕੀਤੇ ਆ ਕੈਨੇਡਾ ਦੇ ਵਿੱਚ ਮੈਂ ਆਪਣੀ ਮੇਰਾ ਸਟੂਡੀਓ ਕੁਛ ਗੈਸਟ ਵੀ ਜੁੜਨਗੇ ਅਤੇ ਅਸੀਂ ਆਪਣੀ ਵੀ ਜਰਨੀ ਦੱਸਾਂਗੇ ਬੰਦਾ ਕਹਿੰਦਾ ਕਿ ਮੈਂ ਸਟਾਰਟਿੰਗ ਦੇ ਦਿਨਾਂ ਦੇ ਵਿੱਚ $5 'ਤੇ ਕੰਮ ਕੀਤਾ 8 'ਤੇ ਕੀਤਾ ਅਤੇ ਆਹ ਕੰਮ ਕੀਤਾ ਬਹੁਤ ਖੱਟੀਆਂ ਮਿੱਠੀਆਂ ਯਾਦਾਂ ਹੁੰਦੀਆਂ ਨੇ ਉਹ ਵੀ ਸ਼ੇਅਰ ਕਰਾਂਗੇ ਅਤੇ ਨਿਊਜ਼ ਸੈਗਮੈਂਟ ਅਰਵਿੰਦਰ ਸਿੰਘ ਭੱਟੀ ਜੀ ਉਹ ਵੀ ਬੜਾ ਜਲਦੀ ਸਾਡੇ ਨਾਲ ਨਿਊਜ਼ ਸੈਗਮੈਂਟ ਲੈ ਕੇ ਹਾਜ਼ਰ ਹੋਣਗੇ ਪਰ ਸਟਾਰਟਿੰਗ ਰੱਬ ਦੇ ਉਸ ਓਟ ਆਸਰੇ ਗੀਤ ਨਾਲ

0: ਦੋਸਤੋ ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਅਤੇ ਸਾਨਾ ਲਾਈਨ 'ਤੇ ਜੁੜ ਚੁੱਕੇ ਨੇ ਰਵਿੰਦਰ ਸਿੰਘ ਪੱਟੀ ਜੀ ਨਿਊਜ਼ ਸੈਗਮੈਂਟ ਲੈ ਕੇ। ਪੱਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
1: ਸਤਿ ਸ਼੍ਰੀ ਅਕਾਲ ਜੀ, ਕੈਨੇਡਾ 'ਚ ਵਾਸਤੇ ਸਾਰੇ ਪੰਜਾਬੀਆਂ ਨੂੰ ਇਸ ਨਵੀਂ ਸਵੇਰ 'ਚ ਸਤਿ ਸ਼੍ਰੀ ਅਕਾਲ
0: ਜੀ। ਗੋ ਅਹੈਡ ਪਲੀਜ਼
1: ਜੀ। ਖ਼ਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ, ਮੈਂ ਹਾਂ ਅਰਵਿੰਦਰ ਸਿੰਘ ਪੱਟੀ। ਪਹਿਲਾਂ ਪੇਸ਼ ਨੇ ਚੋਣ ਦੀਆਂ ਖ਼ਬਰਾਂ। ਦਿੱਲੀ 'ਚ 5 ਮੰਜ਼ਿਲਾ ਪੀਜੀ ਦੀ ਇਮਾਰਤ ਢਹਿ ਢੇਰੀ, 5 ਵਿਦਿਆਰਥੀਆਂ ਦੀ ਮੌਤ। ਹਾਈਕੋਰਟ ਦੇ ਚੀਫ ਜਸਟਿਸ ਦੀ ਨਿਯੁਕਤੀ ਤੇ ਪੰਜਾਬ ਸਰਕਾਰ ਨੂੰ ਸਖ਼ਤ ਇਤਰਾਜ਼। ਅਹੁਦਾ ਸੰਭਾਲਣ ਮੌਕੇ ਸੀਐਮ ਮਾਨ ਨਹੀਂ ਹੋਏ ਸ਼ਾਮਲ। ਕਿਸਾਨੀ ਮੰਗਾਂ ਲਈ ਵਿਧਾਨ ਸਭਾ ਸੈਸ਼ਨ ਬੁਲਾਏਗੀ ਪੰਜਾਬ ਸਰਕਾਰ, ਮਸਲਾ ਹੱਲ ਹੋਣ ਦੀ ਸੰਭਾਵਨਾ। ਸੀਐਮ ਨੂੰ ਕਾਲਾ ਝੰਡਾ ਦਿਖਾਉਣ ਵਾਲੇ ਮੋਹਨਜੀਤ ਦੀ ਹਾਲਤ ਵਿਗੜੀ, ਪਟਿਆਲਾ ਕੀਤਾ ਰੈਫਰ। ਤੇ ਅਮਰੀਕੀ ਮੰਤਰੀ ਬੇਸੈਂਟ ਨੇ ਕੈਨੇਡਾ ਨੂੰ ਦੱਸਿਆ ਭੌਂਕਣ ਵਾਲਾ ਛੋਟਾ ਕੁੱਤਾ, ਇੱਕ ਇੰਟਰਵਿਊ ਵਿੱਚ ਦਿੱਤਾ ਵਿਵਾਦਪੂਰਨ ਬਿਆਨ। ਤੇ ਹੁਣ ਇਹਨਾਂ ਖ਼ਬਰਾਂ ਦਾ ਵਿਸਤਾਰ ਤੇ ਕੁਝ ਹੋਰ ਖ਼ਬਰਾਂ। ਦਿੱਲੀ ਯੂਨੀਵਰਸਿਟੀ ਨੇੜੇ ਸੱਤਿਆ ਨਿਕੇਤਨ 'ਚ ਇੱਕ ਤੰਗ ਗਲੀ ਵਿੱਚ ਮੁੰਡਿਆਂ ਦੇ ਹੋਸਟਲ ਵਜੋਂ ਵਰਤੀ ਜਾਂਦੀ 50 ਸਾਲ ਪੁਰਾਣੀ 5 ਮੰਜ਼ਿਲਾ ਇਮਾਰਤ ਢਹਿ ਗਈ ਹੈ, ਜਿਸ ਕਾਰਨ 5 ਵਿਦਿਆਰਥੀਆਂ ਦੀ ਮੌਤ ਹੋ ਗਈ। 9 ਵਿਦਿਆਰਥੀਆਂ ਨੂੰ ਬਲਬੇ ਚੋਂ ਬਾਹਰ ਕੱਢ ਲਿਆ ਗਿਆ, 4 ਹੋਰਨਾਂ ਦੀ ਹਾਲਤ ਬੜੀ ਗੰਭੀਰ ਦੱਸੀ ਜਾਂਦੀ ਹੈ। ਕਈਆਂ ਦੇ ਅਜੇ ਵੀ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ ਹੈ। ਪੁਲਿਸ ਅਨੁਸਾਰ ਇਮਾਰਤ ਨੂੰ ਪੇਇੰਗ ਗੈਸਟ ਵਜੋਂ ਵਰਤਿਆ ਜਾ ਰਿਹਾ ਸੀ। ਇਮਾਰਤ ਦੀ ਬੇਸਮੈਂਟ 'ਚ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਕਿ ਇਹ ਦੁਪਹਿਰ 1:30 ਵਜੇ ਦੇ ਕਰੀਬ ਢਹਿ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜ਼ੀਰਾ 'ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਗੁਰਪ੍ਰੀਤ ਸਿੰਘ ਫੇਖੋਂ ਤੇ ਉਹਨਾਂ ਦੇ ਸਮਰਥਕਾਂ ਦਾ ਆਮ ਆਦਮੀ ਪਾਰਟੀ 'ਚ ਨਿੱਘਾ ਸਵਾਗਤ ਕੀਤਾ। ਉਹਨਾਂ ਕਿਹਾ ਕਿ ਜਨਤਾ ਦਾ ਇਹ ਭਾਰੀ ਸਮਰਥਨ ਰਵਾਇਤੀ ਪਾਰਟੀਆਂ ਦੇ ਖੋਖਲੇ ਦਾਅਵਿਆਂ ਦੇ ਮੁਕਾਬਲੇ ਕੰਮ ਦੀ ਰਾਜਨੀਤੀ ਵਿੱਚ ਲੋਕਾਂ ਦੇ ਵੱਧਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਕੋਲ ਪੰਜਾਬ ਲਈ ਕੋਈ ਵਿਜ਼ਨ ਨਹੀਂ ਹੈ। ਕਦੇ 25 ਸਾਲ ਦਾ ਰਾਜ ਕਰਨ ਦਾ ਦਾਅਵਾ ਕਰਨ ਵਾਲੀ ਅਕਾਲੀ ਪਾਰਟੀ ਅੱਜ ਕੁਝ ਹੀ ਲੋਕਾਂ ਤੱਕ ਸੀਮਤ ਹੋ ਕੇ ਰਹਿ ਗਈ ਹੈ, ਜਦਕਿ ਅੰਦਰੂਨੀ ਕਲੇਸ਼ ਉਸਦੀ ਕਾਂਗਰਸ ਨੂੰ ਇਕਜੁੱਟ ਕਰਨ ਦੀ ਰਾਹੁਲ ਗਾਂਧੀ ਦੀ ਕੋਸ਼ਿਸ਼ ਦਾ ਕੋਈ ਸਿੱਟਾ ਨਹੀਂ ਨਿਕਲਿਆ। ਉਹਨਾਂ ਕਿਹਾ ਕਿ ਉਹਨਾਂ ਲਈ ਰਾਜਨੀਤੀ ਸਿਰਫ ਲੋਕਾਂ ਦੀ ਸੇਵਾ ਦਾ ਜ਼ਰੀਆ ਤੇ ਉਹ ਇਹ ਇਮਾਨਦਾਰੀ ਪੂਰੀ ਇਮਾਨਦਾਰੀ ਤੇ ਲਗਨ ਨਾਲ ਨਿਭਾ ਰਹੇ ਨੇ। ਪੰਜਾਬ ਸਰਕਾਰ ਦੀ ਰਾਏ ਦੀ ਉਡੀਕ ਕੀਤੇ ਬਿਨਾ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਚੀਫ ਜਸਟਿਸ ਨਿਯੁਕਤ ਕਰਨ ਤੇ ਪੰਜਾਬ ਸਰਕਾਰ ਨੇ ਗੰਭੀਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਐਤਵਾਰ ਨੂੰ ਆਨਲਾਈਨ ਸੱਦੀ ਗਈ ਪੰਜਾਬ ਕੈਬਨਿਟ ਦੀ ਐਮਰਜੈਂਸੀ ਬੈਠਕ 'ਚ ਮਤਾ ਪਾਸ ਕੀਤਾ ਗਿਆ ਕਿ ਜਦੋਂ ਤੱਕ ਪੰਜਾਬ ਦੀ ਰਾਏ ਨਹੀਂ ਲੈ ਲਈ ਜਾਂਦੀ ਤੇ ਉਸ ਤੇ ਕੋਈ ਯੋਗ ਵਿਚਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਨਿਯੁਕਤੀ ਤੇ ਸਹੁੰ ਚੁੱਕਣ ਦੀ ਪ੍ਰਕਿਰਿਆ ਰੋਕੀ ਜਾਵੇ। ਕੈਬਨਿਟ ਨੇ ਇੱਕ ਵਾਰ ਹੋ ਕੇ ਦੋਸ਼ ਲਗਾਇਆ ਕਿ ਇਹ ਨਿਯੁਕਤੀ ਸੂਬਾ ਸਰਕਾਰ ਦੀ ਸਹਿਮਤੀ ਲਏ ਬਿਨਾਂ ਕੀਤੀ ਗਈ ਹੈ, ਜਿਸ ਨਾਲ ਸਾਰੇ ਸੰਵਿਧਾਨਿਕ ਨਿਯਮਾਂ ਤੇ ਤੈਅ ਪ੍ਰਕਿਰਿਆਵਾਂ ਨੂੰ ਦਰਕਿਨਾਰ ਕੀਤਾ ਗਿਆ। ਉਧਰ ਅਸ਼ਵਨੀ ਮਿਸ਼ਰਾ ਨੇ ਅੱਜ ਸਵੇਰੇ ਆਪਣਾ ਅਹੁਦਾ ਸੰਭਾਲਿਆ, ਪਰ ਇਸ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਾਮਲ ਨਹੀਂ ਹੋਏ। ਪੰਜਾਬ ਦੇ ਕਿਸਾਨ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਮੋਹਾਲੀ ਚੰਡੀਗੜ੍ਹ ਦੀਆਂ ਬਰੂਹਾਂ ਤੇ ਲਗਾਏ ਗਏ ਪੱਕੇ ਮੋਰਚੇ ਦੇ 6ਵੇਂ ਦਿਨ ਐਤਵਾਰ ਨੂੰ ਕਿਸਾਨਾਂ ਨਾਲ ਗੱਲਬਾਤ ਮਗਰੋਂ ਪੰਜਾਬ ਸਰਕਾਰ ਵਿਧਾਨ ਸਭਾ 'ਚ ਵਿਸ਼ੇਸ਼ ਸੈਸ਼ਨ ਬੁਲਾਉਣ ਲਈ ਰਾਜ਼ੀ ਹੋ ਗਈ ਹੈ। ਖੇਤੀਬਾੜੀ ਮੰਤਰੀ ਗੁਰਬੀਰ ਸਿੰਘ ਘੁੱਡੀਆ ਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਸਾਨਾਂ ਦੀ ਸਟੇਜ ਤੋਂ ਸਹਿਮਤੀ ਸੰਬੰਧੀ ਰਸਮੀ ਐਲਾਨ ਕਰਨਗੇ। ਉਧਰ ਸੰਯੁਕਤ ਕਿਸਾਨ ਮੋਰਚਾ ਐਸਕੇਐਮ ਦੇ ਆਗੂਆਂ ਨੇ ਇਸ ਨੂੰ ਕਿਸਾਨੀ ਸੰਘਰਸ਼ ਦੀ ਵੱਡੀ ਜਿੱਤ ਕਰਾਰ ਦਿੱਤਾ ਹੈ। ਪੰਜਾਬ ਭਵਨ ਵਿਖੇ ਦੋਹਾਂ ਮੰਤਰੀਆਂ ਨਾਲ ਐਸਕੇਐਮ ਦੇ ਮੋਹਰੀ ਆਗੂਆਂ ਦੀ ਕਰੀਬ 3 ਘੰਟੇ ਮੀਟਿੰਗ ਚੱਲੀ। ਕਿਸਾਨੀ ਮੰਗਾਂ ਸੰਬੰਧੀ ਦੋਹਾਂ ਧਿਰਾਂ 'ਚ ਖੁੱਲ੍ਹ ਕੇ ਚਰਚਾ ਕੀਤੀ ਗਈ। ਪੰਜਾਬ 'ਚ ਇੰਚਾਰਜ ਬਦਲਣ ਦੇ ਨਾਲ ਹੀ ਕਾਂਗਰਸ ਹਾਈਕਮਾਨ ਨੇ ਸੂਬੇ 'ਚ ਪਾਰਟੀ ਅੰਦਰਲੇ ਟਕਰਾਅ ਨੂੰ ਖਤਮ ਕਰਨ ਦੀ ਫੈਸਲਾਕੁਨ ਪਹਿਲ ਤੇਜ਼ ਕਰ ਦਿੱਤੀ ਹੈ। ਭੁਪੇਸ਼ ਬਘੇਲ ਦੀ ਥਾਂ ਤੇ ਕਾਂਗਰਸ ਲੀਡਰਸ਼ਿਪ ਨੇ ਸਚਿਨ ਪਾਇਲਟ ਨੂੰ ਨਵਾਂ ਇੰਚਾਰਜ ਬਣਾ ਕੇ ਪੰਜਾਬ ਦੀ ਚੋਣ ਤੇ ਸੰਗਠਨ ਦੀ ਟੀਮ 'ਚ ਵੀ ਫੇਰ ਬਦਲ ਦਾ ਸੰਕੇਤ ਦੇ ਦਿੱਤਾ ਹੈ। ਪਾਰਟੀ ਲੀਡਰਸ਼ਿਪ ਪੰਜਾਬ ਚੋਣਾਂ ਦੇ ਸਿਆਸੀ ਮੈਦਾਨ 'ਚ ਆਪਣੇ ਸਿਖਰਲੇ ਆਗੂ ਰਾਹੁਲ ਗਾਂਧੀ ਦੇ ਉਤਰਨ ਤੋਂ ਪਹਿਲਾਂ ਲੰਬੇ ਸਮੇਂ ਤੋਂ ਚੱਲ ਰਹੇ ਟਕਰਾਅ ਦੀ ਸਿਰਦਰਦੀ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਣਾ ਚਾਹੁੰਦੀ ਹੈ। ਇਸ ਦੇ ਮੱਦੇਨਜ਼ਰ ਪੰਜਾਬ ਕਾਂਗਰਸ ਦੇ ਸੰਗਠਨ ਦਾ ਚਿਹਰਾ ਬਦਲੇ ਜਾਣ ਦੇ ਬਦਲ ਤੇ ਵੀ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ। ਸੂਤਰਾਂ ਅਨੁਸਾਰ ਸਚਿਨ ਪਾਇਲਟ ਨਾਲ ਸਲਾਹ ਮਸ਼ਵਰਾ ਕਰਕੇ ਅਗਲੇ ਕੁਝ ਦਿਨ 'ਚ ਇਸ ਦਾ ਐਲਾਨ ਕਰ ਦਿੱਤਾ ਜਾਵੇਗਾ। ਪਿੰਡ ਸੇਰੋਂ ਵਿੱਚ ਮੁੱਖ ਮੰਤਰੀ ਦੇ ਲੋਕ ਮਿਲਣੀ ਸਮਾਗਮ ਦੌਰਾਨ ਕਾਲਾ ਝੰਡਾ ਲਹਿਰਾਉਣ ਕਾਰਨ ਪੁਲਿਸ ਹਿਰਾਸਤ ਵਿੱਚ ਤਸ਼ੱਦਦ ਦਾ ਸ਼ਿਕਾਰ ਹੋਏ ਨੌਜਵਾਨ ਮੋਹਨਜੀਤ ਸਿੰਘ ਦੇ ਹੱਕ ਵਿੱਚ ਐਤਵਾਰ ਨੂੰ ਮੋਹਨਜੀਤ ਇਨਸਾਫ ਸੰਘਰਸ਼ ਕਮੇਟੀ ਦੀ ਅਗਵਾਈ ਹੇਠ SSP ਦਫ਼ਤਰ ਸੰਗਰੂਰ ਦੇ ਸਾਹਮਣੇ ਵਿਸ਼ਾਲ ਧਰਨਾ ਲਗਾਇਆ ਗਿਆ। ਧਰਨੇ ਵਿੱਚ ਸ਼ਾਮਲ ਲੋਕਾਂ ਨੇ ਪੱਗਾਂ ਤੇ ਕਾਲੀਆਂ ਪੱਟੀਆਂ ਬੰਨ ਕੇ ਆਪਣਾ ਰੋਸ ਪ੍ਰਗਟ ਕੀਤਾ। ਧਰਨੇ ਦੌਰਾਨ ਸਾਰੇ ਨੁਮਾਇੰਦਿਆਂ ਨੇ ਮੋਹਨਜੀਤ ਸਿੰਘ ਤੇ ਤਸ਼ੱਦਦ ਕਰਨ ਵਾਲੇ ਇੱਕ DSP, 2 SHO ਤੇ ਇੱਕ ASI ਖਿਲਾਫ਼ ਬੇਅਦਬੀ ਕਾਨੂੰਨ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰਨ ਤੇ ਉਹਨਾਂ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ। 3 ਸਤੰਬਰ ਤੋਂ ਸਿਵਲ ਹਸਪਤਾਲ ਸੰਗਰੂਰ ਵਿੱਚ ਦਾਖਲ ਪੀੜਿਤ ਮੋਹਨਜੀਤ ਸਿੰਘ ਦੀ ਐਤਵਾਰ ਦੁਪਹਿਰ ਅਚਾਨਕ ਸਿਹਤ ਵਿਗੜ ਗਈ, ਜਿਸ ਕਾਰਨ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਅਮਰੀਕਾ ਵਿੱਚ ਵੋਟਰ ਸੂਚੀ ਦੀ ਜਾਂਚ ਦੇ ਹੁਕਮ ਦਿੱਤੇ ਗਏ ਨੇ। ਇਸ ਨਾਲ 10 ਲੱਖ ਭਾਰਤੀ ਮੂਲ ਦੇ ਵੋਟਰਾਂ ਦੇ ਨਾਂ ਕੱਟਣ ਦਾ ਖਤਰਾ ਪੈਦਾ ਹੋ ਗਿਆ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਮੀਗ੍ਰੇਸ਼ਨ ਏਜੰਸੀ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਨੂੰ ਵੋਟਰ ਡਾਟਾਬੇਸ ਦੀ ਨਿਗਰਾਨੀ ਦੀ ਜ਼ਿੰਮੇਵਾਰੀ ਸੌਂਪੀ ਹੈ। ਇਸ ਕੰਮ ਲਈ ਕੰਪਿਊਟਰ ਤੇ ਡਿਜੀਟਲ ਟੂਲਸ ਰਾਹੀਂ ਰਾਸ਼ਟਰੀ ਪੱਧਰ ਤੇ ਇੱਕ ਡਾਟਾਬੇਸ ਤਿਆਰ ਕੀਤਾ ਜਾ ਰਿਹਾ ਹੈ। ਵੋਟਰਾਂ ਦੀ ਜਾਣਕਾਰੀ ਨੂੰ ਕੰਪਿਊਟਰ ਰਾਹੀਂ ਇਮੀਗ੍ਰੇਸ਼ਨ ਰਿਕਾਰਡ, ਸਿਟੀਜ਼ਨਸ਼ਿਪ ਰਿਕਾਰਡ ਤੇ ਹੋਰ ਸਰਕਾਰੀ ਡਾਟਾ ਨਾਲ ਲਾਇਆ ਜਾ ਰਿਹਾ ਹੈ। ਜੇ ਕਿਸੇ ਵੋਟਰ ਦੇ ਨਾਂ ਦੇ ਸਪੈਲਿੰਗ, ਪਤੇ ਜਾਂ ਹੋਰ ਜਾਣਕਾਰੀ ਦਾ ਸਰਕਾਰੀ ਰਿਕਾਰਡ ਨਾਲ ਸਹੀ ਮਿਲਾਨ ਨਹੀਂ ਹੁੰਦਾ ਤਾਂ ਉਸਦੀ ਮੁੜ ਤੋਂ ਡੂੰਘੀ ਜਾਂਚ ਕੀਤੀ ਜਾਵੇਗੀ ਤੇ ਜੇ ਉਹ ਸਹੀ ਦਸਤਾਵੇਜ਼ ਪੇਸ਼ ਨਹੀਂ ਕਰ ਪਾਉਂਦੇ ਤਾਂ ਉਹਨਾਂ ਦਾ ਨਾਂ ਵੋਟਰ ਸੂਚੀ ਤੋਂ ਕੱਟ ਦਿੱਤਾ ਜਾਵੇਗਾ। ਆਖਰੀ ਖਬਰ, ਅਮਰੀਕੀ ਵਿੱਤ ਮੰਤਰੀ ਸਕਾਟ ਬੇਸੈਂਟ ਨੇ ਕੈਨੇਡਾ ਦੀ ਤੁਲਨਾ ਇੱਕ ਛੋਟੇ ਕੁੱਤੇ ਨਾਲ ਕੀਤੀ ਹੈ। ਅਮਰੀਕਾ ਨਾਲ ਕੈਨੇਡਾ ਦੀ ਟ੍ਰੇਡ ਡੀਲ ਨਾ ਹੋਣ ਤੇ ਉਹਨਾਂ ਨੇ ਕੈਨੇਡਾ ਦੀ ਤੁਲਨਾ ਵੱਡੇ ਕੁੱਤੇ ਨੂੰ ਪਰੇਸ਼ਾਨ ਕਰਨ ਵਾਲੇ ਭੌਂਕਣ ਵਾਲੇ ਛੋਟੇ ਕੁੱਤੇ ਨਾਲ ਕੀਤੀ। ਇੱਕ ਇੰਟਰਵਿਊ ਵਿੱਚ ਬੇਸੈਂਟ ਨੇ ਕਿਹਾ ਕਿ ਮੇਰੇ ਕੋਲ ਇੱਕ ਜਰਮਨ ਸ਼ੈਫਰਡ ਕੁੱਤਾ ਸੀ। ਪਾਰਕ ਵਿੱਚ ਇੱਕ ਛੋਟਾ ਜਿਹਾ ਕੁੱਤਾ ਉਸ ਤੇ ਲਗਾਤਾਰ ਭੌਂਕਦਾ ਰਹਿੰਦਾ ਸੀ। ਇਹ ਸਥਿਤੀ ਮੈਨੂੰ ਉਸਦੀ ਯਾਦ ਦਿਵਾਉਂਦੀ ਹੈ। ਉਹਨਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਸ਼ਾਨਦਾਰ ਵਪਾਰਕ ਸਮਝੌਤੇ ਨੂੰ ਠੁਕਰਾਉਣ ਦਾ ਦੋਸ਼ ਲਗਾਇਆ। ਦਰਅਸਲ ਅਮਰੀਕਾ ਤੇ ਕੈਨੇਡਾ ਵਿਚਕਾਰ 19 ਤੋਂ 21 ਅਗਸਤ ਦੌਰਾਨ ਹੋਈ 3 ਦਿਨ ਦੀ ਟ੍ਰੇਡ ਗੱਲਬਾਤ ਤੋਂ ਬਾਅਦ ਡੀਲ ਨਹੀਂ ਸੀ ਹੋ ਸਕੀ। ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਕਹਿਣਾ ਸੀ ਕਿ ਅਮਰੀਕਾ ਨੇ ਆਖਰੀ ਸਮੇਂ ਤੇ ਡੀਲ ਦੀਆਂ ਸ਼ਰਤਾਂ ਬਦਲ ਦਿੱਤੀਆਂ ਸਨ। ਉਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਸਮਝੌਤਾ ਨਾ ਹੋਣ ਤੋਂ ਬਾਅਦ 22 ਅਗਸਤ ਤੋਂ ਕੈਨੇਡਾ ਦੇ $20 ਅਰਬ ਦੇ ਸਮਾਨ ਤੇ 50% ਟੈਰਿਫ ਲਾਗੂ ਕਰ ਦਿੱਤਾ ਸੀ। ਇਹ ਟੈਰਿਫ ਕੈਨੇਡਾ ਦੇ ਅਮਰੀਕਾ ਭੇਜੇ ਜਾਣ ਵਾਲੇ ਕੁੱਲ ਸਮਾਨ ਦਾ ਕਰੀਬ 5% ਹੀ ਬਣਦਾ ਹੈ। PM ਕਾਰਨ ਨੇ ਇਸ ਟੈਰਿਫ ਨੂੰ ਕੈਨੇਡਾ ਤੇ ਹਮਲਾ ਦੱਸਿਆ। ਇਸ ਨਾਲ ਹੀ ਖਬਰਾਂ ਦਾ ਬੁਲੇਟਿਨ ਹੁਣ ਖਤਮ ਹੋਇਆ। ਕੱਲ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੁਹਾਡੀ ਸੇਵਾ ਚ ਹਾਜ਼ਰ ਹੋਵਾਂਗਾ। ਸਤਿ ਸ੍ਰੀ ਅਕਾਲ।
0: ਬਹੁਤ ਬਹੁਤ ਧੰਨਵਾਦ ਭੱਟੀ ਸਾਹਿਬ, ਬਹੁਤ ਬਹੁਤ ਖੂਬ ਤੁਸੀਂ ਖਬਰਾਂ ਚੋਣਵੀਆਂ ਖਬਰਾਂ ਦੇ ਨਾਲ ਖਬਰਾਂ ਤੇ ਵਿਸਥਾਰ ਕਰਦੇ ਹੋ ਤੇ ਕੁਝ ਕੁ ਖਬਰਾਂ ਤੇ ਜੇ ਆਪਾਂ ਹੋਰ ਡਿਟੇਲ ਦੇ ਵਿੱਚ ਗੱਲਬਾਤ ਕਰੀਏ ਤਾਂ ਉਹਨਾਂ ਦੇ ਵਿੱਚੋਂ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਲੈ ਕੇ ਜੋ ਉਹਨਾਂ ਦੀ ਨਿਯੁਕਤੀ ਨੂੰ ਲੈ ਕੇ ਪੰਜਾਬ ਸਰਕਾਰ ਦਾ ਕੀ ਇਤਰਾਜ਼ ਆ ਜੀ, ਉਹ ਉਹਦੇ ਬਾਰੇ ਦੱਸੋਗੇ?
1: ਦਰਅਸਲ ਇਤਰਾਜ਼ ਇਹ ਹੈ ਕਿ ਜਿਹੜਾ ਸੰਵਿਧਾਨ ਹੈ ਉਹਦੇ ਚ ਲਿਖਿਆ ਹੈ ਕਿ ਜਦੋਂ ਕਿਸੇ ਵੀ ਸਟੇਟ ਦਾ ਕਿਸੇ ਹਾਈਕੋਰਟ ਦਾ ਜਦੋਂ ਮੁੱਖ ਜੱਜ ਨਿਯੁਕਤ ਕੀਤਾ ਜਾਣਾ ਤੇ ਸੂਬੇ ਦੀ ਸਰਕਾਰ ਦੀ ਸਲਾਹ ਲਈ ਜਾਣੀ ਚਾਹੀਦੀ ਹੈ। ਪਰ ਇਸ ਸੰਬੰਧੀ ਕੇਂਦਰ ਸਰਕਾਰ ਦਾ ਇਹ ਕਹਿਣਾ ਕਿ ਅਸੀਂ ਜਿਹੜੀ ਸਲਾਹ ਹੈ ਉਹ ਗਵਰਨਰ ਤੋਂ ਲੈ ਲਈ ਹੈ ਤੇ ਵਾਕਈ ਉਹਨਾਂ ਨੇ ਰਾਜਪਾਲ ਤੋਂ ਸਲਾਹ ਲੈ ਲਈ ਸੀ, ਉਹਨਾਂ ਨੇ ਹਾਮੀ ਭਰਤੀ ਸੀ। ਇੱਧਰ CM ਮਾਨ ਦਾ ਕਹਿਣਾ ਕਿ ਪੰਜਾਬ ਸਰਕਾਰ ਦਾ ਮਤਲਬ ਗਵਰਨਰ ਨਹੀਂ, ਚਲੋ ਪੰਜਾਬ ਦਾ ਮੁੱਖ ਮੰਤਰੀ ਹੈ, ਉਹਨਾਂ ਨੂੰ ਮੇਰੇ ਕੋਲੋਂ ਸਲਾਹ ਲੈਣੀ ਚਾਹੀਦੀ ਸੀ ਜਿਹੜੀ ਮੈਂ ਅਜੇ ਤੱਕ ਨਹੀਂ ਸੀ ਦਿੱਤੀ ਤੇ ਉਸ ਤੋਂ ਇਲਾਵਾ ਬਿਨਾਂ ਹੀ ਉਹਨਾਂ ਨੇ ਇਹ ਨਿਯੁਕਤੀ ਕਰ ਦਿੱਤੀ ਹੈ।
0: ਸਟੂਡੀਓ ਦੋਸਤ ਭੱਟੀ ਸਾਹਿਬ ਕੁਝ ਕੁ ਮਿੰਟ ਸਾਡੇ ਨਾਲ ਨੇ, ਤੁਸੀਂ ਇਹਨਾਂ ਨਾਲ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਜਾਂ ਤੁਹਾਡੇ ਕੋਈ ਹੋਰ ਖਬਰ ਦੇ ਉੱਤੇ ਗੱਲਬਾਤ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਨੰਬਰ ਸਟੂਡੀਓ ਦਾ ਕਾਲ ਕਰ ਸਕਦੇ ਹੋ ਜੀ, 416-233-7368 416-233-7368 416-233-7368 ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ। ਸ਼ੇਰੋਂ ਵਾਲਾ ਮੁੱਦਾ ਇਸ ਸਮੇਂ ਵੱਧਦਾ, ਉਹ ਮੁੰਡੇ ਦੀ ਸੱਚੀ ਜ਼ਿਆਦਾ ਸੀਰੀਅਸ ਹਾਲਤ ਹੋ ਗਈ ਜੀ, ਕੀ ਪ੍ਰੋਬਲਮ ਉਹਨੂੰ ਕਹਿੰਦੇ ਰੈਫਰ ਕਰ ਦਿੱਤਾ ਗਿਆ?
1: ਦਰਅਸਲ 2 ਦਿਨ ਤਾਂ ਉਹ ਠੀਕ ਠਾਕ ਰਿਹਾ ਜੀ, ਕਿਉਂਕਿ ਬਹੁਤ ਸਾਰੇ ਮੰਤਰੀ, ਬਹੁਤ ਸਾਰੇ ਪੁਰਾਣੇ ਸਾਬਕਾ ਮੰਤਰੀ ਪ੍ਰਧਾਨ ਉਹਨੂੰ ਮਿਲ ਕੇ ਆਏ ਹੈ, ਉਹਨੂੰ ਸਲੋਕੇ ਵੀ ਪਾ ਕੇ ਆਏ ਹੈ। ਪਰ ਅਚਾਨਕ ਇਹ ਖ਼ਬਰ ਆਈ ਹੈ ਕਿ ਉਹਨੂੰ ਉਹਦੀ ਹਾਲਤ ਖਰਾਬ ਹੋ ਗਈ ਤੇ ਇੱਕ ਛੋਟੀ ਜਿਹੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਹਦੇ ਚ ਉਹ ਚੀਕਾਂ ਮਾਰਦਾ ਨਜ਼ਰ ਆ ਰਿਹਾ ਸੀ ਤੇ ਉਸ ਤੋਂ ਬਾਅਦ ਉਹਨੂੰ ਤੁਰੰਤ ਪਟਿਆਲਾ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਬਾਕੀ ਲੇਟੈਸਟ ਜਿਹੜੀਆਂ ਖਬਰਾਂ ਹੁਣ ਅਸੀਂ ਉਡੀਕ ਕਰ ਰਹੇ ਹਾਂ, ਕੋਈ ਵੀ ਹੋਰ ਖਬਰ ਆਵੇ ਤੇ ਤੁਹਾਨੂੰ ਅੱਗੇ ਫਾਰਵਰਡ ਕਰੀਏ।
0: ਅਗਲੀ ਕਾਲ 7603 ਸਤਿ ਸ੍ਰੀ ਅਕਾਲ ਜੀ।
2: ਹਾਂਜੀ ਵੀਰੇ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ,
2: ਮੈਂ ਦਲਵੀਰ ਸਿੱਧੂ ਬੋਲਦਾ ਵੀਰੇ।
0: ਹਾਂਜੀ ਸਿੱਧੂ ਸਾਹਿਬ
2: ਜੀ, ਰਾਜ ਦਾ ਯਾਰ ਦੋਸਤ ਹੀ ਹੈ ਤੇ ਉਹ ਪਹਿਲਾਂ ਤਾਂ ਬਾਅਦ ਨਾਲ ਧੰਨਵਾਦ ਹੀ ਕਰਨਾ ਤੁਹਾਡਾ ਸਾਰਿਆਂ ਭਰਾਵਾਂ ਦਾ, ਸ਼ੁਕਰੀਆ ਸਾਨੂੰ ਰਿਪਲੇਸਮੈਂਟ ਮਿਲ ਗਈ ਉਹਨਾਂ ਦੀ ਪੁਰਾਣੇ ਸਟੇਸ਼ਨ ਦੀ।
0: ਜੀ ਜੀ,
2: ਤੇ ਬਹੁਤ ਸੋਹਣੇ ਭੱਟੀ ਸਾਹਿਬ ਬਹੁਤ ਥੈਂਕ ਯੂ ਸੋ ਮਚ, ਬਹੁਤ ਸੋਹਣੇ ਕਵਰ ਕਰਦੇ ਖਬਰਾਂ ਤੇ ਕੀਪ ਅਪ ਦ ਗੁੱਡ ਵਰਕ।
1: ਸੁਣਦੇ ਤੁਹਾਨੂੰ ਵੀ ਧੰਨਵਾਦ, ਤੁਸੀਂ ਇੰਨਾ ਮਾਣ ਬਖਸ਼ਦੇ ਹੋ, ਇੰਨਾ ਖਬਰਾਂ ਨੂੰ ਸੁਣਦੇ ਹੋ, ਤੁਸੀਂ ਸੁਣਦੇ ਹੋ ਤਾਂ ਹੀ ਇਹੀ ਸੁਣਾਉਂਦੇ ਆ।
2: ਥੈਂਕ ਯੂ ਸੁਣੀ, ਬਹੁਤ ਬਹੁਤ ਮਿਹਰਬਾਨੀ,
0: ਬਹੁਤ ਸ਼ੁਕਰੀਆ ਜੀ,
2: ਕੀਪ ਅਪ ਸੁਣਦੇ ਰਹੋ, ਤੁਹਾਨੂੰ ਥੈਂਕ ਯੂ।
0: ਥੈਂਕ ਯੂ ਜੀ। ਹਰਵਿੰਦਰ ਜੀ ਸਤਿ ਸ੍ਰੀ ਅਕਾਲ।
3: ਸਤਿ ਸ੍ਰੀ ਅਕਾਲ ਜੀ ਭੱਟੀ ਸਾਹਿਬ, ਸਤਿ ਸ੍ਰੀ ਅਕਾਲ। ਹਾਂਜੀ ਮੇਰਾ ਸੀਗਾ ਵੀ ਜਦ ਤਾਂ ਦੇਖੋ ਇਲੈਕਸ਼ਨ ਹੋਈ ਹੋਈ ਸੀ, ਇਹਨਾਂ ਦੇ ਉਹ ਸਿੱਖੋਂ ਦੇ ਉਹ ਜਿੱਤੇ ਸੀ ਬੰਦੇ, ਅਕਾਲੀਆਂ ਨੇ ਜਿਤਾਏ ਸੀਗੇ ਹਨਾ, ਤੇ ਮੁੱਖ ਮੰਤਰੀ ਸਾਹਿਬ ਨੂੰ ਲੱਗਦਾ ਸੀ ਇਹ ਗੈਂਗਸਟਰ ਆ, ਅਕਾਲੀ ਦੇਖੋ ਗੈਂਗਸਟਰਾਂ ਦੀ ਸਪੋਰਟਾਂ ਲੈ ਕੇ ਆ ਕਰਦੇ ਆ, ਇਹ ਆ ਕਰਦੇ ਆ। ਹੁਣ ਆਪ ਸਾਰਾ ਕੁਛ ਛੱਡ ਕੇ ਉਹ ਗੈਂਗਸਟਰ ਨੂੰ ਆਪਣੀ ਪਾਰਟੀ ਚ ਲਾ ਲੇ, ਹੁਣ ਉਹ ਗੈਂਗਸਟਰ ਤੋਂ ਬੀਜੇਪੀ ਵਾਲਾ ਵੀ ਜਿਹੜਾ ਸਾਡੇ ਚ ਰਲ ਜੇ ਉਹ ਦੁੱਧ ਧੋਤਾ, ਬਾਕੀ ਸਭ ਮਾੜੇ ਆ। ਤੁਹਾਡੇ ਵਿਚਾਰੇ ਚ ਕੀ ਨੇ ਦੱਸੋਗੇ ਸਰ, ਹੁਣ ਦੁੱਧ ਧੋਤਾ ਹੋ ਗਿਆ, ਦੱਸੋਗੇ ਸਰ ਮੈਂ ਉਹਦੀ ਅਰਸ ਨੂੰ।
1: ਪਾਰਟੀਆਂ ਦੇ ਆਪੋ ਆਪਣੇ ਮਸਲੇ ਹੁੰਦੇ ਆ, ਹਰ ਪਾਰਟੀ ਜਿਹੜੀ ਚਾਹੁੰਦੀ ਹੈ ਕਿ ਅਸੀਂ ਸੱਤਾ ਚਾਹੀਏ ਉਹ ਹਰ ਹੱਥ ਕੰਡਾ ਅਪਣਾਉਂਦੀ ਹੈ। ਸੋ ਜਿਹੜੀ ਵੀ ਸਰਕਾਰ ਨੂੰ ਲੱਗਦਾ ਕਿ ਸਾਨੂੰ ਇਹਦੇ ਨਾਲ ਮਜ਼ਬੂਤੀ ਮਿਲਦੀ ਹੈ ਉਹ ਉਹਨਾਂ ਬੰਦਿਆਂ ਨੂੰ ਸ਼ਾਮਿਲ ਕਰ ਲੈਂਦੇ ਆ, ਹਾਲਾਂਕਿ ਉਹਨਾਂ ਦਾ ਭਾਵੇਂ ਪਿਛਲਾ ਰਿਕਾਰਡ ਕ੍ਰਿਮੀਨਲ ਰਿਹਾ ਹੋਵੇ, ਮੌਕੇ ਤੇ ਜੇ ਉਹ ਠੀਕ ਨੇ, ਜੇ ਉਹ ਕੌਮੀ ਧਾਰਾ ਸ਼ਾਮਿਲ ਹੋ ਚੁੱਕੇ ਆ, ਤੇ ਫਿਰ ਉਹ ਇਹਨਾਂ ਨੂੰ ਲੱਗਦਾ ਕਿ ਇਸ ਨੂੰ ਸ਼ਾਮਿਲ ਕਰ ਲੈਣਾ ਚਾਹੀਦਾ।
0: ਸਟੂਡੀਓ ਨੰਬਰ ਇੱਕ ਵਾਰ ਫਿਰ ਦੱਸਦੀ ਹੈ ਜੀ, ਅਗਲੇ 5 ਮਿੰਟ ਪਟੇਸਾ ਸਾਹਿਬ ਨਾਲ ਨੇ, ਤੁਸੀਂ ਕਿਸੇ ਵੀ ਖਬਰ ਦੇ ਉੱਤੇ ਡਿਟੇਲ ਜਾਣਨਾ ਚਾਹੁੰਦੇ ਹੋ, ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਨੰਬਰ 416-233-7368 416-233-7368 416-233-7368 ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ। ਪਟ ਸਾਹਿਬ ਜੇ ਅੱਜ ਮੌਜੂਦਾ ਹਾਲਾਤਾਂ ਨੂੰ ਦੇਖ ਕੇ ਗੱਲਬਾਤ ਕਰੀਏ ਤਾਂ ਕਿਹੜੀ ਪਾਰਟੀ ਅੱਜ ਦੇ ਟਾਈਮ ਦੇ ਵਿੱਚ ਲੱਗ ਰਿਹਾ ਕਿ ਲੀਡ ਆ, ਕਿਉਂਕਿ ਜੇ ਜਿਹੜੇ ਚੋਣ ਸਰਵੇ ਹੁੰਦੇ ਨੇ ਉਹ ਕਈ ਟਾਈਮ ਪਹਿਲਾਂ ਹੋਣ ਲੱਗ ਜਾਂਦੇ ਨੇ, ਪਰ ਜੇ ਆਪਾਂ ਅੱਜ ਦੇ ਮੌਕੇ ਨੂੰ ਸੰਭਾਲੀਏ, ਸ਼੍ਰੋਮਣੀ ਅਕਾਲੀ ਦਲ ਕਿੱਥੇ ਕੁ ਸਟੈਂਡ ਕਰਦੀ ਆ, ਕਾਂਗਰਸ ਕਿੱਥੇ ਕਰਦੀ ਆ, ਬੀਜੇਪੀ ਕਿੱਥੇ ਕਰਦੀ ਆ, ਭਾਈ ਅੰਮ੍ਰਿਤਪਾਲ ਦੀ ਪਾਰਟੀ ਕਿੱਥੇ ਕਰਦੀ ਆ, ਤੇ ਆਮ ਆਦਮੀ ਪਾਰਟੀ ਕਿੱਥੇ ਕੁ ਸਟੈਂਡ ਕਰ ਰਹੀ ਆ?
1: ਦੇਖੋ ਸਰ, ਕਿਉਂਕਿ ਇਸ ਵੇਲੇ ਇਹਨਾਂ ਦੀ ਸਰਕਾਰ ਆ ਆਮ ਆਦਮੀ ਪਾਰਟੀ ਦੀ, ਜਦੋਂ ਵੀ ਕਿਤੇ ਕੋਈ ਚਰਚਾ ਚੱਲਦੀ ਹੈ ਅਕਸਰ ਇਹੀ ਕਿਹਾ ਜਾਂਦਾ ਕਿ ਐਤਕੀ ਤਾਂ ਰਿਪੀਟ ਕਰ ਜੂਗੀ। ਉਹਦਾ ਕਾਰਨ ਸਭ ਤੋਂ ਵੱਡਾ ਜਿਹੜਾ, ਆਮ ਆਦਮੀ ਪਾਰਟੀ ਨੇ 2-3 ਇਸ ਤਰ੍ਹਾਂ ਦੇ ਫੈਸਲੇ ਕੀਤੇ ਹੈ ਜਿਹਨੇ ਆਮ ਜਿਹੜੇ ਥੱਲੇ ਦੇ ਲੋਕ ਨੇ ਉਹਨਾਂ ਨੂੰ ਆਪਣੇ ਨਾਲ ਕੀਤਾ। ਸਭ ਤੋਂ ਪਹਿਲੀ ਗੱਲ ਤੇ ਜਿਹੜਾ ਬਿਜਲੀ ਦਾ ਬਿੱਲ ਮਾਫ਼ ਕੀਤਾ ਗਿਆ, 600 ਯੂਨਿਟ ਜਿਹੜੇ ਮਾਫ਼ ਨੇ, ਉਹਦੇ ਨਾਲ ਬਹੁਤ ਸਾਰੇ ਲੋਕਾਂ ਦਾ ਤਕਰੀਬਨ 70-80% ਲੋਕਾਂ ਦੇ ਬਿੱਲ, ਬਿਜਲੀ ਬਿੱਲ ਜ਼ੀਰੋ ਆ ਰਹੇ ਹੈ। ਉਹਦਾ ਇੱਕ ਆਮ ਘਰ ਨੂੰ ਬਹੁਤ ਜ਼ਿਆਦਾ ਫਾਇਦਾ। ਉਹਦਾ ਕਾਰਨ ਹੈ ਕਿ ਜਦੋਂ ਵੀ ਜੇ ਬਿੱਲ 1 ਯੂਨਿਟ ਵੀ ਉੱਪਰ ਹੋ ਜਾਂਦਾ, 601 ਯੂਨਿਟ ਹੁੰਦਾ, ਉਸ ਘਰ ਦਾ ਬਿੱਲ ਫਿਰ 5-6 ਹਜ਼ਾਰ ਰੁਪਏ ਆਉਂਦਾ, ਕਿਉਂਕਿ ਬਿਜਲੀ ਦਾ ਰੇਟ ਬਹੁਤ ਜ਼ਿਆਦਾ ਨੇ। ਉਹ ਜਦੋਂ ਫਿਰ ਥੋੜਾ ਸੰਕੋਚ ਕਰਕੇ ਚੱਲਦੇ ਆ, ਕੋਸ਼ਿਸ਼ ਕਰਦੇ ਕਿ 2 ਮਹੀਨੇ ਚ 600 ਯੂਨਿਟ ਤੋਂ ਘੱਟ ਰਹੇ, ਤੇ ਉਹਨਾਂ ਦਾ ਜਦੋਂ 5-6 ਹਜ਼ਾਰ ਸਿੱਧਾ ਹੀ ਮਾਫ਼ ਹੋ ਜਾਂਦਾ ਤੇ ਉਹਨਾਂ ਨੂੰ ਬੜਾ ਹੀ ਸਕੂਨ ਜਿਹਾ ਮਿਲਦਾ। ਦੂਜਾ ਇਹ ਔਰਤਾਂ ਦੇ ਖਾਤੇ ਜਿਹੜੇ ਪੈਸੇ ਪਾਉਣ ਵਾਲੀ ਗੱਲ ਹੈ, ਉਹ ਵੀ ਉਹਦੇ ਨਾਲ ਔਰਤਾਂ ਸਾਰੀਆਂ ਹੱਕ ਇਹਨਾਂ ਨੇ ਕਰਨੀਆਂ। ਤੀਜਾ ਕਿਸਾਨਾਂ ਵਾਸਤੇ ਬਹੁਤ ਵੱਡਾ ਫਾਇਦਾ ਇਹ ਹੈ ਕਿ ਜਿਹੜਾ ਪਾਣੀ ਦਾ ਪੱਧਰ ਉੱਚਾ ਹੋ ਗਿਆ, ਹੁਣ ਟੇਲਾਂ ਤੱਕ ਪਾਣੀ ਜਾ ਰਿਹਾ, ਤੇ ਜਿਹੜੀ ਬੱਤੀ ਹੈ ਉਹ ਦੁਪਹਿਰੇ ਦਿੱਤੀ ਜਾ ਰਹੀ ਹੈ, ਦਿਨੇ ਦਿੱਤੀ ਜਾ ਰਹੀ ਹੈ, ਰਾਤ ਨੂੰ ਨਹੀਂ। ਸੋ ਇਹੋ ਜਿਹੇ ਕੁਛ ਫੈਸਲੇ ਜਿਹੜੇ ਕੀਤੇ, ਜਿਹੜੇ ਲੋਕ ਪੱਖੀ ਲੱਗਦੇ ਉਹਨਾਂ ਨਾਲ ਲੋਕੀ ਕਾਫੀ ਨਾਲ ਨੇ। ਦੂਜੀ ਅੰਮ੍ਰਿਤਪਾਲ, ਭਾਈ ਅੰਮ੍ਰਿਤਪਾਲ ਸਿੰਘ ਦੀ ਗੱਲ ਕਰੀਏ ਤੇ ਉਹ ਕਾਫੀ ਇਸ ਵੇਲੇ ਉਹਨਾਂ ਦਾ ਜ਼ੋਰ ਚੱਲ ਰਿਹਾ, ਇਹ ਚ ਕੋਈ ਸ਼ੱਕ ਨਹੀਂ। ਖਾਸ ਤੌਰ ਤੇ ਜਿਹੜਾ ਤਰਨ ਤਾਰਨ ਹਲਕਾ, ਖਡੂਰ ਸਾਹਿਬ ਹਲਕਾ ਹੋ ਗਿਆ, ਫਰੀਦਕੋਟ, ਫਿਰੋਜ਼ਪੁਰ, ਇੱਧਰ ਮਾਲਵੇ ਦੇ ਕੁਛ ਹਲਕੇ, ਤੇ ਇੱਧਰ ਮਾਝੇ ਜੀ ਵੀ ਕਾਫੀ ਜ਼ੋਰ ਹੈ, ਅਜਰਾਲਾ, ਰਾਜਾ ਸੰਸੀ। ਮੈਨੂੰ ਲੱਗਦਾ ਹੈ ਕਿ ਇਹਨਾਂ ਹਲਕਿਆਂ ਚ ਉਹ ਆਪਣਾ ਕ੍ਰਿਸ਼ਮਾ ਜ਼ਰੂਰ ਕਰਨਗੇ। ਤੇ ਬਾਕੀ ਜੇ ਅਕਾਲੀ ਦਲ ਦੀ ਗੱਲ ਕਰੀਏ ਤੇ ਉਹ ਜਿੰਨਾ ਮਰਜ਼ੀ ਆਪਣੇ ਰੈਲੀਆਂ ਕਰ ਲੈਣ, ਜਿੰਨੇ ਮਰਜ਼ੀ ਮਾਰਚ ਕੱਢ ਲੈਣ, ਪਰ ਲੋਕਾਂ ਦਾ ਜਿਹੜਾ ਗੁੱਸਾ ਉਹਨਾਂ ਤੇ ਬੇਅਦਬੀਆਂ ਬਾਰੇ, ਕਿਉਂਕਿ ਉਹ ਜੱਗ ਜ਼ਾਹਿਰ ਹੋ ਚੁੱਕਾ ਹੈ। ਅਕਾਲਤਖਤ ਸਾਹਿਬ 'ਚ ਜਾ ਕੇ ਸੁਖਬੀਰ ਜੀ ਮੰਨ ਚੁੱਕੇ ਕਿ ਹਾਂ ਸਾਡੇ ਕੋਲ ਗਲਤੀਆਂ ਹੋਈਆਂ। ਸੋ ਇਸ ਗੱਲ ਤੇ ਲੋਕੀ ਉਹ ਅਕਾਲੀ ਦਲ ਨੂੰ ਵੋਟ ਪਾਉਣ ਦੇ ਹੱਕ 'ਚ ਨਹੀਂ ਹੈ। ਜੇ ਬੀਜੇਪੀ ਦੀ ਗੱਲ ਕਰੋ ਤੇ ਬੀਜੇਪੀ ਵੀ ਆਪਣਾ ਪੂਰਾ ਜ਼ੋਰ ਲਗਾ ਰਹੀ ਹੈ ਹਰ ਤਰੀਕੇ ਨਾਲ, ਕਿਉਂਕਿ 3-4 ਸਾਲ ਤੋਂ ਹੀ ਉਹ ਇਹੀ ਗੱਲ ਕਹਿ ਰਿਹਾ ਕਿ ਅਗਲੀ ਸਰਕਾਰ ਅਸੀਂ ਬਣਾਵਾਂਗੇ ਤੇ ਅਕਾਲੀ ਦਲ ਤੋਂ ਬਗੈਰ ਬਣਾਵਾਂਗੇ। ਪਰ ਜੇ ਜ਼ਮੀਨੀ ਪੱਧਰ ਤੇ ਦੇਖਿਆ ਜਾਵੇ ਤੇ ਬੀਜੇਪੀ ਦਾ ਕੋਈ ਆਧਾਰ ਨਹੀਂ, ਖਾਸ ਤੌਰ ਤੇ ਪਿੰਡਾਂ 'ਚ ਉਹਨਾਂ ਨੂੰ ਬਹੁਤ ਲੋਕੀ ਨਫ਼ਰਤ ਕਰਦੇ ਆ। ਉਹਨਾਂ ਨੂੰ ਯਾਦ ਆ ਜਾਂਦੀ ਹੈ ਉਹ ਕਿਸਾਨੀ ਮੋਰਚਾ ਜਦੋਂ 750 ਕਿਸਾਨ ਸ਼ਹੀਦ ਹੋਇਆ ਸੀ ਤੇ ਹਰਿਆਣੇ 'ਚ ਇਹਨਾਂ ਨੂੰ ਲੰਘਣ ਨਹੀਂ ਸੀ ਦਿੱਤਾ ਗਿਆ ਕਿਸਾਨਾਂ ਨੂੰ, ਉਦੋਂ ਉੱਥੇ ਬੀਜੇਪੀ ਦੀ ਸਰਕਾਰ ਸੀ। ਸੋ ਬੀਜੇਪੀ ਦਾ ਵੀ ਕੰਮ ਖਰਾਬ ਹੀ ਹੈ। ਬਾਕੀ ਰਹਿ ਗਈ ਕਾਂਗਰਸ, ਨੋ ਡਾਊਟ ਕਿ ਕਾਂਗਰਸ, ਜੇ ਆਮ ਆਦਮੀ ਪਾਰਟੀ ਨੂੰ ਲੱਗਦਾ ਸੀ ਕਿ ਸਾਡਾ ਕਾਂਗਰਸ ਨਾਲ ਮੁਕਾਬਲਾ, ਪਰ ਕਾਂਗਰਸ 'ਚ ਇੰਨੇ ਜ਼ਿਆਦਾ ਧੜੇ ਨੇ ਆਪਸ 'ਚ, ਉਹਨਾਂ ਦੀ ਇੰਨੀ ਖਿੱਚੋਤਾਣ ਹੈ। ਹੁਣੇ ਪਿੱਛੇ ਜੇ ਬਾਬਾ ਬਕਾਲਾ ਸਾਹਿਬ ਜਿੱਥੇ ਰੱਖੜ ਪੁਣਿਆ ਦੇ ਮੇਲੇ ਤੇ ਸਾਰੀਆਂ ਪਾਰਟੀਆਂ ਨੇ ਆਪੋ ਆਪਣੀਆਂ ਕਾਨਫਰੰਸਾਂ ਕੀਤੀਆਂ, ਉੱਥੇ ਵੀ ਕਾਂਗਰਸ ਦੀ ਜਿਹੜੀ ਫੁੱਟ ਹੈ ਉਹ ਬਹੁਤ ਵੱਡੇ ਪੱਧਰ ਤੇ ਨਜ਼ਰ ਆਈ ਹੈ। ਉੱਥੇ ਸਿਰਫ ਚੰਨੀ ਸਾਹਿਬ ਨਜ਼ਰ ਆਏ ਤੇ ਜਾਂ ਫਿਰ ਰੰਧਾਵਾ ਸਾਹਿਬ, ਬਾਕੀ ਕੋਈ ਵੀ ਲੀਡਰ ਇੱਥੇ ਨਜ਼ਰ ਨਹੀਂ ਆਇਆ। ਸੋ ਕਾਂਗਰਸ ਦੀ ਜਿਹੜੀ ਆਪਸੀ ਫੁੱਟ ਹੈ ਉਹ ਨੁਕਸਾਨ ਉਹਨਾਂ ਨੂੰ ਪਹੁੰਚਾਈ।
0: ਸਾਨੂੰ ਕੁਝ ਕਾਲਰ ਸੀ, ਕਾਲ ਤੁਹਾਡੀ ਡਰੋਪ ਹੋ ਗਈ ਜੀ, ਤੇ ਜੇ ਕਿਉਂਕਿ ਅਖੀਰਲੇ 1-2 ਮਿੰਟ ਨੇ। ਸਟੂਡੀਓ ਦਾ ਨੰਬਰ ਹੈ 416-233-7368। ਅੱਜ ਪਟੇ ਸਾਹਿਬ ਸਾਡੇ ਇੱਥੇ ਲੌਂਗ ਵੀਕਐਂਡ, ਲੇਬਰ ਡੇ ਲੌਂਗ ਵੀਕਐਂਡ ਕਰਕੇ ਛੁੱਟੀ ਦਾ ਮਾਹੌਲ ਆ, ਸੜਕਾਂ ਦੇ ਉੱਤੇ ਟ੍ਰੈਫਿਕ ਬਹੁਤ ਘੱਟ ਆ, ਐਂਡ ਜਿੰਨੇ ਸਰੋਤੇ ਸਾਡੇ ਨਾਲ ਜੁੜੇ ਹੋਏ ਨੇ ਤੇ ਤੁਸੀਂ ਖਬਰਾਂ ਦੀ ਕੋਈ ਹੋਰ ਪਟੇ ਸਾਹਿਬ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਨੰਬਰ 416-233-7368 416-233-7368। ਅੱਛਾ, ਜਿਹੜੇ ਮਾਨਸਾ ਸੀਟ ਤੋਂ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਬਲਕੌਰ ਸਿੰਘ ਜੀ ਨੇ, ਉਹ ਵੀ ਇਲੈਕਸ਼ਨ ਲੜ ਰਹੇ ਨੇ?
1: ਤੇ ਸਰ ਰਸਮੀ ਤੌਰ ਤੇ ਐਲਾਨ ਉਹਨਾਂ ਨੇ ਨਹੀਂ ਕੀਤਾ, ਪਰ ਪਿੱਛੇ ਜਿਹੇ ਉਹਨਾਂ ਨੇ ਇੱਕ ਰੈਲੀ ਵੀ ਕੀਤੀ ਸੀ, ਹਾਲਾਂਕਿ ਜ਼ਿਆਦਾ ਵੱਡੇ ਕਾਂਗਰਸੀ ਆਗੂ ਨਹੀਂ ਹੋਏ, ਪਰ ਉਹ ਜ਼ਰੂਰ ਆਪਣੇ ਪਰ ਤੋੜ ਰਹੇ ਆ। ਲੱਗਦਾ ਕਿ ਉਹ ਚੋਣ ਲੜਨਗੇ, ਯੂਥ ਨਾਲ ਉਹਨਾਂ ਦੇ ਕਾਫੀ ਹੈ, ਉਹਨਾਂ ਨੂੰ ਇਸੇ ਗੱਲ ਦਾ ਭਰੋਸਾ ਕਿ ਮੈਂ ਜਿਹੜਾ ਯੂਥ ਹੈ, ਜਿਹੜੇ ਸਿੱਧੂ ਮੂਸੇਵਾਲੇ ਦੇ ਜਿਹੜੇ ਫੈਨ ਸੀਗੇ ਉਹ ਸਾਰੇ ਮੇਰੇ ਨਾਲ ਨੇ, ਤੇ ਨੋ ਡਾਊਟ ਜੇ ਉਹ ਲੜਦੇ ਆ ਤੇ ਉਹ ਜ਼ਰੂਰ ਆਪਣਾ ਕਿਤੇ ਨਾ ਕਿਤੇ ਨੰਬਰ ਉਹਨਾਂ ਦਾ ਜ਼ਰੂਰ ਆਊਗਾ।
0: ਹਰਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਆਉਣੇ ਹੋ ਤੁਸੀਂ?
4: ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਹੈ ਜੀ, ਆਪਣਾ ਜਿਹੜਾ ਖਰੜ ਤੋਂ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਹੈ ਜੀ ਪਰਮਿੰਦਰ ਸਿੰਘ ਗੋਲਡੀ, ਉਹਦੇ ਬਾਰੇ ਕੋਈ ਜਾਣਕਾਰੀ ਹੈਗੀ ਪੱਟੀ ਸਾਹਿਬ ਨੂੰ? ਤੇ ਉੱਥੋਂ ਅਕਾਲੀ ਦਲ ਤੇ ਬੀਜੇਪੀ ਦੇ ਦੋ ਕੈਂਡੀਡੇਟ ਆ, ਉਹਨਾਂ ਬਾਰੇ ਵੀ ਦੱਸਿਓ ਜ਼ਰੂਰ ਜੀ। ਧੰਨਵਾਦ ਜੀ।
0: ਇਲਾਕਾ ਖਰੜ ਬਾਰੇ ਜਾਣਨਾ ਚਾਹੁੰਦੇ ਨੇ
1: ਸਰ? ਖਰੜ ਬਾਰੇ ਪਹਿਲਾਂ ਅਨਮੋਲ ਗਗਨ ਮਾਨ ਸੀਗੇ ਜਿਹੜੇ ਮੰਤਰੀ ਵੀ ਰਹਿ ਚੁੱਕੇ ਆ, ਉਹਨਾਂ ਨੂੰ ਪਹਿਲਾਂ ਮੰਤਰੀ ਮੰਡਲ ਤੋਂ ਹਟਾ ਦਿੱਤਾ ਗਿਆ। ਉਸ ਤੋਂ ਬਾਅਦ ਹੁਣ ਉਹਨਾਂ ਦੀ ਟਿਕਟ ਵੀ ਕੱਟਣ ਦੀ ਤਿਆਰੀ ਹੈ, ਕਿਉਂਕਿ ਉੱਥੇ ਹਲਕਾ ਇੰਚਾਰਜ ਲਗਾਤਾ ਜੀ ਪਰਮਿੰਦਰ ਸਿੰਘ ਗੋਲਡੀ ਨੂੰ। ਪਰਮਿੰਦਰ ਸਿੰਘ ਗੋਲਡੀ ਆਮ ਆਦਮੀ ਪਾਰਟੀ ਦੇ ਯੂਥ ਆਗੂ ਨੇ ਤੇ ਆਪਣਾ ਸੂਬੇ ਦੇ ਯੂਥ ਪ੍ਰਧਾਨ ਵੀ ਨੇ। ਪਾਰਟੀ ਨੂੰ ਲੱਗਦਾ ਕਿ ਹੁਣ ਅਨਮੋਲ ਗਗਨ ਦੀ ਮਾਨ ਦੀ ਥਾਂ ਤੇ ਉਹ ਜ਼ਿਆਦਾ ਸੂਟੇਬਲ ਨੇ, ਤੇ ਇਸ ਕਰਕੇ ਉਹਨਾਂ ਨੂੰ ਹਲਕਾ ਇੰਚਾਰਜ ਲਗਾਇਆ ਗਿਆ ਤੇ ਟਿਕਟ ਵੀ ਉਹਨਾਂ ਨੂੰ ਦਿੱਤੀ ਜਾਏਗੀ। ਭਾਜੀ ਨੇ ਅਕਾਲੀ ਉਮੀਦਵਾਰੇ ਪੁੱਛਿਆ, ਉਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ।
0: ਬਹੁਤ ਸ਼ੁਕਰੀਆ ਭੱਟੀ ਸਾਹਿਬ। ਤੇ ਆਪਣਾ ਆਉਣ ਵਾਲੇ ਦਿਨਾਂ ਦੇ ਵਿੱਚ ਹਲਕਾ ਵਾਈਜ ਜ਼ਰੂਰ ਗੱਲਬਾਤ ਕਰਾਂਗੇ, ਹਰ ਰੋਜ਼ 3-4 ਹਲਕਿਆਂ ਦੇ ਉੱਤੇ ਚਰਚਾ ਕਰਿਆ ਕਰਾਂਗੇ ਤੇ ਕਿ ਕਿਹੜੇ ਹਲਕੇ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਕੀ ਕੁਝ ਹੋਇਆ, ਕਿਉਂਕਿ ਚਲੋ ਜਦੋਂ ਕੈਂਡੀਡੇਟ ਅਨਾਊਂਸ ਹੋ ਜਾਂਦੇ ਉਦੋਂ ਬਿਹਤਰ ਤਰੀਕੇ ਦੇ ਨਾਲ ਕਲੈਰਿਟੀ ਹੋ ਜਾਂਦੀ ਹੈ, ਉਦੋਂ ਤਾਂ ਚਰਚਾ ਕਰਾਂਗੇ ਕਰਾਂਗੇ।
1: ਜਦੋਂ ਹਲਕੇ ਦੇ ਉਮੀਦਵਾਰ ਆ ਜਾਣਗੇ ਨਾ ਸਾਰੇ,
0: ਹਾਂ ਉਦੋਂ ਆਪਾਂ ਹਲਕਾ ਵਾਈਜ਼ ਜ਼ਰੂਰ ਕਰਾਂਗੇ। ਤੇ ਅੱਜ ਦੇ ਟਾਈਮ ਦੇ ਵਿੱਚ ਜੇ ਕੋਈ ਲੱਗਦਾ ਕਿ ਕੋਈ ਹੌਟ ਜਿਹੜੇ ਹਲਕੇ ਨੇ ਟੌਪ ਦੇ 4-5 ਇੱਥੇ ਜ਼ਿਆਦਾ ਸਰਗਰਮੀਆਂ, ਜਿਵੇਂ ਸਾਡੇ ਇੱਥੇ ਵੀ ਇਲੈਕਸ਼ਨ ਨੇ ਤੇ ਵਾਰਡ 9-10 ਇੱਥੇ ਪੂਰਾ ਹੌਟ ਆ, ਹਾਂਜੀ, ਤੇ ਉਹ ਜ਼ਰੂਰ ਆਪਾਂ ਗੱਲਬਾਤ ਕਰਾਂਗੇ। ਬਹੁਤ ਸ਼ੁਕਰੀਆ ਪੱਟੀ ਸਾਹਿਬ, ਇੱਥੇ ਇਜਾਜ਼ਤ ਲਵਾਂਗੇ ਤੇ ਕੱਲ੍ਹ ਨੂੰ ਹੁੰਦੀਆਂ ਨੇ ਮੁਲਾਕਾਤਾਂ।
1: ਥੈਂਕ ਯੂ ਸਰ, ਥੈਂਕ ਯੂ ਸੋ ਮਚ।
0: ਥੈਂਕ ਯੂ ਵੈਰੀ ਮੱਚ ਜੀ, ਧੰਨਵਾਦ। ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਏਸੀ ਨਿਊਜ਼ ਸੈਗਮੈਂਟ ਬਾਏ ਅਰਵਿੰਦਰ ਸਿੰਘ ਪੱਟੀ, ਸਟੂਡੀਓ ਦਾ ਨੰਬਰ 416-233-7368 416-233-7368 ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਜੋ ਇਲੈਕਸ਼ਨ ਸਿਟੀ ਬ੍ਰੈਂਪਟਨ ਦੇ ਵਿੱਚ ਹੋ ਰਹੀਆਂ ਨੇ ਉਹਨਾਂ ਦੇ ਬਾਬਤ ਵੀ ਅਸੀਂ ਸੈਗਮੈਂਟ ਸ਼ੁਰੂ ਕਰਨ ਲੱਗੇ ਹਾਂ। ਐਂਡ ਇੱਕ ਤਾਂ ਇਹੀ ਅਪੀਲ ਬੇਨਤੀ ਕਿ ਜੋ ਵੀ ਕੈਂਡੀਡੇਟ ਆਪਦਾ ਪੱਖ ਆਪਦੇ ਜਿਹੜੇ ਵਿਚਾਰ ਰੱਖਣਾ ਚਾਹੁੰਦੇ ਨੇ ਅਤੇ ਅਸੀਂ ਆਪਦੇ ਪਲੇਟਫਾਰਮ 'ਤੇ ਜ਼ਰੂਰ ਉਹਨਾਂ ਨੂੰ ਇਨਵਾਈਟ ਕਰਾਂਗੇ ਕਿ ਤੁਸੀਂ ਆਓ ਅਤੇ ਅਸੀਂ ਮੌਕਾ ਦੇਵਾਂਗੇ ਕਿ ਤੁਸੀਂ ਆ ਕੇ ਆਪਣੀ ਜਿਹੜੀ ਗੱਲਬਾਤ ਰੇਡੀਓ ਚੜ੍ਹਦੀ ਕਲਾ ਦੇ ਸਰੋਤਿਆਂ ਨਾਲ ਜ਼ਰੂਰ ਰੱਖ ਸਕਦੇ ਹੋ। ਸੋ ਮੈਨੂੰ ਕਾਲ ਕੀਤੀ ਜਾ ਸਕਦੀ ਜੀ, ਮੇਰਾ ਨੰਬਰ ਆ 647-921-2032 647-921-2032 6479212032 ਮੇਰਾ ਸੈੱਲ ਨੰਬਰ ਆ। ਸੀ ਆਰ ਟੀ ਸੀ ਦੇ ਲਾਅ ਐਜ ਏ ਮੀਡੀਆ ਦੇ ਵਿੱਚ ਅਸੀਂ ਬਿਲਕੁਲ ਵੀ ਇਹਦੇ ਵਿੱਚ ਨਿਰਪੱਖ ਹੋ ਕੇ ਇਲੈਕਸ਼ਨ ਦੇ ਵਿੱਚ ਅਸੀਂ ਸਭ ਨੂੰ ਇੱਕ ਬਰਾਬਰ ਦਾ ਮੌਕਾ ਦੇਣਾ ਸਾਡਾ ਫਰਜ਼ ਵੀ ਆ ਅਤੇ ਦਿੰਦੇ ਵੀ ਆ। ਤੁਸੀਂ ਨਿਰਪੱਖ ਹੋ ਕੇ ਸਾਨੂੰ ਕਾਲ ਕਰਨੀ ਆ, ਤੁਸੀਂ ਆਪਦੇ ਵਿਚਾਰ ਜੋ ਵੀ ਹੈ ਤੁਸੀਂ ਰੱਖ ਸਕਦੇ ਹੋ, ਪਲੇਟਫਾਰਮ ਅਸੀਂ ਸਾਰਿਆਂ ਨੂੰ ਮੌਕਾ ਦੇਵਾਂਗੇ। ਸਾਨੂੰ ਕੋਈ ਵੀ ਇਹ ਨਹੀਂ ਕਿ ਇਹ ਸਾਡਾ ਜੀ ਨਜ਼ਦੀਕੀ ਆ, ਇਹ ਸਾਡਾ ਦੂਰ ਦਾ, ਅਸੀਂ ਇਹਦੇ ਵੱਲ ਡੱਕਾ ਸਿੱਟਦੇ ਹਾਂ, ਇੱਦਾਂ ਨਹੀਂ ਹੋਊਗਾ। ਸੋ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਇਲੈਕਸ਼ਨ ਕਵਰ ਹੋਊਗੀ, ਜੇ ਕਿਸੇ ਨੇ ਭਾਈ ਐਡ ਵੀ ਕਰਨੀ ਆ ਤਾਂ ਵੀ ਡੈਫੀਨੇਟਲੀ ਸਾਨੂੰ ਕਾਲ ਕੀਤੀ ਜਾ ਸਕਦੀ ਆ। ਅਤੇ ਜੇ ਤੁਸੀਂ ਆ ਕੇ ਗੱਲਬਾਤ ਕਰਨੀ ਆ, ਲਾਈਕ ਪਹਿਲੀ ਇੰਟਰਵਿਊ ਦਾ ਕੋਈ ਸਾਡੇ ਵੱਲੋਂ ਫੋਰਮੈਲਿਟੀ ਨਹੀਂ ਹੋਊਗੀ, ਚਾਰਜ ਨਹੀਂ ਹੋਊਗਾ, ਤੁਸੀਂ ਆ ਕੇ ਆਪਣੀ ਜਿਹੜੀ ਗੱਲਬਾਤ ਰੱਖ ਸਕਦੇ ਹੋ। ਮੇਰਾ ਨੰਬਰ 647-921-2032 ਆਉਣ ਵਾਲੇ ਦਿਨਾਂ ਵਿੱਚ ਇਸ ਸੈਗਮੈਂਟ 'ਤੇ ਜ਼ਰੂਰ ਚਰਚਾ ਕਰਿਆ ਕਰਾਂਗੇ। ਸਾਡਾ ਕਾਲਰ ਨੇ 1568 ਸਤਿ ਸ਼੍ਰੀ ਅਕਾਲ ਜੀ।
5: ਸਤਿ ਸ਼੍ਰੀ ਅਕਾਲ ਵੀਰ ਜੀ।
0: ਸਤਿ ਸ਼੍ਰੀ ਅਕਾਲ ਜੀ।
5: ਹਾਂਜੀ ਵੀਰ ਜੀ, ਹਲਕਾ ਧੂਰੀ ਤੋਂ ਪੁੱਛਣਾ ਸੀ ਵੀ ਹੁਣ ਇਸ ਟਾਈਮ ਮਤਲਬ ਮੌਜੂਦਾ ਹੈਗੇ ਕੌਣ?
0: ਇਹ ਭੱਟੀ ਸਾਹਿਬ ਨਾ ਬਾਈ ਜੀ, ਸਤਿ ਸ਼੍ਰੀ ਅਕਾਲ, ਬਹੁਤ ਧੰਨਵਾਦ। ਤੇ ਭੱਟੀ ਸਾਹਿਬ ਕੱਲ੍ਹ ਨੂੰ ਆਪਣੇ ਨਾਲ ਜੁੜਨਗੇ ਤੇ ਜ਼ਰੂਰ ਗੱਲਬਾਤ ਕਰਾਂਗੇ ਉਹਨਾਂ ਨਾਲ।
5: ਚਲੋ ਠੀਕ ਹੈ ਜੀ।
0: ਹਾਂਜੀ, ਕੱਲ੍ਹ ਨੂੰ 7-8 ਜ਼ਰੂਰ ਸੁਣਿਓ, ਸੁਬਹ 7 ਵਜੇ ਖਬਰਾਂ ਦਾ ਸੈਗਮੈਂਟ ਚੱਲਦਾ। ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ।
6: ਹਾਂਜੀ ਹਰੇ ਸਤਿ ਸ਼੍ਰੀ ਅਕਾਲ। ਇੱਕ ਤਾਂ ਨੰਬਰ ਨੌ ਸਾਹਿਬ ਨੰਬਰ ਯਾਦ ਨਹੀਂ ਦਿੰਦੇ ਲੋਕਾਂ ਨੂੰ,
0: ਸਟੂਡੀਓ ਦਾ ਕਿ ਮੇਰਾ?
6: ਹਾਂਜੀ ਸਟੂਡੀਓ ਦਾ।
0: ਓਕੇ ਜੀ, ਓਕੇ, ਜ਼ਰੂਰ
6: ਜਲਦੀ ਜਲਦੀ ਕਰਦਾ ਕਰ ਸੀ ਜੀ।
0: ਜ਼ਰੂਰ ਜ਼ਰੂਰ ਜੀ, ਧੰਨਵਾਦ, ਥੈਂਕ ਯੂ। ਸਟੂਡੀਓ ਕਾਲ ਕਰਨ ਦੇ ਲਈ ਨੰਬਰ 1-1-416-233-73-68। ਇੱਕ ਗੀਤ ਆ ਜਾਂ ਲਿਵ ਡੇ ਲੌਂਗ ਵੀਕਐਂਡ ਆ, ਇੱਕ ਨਾ ਥੋੜ੍ਹੀ ਗੱਲਬਾਤ ਇਹਦੇ 'ਤੇ ਵੀ ਕਰਾਂਗੇ, ਇਲੈਕਸ਼ਨ ਸਿਟੀ ਆਫ ਬ੍ਰੈਂਪਟਨ ਦੇ 'ਤੇ ਵੀ ਗੱਲਬਾਤ ਥਰੂ ਆਊਟ ਦਾ ਪੀਰੀਅਡ ਕਰਦੇ ਰਹਾਂਗੇ 26 ਤੱਕ, ਅਤੇ ਪੰਜਾਬ ਦੇ ਇਲੈਕਸ਼ਨ ਬਾਰੇ ਵੀ ਗੱਲਬਾਤ ਕਰਦੇ ਰਹਾਂਗੇ। ਅਤੇ ਅੱਜ ਖਾਸ ਦਿਨ ਆ ਜਿਹਦੇ ਕਰਕੇ ਆਪਾਂ ਛੁੱਟੀ ਮਨਾ ਰਹੇ ਹਾਂ, ਉਹ ਆ ਲੇਬਰ ਡੇ ਲੌਂਗ ਵੀਕਐਂਡ। ਇੱਕ ਗੀਤ ਅਤੇ ਇਸ ਤੋਂ ਬਾਅਦ ਇਸ ਬਾਰੇ ਵੀ ਗੱਲਬਾਤ ਕਰਦੇ ਹਾਂ। ਸਟੂਡੀਓ ਦਾ ਨੰਬਰ ਜ਼ਰੂਰ ਮੈਂ ਅਨਾਊਂਸ ਕਰਨਾ ਚਾਹੂੰਗਾ, ਸਟੂਡੀਓ ਨੰਬਰ 416-233-73-68। ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਨਾਨਕ ਪ੍ਰੋਡਕਟਸ। ਤੁਸੀਂ ਗਰੋਸਰੀ ਕਰਨ ਜਾਂਦੇ ਹੋ ਤਾਂ ਨਾਨਕ ਘਿਓ, ਨਾਨਕ ਪਨੀਰ, ਨਾਨਕ ਦੇ ਪ੍ਰੋਡਕਟ ਜ਼ਰੂਰ ਯੂਜ਼ ਕਰੋ। ਅਤੇ ਆਲਵੇਜ਼ ਆਪਾਂ ਯੂਜ਼ ਕਰਦੇ ਹਾਂ ਨਾਨਕ ਘਿਓ, ਤਾਂ ਹਰੇਕ ਦੀ ਪਹਿਲੀ ਪਸੰਦ ਆ। ਨਾਨਕ ਪਨੀਰ ਆਪਣੇ ਘਰ ਦੇ ਵਿੱਚ ਜ਼ਰੂਰ ਪਹਿਲੀ ਪਸੰਦ ਦੇ ਤੌਰ 'ਤੇ ਪਰਿਵਾਰ ਵੱਲੋਂ ਵਰਤਿਆ ਜਾਂਦਾ। ਗਰੋਸਰੀ ਕਰਨੀ ਹੈ ਤਾਂ ਅੱਜ ਏਸ਼ੀਅਨ ਫੂਡ ਸੈਂਟਰ ਦੀ ਦਾ ਗੋਰ ਐਂਡ ਪੰਨਾ ਹਿਲ ਤੋਂ ਜ਼ਰੂਰ ਤੁਸੀਂ ਵਿਜ਼ਿਟ ਕਰਿਓ। ਅੱਛਾ, ਇਹ ਜਿਹੜੀ ਕੈਸਲਮੋਰ ਦੇ ਵਿੱਚ ਨਾ, ਸਾਰਾ ਕੈਸਲਮੋਰ ਤਕਰੀਬਨ ਏਸ਼ੀਅਨ ਫੂਡ ਸੈਂਟਰ ਦਾ ਗੋਰ ਐਂਡ ਪੰਨਾ ਹਿਲ ਦੀ ਲੋਕੇਸ਼ਨ ਤੋਂ ਗਰੋਸਰੀ ਕਰ ਰਿਹਾ। ਹਰ ਇੱਕ ਕਿਸੇ ਨੂੰ, ਕੋਈ ਇਹਦੇ ਵਿੱਚ ਕੈਪ ਨਹੀਂ, ਚਾਹੇ ਤੁਸੀਂ $10 ਦੀ ਚੀਜ਼ ਲੈਂਦੇ ਹੋ, ਚਾਹੇ 15 ਦੀ, ਚਾਹੇ 50 ਦੀ, ਚਾਹੇ 100 ਦੀ, ਜਲੇਬੀਆਂ ਹਰ ਇੱਕ ਨੂੰ ਫ੍ਰੀ ਦਿੱਤੀਆਂ ਜਾ ਰਹੀਆਂ ਨੇ। ਅੱਜ ਆਖਰੀ ਦਿਨ ਆ, ਸੋਮਵਾਰ, ਕੱਲ੍ਹ ਤੋਂ ਇਹ ਬੰਦ ਹੋ ਜਾਣਾ। ਸੋ ਜਲੇਬੀਆਂ ਹਰ ਇੱਕ ਨੂੰ ਫ੍ਰੀ ਨੇ। ਤੁਸੀਂ $150 ਦੀ ਜੇ ਗਰੋਸਰੀ ਕਰਦੇ ਹੋ, ਜਲੇਬੀਆਂ ਤਾਂ ਫ੍ਰੀ ਹੈਗੀਆਂ ਹੈਗੀਆਂ ਨੇ, ਨਾਲ ਛੋਲੇ ਪੂਰੀਆਂ ਜਾਂ ਭਟੂਰੇ ਛੋਲੇ ਜੋ ਵੀ ਹੁੰਦੇ ਆ, ਉਹ ਵੀ ਤੁਹਾਨੂੰ ਫ੍ਰੀ ਦੇਣਗੇ। ਸੋ ਗਰੋਸਰੀ 'ਤੇ ਵੀ ਡੀਲਾਂ ਨੇ, ਜਿਵੇਂ ਸ਼ੇਰ ਆਟਾ $14.99 ਆ, ਦੁੱਧ ਸਿਰਫ $5.99, ਅਤੇ ਕਿੰਨੇ ਮਰਜ਼ੀ ਪੈਕਟ ਲੈ ਜਾਓ, ਕੋਈ ਕੈਪ ਨਹੀਂ ਹੈ ਕਿ ਇੱਕ ਪੈਕਟ ਆ ਜਾਂ ਦੋ ਆ। ਇੱਦਾਂ ਹੀ ਮੱਖਣ ਦੀਆਂ ਟਿੱਕੀਆਂ ਨੇ ਜਿਹੜੀਆਂ $7 ਦੀਆਂ ਬਾਹਰੋਂ ਹੁੰਦੀਆਂ ਨੇ, ਇੱਥੇ $5.75 ਨੂੰ ਨੇ, ਇਹ 'ਤੇ ਵੀ ਕੋਈ ਕੈਪ ਨਹੀਂ। 10 ਪਾਉਂਡ ਅਨੀਅਨ ਤਕਰੀਬਨ $6.99, ਜਿਹੜੇ ਵਾਈਟ ਅਨੀਅਨ ਅਤੇ ਆਲੂ ਨੇ 10 ਪਾਉਂਡ, ਉਹ $3.99। ਸੋ ਗਰੋਸਰੀ 'ਤੇ ਵੀ ਸੇਲ ਆ, ਅਤੇ ਜਲੇਬੀਆਂ ਫ੍ਰੀ ਦਿੱਤੀਆਂ ਜਾ ਰਹੀਆਂ ਨੇ ਏਸ਼ੀਅਨ ਫੂਡ ਸੈਂਟਰ ਦਾ ਗੋਰ ਐਂਡ ਪਨਾਹਿਲ ਦੀ ਲੋਕੇਸ਼ਨ ਤੋਂ। ਇਸ ਦੇ ਨਾਲ ਨਾਲ ਫਿਜੀਓਥੈਰੇਪੀ ਦਾ ਕੈਂਪ ਚੱਲ ਰਿਹਾ, ਉਹਦਾ ਵੀ ਨੰਬਰ ਜ਼ਰੂਰ ਨੋਟ ਕਰ ਲਓ। ਜੇ ਤੁਹਾਨੂੰ ਗਿੱਟੇ ਗੋਡੇ ਮੋਢੇ ਦੇ ਵਿੱਚ ਦਰਦ ਆ, ਨੈਕ ਪੇਨ ਆ, ਬੈਕ ਪੇਨ ਆ, ਆਲ ਬਾਡੀ ਪੇਨ ਆ, ਤਾਂ ਇਹਦਾ ਫ੍ਰੀ ਇਲਾਜ ਕੀਤਾ ਜਾ ਰਿਹਾ ਜੀ। ਫਿਜੀਓਥੈਰੇਪੀ ਦਾ ਫ੍ਰੀ ਕੈਂਪ ਲੱਗਣ ਜਾ ਰਿਹਾ ਆਉਣ ਵਾਲੀ 13 ਸਤੰਬਰ ਤੋਂ ਲੈ ਕੇ 18 ਸਤੰਬਰ ਤੱਕ। ਸੋ ਤਕਰੀਬਨ ਇਹਨਾਂ ਦੇ ਕੋਲ ਦੱਸਿਆ ਸੀ ਇਹਨਾਂ ਨੇ ਕਿ 25% ਸੀਟਾਂ ਖਾਲੀ ਨੇ। ਸੋ ਤੁਸੀਂ ਕਾਲ ਕਰਕੇ ਆਪਣੀ ਸੀਟ ਰਾਖਵੀਂ ਕਰ ਲਓ। ਇੰਸ਼ੋਰੈਂਸ ਦਾ ਕੋਈ ਚੱਕਰ ਨਹੀਂ, ਹੈਗੀ ਆ ਨਹੀਂ ਹੈਗੀ ਡਜ਼ਨਟ ਮੈਟਰ, ਤੁਸੀਂ ਕਾਲ ਕਰੋ, ਸਲੋਟ ਰਿਜ਼ਰਵ ਕਰੋ, ਤੁਹਾਨੂੰ ਦੱਸਣਗੇ ਪ੍ਰੋਬਲਮ ਕੀ ਹੈ, ਉਹਦਾ ਹੱਲ ਕੀ ਆ, ਅਤੇ ਨਾਲ ਦੇ ਨਾਲ ਘਰ ਲਈ ਕਿਹੜੀ ਐਕਸਰਸਾਈਜ਼ਾਂ ਕਰਕੇ ਖੁਦ ਠੀਕ ਕਰ ਸਕਦੇ ਹੋ ਤੇ ਤਕਰੀਬਨ 45 ਮਿੰਟ ਤੋਂ 1 ਘੰਟੇ ਦਾ ਉੱਥੇ ਫਿਜ਼ੀਓਥੈਰੇਪੀ ਦਿੱਤੀ ਜਾਊਗੀ, ਟਰੀਟਮੈਂਟ ਕੀਤਾ ਜਾਊਗਾ। ਕੱਲਾ ਅਸੈਸਮੈਂਟ ਨਹੀਂ ਕਰਨੀ, ਟਰੀਟਮੈਂਟ ਕਰਨਾ ਫ੍ਰੀ ਦੇ ਵਿੱਚ। ਐਂਡ ਜੇ ਤੁਹਾਨੂੰ ਸਰਵਾਈਕਲ ਪੇਨ ਆ, 15 ਸਾਲਾਂ ਤੋਂ ਪੇਨ ਚੱਲ ਰਿਹਾ, ਤਾਂ ਉਹ ਕਈ ਵਾਰ ਇੱਕ ਕੈਂਪ ਦੇ ਵਿੱਚ ਠੀਕ ਨਹੀਂ ਹੁੰਦਾ, ਤੁਹਾਨੂੰ ਫਰਦਰ ਸੈਸ਼ਨ ਲੈਣੇ ਪੈਂਦੇ ਨੇ, ਤਾਂ ਉਹ ਵੀ ਤੁਹਾਨੂੰ 50% ਡਿਸਕਾਊਂਟ 'ਤੇ ਜਿਹੜਾ ਦਿੱਤੇ ਜਾਣਗੇ। ਯਾਨੀ ਕਿ ਇਕੱਲਾ ਫਿਜ਼ੀਓਥੈਰੇਪਿਸਟ ਦੀ ਜਿਹੜੀ ਪੇ ਆ, $50 ਘੰਟੇ ਦੇ, ਜੇ ਕੋਈ ਫਿਜ਼ੀਓਥੈਰੇਪਿਸਟ ਚਾਰਜ ਕਰਦਾ, ਇਕੱਲੇ ਉਹਦੇ ਪੇ ਕਰਨੇ ਆ, ਇਹਨਾਂ ਨੂੰ ਕੋਈ ਨਹੀਂ, ਥੈਰੇਪੀ ਵਾਲਿਆਂ ਨੂੰ ਕੋਈ ਨਹੀਂ ਚਾਰਜ ਕਰਨਾ। ਸੋ ਕਹਿਣ ਦਾ ਭਾਵ, ਤੁਹਾਡੇ ਲਈ ਬੜਾ ਸੁਨਹਿਰਾ ਮੌਕਾ, ਨੰਬਰ 'ਤੇ ਕਾਲ ਕਰੋ 905-226-0043, 905-226-0043, 905-226-0043, 905-226-0043। ਸਾਨੂੰ ਕਾਲਰ ਨੇ, ਸਤਨਾਮ ਜੀ, ਸਤਿ ਸ਼੍ਰੀ ਅਕਾਲ।
7: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਬਾਈ ਜੀ। ਗ੍ਰੈਂਡ ਹੋਮ ਫਰਨੀਚਰ ਵੱਲੋਂ ਵੀ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਸਪੋਂਸਰ ਕੀਤਾ ਜਾ ਰਿਹਾ। ਗ੍ਰੈਂਡ ਹੋਮ ਫਰਨੀਚਰ ਅੱਜ ਲੇਬਰ ਡੇ ਲੌਂਗ ਵੀਕਐਂਡ ਤੇ ਸਪੈਸ਼ਲ ਸੇਲ ਲੱਗੀ ਹੋਈ ਹੈ ਜੀ, ਤੁਸੀਂ ਵਿਜ਼ਿਟ ਕਰ ਸਕਦੇ ਹੋ ਡੈਰੀ ਟੌਮਕਨ ਤੇ 6685 ਟੌਮਕਨ ਰੋਡ ਨੂੰ, ਤੇ ਆਪਣਾ ਫਰਨੀਚਰ ਦੀਆਂ ਡੀਲਾਂ ਉੱਥੋਂ ਲੈ ਕੇ ਜਾ ਸਕਦੇ ਹੋ। ਗ੍ਰੈਂਡ ਹੋਮ ਫਰਨੀਚਰ, 6685 ਟੌਮਕਨ ਰੋਡ।

0: ਦੋਸਤੋ ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਤੇ ਉਮੀਦ ਆ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਰਹੋਗੇ। ਖਾਸ ਤੌਰ ਤੇ ਸਾਡੇ ਕੰਮ ਹੈ, ਮਿਹਨਤੀ ਕੰਮ ਹੈ ਜਿਹੜੇ ਮਿਹਨਤ ਰੁਜ਼ਗਾਰ ਕਰਦੇ। ਅੱਜ ਲੇਬਰ ਡੇ ਲੌਂਗ ਵੀਕਐਂਡ ਦੀ ਛੁੱਟੀ ਮਨਾ ਰਹੇ ਹਾਂ ਆਪਾਂ, ਪਰ ਕਿੰਨਾ ਕੁ ਆਪਾਂ ਅਸਲ ਦੇ ਵਿੱਚ ਲੇਬਰ ਨੂੰ ਸੈਲੀਬ੍ਰੇਟ ਕਰਦੇ ਹਾਂ, ਉਹਨਾਂ ਦੀ ਮਿਹਨਤ ਦਾ ਮੁੱਲ ਪਾਉਂਦੇ ਹਾਂ। ਡਰਾਈਵਰਾਂ ਦੀਆਂ ਤਨਖਾਹਾਂ ਘੱਟਦੀਆਂ ਨੇ, ਡਰਾਈਵਰਾਂ ਨੂੰ ਟਾਈਮ 'ਤੇ ਪੇ ਨਹੀਂ ਮਿਲਦੀ, ਉਹਨਾਂ ਨੂੰ ਆਪਣੀ ਪੇ ਦੇ ਲਈ ਧਰਨੇ ਲਾਉਣੇ ਪੈਂਦੇ ਨੇ। ਫਿਰ ਸਾਨੂੰ ਰੈਸਟੋਰੈਂਟਾਂ ਦੀਆਂ ਖਬਰਾਂ ਆਉਂਦੀਆਂ ਨੇ ਕਿ ਜੀ ਇੱਥੇ$8, $10, $12 'ਤੇ ਕੰਮ ਪੈ ਰਿਹਾ, ਕੀ ਆਪਾਂ ਲੇਬਰ ਨੂੰ ਸੈਲੀਬ੍ਰੇਟ ਕਰ ਰਹੇ ਹਾਂ। ਫਿਰ ਕੰਸਟਰਕਸ਼ਨ ਕੰਪਨੀਆਂ ਦਾ ਕਈ ਵਾਰ ਆਉਂਦਾ ਗਾ ਕਿ ਜੀ ਅਸੀਂ ਕੰਮ ਕੀਤਾ ਸੀ, ਸਾਡੀ ਪੇ ਨਹੀਂ ਮਿਲੀ, ਸਾਡੀ ਮਿਹਨਤ ਦਾ ਮੁੱਲ, 2 ਮਹੀਨੇ ਕੰਮ ਕੀਤਾ, ਸਾਡੀ ਪੇ ਹੀ ਨਹੀਂ ਮਿਲੀ। ਕੀ ਇਹ ਕੈਨੇਡਾ ਦੇ ਵਿੱਚ ਆ ਕੇ ਆਪਾਂ ਲੇਬਰ ਨੂੰ ਸੈਲੀਬ੍ਰੇਟ ਕਰ ਰਹੇ ਹਾਂ? ਅਸਲ ਦੇ ਵਿੱਚ ਜੋ ਵੀ ਬੰਦਾ ਕੈਨੇਡਾ ਦੇ ਵਿੱਚ ਆਉਂਦਾ ਗਾ, ਇੱਕ ਮਿਹਨਤ ਪਹਿਲੀ ਚੀਜ਼ ਤਾਂ ਉਹਨੂੰ ਇਹ ਸਿੱਖ ਕੇ ਆਉਂਦਾ ਕਿ ਭਾਈ ਕੋਈ ਵੀ ਕੰਮ ਹੋਵੇ ਉਹਦੇ ਲਈ ਤੁਸੀਂ ਰੈਡੀ ਰਹਿਣਾ। ਪਰ ਜਦੋਂ ਬੰਦਾ ਇੱਥੇ ਆ ਕੇ ਕੰਮ ਕਰਦਾ ਐਂਡ ਇਸ ਤੋਂ ਬਾਅਦ ਉਹਦੀ ਮਿਹਨਤ ਦਾ ਮੁੱਲ ਨਹੀਂ ਪੈਂਦਾ, ਤਾਂ ਮਨ ਦੁਖੀ ਵੀ ਹੁੰਦਾ ਅਤੇ ਫਿਰ ਬੰਦਾ ਮਜਬੂਰ ਵੀ ਹੋ ਜਾਂਦਾ ਕਿ ਹੁਣ ਭਾਈ ਮੈਂ ਕਰਾਂ ਤਾਂ ਕਰਾਂ ਕੀ। ਫਿਰ ਬਹੁਤ ਜਾਣੇ ਗਲਤ ਮਲਤ ਰਾਹ ਵਿੱਚ ਆਉਂਦੇ ਨੇ ਅਤੇ ਬਹੁਤ ਧਰਨੇ ਵੀ ਲੱਗਦੇ ਨੇ। ਹੁਣ ਕੈਨੇਡਾ ਵਰਗੇ ਮੁਲਕ ਦੇ ਵਿੱਚ ਜਦੋਂ ਆਪਾਂ ਧਰਨੇ ਲੱਗਦੇ ਦੇਖਦੇ ਹਾਂ ਜਾਂ ਅਜਿਹੀਆਂ ਖਬਰਾਂ ਦੇਖਦੇ ਹਾਂ ਕਿ ਫਲਾਨੇ ਬੰਦੇ ਨੇ ਇੱਥੋਂ ਕੰਮ ਕਰਵਾਇਆ ਸੀ, ਕੰਮ ਕਰਾ ਕੇ ਉਹਨੂੰ ਪੇ ਨਹੀਂ ਦਿੱਤੀ, ਸਾਨੂੰ ਦੁੱਖ ਹੁੰਦਾ। ਬਹੁਤ ਵਾਰ ਬਿਜ਼ਨਸ ਓਨਰ ਜਾਂ ਬਹੁਤ ਲੋਕ ਕਹਿ ਦਿੰਦੇ ਨੇ ਕਿ ਜੀ ਇਹ ਉਹਨਾਂ ਦੀ ਗਲਤੀ ਆ $8 'ਤੇ ਕੰਮ ਕਰਨਾ, ਜਿਹੜੇ ਬੱਚੇ $8 'ਤੇ ਕੰਮ ਕਰਨ ਲਈ ਐਗਰੀ ਹੁੰਦੇ ਨੇ, ਇਹ ਕੰਮਿਆਂ ਦੀ ਗਲਤੀ ਆ ਕਿ ਉਹ ਘੱਟ ਵੇਤ 'ਤੇ ਕੰਮ ਕਿਉਂ ਕਰਦੇ ਨੇ। ਪਰ ਕੀ ਇਹ ਉਹਨਾਂ ਦੀ ਮੋਰਲ ਰਿਸਪੋਂਸੀਬਿਲਟੀ ਨਹੀਂ ਜਿਹੜੇ ਬਿਜ਼ਨਸ ਓਨਰ ਨੇ ਕਿ ਤੁਸੀਂ ਬਾਏ ਲੋ ਚੱਲਦੇ ਹੋ, ਕੈਨੇਡਾ ਦੇ ਐਥਿਕਸ ਨੂੰ ਫੋਲੋ ਕਰੋ ਅਤੇ ਤੁਸੀਂ ਹੀ ਇਹ ਚੀਜ਼ ਨੂੰ ਮਨ੍ਹਾ ਕਰੋ, ਤੁਸੀਂ ਰੂਲ ਬਣਾਓ। ਬੰਦਾ ਕਹਿੰਦਾ ਜੀ ਮੈਨੂੰ ਅੱਗੇ ਉਹ ਘਾਟਾ ਪੈ ਗਿਆ ਅਤੇ ਮੈਂ ਪੇਆਂ ਨਹੀਂ ਦਿੱਤੀਆਂ ਅੱਗੇ। ਇਹ ਜ਼ਿਆਦਾਤਰ ਹੁੰਦਾ, ਬੈਂਕਰਪਸੀਆਂ ਹੋ ਜਾਂਦੀਆਂ ਨੇ ਅਤੇ ਜਿਹੜਾ ਐਟ ਦਾ ਐਂਡ ਦੁਖੀ ਹੁੰਦਾ ਉਹ ਐਂਡ ਯੂਜ਼ਰ ਦੁਖੀ ਹੁੰਦਾ, ਲੇਬਰ ਕਲਾਸ ਦੁਖੀ ਹੁੰਦੀ ਹੈ, ਸਾਡੇ ਵਰਗੇ ਦੁਖੀ ਹੁੰਦੇ ਨੇ ਜਦੋਂ ਕੋਈ ਬੈਂਕਰਪਸੀਆਂ ਹੋ ਜਾਂਦੀਆਂ ਨੇ। ਪਰ ਐਟ ਦਾ ਐਂਡ ਜਿਹੜਾ ਲੇਬਰ ਦੇ ਉੱਤੇ ਕਿ ਜਿਹਨੇ ਹੈਂਡ ਟੂ ਮਾਊਥ, ਜਿਹਨੇ ਰੋਜ਼ ਕਮਾ ਕੇ ਰੋਜ਼ ਖਾਣਾ, ਉਹਨੂੰ ਸਭ ਤੋਂ ਵੱਧ ਇਹਦਾ ਭਾਰ ਚੱਲਣਾ ਪੈਂਦਾ। ਸੋ ਉਮੀਦ ਕਰੀਏ ਲੇਬਰ ਡੇ ਵੀਕਐਂਡ ਦੀ ਆਪਾਂ ਛੁੱਟੀ ਜ਼ਰੂਰ ਮਨਾਉਂਦੇ ਹਾਂ, ਪਰ ਲੇਬਰ ਨੂੰ ਵੀ ਸੈਲੀਬ੍ਰੇਟ ਕਰੀਏ। ਐਂਡ ਜ਼ਰੂਰ ਤੁਸੀਂ ਰੇਡੀਓ ਚੜ੍ਹਦੀ ਕਲਾ ਪ੍ਰੋਗਰਾਮ ਨਾਲ ਜੁੜੇ ਹੋਏ ਹੋ, ਤੁਹਾਡੇ ਕੋਈ ਵਿਚਾਰ ਨੇ ਤੁਸੀਂ ਸਟੂਡੀਓ ਕਾਲ ਕਰਕੇ ਰੱਖ ਸਕਦੇ ਹੋ, 416-233-7368 ਸਟੂਡੀਓ ਦਾ ਨੰਬਰ ਆ, 416-233-7368, 416-233-7368। ਸਾਡਾ ਕਾਲਰ ਨੇ ਬਲਦੇਵ ਜੀ, ਸਤਿ ਸ਼੍ਰੀ ਅਕਾਲ।
1: ਪੁਰਾਣੇ ਜਮਾਨੇ ਸੀ, ਦੇਖੋ ਬਿਜਨਸ ਜਿਵੇਂ ਕਹਿੰਦੇ ਹੁੰਦੇ ਨਾ ਕਿਰਤ ਘਾਣਾ, ਉਹ ਕਾਮਿਆਂ ਦੀ ਮਿਹਨਤ ਪੂਰੀ ਨੀ ਦਿੰਦੇ, ਟਰੱਕਾਂ ਵਾਲੇ ਟਰੱਕਾਂ ਨੀ ਦਿੰਦੇ, ਵੱਡੇ ਵੱਡੇ ਘਰ ਲਈ ਬੈਠੇ ਆ, ਇਹ ਬੇੜਾ ਗਰ ਕੀਤਾ ਹੁਣੀ। ਪਹਿਲਾਂ ਵਧੀਆ, ਬਹੁਤ ਵਧੀਆ ਕੈਨੇਡਾ ਸੀ, ਸਾਰਿਆਂ ਨੂੰ ਪੇ ਮਿਲਦੀ ਸੀ ਹਨਾ, ਹੁਣ ਕੋਈ ਕਹਿੰਦਾ ਮੇਰੇ ਕੋਲ ਪੈਸੇ ਹੈ ਨੀ, ਫਿਰ ਇਹ ਪਹਿਲਾਂ ਦੱਸ ਦਿਓ, ਉਹ ਬੇਚਾਰੇ ਟਰੱਕਾਂ ਵਾਲੇ ਧੱਕੇ ਖਾਈ ਜਾਂਦੇ ਆ, ਜਵਾਕ ਧੱਕੇ ਖਾਈ ਜਾਂਦੇ ਆ, ਇਹ ਨਾ ਇਹ ਡੁੱਬ ਕੇ ਮਰਦੇ ਨੇ ਘਰ ਜਦੋਂ ਭਰੇ ਜਾਂਦੇ ਆ, ਇਹਨਾਂ ਨੂੰ ਸ਼ਰਮ ਨੀ ਹੁੰਦੀ, ਜਵਾਕਾਂ ਨੂੰ ਕਿਹੜੇ ਹਿਸਾਬ ਨਾਲ ਰੋਟੀ ਦਿੰਦੇ ਆ,
0: ਬਹੁਤ ਗਲਤ ਗੱਲ ਆ।
1: ਸ਼ੁਕਰੀਆ
0: ਜੀ, ਮੈਂ ਕੁਝ ਹੋਰ ਕਾਲਾਂ, ਬਲਦੇਵ ਜੀ ਬਹੁਤ ਬਹੁਤ ਧੰਨਵਾਦ, ਬਿਲਕੁਲ ਤੁਹਾਡੀ ਗੱਲ ਸੱਚ ਆ
1: ਬਲਦੇਵ ਜੀ, ਬੇੜਾ ਗਰਕ ਕੀਤਾ ਤੇ ਆਰਮੀ ਦਾ ਗਾਣਾ ਲਾ ਦੀ ਬਾਪੂ।
0: ਥੈਂਕ ਯੂ ਜੀ ਵੈਰੀ ਮੱਚ। ਸਟੂਡੀਓ ਨੰਬਰ ਆ 416-233-7368, 416-233-7368। ਦੋਸਤੋ ਤੁਹਾਨੂੰ ਕੀ ਲੱਗਦਾ, ਇੱਥੇ ਬਣਦੀ ਮਿਹਨਤ ਦਾ ਮੁੱਲ ਲੇਬਰ ਨੂੰ ਸੈਲੀਬ੍ਰੇਟ ਕਰਦੇ ਹਾਂ ਅਤੇ ਜੋ ਲੇਬਰ ਕੰਮ ਕਰਦੀ ਆ ਉਹਦੀ ਮਿਹਨਤ ਦਾ ਮੁੱਲ ਪੈਂਦਾ ਗਾ? ਐਂਡ ਕਲੀਨਿੰਗ ਵਾਲਿਆਂ ਨੂੰ ਕਲੀਨਿੰਗ ਦਾ ਮੁੱਲ ਨਹੀਂ ਪੈਂਦਾ, ਬਹੁਤ ਲੋਕ ਕਹਿੰਦੇ ਨੇ ਐਕਸਪਲੋਇਟ ਕੀਤੇ ਜਾਂਦੇ ਨੇ। ਸੋ ਕੈਨੇਡਾ ਵਰਗੀ ਮੁਲਕ ਦੇ ਵਿੱਚ ਆ ਕੇ ਜਦੋਂ ਲੇਬਰ ਨੂੰ ਐਕਸਪਲੋਇਟ ਕੀਤਾ ਜਾਵੇ, ਉਹ ਘੱਟ ਸੈਲਰੀ 'ਤੇ ਉਹ ਕੰਮ ਦੇ ਲਈ ਕਿਸੇ ਵੀ ਤਰੀਕੇ ਦਾ ਸ਼ੋਸ਼ਣ ਕੀਤਾ ਜਾਂਦਾ, ਤਾਂ ਉਹ ਗਲਤ ਗੱਲ ਆ ਅਤੇ ਇਹ ਚੀਜ਼ ਆਮ ਹੋ ਰਹੀ ਆ। ਅਤੇ ਅੱਜ ਜ਼ਰੂਰ ਅਸੀਂ ਚਾਹਾਂਗੇ ਕਿ ਲੇਬਰ ਡੇ ਅਜੇ ਇੱਕ ਚੰਗਾ ਮੌਕਾ ਗਾ ਅਤੇ ਇਸ ਮੌਕੇ 'ਤੇ ਇਹ ਟੋਪਿਕ 'ਤੇ ਜ਼ਰੂਰ ਗੱਲਬਾਤ ਕਰੀਏ, ਇਕੱਲੀ ਛੁੱਟੀ ਸੈਲੀਬ੍ਰੇਟ ਨਹੀਂ ਕਰਨਾ, ਲੇਬਰ ਨੂੰ ਵੀ ਸੈਲੀਬ੍ਰੇਟ ਕਰੀਏ ਅਤੇ ਜਿਹੜੀ ਲੇਬਰ ਐਕਸਪਲੋਇਟ ਹੋ ਰਹੀ ਆ ਕੈਨੇਡਾ ਦੇ ਵਿੱਚ ਉਹਦੇ ਬਾਰੇ ਗੱਲ ਕੀਤੀ ਜਾਵੇ ਤਾਂ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਰੁਕ ਸਕੇ। ਸਟੂਡੀਓ ਨੰਬਰ ਇੱਕ ਵਾਰ ਫਿਰ ਤੋਂ 416-233-7368, 416-233-7378 ਮੇਰੇ ਨਾਲ ਸਟੂਡੀਓ ਦੇ ਵਿੱਚ ਮਾਨ ਸਾਹਿਬ ਜੁੜੇ ਨੇ ਮੂਜ਼ ਬਲਾਈਂਡ ਤੋਂ। ਪਹਿਲੀ ਗੱਲਬਾਤ ਇਹੀ ਮਾਨ ਸਾਹਿਬ ਤੁਹਾਡੇ ਨਾਲ ਗੱਲ ਕਰਾਂਗੇ ਕਿ ਉਹ ਤੁਹਾਡੀ ਇੱਕ ਟੀਮ ਆ, ਤੁਹਾਡੀ ਬਲਾਈਂਡ ਜਿਹੜੇ ਇੰਸਟਾਲ ਕਰਨ ਜਾਂਦੇ ਨੇ ਉਹਦੀ ਵੀ ਟੀਮ ਆ, ਤੁਹਾਡੀ ਜਿਹੜੀ ਜਦੋਂ ਜਿਹੜੇ ਬਲਾਈਂਡ ਬਣਾਉਂਦੇ ਨੇ ਉਹ ਵੀ ਇੱਕ ਟੀਮ ਆ, ਤੁਸੀਂ ਕੀ ਆਪਦਾ ਰੂਲ ਰੱਖਿਆ ਹੋਇਆ ਕੰਪਨੀ ਦੇ ਵਿੱਚ?
2: ਆਪਣਾ ਰੂਲ ਹੈ ਜੀ ਬਾਈ ਵੀਕਲੀ ਪੇ।
0: ਅੱਛਾ,
2: ਜਦੋਂ ਬਾਈ ਵੀਕਲੀ ਫਰਾਈਡੇ ਆਪਣੇ ਅਕਾਊਂਟੈਂਟ ਜਿਹੜੇ ਆਪਣੇ ਅਕਾਊਂਟੈਂਟ ਨੇ ਜੀ ਚੈੱਕ ਰੈਡੀ ਰੱਖਦੇ ਨੇ, ਅਤੇ ਫਰਾਈਡੇ ਨੂੰ ਜਦੋਂ ਆਪਣੀ ਟੀਮ ਕੰਮ ਲੀਵ ਕਰਕੇ ਜਾਂਦੀ ਹੈ ਫਰਾਈਡੇ, ਜਾਂ ਕਈ ਵਾਰ ਜਿਵੇਂ ਸੈਟਰਡੇ ਵਰਕਿੰਗ ਹੁੰਦਾ ਤਾਂ ਮੋਸਟ ਪ੍ਰੋਬਬਲੀ ਅਸੀਂ ਫਰਾਈਡੇ ਹੀ ਹੈਂਡ ਓਵਰ ਕਰਦੇ ਨੇ ਚੈੱਕ, ਸੈਟਰਡੇ ਕੰਮ ਹੋਵੇ ਜਾਂ ਨਾ ਹੋਵੇ। ਕਦੇ ਕਦੇ ਹੋ ਜਾਂਦਾ ਕਿ ਫਰਾਈਡੇ ਚਲੋ ਲੇਟ ਹੋ ਜਾਂਦਾ ਕੰਮ ਕਰ ਦਿੱਤਾ ਸੈਟਰਡੇ, ਸੋ ਬਾਈ ਵੀਕਲੀ ਪੇ ਉਹਨਾਂ ਦੀ ਜੋ ਵੀ ਆਪਣੇ ਨਾਲ ਮੁੰਡੇ ਕੰਮ ਕਰਦੇ
0: ਨੇ, ਪੇਰੋਲ ਤੇ ਸਾਰੇ ਕੰਮ ਕਰਦੇ ਨੇ ਤੇ ਸਾਰਿਆਂ ਨੂੰ ਔਨ ਟਾਈਮ ਪੇ,
2: ਔਨ ਟਾਈਮ ਪੇ
0: ਮੇਕ ਸ਼ੋਰ ਕਰਦੇ,
2: ਔਨ ਟਾਈਮ ਪੇ ਤੇ ਫੁੱਲ ਪੇ ਜੋ ਉਹਨਾਂ ਦੇ ਕੰਟਰੈਕਟ ਦੇ ਵਿੱਚ ਹੈਗਾ, ਜੋ ਉਹਨਾਂ ਨਾਲ ਆਪਣਾ ਜੌਬ ਆਪਣੀ ਬਣਿਆ ਹੁੰਦਾ।
0: ਬਹੁਤ ਅੱਛੇ। ਸਟੂਡੀਓ ਨੰਬਰ 416-233-7378, ਅਗਲੀ ਕਾਲ 45 ਨੰਬਰ। ਸਤਿ ਸ਼੍ਰੀ ਅਕਾਲ ਜੀ
3: ਭੁੱਲਰ ਸਾਹਿਬ। ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ
3: ਭੁੱਲਰ ਸਾਹਿਬ, ਮੈਂ ਤਾਂ ਅੱਜ ਇਹੀ ਬੇਨਤੀ ਕਰੂੰਗਾ ਵੀ ਅੱਜ ਲੇਬਰ ਡੇ ਆ ਤੇ ਜਿਹੜੇ ਭੈਣ ਭਾਈ ਵਰਕਰਾਂ ਦੀ ਪੇ ਮਾਰਦੇ ਆ ਜਾਂ ਸਾਡੇ ਵਰਗਿਆਂ ਦੀ ਪੇ ਮਾਰ ਲੈਂਦੇ ਆ ਜਾਂ ਥੋੜੀ ਦਿੰਦੇ ਆ, ਥੋੜੀ ਅਗਲੇ ਵੀਕ ਕਹਿਣਾ ਉਦੋਂ ਅਗਲੇ ਵੀਕ ਕਰਦਿਆਂ ਕਰਦਿਆਂ $4,000-5,000 ਉਹਨਾਂ ਵੱਲ ਜਮ੍ਹਾਂ ਹੋ ਜਾਂਦਾ, ਉਹਨਾਂ ਨੂੰ ਚਾਹੀਦਾ ਅੱਜ ਵਾਅਦਾ ਕਰ ਲੈਣ ਵੀ ਹਰ ਇੱਕ ਦੀ ਪੇ ਟਾਈਮ ਸਿਰ ਦੇਣ।
0: ਬਿਲਕੁਲ ਜੀ, ਅੱਜ ਕਿਉਂਕਿ ਨਾ ਸੁਬਹ
3: ਅੱਜ ਲੇਬਰ ਡੇ ਆ ਤੇ ਅੱਜ ਲੇਬਰ ਡੇ ਦਾ ਇਹ ਤਹੀਆ ਕਰ ਲੈਣ, ਚਾਰ ਇੰਪਲੋਈ ਘੱਟ ਰੱਖੋ ਪਰ ਪੇ ਟਾਈਮ ਸਿਰ ਦਿਓ।
0: ਬਿਲਕੁਲ ਜੀ, ਬਹੁਤ ਧੰਨਵਾਦ, ਸ਼ੁਕਰੀਆ, ਥੈਂਕ ਯੂ।
3: ਅੱਜ ਸਾਰਿਆਂ ਨੂੰ ਵਾਅਦਾ ਕਰ ਲੈਣਾ ਚਾਹੀਦਾ ਉਹਨਾਂ ਨੂੰ।
0: ਧੰਨਵਾਦ ਜੀ, ਧੰਨਵਾਦ। ਹੁਣ ਇਹ ਦੇਖੋ ਕਿਉਂਕਿ ਨਾ ਹੋ ਸਕਦਾ ਬਹੁਤ ਬਿਜ਼ਨਸ ਅਦਾਰੇ ਨੇ ਜਿਹੜੇ ਛੁੱਟੀ ਆ, ਬੰਦਾ ਛੁੱਟੀ ਵਾਲੇ ਦਿਨ ਬਹੁਤ ਬੰਦੇ ਲੇਟ ਵੀ ਉੱਠਦੇ ਨੇ, ਹੁਣ ਕੰਮ ਵਾਲਿਆਂ ਦਾ ਕੰਮ ਆ, ਅੱਜ ਛੁੱਟੀ ਵਾਲੇ ਦਿਨ ਵੀ ਸੜਕਾਂ ਦੇ ਉੱਤੇ ਬਹੁਤ ਬੰਦੇ ਅਜਿਹੇ ਨੇ ਜਿਹੜੇ ਕੰਮ ਕਰ ਰਹੇ ਨੇ। ਪਹਿਲੀ ਗੱਲ ਤਾਂ ਉਹਨਾਂ ਨੂੰ ਸਲੂਟ ਆ, ਉਹ ਚਾਹੇ ਟਰੱਕਰ ਦਾ ਕੰਮ ਆ, ਚਾਹੇ ਕੋਈ ਟੈਕਸੀ ਡਰਾਈਵਰ ਦਾ ਕੰਮ ਆ, ਕੋਈ ਡਿਲੀਵਰੀਆਂ ਦਾ ਕੰਮ ਆ, ਕੋਈ ਵੇਅਰ ਹਾਊਸ ਦਾ ਕੰਮ ਆ, ਜੋ ਵੀ ਕੰਮ ਤੁਸੀਂ ਕਰ ਰਹੇ ਹੋ, ਜੇ ਤੁਸੀਂ ਰੋਡ ਦੇ ਉੱਤੇ ਅੱਜ ਹੋ, ਲੇਬਰ ਡੇ ਲੌਂਗ ਵੀਕਐਂਡ ਦੀ ਛੁੱਟੀ ਵਾਲੇ ਦਿਨ ਜੇ ਤੁਸੀਂ ਰਾਈਟ ਨਾਲ ਕੋਈ ਕੰਮ ਕਰ ਰਹੇ ਹੋ ਨਾ, ਪਹਿਲੀ ਗੱਲ ਤਾਂ ਤੁਹਾਨੂੰ ਸਲੂਟ ਆ ਜੀ। ਅਤੇ ਹੁਣ ਬੰਦਾ ਛੁੱਟੀ ਵਾਲੇ ਦਿਨ ਵੀ ਕੰਮ ਕਰਦਾ, ਬਾਰ ਐਤਵਾਰ ਨੂੰ ਵੀ ਲੋਕ ਕੰਮ ਕਰਦੇ ਨੇ, ਅਤੇ ਜੇ ਫਿਰ ਵੀ ਮਿਹਨਤ ਦਾ ਮੁੱਲ ਨਾ ਵੜੇ ਉਹ ਦਿਲ ਵੀ ਦੁਖਦਾ, ਅਤੇ ਉਹਦੇ ਬਾਰੇ ਗੱਲਬਾਤ ਅੱਜ ਜ਼ਰੂਰ ਕਰ ਰਹੇ ਹਾਂ। ਅਤੇ ਅੱਗੇ ਚੱਲ ਕੇ ਮੈਂ ਚਾਹੁੰਦਾ ਕਿ ਤੁਸੀਂ ਸਮੇਂ ਸਮੇਂ 'ਤੇ ਇਹਦੇ ਬਾਬਤ ਗੱਲਬਾਤ ਕਰਦੇ ਰਹੋ ਤਾਂ ਕਿ ਲੇਬਰ ਐਕਸਪਲੋਇਟੇਸ਼ਨ ਕੈਨੇਡਾ ਦੇ ਵਿੱਚ ਬੰਦ ਹੋ ਸਕੇ। ਸਟੂਡੀਓ ਦਾ ਨੰਬਰ 416-233-7368, 416-233-7368, ਅਤੇ ਸਟੂਡੀਓ ਦੇ ਵਿੱਚ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਐਵਰੈਸਟ ਟ੍ਰੇਡਰਸ। ਤੁਸੀਂ ਕੋਈ ਪ੍ਰੋਡਕਟ ਨੇ ਤੁਹਾਡੇ ਕੋਲ, ਗਰੋਸਰੀ ਪ੍ਰੋਡਕਟ ਜਾਂ ਕੋਈ ਪ੍ਰੋਡਕਟ ਨੇ, ਚਾਹੁੰਦੇ ਹੋ ਗਰੋਸਰੀ ਸਟੋਰਾਂ ਦੇ ਉੱਤੇ ਡਿਸਟ੍ਰੀਬਿਊਟ ਕਰਵਾਉਣਾ ਚਾਹੁੰਦੇ ਹੋ ਕਿ ਸਾਡੇ ਹਰੇਕ ਗਰੋਸਰੀ ਸਟੋਰ 'ਤੇ ਸਾਡੇ ਪ੍ਰੋਡਕਟ ਪਹੁੰਚਣ, ਤਾਂ ਉਹਦੇ 'ਚ ਹੈਲਪ ਕਰਨਗੇ ਐਵਰੈਸਟ ਟ੍ਰੇਡਰਸ। ਅਗਲੀ ਕਾਲ ਮੱਖਣ ਬਰਾੜ ਦੀ। ਸਤਿ ਸ਼੍ਰੀ ਅਕਾਲ ਜੀ।
4: ਸਤਿ ਸ਼੍ਰੀ ਅਕਾਲ ਜੀ ਭੱਲਾ ਭਾਈ।
0: ਸਤਿ ਸ਼੍ਰੀ ਅਕਾਲ ਜੀ।
4: ਨਹੀਂ, ਬਹੁਤ ਮਾੜੀ ਗੱਲ ਹੈ ਜਿਹੜੀ ਅਸੀਂ ਕੋਈ ਵੀ ਆ ਭਾਵੇਂ ਉਹ ਕੰਮ ਕਰਵਾ ਕੇ ਜਿਹੜੇ ਪੈਸੇ ਨਹੀਂ ਦਿੰਦੇ, ਇਹ ਸਾਡੀ ਜਿਹੜੀ ਕਹਿ ਲਓ ਬਦਨਾਮੀ ਬਹੁਤ ਹੋ ਰਹੀ ਹੈ ਇਸ ਖੇਤਰ 'ਚ, ਨਹੀਂ ਹੋਰ ਬਹੁਤ ਖੇਤਰਾਂ ਦੇ ਵਿੱਚ ਹੋ ਰਹੀ ਹੈ। ਪਰ ਪਤਾ ਨਹੀਂ ਅਸੀਂ ਉਹ ਜਿਹੜਾ ਪਹਿਲਾਂ ਕੈਨੇਡਾ ਸੀਗਾ ਤੇ ਹੁਣ ਅਸੀਂ ਉਹਨੂੰ ਦਿਨ ਕੁ ਚੇਂਜ ਕਰਤਾ ਸੀ, ਉਹਨੂੰ ਪੰਜਾਬ ਬਣਾਉਣਾ ਸ਼ੁਰੂ ਕਰਤਾ।
0: ਕੁੜੀਆਂ ਦਾ ਸ਼ੋਸ਼ਣ ਕੀਤਾ ਜਾਂਦਾ ਬਈ ਕੰਮ ਦੇ ਲਈ ਇਸ ਦੇ ਨਾਲ ਨਾਲ, ਤੇ ਹਰ ਇੱਕ ਬੱਚਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਘੱਟ ਪੇ ਜਾਂ ਪੇ ਦੇਣੀ ਨਹੀਂ, ਬਹੁਤ ਤਰੀਕੇ ਨਾਲ ਲੇਬਰ ਐਕਸਪਲੋਇਟ ਹੋ ਰਹੀ ਆ,
4: ਬਹੁਤ ਹੋ ਰਹੀ ਹੈ ਜੀ, ਬਹੁਤ ਹੋ ਰਹੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਗਾ। ਔਰ ਹੋ ਵੀ ਜ਼ਿਆਦਾ ਆਪਣੀ ਕਮਿਊਨਿਟੀ 'ਚ ਜ਼ਿਆਦਾ ਹੋ ਰਹੀ ਹੈ, ਹੋ ਸਕਦਾ ਦੂਜੀਆਂ ਕਮਿਊਨਿਟੀ 'ਚ ਹੋਊਗੀ। ਪਰ ਮੇਰੇ
0: ਅੱਛਾ ਜੀ, ਤੁਸੀਂ ਕਦੋਂ ਆਏ ਸੀ ਤੇ ਕਿਹੜਾ ਸਭ ਤੋਂ ਪਹਿਲਾਂ ਕੀ ਕੰਮ ਕੀਤਾ ਗਾ ਤੁਸੀਂ ਜੇ ਸ਼ੇਅਰ ਕਰਨਾ ਚਾਹੋ?
4: ਮੈਂ 81 ਦੇ ਵਿੱਚ ਆਇਆ ਸੀਗਾ ਜੀ।
0: ਓਕੇ।
4: ਤੇ 81 ਦੇ ਵਿੱਚ ਆਨ ਸਰ ਮੈਂ ਪਹਿਲਾਂ ਢਿੱਡੋ ਵੀਡੀਓ ਦਾ ਕੰਮ ਕੀਤਾ।
0: ਓਕੇ, ਵੈਰੀ ਗੁੱਡ।
4: ਫਿਰ ਉਸ ਤੋਂ ਬਾਅਦ ਮੈਂ ਆਪਦਾ ਵੀਡੀਓ ਸਟੋਰ ਖੋਲਿਆ।
0: ਉਹ ਠੀਕ ਹੈ ਜੀ।
4: ਫਿਰ ਅਸੀਂ ਮੇਰੇ ਬਾਲ ਬੱਚੇ ਆ ਗਏ, ਫਿਰ ਅਸੀਂ ਵਿਆਹ ਪਾਰਟੀ ਦੀਆਂ ਮੂਵੀਆਂ ਬਣਾਉਣੀਆਂ ਸ਼ੁਰੂ ਕਰਤੀਆਂ।
0: ਬਹੁਤ ਵਧੀਆ, ਵੈਰੀ ਗੁੱਡ।
4: ਉਸ ਤੋਂ ਬਾਅਦ ਫਿਰ ਜਿਹੜੇ ਪਹਿਲਾਂ $2 ਨੂੰ ਅਸੀਂ ਮੂਵੀ ਰੈਂਟ ਕਰਦੇ ਹੁੰਦੇ ਸੀ, ਤੇ ਫਿਰ ਇਹੋ ਜਿਹਾ ਸਟੋਰ ਖੁੱਲ ਕੇ $1 ਨੂੰ ਕਰਨ ਲੱਗ ਗਏ, ਕਈ ਇੱਕ $1 ਨੂੰ ਵੀਕ ਵਾਸਤੇ ਦੇਣ ਲੱਗ ਗਏ। ਫਿਰ ਮੈਂ ਮੁੰਡਿਆਂ ਨੂੰ ਕਿਹਾ ਮੈਂ ਕਿ ਪੁੱਤ ਵੇਚੋ ਇਹਨੂੰ।
0: ਓਕੇ।
4: ਅਸੀਂ ਵੇਚ ਕੇ ਫਿਰ ਮੈਂ ਪੇਪਰ ਡਿਲੀਵਰੀ ਦਾ ਕੰਮ ਸ਼ੁਰੂ ਕੀਤਾ।
0: ਓਕੇ।
4: ਟੋਰਾਂਟੋ ਸਨ ਪੇਪਰ ਛਾਪਦਾ ਹੁੰਦਾ ਸੀ,
0: ਹਾਂਜੀ
4: ਓਹਦੇ ਅਸੀਂ ਕੰਟ੍ਰੈਕਟ ਲੈ ਲਏ, ਉਹ ਏਰੀਆ ਹੁੰਦਾ, ਉਸ ਏਰੀਏ ਚ ਤੁਸੀਂ ਪੇਪਰ ਪਾ ਕੇ ਆਉਣਾ ਹੁੰਦਾ, ਸਟੋਰਾਂ ਨੂੰ ਦੇਣਾ ਹੁੰਦੇ, ਬਕਸਿਆਂ ਚ ਪਾਉਣੇ ਹੁੰਦੇ ਸੀ,
0: ਤੇ ਸਨੋਹ ਦੇ ਵਿੱਚ ਵੀ ਉਹ
4: ਹਾਂ ਹਾਂ ਬਿਲਕੁਲ ਜੀ ਬਿਲਕੁਲ, ਪੂਰੇ ਸਨੋਹ ਨਾਲ ਸ਼ਾਵਲ ਰੱਖੀ ਦੀ ਸੀ, ਕਈ ਵਾਰੀ ਬਕਸੇ ਦੱਬੇ ਪਏ ਹੁੰਦੇ ਸੀ, ਹੁਣ ਤਾਂ ਸਨੋਹ ਪੈਂਦੀ ਕੁਛ ਨੀ ਗੀ, ਤੇ ਉਦੋਂ ਬੜੀ ਪੈਂਦੀ ਹੁੰਦੀ ਸੀ, ਅਸੀਂ ਪਹਿਲਾਂ ਜਰਾਬਾਂ ਪਾਉਣੀਆਂ ਦੋ ਉੱਤੋਂ ਦੀ ਬੂਟ ਪਾ
0: ਕੇ, ਉੱਤੋਂ ਦੇਖੋ
4: ਬਹੁਤ ਮਿਹਨਤ, ਤੇ ਉਸ ਤੋਂ ਬਾਅਦ ਫਿਰ ਅਸੀਂ 6 ਪੈਸੇ ਸਾਨੂੰ ਇੱਕ ਪੇਪਰ ਚੋਂ ਬਚਦੇ ਹੁੰਦੇ ਸੀ, ਤੇ 4,000 ਪੇਪਰ ਹੁੰਦਾ ਸੀ
0: ਜੀ,
4: ਤੇ $240 ਸਮਝ ਲਓ ਢਾਈਆਂ ਘੰਟਿਆਂ ਦੇ, ਤੇ ਉਸ ਤੋਂ ਬਾਅਦ ਵਿੱਚ ਹੋਰ ਆ ਗਏ, ਉਹਨਾਂ ਨੇ 4 ਪੈਸਿਆਂ ਤੇ ਕਰਨਾ ਸ਼ੁਰੂ ਕਰਤਾ, ਫਿਰ ਹੋਰ ਆ ਗਏ ਉਹਨਾਂ ਨੇ 3 ਪੈਸਿਆਂ ਤੇ ਕਰਨਾ ਸ਼ੁਰੂ ਕਰਤਾ, ਕਰਦੇ ਕਰਦੇ ਫਿਰ ਮੈਂ ਮੁੰਡਿਆਂ ਨੂੰ ਕਿਹਾ ਵਿੱਚ ਬੜੇ ਮਹੀਨਾ ਉਹ ਵੇਚਤਾ ਸੀ, ਫਿਰ ਮੈਂ ਟੈਂਟਾਂ ਦਾ ਕੰਮ ਸ਼ੁਰੂ ਕੀਤਾ ਜੀ।
0: ਓਕੇ
4: ਹਾਂਜੀ, ਮੈਂ ਇੱਕ ਦਿਨ ਟੈਂਟ ਦੇ ਥੱਲੇ ਬੈਠਾ, ਇੱਥੇ ਆਪਣਾ ਕਬੱਡੀ ਪ੍ਰੋਗਰਾਮ ਸੀਗਾ, ਤੇ ਮੈਂ ਕਿਹਾ ਵੀ 2004 ਦੀ ਗੱਲ ਹੈ, ਮੈਂ ਕਿਹਾ ਵੀ ਆਹ ਕੰਮ ਆਪਣੇ ਬੰਦੇ ਨੇ ਕਿਸੇ ਨੇ ਕੀਤਾ, ਮੈਂ ਲੱਭਣਾ ਸ਼ੁਰੂ ਕਰ ਲਿਆ, ਤੇ ਬਰਟਨ ਸੀਗੀ ਕੰਪਨੀ, ਉੱਥੇ ਮੈਂ ਚਲਾ ਗਿਆ, ਤੇ ਉਹ ਕੁਦਰਤੀ ਉੱਥੇ ਬੰਦਾ ਮੁਸਲਮਾਨ ਭਾਈ ਸੀਗਾ, ਤੇ ਉਹਨੇ ਬੜਾ ਵਧੀਆ ਟੈਂਟ ਕੀਤਾ ਮੈਨੂੰ, ਮੈਨੂੰ ਉਹਦਾ ਨਵਾਂ ਸ਼ੁਰੂ ਕਰਨਾ, ਮੈਂ ਕਿਹਾ ਹਾਂਜੀ, ਕਹਿੰਦਾ ਪਹਿਲਾਂ 2 ਟੈਂਟ ਲੈ ਲਾ ਤੇ 100 ਕੁਰਸੀ ਲੈ ਲਾ, ਐਵੇਂ ਇਕੱਠੀ ਨਾਲ ਇਨਵੈਸਟਮੈਂਟ ਲਾ ਕੇ ਬਹਿ ਜੀ, ਮੈਂ ਜੀ ਉਹ 2 ਟੈਂਟ ਲੈ ਲਏ, ਇੱਕ 20 ਫੁੱਟ ਬਾਈ 20 ਫੁੱਟ ਦਾ ਲੈ ਲਿਆ, ਇੱਕ 20x30 ਦਾ ਲੈ ਲਿਆ, ਤੇ ਮੈਂ ਉਹ ਲੈ ਕੇ ਤੇ ਮੁੜ ਕੇ ਮੈਂ ਆਪਣੇ ਕਲੱਬਾਂ ਸੀਗੀਆਂ ਕਬੱਡੀ ਵਾਲੀਆਂ, ਉਹਨਾਂ ਨੂੰ ਗੁਰਦੁਆਰਾ ਸਾਹਿਬ ਵਾਲਿਆਂ ਨੂੰ ਦੱਸਤਾ ਵੀ ਮੇਰਾ ਟੈਂਟ ਲੈਣਾ, ਕਹਿੰਦੇ ਯਾਰ ਹੋਰ ਕੀ ਚਾਹੀਦਾ
0: ਜੀ,
4: ਉਹ ਗੱਲ ਕੀ ਜੀ ਮੇਰੇ ਇੱਕ ਮਹੀਨੇ ਦੇ ਵਿੱਚ ਪੈਸੇ ਪੂਰੇ ਹੋ ਗਏ, ਜਿੰਨੇ ਮੈਂ ਲਾਇਆ ਸੀ 5,000 ਮੇਰਾ ਖਿਆਲ ਆਇਆ 7,000, ਉਸ ਤੋਂ ਬਾਅਦ ਮੈਂ ਹੋਰ ਸ਼ੁਰੂ ਕਰ ਲਿਆ, ਫਿਰ ਹੋਰ ਵਿੱਚ ਪੈਸੇ ਪਾਉਣੇ ਸ਼ੁਰੂ ਕਰ ਲਏ, ਹੋਰ ਟੈਂਟ ਬਣ ਗਏ, ਹੋਰ ਬਣ ਗਏ, ਏਦਾਂ ਕਰਕੇ ਬਹੁਤ ਕੰਮ ਸ਼ੁਰੂ ਹੋ ਗਿਆ ਜੀ,
0: ਤੇ
4: ਇਸ ਕਰਕੇ ਮੈਂ ਕਈ ਵਾਰੀ ਕਹਿਣਾ ਹੁਣ ਮੈਂ ਇੱਕ ਬੰਦੇ ਤੋਂ ਇਹ ਐਕਚੁਅਲੀ
0: ਤਜਰਬਾ ਕਿਸੇ ਨਫੇਰ ਹੋਰ ਲੰਮੀ ਗੱਲਬਾਤ ਤੁਹਾਡੇ ਨਾਲ ਕਰਾਂਗੇ ਜੀ,
4: ਕਈ ਵਾਰ ਹੋਰ ਵੀ ਹੁੰਦੀ ਹੈ ਜੀ ਗੱਲ, ਕਈ ਵਾਰੀ ਅਸੀਂ ਇੱਕ ਬਿਜ਼ਨਸ ਚ ਵੜ ਜਾਂਦੇ ਆ, ਹਾਲਾਂਕਿ ਆਪਾਂ ਨੂੰ ਪਤਾ ਹੁੰਦਾ ਸਾਨੂੰ ਬਚ ਨਹੀਂ ਰਿਹਾ ਕੁਛ ਉਹਦੇ ਚੋਂ, ਪਰ ਉਸੇ ਚ ਲੱਗੇ ਰਹਿੰਦੇ ਲੋਕ,
0: ਹਾਂ ਉਹਦੇ ਨਾਲ ਇਮੋਸ਼ਨ ਜੁੜ ਜਾਂਦੇ ਨੇ, ਤੇ ਪਰ ਇਹ ਹੈ ਵੀ ਇਮੋਸ਼ਨ ਬਿਜ਼ਨਸ ਇਮੋਸ਼ਨ ਹੋ ਕੇ ਨਹੀਂ ਚੱਲਦਾ,
4: ਲੋਕ ਨਾ ਸਾਨੂੰ ਕੁਛ ਕਹਿਣ ਵੀ ਆਹ ਕੰਮ ਕਰਦਾ ਛੱਡ ਕੇ ਭੱਜ ਗਿਆ ਯਾਰ, ਮੈਂ ਮੇਰੀ ਇਹ ਥਿਉਰੀ ਹੁੰਦੀ ਸੀ ਵੀ ਜੇ ਇਧਰੋਂ ਤੁਹਾਨੂੰ ਪਤਾ ਲੱਗਾ ਵੀ ਇਨਕਮ ਘੱਟ ਗਈ ਤਾਂ ਹੋਰ ਕੰਮ ਸ਼ੁਰੂ ਕਰ ਲਓ,
0: ਬਿਲਕੁਲ ਨਹੀਂ ਇਹ ਸਹੀ ਹੈ ਤੁਹਾਡਾ, ਬਿਜ਼ਨਸ ਦੇ ਵਿੱਚ ਇਮੋਸ਼ਨ ਆਪਾਂ ਲੈ ਕੇ ਨਹੀਂ ਆਉਣੇ ਚਾਹੀਦੇ,
4: ਚਾਹੀਦਾ ਹੋਵੇ
0: ਸਟੂਡੀਓ ਦਾ ਨੰਬਰ ਸ਼ੇਅਰ ਕਰ ਦੇ ਜੀ 416-233-73-68 416-233-73-68 ਸਾਨੂੰ ਕਾਲ ਕਰਕੇ ਜ਼ਰੂਰ ਦੱਸੋ ਤੁਸੀਂ ਕੈਨੇਡਾ ਦੇ ਵਿੱਚ ਕਦੋਂ ਆਏ ਸੀ, ਪਹਿਲਾ ਕੰਮ ਕਿਹੜਾ ਕੀਤਾ, ਕਿੰਨੇ ਡਾਲਰ ਤੇ ਕੀਤਾ, ਜਾਂ ਤੁਸੀਂ ਸਭ ਤੋਂ ਔਖਾ ਕੰਮ ਕਿਹੜਾ ਕੀਤਾ ਗਾ ਕਿ ਯਾਰ ਇੱਕ ਵਾਰੀ ਮੈਂ ਆਹ ਕੰਮ ਕੀਤਾ ਸੀ ਇਹ ਬੜਾ ਔਖਾ ਸੀਗਾ ਮੇਰੇ ਕੰਨਾਂ ਨੂੰ ਹੱਥ ਲੱਗ ਗਏ ਸੀ, ਕੈਨੇਡਾ ਦੇ ਵਿੱਚ ਆ ਕੇ ਬੰਦਾ ਬਹੁਤ ਅਲੱਗ ਅਲੱਗ ਤਰੀਕੇ ਦੇ ਕੰਮ ਕਰਦਾ, ਐਂਡ ਕਈ ਵਾਰ ਤਾਂ ਲਾਸਟ ਈਅਰ ਮੈਂ ਇਹ ਪ੍ਰੋਗਰਾਮ ਕੀਤਾ ਸੀ ਅਤੇ ਮੈਨੂੰ ਅਜਿਹੇ ਕੰਮ ਪਹਿਲੀ ਵਾਰ ਸੁਣੇ ਸੀ ਯਾਰ ਅੱਛਾ ਆਹ ਕੰਮ ਵੀ ਹੁੰਦਾ ਸੀ ਤਾਂ ਮੈਨੂੰ ਪਤਾ ਹੀ ਨਹੀਂ ਸੀ, ਸੋ ਤੁਸੀਂ ਕਿਹੜੇ ਕਿਹੜੇ ਕੰਮ ਕੀਤੇ ਨੇ ਐਂਡ ਜਾਂ ਤੁਹਾਡੇ ਖੱਟੀਆਂ ਮਿੱਠੀਆਂ ਯਾਦਾਂ ਕੀ ਨੇ ਜ਼ਰੂਰ ਕਾਲ ਕਰਕੇ ਸ਼ੇਅਰ ਕਰਿਓ 416-233-73-68 ਸਟੂਡੀਓ ਨੰਬਰ ਆ 416-233-7368 ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਕਟਾਰੀਆ ਟੂਰਸ ਐਂਡ ਟਰੈਵਲ, ਤੁਸੀਂ ਸਸਤੀਆਂ ਟਿਕਟਾਂ ਲੈਣੀਆਂ ਨੇ ਤਾਂ ਕਟਾਰੀਆ ਟਰੈਵਲਸ ਨੂੰ ਜ਼ਰੂਰ ਕਾਲ ਕਰਿਓ, ਦਿਵਾਲੀ ਅਤੇ ਦੁਸਹਿਰੇ ਅਤੇ ਅੱਗੇ ਕ੍ਰਿਸਮਸ ਸਰਦੀਆਂ ਦੇ ਵਿੱਚ ਇੰਡੀਆ ਜਾਣਾ ਗਾ ਤਾਂ ਉਹਦੀਆਂ ਟਿਕਟਾਂ 905-678-1200 'ਤੇ ਕਾਲ ਕਰ ਲਿਓ 905-678-1200 905-678-1200 ਅਤੇ ਇਹ ਟਿਕਟਾਂ ਵੀ ਨੇ ਨਾਲ ਦੇ ਨਾਲ ਏਅਰ ਸੁਵਿਧਾ ਦਾ ਫਾਰਮ ਵੀ, ਜੇ ਤੁਸੀਂ ਔਲਰੇਡੀ ਟਿਕਟ ਕਰਾਈ ਹੋਈ ਆ ਤਾਂ ਇਸ ਵਾਰੀ ਏਅਰ ਸੁਵਿਧਾ ਦਾ ਫਾਰਮ ਜ਼ਰੂਰੀ ਹੋ ਗਿਆ, ਉਹ ਔਨਲਾਈਨ ਵੀ ਭਰ ਸਕਦੇ ਹੋ, ਪਰ ਉਹਦੇ ਵਿੱਚ ਵੀ ਜੇ ਹੈਲਪ ਚਾਹੀਦੀ ਆ ਤਾਂ ਕਟਾਰੀਆ ਸਾਨੂੰ ਕਾਲ ਕਰੋ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਕੋਈ ਡਾਕੂਮੈਂਟੇਸ਼ਨ ਆ 905-678-1200 'ਤੇ ਤੁਹਾਡੀ ਹੈਲਪ ਹੋ ਜੂਗੀ। ਸਿੰਗਲਾ ਸਾਹਿਬ ਸਾਡੇ ਨਾਲ ਨੇ, ਸਤਿ ਸ਼੍ਰੀ ਅਕਾਲ ਜੀ।
5: ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ
0: ਹੈ? ਵਧੀਆ ਜੀ, ਚੜ੍ਹਦੀ ਕਲਾ।
5: ਆਪਾਂ ਇਹ ਸੀਗਾ ਜੀ 2017 ਦੇ ਵਿੱਚ।
0: ਅੱਛਾ,
5: ਤੇ ਆਪਾਂ $12 ਤੋਂ ਕੰਮ ਸ਼ੁਰੂ ਕੀਤਾ ਸੀਗਾ।
0: ਪਿਛਲੇ ਤਕਰੀਬਨ 9 ਸਾਲਾਂ ਤੋਂ ਇੱਕ ਕੰਮ ਹੀ ਕਰ ਰਹੇ ਹੋ? ਸ਼ੁਕਰੀਆ, ਬਹੁਤ ਵਧੀਆ। ਮੈਂ ਫੋਨ ਕੱਟਿਓ ਨਾ, ਮੈਂ ਜਰੂਰ ਸੁਣੂਗਾ ਤੁਹਾਡੀ ਗੱਲ। ਤੇ ਸਟੂਡੀਓ ਦਾ ਨੰਬਰ 416-233-7368। ਮੈਂ ਨਾ ਇੱਕ ਗੀਤ ਸੁਣਾ ਕੇ ਤੇ ਨਾਲ ਦੇ ਨਾਲ ਬਾਈ ਦੀ ਗੱਲ ਸੁਣੀ ਆ ਮੈਂ, ਕਿਉਂਕਿ ਅਜਿਹਾ ਕਿਹੜਾ ਕੰਮ ਆ ਬੰਦਾ 9 ਸਾਲ ਇੱਕ ਕੰਮ ਤੇ। ਥੈਂਕ ਯੂ ਜੀ।

ਲੋ ਜੀ ਜੁੜੇ ਹੋਏ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਮੰਡੇ ਟੂ ਫਰਾਈਡੇ 7 to 8 ਤੁਸੀਂ ਰੇਡੀਓ ਚੜ੍ਹਦੀ ਕਲਾ ਦਾ ਆਨੰਦ ਮਾਣਦੇ ਹੋ ਜਿੱਥੇ ਆਪਾਂ ਖੁੰਡ ਚਰਚਾ ਕਰਦੇ ਹਾਂ ਰੋਜ਼ਾਨਾ ਕੋਈ ਨਾ ਕੋਈ ਟਾਕ ਸ਼ੋ ਗੱਲਬਾਤ ਤੁਹਾਡੇ ਨਾਲ ਕੀਤੀ ਜਾਂਦੀ ਹੈ ਖੁੰਡ ਚਰਚਾ ਦੇ ਵਿੱਚ ਜਿਵੇਂ ਅੱਜ ਲੇਬਰ ਡੇ 'ਤੇ ਸਪੈਸ਼ਲ ਗੱਲਬਾਤ ਕੀਤੀ ਜਾ ਰਹੀ ਆ ਇੱਦਾਂ ਹੀ ਨਿਊਜ਼ ਸੈਗਮੈਂਟ ਅਰਵਿੰਦਰ ਸਿੰਘ ਪੱਟੀ ਜੀ ਲੈ ਕੇ ਹਾਜ਼ਰ ਹੁੰਦੇ ਨੇ ਤੁਹਾਡੇ ਫਰਮਾਇਸ਼ੀ ਗੀਤ ਸੰਗੀਤ ਵੀ ਹੁੰਦੇ ਨੇ ਥਰੂ ਆਊਟ ਦਾ ਪ੍ਰੋਗਰਾਮ ਫੋਨ ਲਾਈਨਜ਼ ਓਪਨ ਰਹਿੰਦੀਆਂ ਨੇ ਸਟੂਡੀਓ ਗੱਲਬਾਤ

0: ਤਨਖਾਹ ਬਸ ਬੱਚਿਆਂ ਨੂੰ ਪੂਰੀ ਦੇਣੀ ਆ, ਆਪਦਾ ਪ੍ਰੋਫਿਟ ਜ਼ੀਰੋ ਕਰਕੇ ਤੁਸੀਂ ਅੱਜ ਕੋਈ ਡੀਲ ਦਿਓ, ਪਹਿਲੇ 5 ਨੂੰ ਦੇ ਦਿਓ, 10 ਨੂੰ ਦੇ ਦਿਓ, ਤੇ ਅੱਜ ਕੋਈ ਬਲਾਈਂਡਸ ਦੇ ਉੱਤੇ ਡੀਲ ਦਿਓ, ਕਿਉਂਕਿ ਬਹੁਤ ਲੋਕਾਂ ਨੇ ਘਰੇ ਬਲਾਈਂਡਸ ਲਵਾਉਣੇ।
1: ਠੀਕ ਹੈ ਭੁੱਲਰ ਸਾਹਿਬ, ਜ਼ੇਬਰਾ ਬਲਾਈਂਡਸ ਤੇ ਰੋਲਰ ਸ਼ੇਡਸ ਤੇ ਆਪਾਂ ਡੀਲ ਲੈ ਕੇ ਆਏ ਜੀ। 50% ਫਲੈਟ ਡਿਸਕਾਊਂਟ ਸਾਰੇ ਭੈਣਾਂ ਦੇ ਭਰਾਵਾਂ ਵਾਸਤੇ ਜੋ ਸਾਨੂੰ ਕਾਲ ਕਰਦੇ ਨੇ,
0: ਵੈਰੀ ਗੁੱਡ।
1: ਪਲੱਸ ਜੇ ਤੁਸੀਂ ਸਾਨੂੰ ਬ੍ਰਾਂਪਟਨ ਚੋਂ ਕਾਲ ਕਰਦੇ ਹੋ ਤੇ ਸਾਰੇ ਘਰ ਦੀਆਂ ਬਲਾਈਂਡਸ ਲਗਵਾਉਣੇ ਸਾਡੇ ਤੋਂ।
0: ਨਹੀਂ ਪਹਿਲਾਂ ਇਹਦੇ ਵਿੱਚ ਗਰੰਟੀ ਵਰੰਟੀ ਹੁੰਦੀ ਹੈ ਜੀ?
1: 5 ਸਾਲ ਦੀ ਵਰੰਟੀ ਹੈ ਜੀ,
0: 5 ਸਾਲ ਦੀ
1: ਮੈਟਲ ਦੀ ਚੇਨ ਹੋਏਗਾ, ਮੈਟਲ ਦਾ ਹਾਰਡਵੇਅਰ ਹੋਏਗਾ,
0: 5 ਸਾਲ ਦੀ ਵਰੰਟੀ ਵਾਲੇ ਕਸਟਮਾਈਜ਼ ਬਲਾਈਂਡ ਨੇ।
1: ਮੈਕਸੀਮਮ
0: 7 ਦਿਨਾਂ
1: ਦਾ ਆਪਣਾ ਟਾਈਮ ਹੁੰਦਾ ਜੀ।
0: ਸੋ 5 ਸਾਲ ਦੀ ਵਾਰੰਟੀ, 50% ਡਿਸਕਾਊਂਟ, ਤੇ ਜੇ ਹੁਣ ਸਾਨੂੰ ਕੋਈ ਬ੍ਰੈਂਪਟਨ ਵਾਸੀ ਸੁਣ ਰਹੇ ਨੇ, ਪੂਰੇ ਘਰ ਦੀਆਂ ਬਲਾਈਂਡ ਲਵਾਉਂਦੇ ਨੇ, ਉਹਨਾਂ ਲਈ ਖਾਸ ਹੋਰ ਕੀ ਆ?
1: ਉਹਨਾਂ ਲਈ ਖਾਸ ਇਹੀ ਹੈ ਜੀ, ਤੁਸੀਂ ਬ੍ਰੈਂਪਟਨ ਚੋਂ ਕਾਲ ਕਰਦੇ ਹੋ ਤੇ ਸਾਰੇ ਘਰ ਦੀਆਂ ਬਲਾਈਂਡ ਲਵਾਉਂਦੇ ਹੋ, ਫਲੈਟ 50% ਡਿਸਕਾਊਂਟ ਨਾਲ ਇੱਕ ਸਾਡੇ ਵੱਲੋਂ ਤੋਹਫਾ, ਸਮਾਰਟ ਟੀਵੀ ਬਿਲਕੁਲ ਫ੍ਰੀ।
0: ਕੀ ਕਹਿ ਰਹੇ ਹੋ?
1: ਬਿਲਕੁਲ ਜੀ,
0: ਕੀ ਕਹਿ ਰਹੇ ਹੋ
1: ਤੁਸੀਂ? ਸਹੀ ਸੁਣਿਆ ਜੀ,
0: ਕੀ ਕਹਿ ਰਹੇ ਹੋ
1: ਤੁਸੀਂ? ਸਹੀ ਸੁਣਿਆ ਜੀ।
0: ਅੱਛਾ, 5 ਸਾਲ ਦੀ ਵਾਰੰਟੀ ਵਾਲੇ ਬਲਾਈਂਡਸ, 50% ਡਿਸਕਾਊਂਟ, ਟੈਲੀਵਿਜ਼ਨ ਫ੍ਰੀ ਦੇਉਂਗੇ ਤੁਸੀਂ ਜਿਹੜੀ ਹੁਣ ਰਾਈਟ ਨੂੰ ਕਾਲਾਂ ਕਰਨਗੇ?
1: ਹਾਂਜੀ ਹਾਂਜੀ,
0: ਸਾਡੇ ਨੰਬਰ ਵੱਲੋਂ
1: 647-3946-46-46 647-3946-46-46
0: ਲੋ ਦੋਸਤੋ, ਕਸਟਮਾਈਜ਼ ਬਲਾਈਂਡ ਤੁਹਾਡੇ ਘਰ ਦੇ ਲੁੱਕ ਬਾਜੂਗੀ। 5 ਸਾਲ ਦੀ ਵਾਰੰਟੀ, 5 ਸਾਲ ਦੀ ਵਾਰੰਟੀ ਦੇ ਨਾਲ 50% ਡਿਸਕਾਊਂਟ, ਤੇ ਪਹਿਲੀਆਂ 5 ਕਾਲਾਂ ਨੂੰ ਸਪੈਸ਼ਲ, 10 ਕਾਲਾਂ ਨੂੰ ਕਰਦੇ, ਚਲੋ ਪਹਿਲੀਆਂ 10 ਕਾਲਾਂ ਨੂੰ ਟੈਲੀਵਿਜ਼ਨ ਫ੍ਰੀ ਫ੍ਰੀ ਫ੍ਰੀ। 647-3946-46-46 647-3946-46-46 647-3894-6-46 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਅਗਲੀ ਕਾਲ 2099 ਨੰਬਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
2: ਕੰਮ ਕਰੀਦਾ, ਕੱਲ ਦੇ ਕੰਮ ਤੇ ਸੀ, ਅੱਜ ਵੀ ਕੰਮ ਤੇ
0: ਆ। ਅੱਛਾ, ਤੁਸੀਂ ਰਾਤ ਦੇ ਕੰਮ ਤੇ ਹੋ?
2: ਰਾਤ 10 ਵਜੇ ਕੰਮ ਤੋਂ ਆਇਆ ਸੀਗਾ, ਤੜਕੇ ਹੁਣ ਫੇਰ ਕੰਮ ਤੇ ਆ।
0: ਵੈਰੀ ਗੁੱਡ ਜੀ, ਕੀ ਨਾਮ ਹੈ ਬਾਈ ਜੀ ਤੁਹਾਨੂੰ?
2: ਦੇਵ ਕਹਿੰਦੇ ਆ ਜੀ।
0: ਦੇਵ ਜੀ, ਬਹੁਤ ਮਿਹਨਤੀ ਬਾਈ ਜੀ, ਅੱਜ ਤਾਂ ਦਿਨ ਆ ਆਪਣਾ ਸਾਰਿਆਂ ਦਾ, ਤੇ ਜਿਹੜੇ ਅੱਜ ਦੇ ਦਿਨ ਵੀ ਕੰਮ ਕਰ ਰਹੇ ਨੇ ਉਹਨਾਂ ਲਈ ਤਾਂ ਵੱਖਰਾ ਸਲੂਟ ਆ। ਬਹੁਤ ਸ਼ੁਕਰੀਆ ਤੁਸੀਂ ਕੰਮ ਕਰਦੇ ਹੋ ਜੀ। ਕੀ ਕੰਮ ਕਰਦੇ ਹੋ ਜੇ ਦੱਸਣਾ ਚਾਹੋ?
2: ਟਰੱਕ ਚਲਾਉਣਾ ਜੀ, ਬੱਚੇ ਪੜ੍ਹਦੇ ਯੂਨੀਵਰਸਿਟੀ, ਦੋਨਾਂ ਨੂੰ ਆਪਣੇ ਆਪਣੇ ਘਰ ਲੱਗੇ ਤੇ ਨਾਲ ਰੈਂਟ ਤੇ ਜਿਹੜੇ ਹੋਏ
0: ਆ,
2: ਜਿੱਥੇ ਰਹਿੰਦੇ ਆ ਉਹਨਾਂ ਵੀ ਫਾਹਾ ਵੱਢਿਆ ਕਿਸ਼ਤਾਂ ਦਾ।
0: ਬਹੁਤ ਅੱਛਾ, ਬਹੁਤ ਸ਼ੁਕਰੀਆ। ਇਹ ਹੁੰਦੀ ਹੈ ਮਿਹਨਤ, ਕਿਉਂਕਿ ਅਸਲ ਦੇ ਵਿੱਚ ਨਾ ਬਾਈ ਜੀ, ਦੇਵ ਜੀ, ਜਿਹੜਾ ਬੰਦਾ ਮਿਹਨਤ ਕਰਦਾ ਉਹਦੀ ਮਿਹਨਤ ਦਾ ਮੁੱਲ ਪੈਂਦਾ। ਕਈ ਵਾਰ ਬੰਦਾ ਸ਼ਾਰਟ ਟਰਮ ਦੇ ਵਿੱਚ ਦੁਖੀ ਹੋ ਜਾਂਦਾ ਕਿ ਯਾਰ ਮੈਂ ਇੰਨੀ ਮਿਹਨਤ ਕੀਤੀ ਸੀ, ਮੈਨੂੰ ਬੰਦਾ ਹੱਕ ਨਹੀਂ ਮਿਲਿਆ, ਪਰ ਜੇ ਆਪਾਂ ਕਹਿ ਲਈਏ ਰੱਬ ਦੇਖਦਾ ਤਾਂ ਉਹ ਮਿਹਨਤ ਦਾ ਮੁੱਲ ਜ਼ਰੂਰ ਪੈਂਦਾ ਗਾ। ਅਗਲੀ ਕਾਲ ਮੋਹਨ ਜੀ, ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਮੋਹਨ ਸਿੰਘ ਹੈ, ਪੰਗੂ ਹੈਗਾ
0: ਜੀ।
3: ਮੈਂ ਇੱਥੇ 2006 ਚ ਆਇਆ ਤਾ ਜੀ।
0: ਅੱਛਾ ਜੀ।
3: ਮੈਂ ਵੈਸੇ ਕਮਿਊਨੀਕੇ ਇੰਜੀਨੀਅਰ ਹੈਗਾ ਜੀ, ਬਹੁਤ ਕਿਹੜਾ ਕੰਮ ਸੀ, 8 ਘੰਟੇ ਬਕਸੀ ਚੱਕਣੇ ਸੀ, 8 ਘੰਟੇ ਮੈਂ ਕੰਮ ਕਰਿਆ, ਉਹੀ ਕੰਮ ਕਰਦਾ ਸੀ। ਮਤਲਬ ਮੈਂ ਕੀ ਦੱਸਣਾ ਚਾਹੁੰਦਾ ਉਹਦੇ ਨਾਲ ਪਹਿਲਾਂ ਜੀ, ਮੈਂ ਇੱਕ ਅੱਛਾ ਮੋਟਾ ਟੈਰੀਫੋਕਸ ਹੋਇਆ ਕ੍ਰੀਡੈਂਟ, ਟੈਰੀਫੋਕਸ ਉਹਨਾਂ ਦੀ ਕਿਤਾਬ ਤੇ ਕੰਮ ਕਰਨਾ ਸ਼ੁਰੂ ਕਰਿਆ। ਮੈਂ ਨਾਲ ਲੱਗਦੀ ਉਹ ਕਿਤਾਬ ਲਿਖੀ, ਰਾਤ ਤੇ ਮੈਂ ਕਿਤਾਬ ਲਿਖੀ, ਸਵੇਰੇ ਉਹ ਕੰਮ ਕਰ ਜਾਣਾ, ਫਿਰ ਉਹ ਕਿਤਾਬ ਦੇ ਮੈਨੂੰ ਸਟੇਟ ਅਵਾਰਡ ਮਿਲਿਆ ਜੀ।
0: ਓ ਵੈਰੀ ਗੁੱਡ। ਤੁਸੀਂ ਇੰਡੀਆ ਤੋਂ ਕੋਈ ਗ੍ਰੈਜੂਏਸ਼ਨ ਇੰਡੀਆ ਤੋਂ ਪੜ੍ਹ ਕੇ ਆਇਆ ਸੀ ਜੀ?
3: ਮੈਂ ਕਮਿਊਨੀਕੇ ਇੰਜੀਨੀਅਰ ਹੈਗਾ ਜੀ, MBA ਹੈ।
0: ਮਤਲਬ ਕਿੱਥੋਂ ਪੜ੍ਹੇ ਸੀ?
3: ਮੈਂ MA ਕੀਤੀ ਹੈਗੀ ਜੀ।
0: ਨਹੀਂ, ਕਿਹੜੇ ਕਾਲਜ ਤੋਂ, ਕਿਹੜੀ ਯੂਨੀਵਰਸਿਟੀ ਤੋਂ?
3: MA ਤਾਂ ਬੇਸਿਕਲੀ ਪ੍ਰਾਈਵੇਟ ਹੀ ਹੈਗੀ।
0: ਅੱਛਾ ਅੱਛਾ ਅੱਛਾ, ਓਕੇ। ਤੇ ਉਥੋਂ ਤੁਸੀਂ ਪੜ੍ਹ ਕੇ ਕੈਨੇਡਾ ਦੇ ਵਿੱਚ, ਵੈਰੀ ਗੁੱਡ, ਬਹੁਤ
3: ਇੰਪ੍ਰੈਸਿਵ। ਮੈਂ ਡਬਲ ਬੀਐਡ ਵੀ ਹੈਗਾ ਜੀ।
0: ਅੱਛਾ,
3: ਮੈਂ ਡਬਲ ਬੀਐਡ ਹੈਗਾ ਜੀ।
0: ਓਕੇ,
3: ਮੈਂ
0: ਦੱਸਣਾ ਚਾਹੂੰਗੀ ਕਿਹੜੇ ਇਲਾਕੇ ਤੋਂ ਤੁਸੀਂ ਜੀ?
3: ਮੈਂ ਚਮਕੌਰ ਸਾਹਿਬ ਤੋਂ, ਪਿੰਡ ਹੈ ਜੀ ਮੇਰਾ।
0: ਵੈਰੀ ਗੁੱਡ, ਚੰਨੀ ਸਾਹਿਬ ਵਾਲਾ ਇਲਾਕਾ ਹੈ ਜੀ। ਸ਼ੁਕਰੀਆ ਜੀ, ਧੰਨਵਾਦ, ਸਮਾਂ ਬਿਲਕੁਲ ਸਮਾਪਤੀ ਵਾਲਾ, ਪਰ ਬਹੁਤ ਚੰਗਾ ਲੱਗਿਆ ਤੁਹਾਡੀ ਗੱਲਬਾਤ ਸੁਣ ਕੇ। ਸਿੱਧੂ ਸਾਹਿਬ,
4: ਜਦੋਂ ਟਾਈਮ ਹੈ ਨੀ ਤਾਂ ਫੇਰ ਕਰਨਾ, ਕੋਈ ਨੀ, ਮੈਂ ਦੱਸਣਾ ਜੀ, ਅਸੀਂ ਕੀਤਾ, ਅਸੀਂ 3 ਜੋਬਾਂ ਕਰ ਦਿੰਦੇ ਵੀਕ ਡੇ ਚ।
0: ਅੱਛਾ, 1 ਦਿਨ ਚ 3 ਜੋਬਾਂ?
4: ਹਾਂਜੀ, ਵੀਕ ਡੇ ਚ ਕਰਕੇ ਵੀਕਐਂਡ ਤੇ ਸਿਕਿਉਰਿਟੀ ਕਰਦੇ ਸੀ।
0: ਓਕੇ,
4: ਤੇ ਵੀਕ ਡੇ ਦੇ ਵਿੱਚ ਟਰੱਕ ਚਲਾਉਣਾ, ਨਾਲ ਪੇਪਰ ਡਿਲੀਵਰ ਕਰਦੇ।
0: ਵੈਰੀ ਗੁੱਡ,
4: ਜਿਹੜੇ ਕੀਤਾ ਹੁਣ ਨੀ ਕਰਦੇ।
0: ਮੈਂ ਵੀ ਸਟਾਰਟਿੰਗ ਤੇ ਸਕਿਉਰਿਟੀ ਵਾਲਾ ਕੰਮ ਤਾਂ

ਹੁਣ ਤਾਂ ਇਹਨੂੰ ਵੀ ਕਈਆਂ ਨੇ ਐਕਸਪਲੋਇਟ ਕਰਤਾ ਸਿਕਿਉਰਿਟੀ, ਕਿਉਂਕਿ ਕੰਮ ਲਈ ਵੀ ਆਪਾਂ ਨੂੰ ਨਿਸ਼ਚਿਤ ਰੱਖਣੀ ਚਾਹੀਦੀ ਹੈ। ਬੰਦਾ ਕਹਿੰਦਾ ਸਿਕਿਉਰਿਟੀ ਦਾ ਕੰਮ ਮਿਲ ਜੇ ਸੌਂ ਕੇ ਰਾਤ ਕੱਢ ਲਾਂਗੇ, ਕਈ ਬੰਦੇ ਸਿਕਿਉਰਿਟੀ ਦੇ ਕੰਮ ਨੂੰ ਏਦਾਂ ਵੀ ਸੋਚਦੇ ਨੇ। ਪ੍ਰਤੀ ਜ਼ਿੰਮੇਵਾਰੀ ਕਰਨੀ ਚਾਹੀਦੀ, ਆਪਾਂ ਨੂੰ ਕੰਮ ਚੋਰ ਨਹੀਂ ਹੋਣਾ ਚਾਹੀਦਾ ਕਿ ਜੇ ਕੋਈ ਵੀ ਕੰਮ ਦਿੱਤਾ। ਕਈ ਵਾਰ ਨਾ ਇਹ ਤੇ ਚਲੋ ਕੱਲ ਨੂੰ ਮੈਂ ਗੱਲਬਾਤ ਕਰਾਂਗੇ, ਕਈ ਵਾਰ ਆਪਾਂ ਡਰਾਈਵਰ ਡਿਸਪੈਚਰਾਂ ਦੀ ਵੀ ਲੜਾਈ ਹੋ ਜਾਂਦੀ ਹੈ। ਡਿਸਪੈਚਰ ਕਹਿੰਦੇ ਨੇ ਕਿ ਤੁਸੀਂ ਜ਼ਿਆਦਾ ਟਾਈਮ ਵੇਸਟ ਕਰਦੇ ਹੋ, ਤੁਸੀਂ ਆਪਦੇ ਕੰਮ ਨਾਲ ਪ੍ਰਤੀ ਲੋਇਲ ਨਹੀਂ ਹੈਗੇ, ਕਿ ਤੁਹਾਡੀ ਪਿਕਅਪ ਡਿਲੀਵਰੀ ਅਰਲੀ ਹੋ ਜਾਂਦੀ ਹੈ ਪਰ ਫਿਰ ਵੀ ਅੱਧਾ ਪੌਣਾ ਘੰਟਾ ਤੁਸੀਂ ਐਕਸਟਰਾ ਸਪੈਂਡ ਕਰਦੇ ਹੋ, ਇਹ ਡਿਸਪੈਚਰਾਂ ਦਾ ਕਹਿਣਾ ਹੁੰਦਾ। ਪਰ ਹਰ ਕਿਸੇ ਦਾ, ਜੋ ਵੀ ਬੰਦਾ ਜੋ ਕੰਮ ਕਰ ਰਿਹਾ, ਆਪਦੇ ਕੰਮ ਦੇ ਪ੍ਰਤੀ ਜ਼ਿੰਮੇਵਾਰੀ ਅਤੇ ਕੰਮ ਦੇ ਪ੍ਰਤੀ ਲੋਇਲ ਰਹਿ ਕੇ ਹੀ ਕਰੇ, ਅਤੇ ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਮਿਲੇ, ਤਾਂ ਕਿ ਦੋਨਾਂ ਪਾਸੋਂ ਜਿਹੜੀ ਪਾਸਿਓਂ ਐਕਸਪਲਾਈਟੇਸ਼ਨ ਬੰਦ ਹੋ ਸਕੇ। ਇਹ ਅੱਜ ਦੇ ਪ੍ਰੋਗਰਾਮ ਦਾ ਸਾਰਾਂਸ਼। ਬਹੁਤ ਸ਼ੁਕਰੀਆ ਬਾਈ ਜੀ, ਧੰਨਵਾਦ। ਧੰਨਵਾਦ ਜੀ। ਸਟੂਡੀਓ ਨੰਬਰ 416 233-7368, ਅਤੇ ਮੇਰੇ ਨਾਲ ਕੋਈ ਗੱਲਬਾਤ ਕਰਨੀ ਹੋਵੇ ਤਾਂ ਮੇਰਾ ਨੰਬਰ ਆ 647-921-2032 647-921-2032। ਦੋਸਤੋ, ਪ੍ਰੋਗਰਾਮ ਨੂੰ ਇਹ ਹਿੱਸਾ ਸਪੋਂਸਰ ਕਰਦੇ ਨੇ ਫੈਸ਼ਨ ਆਈ ਕਿਊ। ਫੈਸ਼ਨ ਆਈ ਕਿਊ ਤੋਂ ਤੁਸੀਂ ਲਹਿੰਗੇ ਲਾਚੇ ਗਰਾਰੇ ਸ਼ਰਾਰੇ ਲੈ ਸਕਦੇ ਹੋ। ਇਸ ਦੇ ਨਾਲ ਨਾਲ ਚਾਹੇ ਤੁਸੀਂ ਮੈਪਲ ਕਲੀਨਿੰਗ ਦਾ ਨੰਬਰ ਲੈਣਾ, ਡੀਜ਼ੀ ਗ੍ਰਾਫਿਕ ਦਾ ਨੰਬਰ ਲੈਣਾ, ਪੂਰੀ ਹੈਰੀਟੇਜ ਦਾ, ਐਸ ਜੀ ਅਪਲਾਇੰਸ ਰਿਪੇਅਰ, ਜਸ ਭੁੱਲਰ ਜੀ, ਰਸ਼ਮੀਤ ਜੀ, ਐਨ ਐਸ ਕੇਟਰਿੰਗ, ਕਿਸੇ ਵੀ ਤਰ੍ਹਾਂ ਦਾ ਕੋਈ ਨੰਬਰ ਆ, ਤੁਸੀਂ ਆਪਣੀ ਬਿਜ਼ਨਸ ਅਦਾਰੇ ਦੀ ਐਡਵਰਟੀਜ਼ਮੈਂਟ ਕਰਨਾ ਚਾਹੁੰਦੇ ਹੋ ਜਾਂ ਇਹਨਾਂ ਦਾ ਨੰਬਰ ਲੈਣਾ ਚਾਹੁੰਦੇ ਹੋ, ਤਾਂ ਮੈਨੂੰ ਕਾਲ ਕਰ ਲਿਓ। ਮੇਰਾ ਨੰਬਰ ਆ 647-921-2032 647-921-2032। ਦਿਓ ਜਾਂ ਤਾਂ ਫਿਰ ਮਿਲਦੀ ਮੀਨਾ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
4: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ, ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।
5: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 to 8, 905-204-1313, 905-204-1313। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
6: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
7: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
4: ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ
5: ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ, ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ ਟੀ ਡਾਟ ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨ ਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡਾਟ ਵਾਟਰ ਟੈਕਸੀ। ਟੀ ਡਾਟ ਵਾਟਰ ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡਾਟ ਵਾਟਰ ਟੈਕਸੀ 6473708368। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡਾਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡਾਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ।
8: ਗੈਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905-789-0333, 1098 ਪੀਟਰ ਰੋਬਰਟਸਨ ਐਟ ਟੋਲ ਰੂਮ ਕਰੋਲ ਬਾਗ ਪਲਾਜ਼ਾ, 905-799-0333।
6: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
7: S&S ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000।
8: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਊ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 991-551-5458।

0: ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮਾਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ, ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ। ਸਵੇਰ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਬਈ ਮੰਡੇ ਸਪੈਸ਼ਲ ਮੰਡੇ ਮਾਰਨਿੰਗ। ਇੱਕ ਤਾਂ ਮੰਡੇ ਨੂੰ ਅੱਖਾਂ ਹੀ ਨਹੀਂ ਖੁੱਲਦੀਆਂ ਯਾਰ, ਸਵੇਰੇ ਬੰਦਾ ਜਦੋਂ ਦੇਖਦਾ ਨਾ ਅਲਾਰਮ ਟਰੈਂ ਟਰੈਂ ਟੈਂ ਕਰਦਾ ਤੇ ਬੰਦਾ ਬਸ ਫੋਨ ਚੱਕਦਾ ਤੇ ਜਦੇ ਹੀ ਸਨੂਜ਼ ਸਨੂਜ਼ ਸਨੂਜ਼, ਫਿਰ ਜਦੋਂ ਟਾਈਮ ਜਿਹਾ ਹੁੰਦਾ ਕਿ ਯਾਰ ਨਹੀਂ ਹੁਣ ਤਾਂ ਚੱਲੀਏ, ਫਿਰ ਥੋੜ੍ਹੇ ਜਿਹਾ ਇੱਕ ਕਾਹਲੀ ਵੀ ਕਰਨੀ ਪੈਂਦੀ ਆ। ਸੋ ਚਲੋ ਦੇਖੋ ਕੰਮਾਂ 'ਤੇ ਤਾਂ ਜਾਣਾ ਪੈਣਾ, ਹੁਣ ਆਪਣੇ ਕੋਲ ਕਿਹੜਾ ਕੋਈ ਹੱਲ ਹੈ, ਲੋਟਰੀ ਲੁਟਰੀ ਨਿਕਲੇ ਆਵੇ ਫਿਰ ਤਾਂ ਬੱਲੇ ਬੱਲੇ ਆ, ਪਰ ਜਿੰਨਾ ਚਿਰ ਕਿਸੇ ਲੋਟਰੀ ਨਹੀਂ ਨਿਕਲਦੀ ਫਿਰ ਲੋਟਰੀ ਇਹੀ ਹੈ ਕਿ ਕੰਮ ਕਰੋ। ਚੱਲ ਮੇਰਾ ਪੁੱਤ ਨਹੀਂ ਸਵੇਰ ਹੋ ਗਈ ਹੈ। ਸੋ ਚਲੋ ਇਟਸ ਨਿਊ ਵੀਕ ਐਂਡ ਅਖੀਰਲਾ ਦਿਨ ਹੈ ਅੱਜ ਔਗਸਤ ਦਾ। ਸੋ ਬਹੁਤ ਸਾਰੇ ਲੋਕ ਤਿਆਰੀਆਂ ਕਰ ਰਹੇ ਆ, ਹੁਣ ਨੈਕਸਟ ਵੀਕ ਤੋਂ ਬੱਚਿਆਂ ਦੇ ਸਕੂਲ ਸ਼ੁਰੂ, ਕੁਝ ਕੁ ਬੱਚਿਆਂ ਦੇ ਸਕੂਲ ਇਸ ਵੀਕ ਸ਼ੁਰੂ ਹੋ ਰਹੇ ਨੇ। ਸੋ ਸਪਟੈਂਬਰ 1st ਟਮੋਰੋ ਅਤੇ ਲੇਬਰ ਡੇ ਲੌਂਗ ਵੀਕਐਂਡ, ਬੜਾ ਬਿਜ਼ੀ ਲੌਂਗ ਵੀਕਐਂਡ ਵੀ ਬਸ ਨਜ਼ਦੀਕ ਹੀ ਹੈ ਅਤੇ ਫਿਰ ਅਗਲੇ ਹਫ਼ਤੇ ਤੋਂ ਜ਼ਿੰਦਗੀ ਬੈਕ ਟੂ ਨੋਰਮਲ ਸਕੈਜੂਅਲ, ਬੈਕ ਟੂ ਨੋਰਮਲ ਰੂਟੀਨ ਐਂਡ ਮੌਸਮ ਵੀ ਹੁਣ ਆਪਾਂ ਨੂੰ ਦਿਖਾ ਰਿਹਾ ਕਿ ਚਲੋ ਜੀ ਹੁਣ ਥੋੜ੍ਹਾ ਜਿਹਾ ਹੋ ਜਾਓ ਰੈਡੀ, ਅਤੇ ਦਿਨ ਵੀ ਬਦਲ ਰਹੇ ਆ, ਦਿਨ ਬ ਦਿਨ ਆਪਾਂ ਦੇਖ ਰਹੇ ਹਾਂ ਕਿ ਹੌਲੀ ਹੌਲੀ ਹਲਕੀ ਫੁਲਕੀ ਜੀ ਇੱਕ ਠੰਡ ਵੀ ਮਹਿਸੂਸ ਹੋ ਰਹੀ ਹੈ। ਸੁੱਕਣੀਆਂ 'ਚ ਮੈਂ ਭਿੱਜ ਗਈ ਤੈਨੂੰ ਮਿਲਣ ਆਉਂਦੀ ਦਿਲਦਾਰਾ ਹੈ, ਸੁੱਕਣੀਆਂ ਵੀ ਜ਼ੋਰਾਂ ਸ਼ੋਰਾਂ ਨਾਲ ਪੈ ਰਹੀਆਂ ਨੇ। ਅੱਜ ਵੀ ਸਾਰਾ ਦਿਨ ਹੀ ਤਕਰੀਬਨ ਬਾਰਿਸ਼ ਹੈ, ਮਤਲਬ ਇੱਕ ਮਿੰਟ ਵੀ ਨਹੀਂ ਹਟਣੀ। ਸੋ ਹੋਲ ਡੇ ਸ਼ੋਜ਼ ਰੇਨ ਐਂਡ ਕੱਲ੍ਹ ਨੂੰ ਬੜਾ ਖੂਬਸੂਰਤ ਮੌਸਮ ਹੈ, ਕੱਲ੍ਹ ਨੂੰ ਤਾਂ ਕਹਿੰਦੇ ਆ ਵਿਲ ਫੀਲ ਲਾਈਕ 30 degrees, ਬੱਲੇ ਬੱਲੇ ਬੱਲੇ, ਐਂਡ ਪਰਸੋਂ ਨੂੰ ਵੀ ਠੀਕ ਹੈ, ਥਰਸਡੇ ਨੂੰ ਵੀ ਠੀਕ ਹੈ, ਫਿਰ ਵੀਕਐਂਡ ਵਧੀਆ ਯਾਰ। ਖੁਸ਼ੀ ਦੀ ਗੱਲ ਇਹ ਹੁੰਦੀ ਹੈ ਜਦੋਂ ਨਾ ਲੌਂਗ ਵੀਕਐਂਡ ਹੋਵੇ ਅਤੇ ਮੌਸਮ ਵਧੀਆ ਲੱਗ ਜਾਵੇ, ਕਿਉਂਕਿ ਨਹੀਂ ਤਾਂ ਲੌਂਗ ਵੀਕਐਂਡ 'ਤੇ ਤਾਂ ਯਾਰ ਲੋਕਾਂ ਨੇ ਜਾਣਾ ਜਾਣਾ ਹੁੰਦਾ। ਸੋ ਖੈਰ ਪ੍ਰੋਗਰਾਮ ਹੈ ਪੰਜਾਬੀ ਨਾਲ ਅਤੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਹਾਂ, ਰੌਣਕ ਮੇਲਾ ਲਾਉਂਦੇ ਹਾਂ। ਉਸ ਤੋਂ ਪਹਿਲਾਂ ਸਾਡੇ ਨਾਲ ਵਕਾਰ ਖਾਨ ਜੀ ਜੁੜੇ, ਕੁਝ ਖਾਸ ਰੋਜਸ ਦੀਆਂ ਡੀਲਸ ਲੈ ਕੇ। ਵਕਾਰ ਜੀ ਵੈਲਕਮ ਸਰ।
1: ਥੈਂਕ ਯੂ ਸੋ ਮਚ ਨਵੀ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਨਵੀ ਜੀ ਮੇਰੇ ਕੋਲ ਰੋਜਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ, ਅਸੀਂ ਟੀਵੀ ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 or 2000 ਦੀ ਸਪੀਡ ਵਾਲੇ ਰੋਜਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ, ਮੇਰੇ ਕੋਲ ਕੈਨੇਡਾ US ਅਨਲਿਮਿਟਿਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 647-864-8000, 864-8000। ਅਸੀਂ 18 ਸਾਲ ਸੇ ਰੋਜਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 647-864-8000, 647-864-8000।
0: ਕਿਆ ਬਾਤ ਹੈ, 647-864-8000 ਮਿਸਟਰ ਵਕਾਰ ਖਾਨ ਜੀ ਦੇ ਨਾਲ ਤੁਸੀਂ ਗੱਲਬਾਤ ਕਰੋ, 647-864-8000 ਦੇ ਉੱਤੇ ਤੁਹਾਡੇ ਲਈ ਹਾਜ਼ਰ ਨੇ ਤੇ ਵਕਾਰ ਜੀ ਤੁਹਾਨੂੰ ਵਧੀਆ ਟੌਪ ਟੌਪ ਟੌਪ ਦੀਆਂ ਡੀਲਾਂ ਦੇਣਗੇ। ਅੱਜ 40 millimeter ਤੱਕ ਦੀਆਂ ਕਣੀਆਂ ਦੇਖਣ ਨੂੰ ਮਿਲਣਗੀਆਂ। ਸੋ ਬਹੁਤ ਸਲਿਪਰੀ ਕੰਡੀਸ਼ਨਸ, ਜਸਟ ਪਲੀਜ਼ ਬੀ ਕੇਅਰਫੁਲ, ਬੀ ਵੈਰੀ ਕੌਸ਼ੀਅਸ, ਹੈਵੀ ਰੇਨਫਾਲ, ਫਲੱਡਡ ਰੋਡਵੇਜ਼, 30 to 40 millimeter ਆਫ ਰੇਨ ਪੂਰਾ ਦਿਨ, ਕਹਿੰਦੇ ਕਿ ਛਤਰੀ ਕੋਲ ਹੀ ਰੱਖੋ ਆਪਣੇ, ਹੈ। ਸੋ ਛਤਰੀ ਜੇ ਨਹੀਂ ਹੈਗੀ ਤਾਂ ਗੱਡੀਆਂ 'ਚ ਰੱਖ ਲਓ, ਅਤੇ ਮੰਡੇ ਨੂੰ ਇੱਦਾਂ ਦਾ ਮੌਸਮ ਜਿਹਾ ਹੋਵੇ ਥੋੜ੍ਹਾ ਜਿਹਾ ਲੱਗਦਾ ਜ਼ਰੂਰ ਔਖਾ, ਬਟ ਵਾਟ ਕੈਨ ਵੀ ਡੂ, ਜਸਟ ਹੋਲਡ ਦੇ, ਬੀ ਕੇਅਰਫੁਲ, ਡਰਾਈਵ ਸੇਫ, ਡਰਾਈਵ ਸਲੋ। ਸਟੂਡੀਓ ਦਾ ਆਪਣਾ ਫੋਨ ਨੰਬਰ ਹੈ 9056733337, 905-673-3337, ਅਤੇ ਤੁਹਾਡੀ ਅਤੇ ਸਾਡੀ ਗੱਲਬਾਤ ਹੋ ਰਹੀ ਹੈ। ਮੈਂ ਨਾ ਕੱਲ੍ਹ ਇੱਕ ਕੇਸ ਚੱਲ ਰਿਹਾ ਉਹਦੇ ਬਾਰੇ ਮੈਂ ਇੱਕ ਪੋਡਕਾਸਟ ਸੁਣ ਰਿਹਾ ਸੀਗਾ। ਕੇਸ ਹੈਗਾ ਇੱਕ ਮਦਰ ਹੈ ਅਤੇ ਉਹ ਚਲੋ ਉਹਦੇ 3 ਬੱਚੇ ਨੇ ਅਤੇ ਬੱਚਿਆਂ ਦੇ ਹੋਣ ਤੋਂ ਬਾਅਦ ਕਾਫੀ ਉਹਨੇ ਡਿਪਰੈਸ਼ਨ ਫੇਸ ਕੀਤੀ, ਐਂਗਜ਼ਾਇਟੀ ਫੇਸ ਕੀਤੀ। ਹੁਣ ਜਿਹੜੀਆਂ ਮਾਵਾਂ ਨੇ ਉਹ ਚਲੋ ਵੱਧ ਜਾਣਦੀਆਂ ਨੇ ਪੋਸਟ ਪਾਰਟਮ ਡਿਪਰੈਸ਼ਨ ਜਿਹਨੂੰ ਕਹਿੰਦੇ ਆ, ਬਹੁਤ ਵੱਡੀ ਇੱਕ ਚੀਜ਼ ਹੈ। ਤੇ ਮੈਂ ਸੋਚ ਰਿਹਾ ਸੀ, ਮੈਂ ਕਿਹਾ ਯਾਰ ਆਪਣੀ ਕਮਿਊਨਿਟੀ ਦੇ ਵਿੱਚ ਤਾਂ ਇਹਦੇ ਬਾਰੇ ਨੌਲੇਜ ਹੀ ਹੈ ਨਹੀਂ ਗੀ। ਹੁਣ ਜਦੋਂ ਇੱਕ ਮਾਂ ਬੱਚੇ ਨੂੰ ਜਨਮ ਦਿੰਦੀ ਹੈ ਤੇ ਉਸ ਤੋਂ ਬਾਅਦ ਉਹ ਜਿਹੜੀ ਮਦਰ ਹੈ ਉਹ ਕਿੱਦਾਂ ਦੇ ਮੈਂਟਲ ਸਟਰਗਲਸ ਫੇਸ ਕਰਦੀ ਹੈ, ਐਂਡ ਇੱਕ ਕਿਸਮ ਦਾ ਉਸ ਮਾਂ ਲਈ ਵੀ ਇੱਕ ਨਵਾਂ ਹੀ ਜਨਮ ਹੈ। ਬਟ ਆਪਣੇ ਘਰਾਂ ਦੇ ਵਿੱਚ ਮੈਂ ਨੋਟਿਸ ਕੀਤਾ ਮਾਂ ਨੂੰ ਉਸ ਲੈਵਲ ਦੀ ਪ੍ਰਾਇਓਰਟੀ ਨਹੀਂ ਦਿੱਤੀ ਜਾਂਦੀ। ਚਲੋ ਫਿਜ਼ੀਕਲੀ ਤਾਂ ਆਪਾਂ ਕਹਿ ਦਿੰਦੇ ਹਾਂ ਵੀ ਹਾਂ ਵੀ ਆਹ ਖਾਇਆ ਕਰ, ਥੋੜ੍ਹੀ ਜਿਹੀ ਤਾਕਤ ਆਵੇਗੀ, ਆਪਾਂ ਪੰਜੀਰੀਆਂ ਬਣਾਉਂਦੇ ਹਾਂ, ਆਪਾਂ ਚਲੋ ਵਧੀਆ ਡਾਇਟ ਖਿਲਾਉਂਦੇ ਹਾਂ। ਬਟ ਮੈਂਟਲ ਤੌਰ 'ਤੇ ਆਪਾਂ ਜਿੰਨੀ ਇੱਕ ਇੰਪੋਰਟੈਂਸ ਇੱਕ ਮਾਂ ਨੂੰ ਦੇਣੀ ਚਾਹੀਦੀ ਆਪਾਂ ਨਹੀਂ ਦਿੰਦੇ। ਆਪਾਂ ਸਗਾ 'ਤੇ ਮੈਂਟਲੀ ਇੱਕ ਕਿਸਮ ਦੇ ਨਾਲ ਉਹਨੂੰ ਬਿਲਕੁਲ ਨੈਗਲੈਕਟ ਹੀ ਕਰਦੇ ਹਾਂ। ਆਪਣੇ ਘਰਾਂ 'ਚ ਆਪਾਂ ਥੋੜ੍ਹੇ ਜਿਹਾ ਬੱਚੇ ਦੀ ਬਸ ਆਲੇ ਦੁਆਲੇ ਹੋ ਜਾਂਦੇ ਹਾਂ, ਉਹ ਬੱਚਾ ਮੈਨੂੰ ਫੜਾ ਦੇ, ਮੈਂ ਬੱਚੇ ਨੂੰ ਫੜਦੀ ਹਾਂ ਫੜਦਾ, ਮੈਂ ਹੈਲਪ ਕਰਦਾ ਕਰਦੀ ਹਾਂ। ਬਟ ਇਹ ਨਹੀਂ ਨੋਟਿਸ ਕਰ ਰਹੇ ਕਿ ਯਾਰ ਆਪਾਂ ਕਦੇ ਉਸ ਮਾਂ ਨੂੰ ਪੁੱਛਿਆ ਕਿ ਯੂ ਨੋ ਆਰ ਯੂ ਓਕੇ, ਤੂੰ ਕਿਵੇਂ ਆ, ਤੈਨੂੰ ਕਿਸੇ ਚੀਜ਼ ਦੀ ਲੋੜ ਹੈ, ਜੇ ਸਾਡੇ ਤੋਂ ਕੁਛ ਗਲਤ ਹੋ ਰਿਹਾ ਸਾਨੂੰ ਦੱਸ, ਅਸੀਂ ਯੂ ਨੋ ਅਸੀਂ ਤੇਰੀ ਜਿਹੜੀ ਟ੍ਰਾਂਜੈਕਸ਼ਨ ਹੈ ਸੁਖਾਲੀ ਬਣਾਉਣਾ ਚਾਹੁੰਦੇ ਹਾਂ। ਸੋ ਖੈਰ ਇੱਕ ਮਦਰ ਹੈ ਐਂਡ ਉਹਦਾ ਨਾਮ ਹੈ ਲਿੰਜ਼ੀ ਕਲੈਂਸੀ। ਉਹ ਇੱਕ ਦੇਖੋ ਆਪ ਬਾਈ ਪ੍ਰੋਫੈਸ਼ਨ ਨਰਸ ਹੈ, ਨਰਸ ਹੈ ਤੇ ਉਹ ਨਾ ਡਾਕਟਰਾਂ ਕੋਲ ਬਹੁਤ ਗਈ ਕਿ ਯੂਨੋ ਮੈਨੂੰ ਅੰਦਰੋਂ ਆਵਾਜ਼ਾਂ ਆ ਰਹੀਆਂ ਨੇ ਕੁਝ ਕੁ, ਵੀ ਮੈਂ ਆਵਾਜ਼ਾਂ ਕਹਿ ਰਹੀ ਨੇ ਕਿ ਤੂੰ ਬੱਚਿਆਂ ਨੂੰ ਆਪਣੇ ਹਰਟ ਕਰ, ਤੇ ਕਹਿੰਦੀ ਮੈਨੂੰ ਨੀਂਦ ਨਹੀਂ ਆਉਂਦੀ। ਉਹਨਾਂ ਨੇ ਪਤਾ ਨਹੀਂ ਮੈਨੂੰ ਤਾਂ 13 ਦਵਾਈਆਂ ਖਾ ਰਹੀ ਸੀ ਅਗਲੀ। ਤੇ ਇੱਕ ਦਿਨ ਉਹਨੇ ਆਪਣੇ ਘਰ ਵਾਲੇ ਨੂੰ ਕਿਹਾ ਕਿ ਤੂੰ ਜਾ ਖਾਣਾ ਪਿਕਅਪ ਕਰ ਲੈ ਡਿਨਰ ਲਈ, ਤੇ ਵੀ ਮੈਂ ਆਰਡਰ ਕੀਤਾ ਹੋਇਆ। ਉਹ ਗਿਆ ਖਾਣਾ ਪਿਕ ਕਰਨ, ਜਦੋਂ ਘਰੇ ਆਇਆ ਉਹ ਜਿਹੜੀ ਮਾਂ ਹੈ ਉਹਨੇ ਤਿੰਨੋਂ ਬੱਚਿਆਂ ਦਾ ਕਤਲ ਕਰਤਾ, ਤੇ ਉਹਨੇ ਕੋਸ਼ਿਸ਼ ਕੀਤੀ ਕਿ ਉਹ ਸੁਸਾਈਡ ਆਪਦਾ ਵੀ ਕਰੇ, ਬਟ ਉਹ ਬਚ ਗਈ, ਪੈਰਲਾਈਜ਼ ਹੋ ਗਈ। ਤੇ ਹੁਣ ਇੱਕ ਬਹੁਤ ਵੱਡਾ ਮੁੱਦਾ ਦੇਖੋ ਇਹ ਚੱਕਿਆ ਹੋਇਆ ਬਹੁਤ ਸਾਰੇ ਲੋਕਾਂ ਨੇ ਕਿ ਉਹਨੂੰ ਪ੍ਰੋਪਰ ਟ੍ਰੀਟਮੈਂਟ ਨਹੀਂ ਮਿਲੀ ਜਿਹੜੀ ਮਾਂ ਹੈ। ਜੇ ਉਹ ਮੈਂਟਲੀ ਇੰਨੀ ਡਿਸਟਰਬ ਡਿਸਟਰੈਸ ਸੀਗੀ ਤਾਂ ਉਹਨੂੰ ਪ੍ਰੋਪਰ ਟ੍ਰੀਟ ਡਾਇਗਨੋਸ ਵੀ ਨਹੀਂ ਕੀਤਾ ਗਿਆ। ਸੋ ਹੁਣ ਟ੍ਰਾਇਲ ਜਿਹੜੀ ਆਲਮੋਸਟ ਖਤਮ ਹੈ, ਹੁਣ ਹਜੇ ਵਰਡਿਕਟ ਆਉਣਾ ਕਿ ਕੀ ਉਹਨੂੰ ਫਸਟ ਡਿਗਰੀ ਮਰਡਰ ਦੇ ਨਾਲ ਚਾਰਜ ਕੀਤਾ ਜਾਵੇਗਾ ਤਿੰਨਾਂ ਬੱਚਿਆਂ ਦੇ ਕਤਲ ਦੇ ਲਈ, ਅਤੇ ਪੂਰੀ ਜ਼ਿੰਦਗੀ ਲਈ ਉਹਨੂੰ ਲਾਈਫ ਸੈਂਟੈਂਸ ਮਿਲੇਗੀ ਜੇਲ ਵਿਥਆਊਟ ਪਰੋਲ, ਜਾਂ ਉਹਨੂੰ ਇਹ ਕਿਹਾ ਜਾਵੇਗਾ ਕਿ ਉਹ ਮੈਂਟਲੀ ਅਨਸਟੇਬਲ ਸੀਗੀ ਐਂਡ ਉਹਨੂੰ ਹੁਣ ਕਿਸੇ ਮੈਂਟਲ ਇੰਸਟੀਟਿਊਸ਼ਨ ਹੋਸਪਿਟਲ ਦੇ ਵਿੱਚ ਰੱਖਿਆ ਜਾਵੇਗਾ। ਬਹੁਤ ਲੋਕ ਹੈਰਾਨ ਹੋਏ ਦੇਖ ਕੇ ਕਿ ਚਲੋ ਜਿਹੜੇ ਬੱਚੇ ਜਿਨ੍ਹਾਂ ਦਾ ਦੇਖੋ ਕਤਲ ਹੋਇਆ ਉਹਨਾਂ ਲਈ ਤਾਂ ਚਲੋ ਜ਼ਰੂਰ ਦੁੱਖ ਅਤੇ ਯੂ ਨੋ ਇਮੋਸ਼ਨਸ ਬਹੁਤ ਜਾਗਣਗੇ। ਬਟ ਜਦੋਂ ਇਹ ਹੋਇਆ ਲੋਕ ਦੇਖ ਰਹੇ ਸੀ ਕਿ ਜਿਹੜੀ ਮਾਂ ਹੈ ਉਹਦੀ ਸਪੋਰਟ ਦੇ ਵਿੱਚ ਹੋਰ ਮਾਵਾਂ ਬਹੁਤ ਆ ਰਹੀਆਂ ਸੀ, ਪਿੰਕ ਸ਼ਰਟਾਂ ਪਾ ਕੇ ਉਹਨੂੰ ਕਾਰਡਸ ਦੇ ਰਹੇ ਸੀ ਕਿ ਵੀ ਸੋ ਸੌਰੀ ਵੀ ਤੇਰੇ ਨਾਲ ਇਹ ਹੋਇਆ। ਸੋ ਬੜੀ ਇੱਕ ਵੱਖਰੀ ਜਿਹੀ ਕਿਸਮ ਦੀ ਟ੍ਰਾਇਲ ਚੱਲ ਰਹੀ ਹੈ ਅਤੇ ਜਿਹੜਾ ਘਰ ਵਾਲਾ ਹੈ ਕਿਤੇ ਨਾ ਕਿਤੇ ਉਹਦੇ 'ਤੇ ਵੀ ਇੱਕ ਬਲੇਮ ਲਾਇਆ ਜਾ ਰਿਹਾ ਕਿ ਉਹਨੇ ਆਪਣੀ ਵਾਈਫ ਨੂੰ ਸਪੋਰਟ ਹੀ ਨਹੀਂ ਕੀਤਾ। ਸੋ ਉਹਨਾਂ ਨੂੰ ਮਿਲਿਆ ਦੇਖੋ ਇਹ ਐਲੀਗੇਸ਼ਨਸ ਨੇ ਕਿ ਉਹ ਤਾਂ ਜਾ ਕੇ ਟ੍ਰਿਪਸ 'ਤੇ ਜਾ ਰਿਹਾ ਸੀ ਜਦੋਂ ਇਹ ਕਤਲ ਹੋਏ ਨੇ, ਹਫ਼ਤਾ ਦੋ ਹਫ਼ਤੇ ਬਾਅਦ ਉਹ ਜਾ ਕੇ ਸਕੀਇੰਗ ਕਰ ਰਿਹਾ ਸੀ। ਸੋ ਲੋਕ ਕਾਫੀ ਅਪਸੈਟ ਨੇ ਵੀ ਉਹਨੇ ਵੀ ਪ੍ਰੋਪਰ ਤਰੀਕੇ ਨਾਲ ਮੇ ਬੀ ਆਪਣੀ ਵਾਈਫ ਦੀ ਮਦਦ ਹੀ ਨਹੀਂ ਕੀਤੀ ਬੱਚਿਆਂ ਨੂੰ ਰੇਜ਼ ਕਰਨ ਦੇ ਵਿੱਚ, ਬੱਚਿਆਂ ਨੂੰ ਡਿਨਰ ਲੰਚ ਇਹ ਉਹ ਸਾਰਾ ਕੁਝ ਮਾਂ ਹੀ ਕਰਦੀ ਸੀ ਜਦੋਂ ਘਰਾਂ 'ਚ ਕਰਦੀ ਮਾਂ ਹੁੰਦੀ ਹੈ। ਬਟ ਮੈਂ ਇਹ ਸ਼ੇਅਰ ਤਾਂ ਕਰ ਰਿਹਾ ਕਿਉਂਕਿ ਮੈਨੂੰ ਲੱਗਦਾ ਹੁੰਦਾ ਕਿਤੇ ਨਾ ਕਿਤੇ ਕਿ ਆਪਣੇ ਘਰਾਂ 'ਚ ਨਾ ਆਪਾਂ ਮਦਰਸ ਨੂੰ ਆਫਟਰ ਬਰਥ ਪ੍ਰੋਪਰ ਸਪੋਰਟ ਨਹੀਂ ਦਿੰਦੇ। ਜੇ ਤੁਹਾਡੀ ਕੋਈ ਇਹਦੇ ਉੱਤੇ ਤੁਹਾਡਾ ਕੋਈ ਓਪੀਨੀਅਨ ਹੈ ਤੁਸੀਂ ਪਲੀਜ਼ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ। ਜੇ ਕੋਈ ਲੇਡੀ ਸੁਣ ਰਹੀ ਨੇ ਤੁਹਾਨੂੰ ਕੀ ਲੱਗਦਾ, ਤੁਸੀਂ ਮੇਰੇ ਨਾਲ ਸਹਿਮਤ ਹੋ ਕਿ ਹਾਂ ਨਵੀਂ ਬਿਲਕੁਲ ਯਾਰ, ਜਦੋਂ ਇੱਕ ਨਵੀਂ ਨਵੀਂ ਕੋਈ ਮਾਂ ਬਣਦੀ ਹੈ ਤੇ ਠੀਕ ਹੈ ਬੱਚੇ ਦੇ ਆਲੇ ਦੁਆਲੇ ਤਾਂ ਸਾਰੇ ਹੋ ਜਾਂਦੇ, ਬਟ ਉਸ ਮਾਂ ਨੂੰ ਯੂ ਨੋ ਜਿੰਨੀ ਇੱਕ ਇੰਪੋਰਟੈਂਸ ਮਿਲਣੀ ਚਾਹੀਦੀ ਉਹ ਨਹੀਂ ਮਿਲਦੀ। ਸੋ ਨੰਬਰ ਹੈ ਆਪਣਾ 9056733337। ਤੁਸੀਂ ਕੀ ਦੇਖਦੇ ਹੋ, ਕੀ ਤੁਹਾਨੂੰ ਲੱਗਦਾ ਕਿ ਬਿਲਕੁਲ ਯਾਰ ਵਾਕਈ ਆਪਣੇ ਘਰਾਂ ਦੇ ਵਿੱਚ ਇਹ ਇੱਕ ਇਸ਼ੂ ਹੈ ਵੀ ਇੱਕ ਮਦਰ ਦੀ ਮੈਂਟਲ ਹੈਲਥ ਨੂੰ ਆਪਾਂ ਨਿਗਲੈਕਟ ਜ਼ਰੂਰ ਕਰਦੇ ਹਾਂ, ਕੀ ਕਹਿਣਾ ਚਾਹੋਗੇ? 905-673-3337 ਮੇਰਾ ਨੰਬਰ ਹੈ, 9056733337। ਦੇਖੋ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਆਪਾਂ ਗੱਲਾਂ ਉਹ ਕਰੀਏ ਜਿਹੜੀਆਂ ਤੁਸੀਂ ਹੋਰ ਕਿਸੇ ਪ੍ਰੋਗਰਾਮ 'ਤੇ ਨਹੀਂ ਸੁਣਦੇ। ਸੋ ਆਈ ਟ੍ਰਾਈ ਮਾਈ ਬੈਸਟ ਕਿ ਡਿਫਰੈਂਟ ਆਪਾਂ ਇਸ਼ੂਜ਼ ਨੂੰ ਟੱਚ ਜ਼ਰੂਰ ਕਰਿਆ ਕਰੀਏ, ਜੋ ਆਈ ਨੋ ਕਿ ਆਪਣੇ ਪ੍ਰੋਗਰਾਮਾਂ ਆਪਣੇ ਕੰਟੈਂਟ ਦੇ ਵਿੱਚ ਘੱਟ ਡਿਸਕਸ ਕੀਤੇ ਜਾਂਦੇ, ਬਟ ਇਹੀ ਤਾਂ ਫਿਰ ਆਪਣਾ ਕੰਮ ਆ ਕਿ ਆਪਾਂ ਵੱਖਰਾ ਕੁਛ ਕਰੀਏ। ਸੋ ਨੰਬਰ ਹੈ ਆਪਣਾ 9056733337 ਸਟੂਡੀਓ ਦਾ, 9056733337, 905-673-3337। ਜਿਹੜੀਆਂ ਲੇਡੀਜ਼ ਨੇ ਤੁਸੀਂ ਜ਼ਰੂਰ ਆਪਣਾ ਯੋਗਦਾਨ ਪਾਇਓ, ਹੁਣ ਜਿਹੜੀਆਂ ਮਦਰਸ ਬਣੀਆਂ ਨੇ ਤੁਸੀਂ ਇਹ ਮਹਿਸੂਸ ਕੀਤਾ ਕਿ ਠੀਕ ਹੈ ਬੱਚੇ ਦੀ ਖੁਸ਼ੀ ਤਾਂ ਸਭ ਨੂੰ ਹੁੰਦੀ ਹੈ ਵੀ ਬੱਚਾ ਆਇਆ, ਬਟ ਕੀ ਉਸ ਮਾਂ ਦੀ ਮੈਂਟਲ ਹੈਲਥ ਨੂੰ ਇੰਪੋਰਟੈਂਸ ਪ੍ਰਾਇਓਰਟੀ ਦਿੱਤੀ ਜਾਂਦੀ ਹੈ ਜਾਂ ਹਾਲੇ ਵੀ ਕਮੀ ਹੈ ਉਸ ਚੀਜ਼ ਦੀ? ਸੋ ਜ਼ਰੂਰ ਤੁਸੀਂ ਮੇਰੇ ਨਾਲ ਸ਼ੇਅਰ ਕਰ ਰਹੇ ਹੋ, ਐਂਡ ਵੁੱਡ ਲਵ ਟੂ ਹੀਅਰ ਤੁਹਾਡੇ ਐਕਸਪੀਰੀਅੰਸਿਸ, ਮੇ ਬੀ ਤੁਹਾਡੇ ਓਪੀਨੀਅਨਸ, ਤੁਹਾਡੇ ਵਿਊਜ਼ ਕੀ ਨੇ ਇਸ ਨੂੰ ਲੈ ਕੇ। 9056733337 ਨੰਬਰ ਹੈ ਆਪਣਾ, 9056733337। ਕੁਆਲਿਟੀ ਕਾਰ ਰਿਪੇਅਰ ਨੂੰ ਸਾਰੀ ਯਾਦ ਰੱਖੋ, ਅਗਰ ਊਬਰ ਜਾਂ ਲਿਫਟ ਦੀ ਕੋਈ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਤੁਹਾਡੇ ਗੱਡੀ ਦੀ ਇੰਜਨ ਜਾਂ ਟ੍ਰਾਂਸਮਿਸ਼ਨ ਦਾ ਕੋਈ ਇਸ਼ੂ ਹੈ, ਗੱਲ ਕੀ ਕਾਰ ਵੈਨ ਟਰੱਕ ਦੀ ਕੋਈ ਵੀ ਪ੍ਰੋਬਲਮ ਹੈ, ਤਾਂ ਕੁਆਲਿਟੀ ਕਾਰ ਰਿਪੇਅਰ 9054601111171 ਰਦਰਫੋਰਡ ਰੋਡ ਸਾਊਥ, ਰਦਰਫੋਰਡ ਕੈਨੇਡੀ ਤੇ ਲੋਕੇਟਡ। ਕੁਆਲਿਟੀ ਕਾਰ ਰਿਪੇਅਰ 905-460-1111 ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਫੋਨ ਕਰੋ। ਸੋ ਹੁਣ ਬੈਕ ਟੂ ਸਕੂਲ ਸ਼ਾਪਿੰਗ ਸ਼ੁਰੂ ਹੈ। ਬਿਯੋਂਡ ਆਈਵਰ ਨੇ ਐਨਕਾਂ ਦੇ ਉੱਤੇ ਬੈਕ ਟੂ ਸਕੂਲ ਦੀਆਂ ਬਹੁਤ ਸਾਰੀਆਂ ਡੀਲਾਂ ਲਾਈਆਂ ਹੋਈਆਂ, ਬਾਏ ਵਨ ਗੈਟ ਵਨ ਫਰੀ, ਮਿਕਸ ਐਂਡ ਮੈਚ ਪ੍ਰਿਸਕ੍ਰਿਪਸ਼ਨ ਦੀ ਐਨਕਾਂ ਅਤੇ ਸਨਗਲਾਸਿਸ 1 ਕਿਲੋ ਦੂਜੀ ਫਰੀ, ਅਤੇ ਸਿੰਗਲ ਵਿਜ਼ਨ ਦੀ ਐਨਕਾਂ ਰੈਗੂਲਰ 400 ਵਾਲੀਆਂ $99 'ਚ, ਪ੍ਰੋਗਰੈਸਿਵ ਐਨਕਾਂ ਰੈਗੂਲਰ 600 ਤੁਹਾਡੇ ਲਈ 249। ਆਈ ਡਾਕਟਰ ਅਵੇਲੇਬਲ ਨੇ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਆ। ਬਿਯੋਂਡ ਆਈਵਰ 9057933937 ਤੇ ਤੁਸੀਂ ਬਿਯੋਂਡ ਆਈਵਰ ਨੂੰ ਜ਼ਰੂਰ ਯਾਦ ਰੱਖੋ, ਅਤੇ ਹਮੇਸ਼ਾ ਦੀ ਤਰ੍ਹਾਂ ਗੱਡੀ ਲੈਣੀ ਹੋਵੇ ਤਾਂ ਕੈਲਡਨ ਮਿਤਸੂਬਿਸ਼ੀ ਪ੍ਰੀਮੀਅਮ ਫੀਚਰ, ਪ੍ਰੀਮੀਅਮ ਟੌਪ ਦੀਆਂ ਗੱਡੀਆਂ ਅਤੇ ਰੇਟ ਬਹੁਤ ਹੀ ਰੀਜ਼ਨੇਬਲ। ਤੁਸੀਂ ਇੱਕ ਵਾਰ ਜਾਓ, ਵਿਜ਼ਿਟ ਕਰੋ, ਕੈਲਡਨ ਮਿਤਸੂਬਿਸ਼ੀ ਦੀਆਂ ਗੱਡੀਆਂ ਦੇਖੋਗੇ, ਕਹੋਗੇ ਨਵੀਂ ਯਾਰ ਬੱਲੇ ਯਾਰ, ਤਾਂ ਕਾਰਾਂ ਹੀ ਬੜੀਆਂ ਕਮਾਲ ਦੀਆਂ ਅਤੇ ਰੇਟ ਹੀ ਕੁਛ ਨਹੀਂ, ਅਤੇ ਵਾਰੰਟੀ ਡਬਲ, 10 ਸਾਲ ਤੱਕ ਦੀ ਵਾਰੰਟੀ ਹੈ, ਨਹੀਂ ਤਾਂ ਕਿਹੜੀ ਗੱਡੀ ਦੀ ਡੀਲਰਸ਼ਿਪ ਸਾਨੂੰ 10 ਸਾਲ ਦੀ ਵਾਰੰਟੀ ਦੇ ਰਹੀ ਹੈ ਯਾਰ? ਸੋ ਨੰਬਰ ਹੈ 6476782754, ਕੈਲਡਨ ਮਿਤਸੂਬਿਸ਼ੀ। ਸਰ ਨਾਲ ਟੌਪ ਟੂਰਿਸਟ ਇੰਸ਼ੋਰੈਂਸ ਏਜੰਸੀ ਤੋਂ ਹਰਪ੍ਰੀਤ ਸੈਣੀ ਜੀ ਵੀ ਜੁੜ ਚੁੱਕੇ ਨੇ। ਹਰਪ੍ਰੀਤ, ਗੁੱਡ ਮਾਰਨਿੰਗ, ਵੈਲਕਮ।
2: ਨਹੀਂ
0: ਪਰ ਦੇਖੋ ਵਧੀਆ ਹੈ ਕਿ ਨਹੀਂ, ਤੁਸੀਂ ਹੁਣ ਥੋੜੇ ਪੇਰੈਂਟਸ ਨੂੰ ਵੀ ਇੱਕ ਦੇਖੋ ਰਿਲੀਫ ਮਿਲੇਗਾ, ਨਹੀਂ ਤਾਂ ਬੱਚੇ ਖੇਡਣਾ ਨਹੀਂ ਛੱਡਦੇ, ਇੱਥੇ ਜਾਣਾ ਉੱਥੇ ਜਾਣਾ ਆਹ ਕਰਨਾ ਇਹ ਕਰਨਾ।
2: ਨਹੀਂ ਪਤਾ ਬੱਚਿਆਂ ਨੂੰ ਉਠਾਲਣਾ ਬਹੁਤ ਮੁਸ਼ਕਿਲ ਹੈ ਜਿਹਨਾਂ ਨੇ ਪਹਿਲੀ ਵਾਰ ਸਕੂਲ ਸ਼ੁਰੂ ਕਰਨਾ ਨਾ
0: ਉਹ ਗੱਲ ਠੀਕ ਹੈ ਆਪ ਚਲੋ ਆਪਾਂ ਉੱਠ ਖੜਦੇ ਬਟ ਬੱਚੇ ਨੀ ਫਿਰ ਮੰਨਦੇ ਬੱਚੇ ਕਹਿੰਦੇ ਮਾਮ ਡੈਡ ਵਨ ਮੋਰ ਮਿੰਟ ਵਨ ਮੋਰ ਯੂ ਨੋ ਸਲੀਪ ਪਰ ਚਲੋ ਹੁਣ ਬੱਚੇ ਨੂੰ ਵੀ ਯੂਸ ਟੂ ਹੋਣਾ ਚਾਹੀਦਾ ਬਟ ਆਈ ਥਿੰਕ ਬੜੀ ਵਧੀਆ ਗੱਲ ਹੈ ਕਿਉਂਕਿ ਘਰੇ ਦੇਖੋ ਬੱਚੇ ਕਿਤੇ ਨਾ ਕਿਤੇ ਉਹ ਜਿਹੜੀ ਇੱਕ ਐਕਟੀਵਿਟੀਜ਼ ਨੇ ਜਾਂ ਟੀਚਰਸ ਦਾ ਡਿਸਪਲਿਨ ਹੈ ਜਾਂ ਉਹ ਜਿਹੜਾ ਮਾਹੌਲ ਹੈ ਘਰੇ ਉਹ ਨਹੀਂ ਮਿਲਦਾ ਬੱਚਿਆਂ ਨੂੰ
2: ਬਿਲਕੁਲ ਬਿਲਕੁਲ ਉਹ ਰੂਟੀਨ ਮਿਸ ਹੋ ਰਹੀ ਹੈ ਸੋ ਐਟਲੀਸਟ ਹੁਣ ਸ਼ੁਰੂ ਹੋ ਜਾਊਗਾ ਤੇ ਨਹੀਂ ਬਹੁਤ ਵਧੀਆ ਗੱਲ ਹੈ
0: ਲੱਗਦਾ ਇੱਕ ਦੋ ਹਫ਼ਤੇ ਲੱਗਦੇ ਬਟ ਬੱਚੇ ਫਿਰ ਯੂਸ ਟੂ ਹੋ ਜਾਂਦੇ ਉਹ ਤਾਂ ਸਗਾ ਤੇ ਲਾਈਕ ਕਰਦੇ ਫਰੈਂਡਸ ਨਾਲ ਜਾਣਾ ਖੇਡਣਾ ਗੱਲਾਂ ਬਾਤਾਂ ਕਰਨੀਆਂ ਸੋ ਐਵਰੀਬਡੀ ਗੈਟ ਰੈਡੀ ਸੋਰਪੀ ਤਾਂ ਕੀ ਮੈਸੇਜ ਦੇ ਰਹੇ ਆਪਾਂ
2: ਬਿਲਕੁਲ ਨਵੀਂ ਸੋ ਬੈਕ ਟੂ ਸਕੂਲ ਦੀ ਗੱਲ ਚੱਲ ਰਹੀ ਹੈ ਤੇ ਉਹਦੇ ਬਾਰੇ ਹੀ ਗੱਲ ਕਰਾਂਗੇ ਕਿਉਂਕਿ ਜਿਨ੍ਹਾਂ ਦੇ ਬੱਚਿਆਂ ਨੇ ਤਾਂ ਸਕੂਲ ਦੇ ਵਿੱਚ ਜਾਣਾ ਹੈਗਾ ਜਿੱਦਾਂ ਮੈਂ ਗੱਲ ਕਰੀ ਸੀਗੀ ਜਿਨ੍ਹਾਂ ਦੇ ਬੱਚਿਆਂ ਨੇ ਪਹਿਲੀ ਵਾਰੀ ਸ਼ੁਰੂ ਕਰਨਾ ਆ ਸੋ ਉਹਨਾਂ ਦੇ ਲਈ ਹੀ ਇੰਨੀ ਐਕਸਾਈਟਮੈਂਟ ਆ ਅਸੀਂ ਕਿਸੇ ਵੀ ਸਟੋਰ ਦੇ ਵਿੱਚ ਲੈ ਜਾਈਏ ਤਾਂ ਸਾਰੇ ਸਟੋਰ ਬੈਕ ਟੂ ਸਕੂਲ ਸ਼ਾਪਿੰਗ ਦੇ ਲਈ ਫੁੱਲ ਪਏ ਆ ਬਟ ਇਹ ਹੈਗਾ ਕਿ ਜਿਨ੍ਹਾਂ ਦੇ ਬੱਚੇ ਯੂਨੀਵਰਸਿਟੀ ਜਾ ਰਹੇ ਆ ਉੱਥੇ ਉਹਨਾਂ ਦੇ ਪੇਰੈਂਟਸ ਇੱਕ ਤਾਂ ਉਹਨਾਂ ਦੀ ਯੂਨੀਵਰਸਿਟੀ ਰਹਿਣ ਦੇ ਲਈ ਉਹਨਾਂ ਦੇ ਅਰੇਂਜਮੈਂਟਸ ਕਰ ਰਹੇ ਆ ਉੱਥੇ ਦੀਆਂ ਐਡਮਿਸ਼ਨਸ ਉੱਥੇ ਦੀ ਟਿਊਸ਼ਨ ਫੀਸ ਔਰ ਉਹਨਾਂ ਦੇ ਵਿੱਚ ਜਿੱਥੇ ਐਕਸਾਈਟਮੈਂਟ ਆ ਉੱਥੇ ਇਸ ਚੀਜ਼ ਦਾ ਬਰਡਨ ਵੀ ਹੈਗਾ ਆ ਕਿਉਂਕਿ ਜਿਨ੍ਹਾਂ ਪੇਰੈਂਟਸ ਦੇ ਕੋਲ ਫਾਈਨੈਂਸ਼ੀਅਲੀ ਇੰਨੀ ਸਿਚੁਏਸ਼ਨ ਸਹੀ ਨਹੀਂ ਸੀਗੀ ਜਿਨ੍ਹਾਂ ਨੇ ਟਿਊਸ਼ਨ ਫੀਸ ਪੇ ਕਰਨੀ ਆ ਉੱਥੇ ਰਹਿਣ ਸਹਿਣ ਦੇ ਲਈ ਪੇ ਕਰਨਾ ਆ ਫਿਰ ਉਹਨਾਂ ਨੂੰ ਪਤਾ ਹੈ ਕਿ ਆਉਣ ਜਾਣ ਦੇ ਲਈ ਖਰਚਾ ਹੋਣਾ ਆ ਉਹਨਾਂ ਦੇ ਲਈ ਬਹੁਤ ਵੱਡਾ ਬਰਡਨ ਹੋ ਰਿਹਾ ਆ ਸੋ ਇਸ ਕਰਕੇ ਸਾਡੇ ਕੋਲ ਬਹੁਤ ਸਾਰੀਆਂ ਰਿਕੁਐਸਟ ਆਈਆਂ ਹੈਗੀਆਂ ਆ ਜਿਨ੍ਹਾਂ ਨੇ ਸਾਡੇ ਕੋਲੋਂ REASP ਦੇ ਪਲਾਨ ਕਰਵਾਏ ਸੀਗੇ ਕਈ ਪੇਰੈਂਟਸ ਦੇ ਤਾਂ ਲਾਈਕ ਅਰਾਊਂਡ 70-80,000 ਪਲਾਨ ਦੇ ਵਿੱਚ ਜੁੜੇ ਹੋਏ ਸੀਗੇ ਜਿਹੜੇ ਉਹ ਹੁਣ ਵਿਦਡਰਾਅਲ ਕਰ ਰਹੇ ਆ ਕਿਉਂਕਿ ਉਹਨਾਂ ਦੇ ਬੱਚਿਆਂ ਨੇ ਹੁਣ ਜਾਣਾ ਹੈਗਾ ਉਹਨਾਂ ਦੇ ਕੋਲ ਐਨਰੋਲਮੈਂਟ ਸਰਟੀਫਿਕੇਟ ਹੈਗੇ ਆ ਤੇ ਜਿਨ੍ਹਾਂ ਦੇ ਬੱਚੇ ਹਲੇ ਨਿਊ ਬੋਰਨ ਹੈਗੇ ਆ ਜਾਂ ਜਿਨ੍ਹਾਂ ਨੇ ਹਲੇ ਪਹਿਲੀ ਵਾਰ ਸਕੂਲ ਸ਼ੁਰੂ ਕਰਨਾ ਅਗਰ ਤੁਸੀਂ REASP ਦਾ ਪਲਾਨ ਓਪਨ ਨਹੀਂ ਕਰਵਾਇਆ ਤਾਂ ਤੁਹਾਡੇ ਲਈ ਇੱਕ ਬਹੁਤ ਵਧੀਆ ਟੂਲ CRA ਵੱਲੋਂ ਡਿਜ਼ਾਈਨ ਹੋਇਆ ਆ ਕਿਉਂਕਿ ਉਹਦੇ ਵਿੱਚ ਤੁਸੀਂ ਮੰਥਲੀ ਕੰਟਰੀਬਿਊਸ਼ਨ ਕਰ ਸਕਦੇ ਆ ਇੱਥੇ ਸਭ ਤੋਂ ਵਧੀਆ ਗੱਲ ਤਾਂ ਇਹ ਹੈ ਕਿ ਪ੍ਰਾਇਮਰੀ ਐਜੂਕੇਸ਼ਨ ਫ੍ਰੀ ਆ ਅਨਲੈਸ ਤੁਹਾਡੇ ਬੱਚੇ ਕਿਤੇ ਪ੍ਰਾਈਵੇਟ ਸਕੂਲ 'ਚ ਪੜ੍ਹਦੇ ਹੈਗੇ ਆ ਬਟ ਅਦਰਵਾਈਜ਼ ਤੁਸੀਂ ਪਲੱਸ ਟੂ ਦੇ ਗ੍ਰੇਡ ਤੱਕ ਕੋਈ ਵੀ ਫੀਸ ਨਹੀਂ ਪੇ ਕਰਦੇ ਐਂਡ ਜਿਹੜੀ ਤੁਸੀਂ ਉਹੀ ਚੀਜ਼ ਅਗਰ ਤੁਸੀਂ ਮੰਥਲੀ ਕੰਟਰੀਬਿਊਸ਼ਨ ਕਰਕੇ REASP ਦੇ ਪਲਾਨ ਦੇ ਵਿੱਚ ਜਮ੍ਹਾਂ ਕਰਾਉਂਦੇ ਆ ਤਾਂ ਉਹਦੇ ਉੱਪਰ ਗਵਰਨਮੈਂਟ ਤੋਂ ਫਿਰ ਤੋਂ ਗ੍ਰਾਂਟਸ ਮਿਲਦੀਆਂ ਹੈਗੀਆਂ ਐਂਡ ਉਹ ਜਿਹੜੇ ਪੈਸੇ ਤੁਸੀਂ ਪਾਉਣੇ ਹੈਗੇ ਆ ਉਹ ਵੀ ਬੱਚਿਆਂ ਨੂੰ ਚਾਈਲਡ ਟੈਕਸ ਬੈਨੀਫਿਟ ਦੇ ਵਿੱਚ ਆਉਂਦੇ ਆ ਸੋ ਇਹ ਵਾਲੇ ਪਲਾਨ ਦੇ ਵਿੱਚ ਅਗਰ ਤੁਸੀਂ ਡਿਸਿਪਲਿਨ ਦੇ ਵੀ ਦੇ ਨਾਲ ਕੰਟਰੀਬਿਊਸ਼ਨ ਕਰਦੇ ਹੈਗੇ ਆ ਗਵਰਨਮੈਂਟ ਗ੍ਰਾਂਟਸ ਮਿਲਦੀਆਂ ਹੈਗੀਆਂ $9,200 ਤੱਕ ਦੀ ਗ੍ਰਾਂਟ ਹੈਗੀ ਆ ਜਿਹੜੀ ਐਲੀਜੀਬਲ ਫੈਮਿਲੀਜ਼ ਨੂੰ ਮਿਲਦੀ ਆ ਔਰ ਗ੍ਰਾਂਟਸ ਤੋਂ ਇਲਾਵਾ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਦੀ ਆ ਸੋ ਕਿੱਥੇ ਪੈਸੇ ਇਨਵੈਸਟ ਕਰਨੇ ਹੈਗੇ ਆ ਕਿੰਨੀ ਕੰਟਰੀਬਿਊਸ਼ਨ ਕਰਨੀ ਆ ਕੰਟਰੀਬਿਊਸ਼ਨ ਵਧਾ ਸਕਦੇ ਆ ਘਟਾ ਸਕਦੇ ਆ ਬਹੁਤ ਤਰ੍ਹਾਂ ਦੀਆਂ ਆਪਸ਼ਨਸ ਜਿਹੜੀਆਂ ਹੈਗੀਆਂ ਉਹ ਇਹਦੇ ਵਿੱਚ ਅਵੇਲੇਬਲ ਹੈਗੀਆਂ ਆ ਸੋ ਕੋਈ ਵੀ ਤੁਹਾਡੇ ਕੁਐਸਚਨਸ ਹੋਣ ਬੱਚਿਆਂ ਦੇ ਐਜੂਕੇਸ਼ਨ ਪਲਾਨ ਦੇ ਨਾਲ ਰਿਲੇਟਡ ਜ਼ਰੂਰ ਤੁਸੀਂ ਇੱਕ ਵਾਰੀ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਆ ਨੰਬਰ ਹੈਗਾ ਜੀ ਮੇਰਾ 416-817-6500 ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲ ਡਰਾਈਵ ਦੇ ਉੱਪਰ 11675 ਮੈਕਵੀਨ ਡਰਾਈਵ ਯੂਨਿਟ ਨੰਬਰ 6 ਟਾਪ ਚੋਇਸ ਇੰਸ਼ੋਰੈਂਸ ਦਾ ਆਫਿਸ ਤੇ ਨੰਬਰ ਮੇਰਾ ਅਗੇਨ 416-817-6500
0: ਬਹੁਤ ਸਾਰੇ ਪਰਿਵਾਰ ਹੈਗੇ ਆ ਜਿਹੜੇ REASP ਨਹੀਂ ਖੋਲਦੇ ਜਾਂ ਲੇਟ ਖੋਲਦੇ ਨੇ
2: ਬਹੁਤ
0: ਗਲਤ ਗੱਲ ਹੈ ਦੇਖੋ ਯਾਰ ਇਹ ਜਦੋਂ ਤੁਹਾਡੇ ਬੱਚਾ ਹੁੰਦਾ ਪਹਿਲਾ ਕੰਮ ਤੁਹਾਡਾ ਹੋਣਾ ਚਾਹੀਦਾ ਕਿ ਤੁਸੀਂ REASP ਬੱਚੇ ਦੀ ਖੋਲੋ ਤੁਸੀਂ ਜਿਹਨੇ ਪੈਸੇ ਪਾ ਸਕਦੇ ਹੋ ਤੁਸੀਂ ਪਾਓ ਐਂਡ ਦੇਖੋ ਤੁਹਾਨੂੰ ਲਾਈਫ ਟਾਈਮ ਗ੍ਰਾਂਟ ਮਿਲ ਰਿਹਾ ਗਵਰਨਮੈਂਟ ਤੁਹਾਨੂੰ ਫ੍ਰੀ ਪੈਸਾ ਦੇ ਰਹੀ ਹੈ ਬੱਚੇ ਦੇ ਜਨਮ ਵੇਲੇ ਤੁਸੀਂ ਸ਼ੁਰੂ ਕਰ ਲਿਆ ਤਾਂ ਜਦੋਂ ਬੱਚਾ ਦੇਖੋ 18 ਸਾਲ ਦਾ ਹੋਵੇਗਾ ਤੁਸੀਂ ਹਰਪ੍ਰੀਤ ਨਾਲ ਹੁਣ ਸਟਾਰਟ ਕੀਤਾ 18 ਸਾਲਾਂ ਬਾਅਦ ਤੁਹਾਡਾ $80,000-90,000 ਆਰਾਮ ਨਾਲ ਜੁੜਿਆ ਹੋਵੇਗਾ ਸੋ ਪ੍ਰੋਬਲਮ ਇਹ ਹੈ ਯਾਰ ਆਪਾਂ ਐਕਟ ਨਹੀਂ ਕਰਦੇ ਸ਼ੁਰੂ ਕਰੋ ਤੁਹਾਡਾ ਕੁਛ ਨਹੀਂ ਲੱਗਣਾ ਸਗੋਂ ਤੇ ਗਵਰਨਮੈਂਟ ਤੁਹਾਨੂੰ ਪੈਸੇ ਦੇ ਰਹੀ ਹੈ ਤੁਸੀਂ ਜੇ ਚਾਹੁੰਦੇ ਹੋ ਕਿ 18-19 ਸਾਲ ਤੱਕ ਤੁਸੀਂ ਉਦੋਂ ਬਿਲਕੁਲ ਇੱਕ ਪ੍ਰੈਸ਼ਰ ਹੇਠਾਂ ਨਾ ਆਓ ਤਾਂ REASP ਆਪਣੀ ਜ਼ਰੂਰ ਸ਼ੁਰੂ ਕਰੋ ਸਮਝੋ ਕਿ ਕਿੰਨਾ ਤੁਹਾਨੂੰ ਯੂ ਨੋ ਗ੍ਰਾਂਟ ਮਿਲੇਗਾ CRA ਤੋਂ ਨੰਬਰ ਤੁਸੀਂ ਨੋਟ ਕਰੋ ਹਰਪ੍ਰੀਤ ਦਾ 416-817-6500 ਤੇ ਜਦੋਂ ਤੁਸੀਂ ਗ੍ਰਾਂਟ ਰੀਇਨਵੈਸਟ ਕਰਦੇ ਹੋ ਤਾਂ ਜਿਵੇਂ ਹਰਪ੍ਰੀਤ ਨੇ ਕਿਹਾ ਕਿ ਕੰਪਾਊਂਡ ਇੰਟਰਸਟ ਹੈ ਜਿਹੜਾ ਨਾ ਤੁਸੀਂ ਬਿਲੀਵ ਨਹੀਂ ਕਰਨਾ ਕਿ 18 ਸਾਲਾਂ ਬਾਅਦ ਕਿੰਨਾ ਪੈਸਾ ਜੁੜਿਆ ਹੋਵੇਗਾ ਨੰਬਰ ਹੈ 416-817-6500 416-817-6500 ਹਰਪ੍ਰੀਤ ਥੈਂਕ ਯੂ
2: ਨਵੀਂ ਮੈਂ ਇੱਕ ਚੀਜ਼ ਐਡ ਕਰ ਕਈ ਪੇਰੈਂਟਸ ਨੇ ਇਹ ਚੀਜ਼ ਸੋਚਦੇ ਆ ਕਿ ਗ੍ਰਾਂਟ 7200 ਡਾਲਰ ਦੀ ਹੈ ਜਾਂ 9200 ਦੀ ਹੈ, ਸਿਰਫ ਆਹੀ ਆ, ਪਰ ਉਹਨਾਂ ਨੂੰ ਇਹ ਨੀ ਪਤਾ ਕਿ ਜਿਹੜਾ ਕੰਪਾਊਂਡ ਇੰਟਰਸਟ ਜਦੋਂ ਆਪਣੇ ਪੈਸੇ ਤੇ ਗ੍ਰਾਂਟ ਤੇ ਵਰਕ ਕਰਦਾ ਹੈ ਤਾਂ ਕਿੰਨੀ ਅਕਮੂਲੇਸ਼ਨ ਹੋ ਸਕਦੀ ਹੈ।
0: ਬਿਲਕੁਲ ਬਿਲਕੁਲ ਨਹੀਂ, ਦੇਖੋ ਕੰਪਾਊਂਡ ਇੰਟਰਸਟ ਬਾਰੇ ਬਹੁਤ ਸਾਰੇ ਲੋਕਾਂ ਨੂੰ ਨੌਲੇਜ ਨਹੀਂ। ਆਪਾਂ ਨੂੰ ਤਾਂ ਕਈ ਵਾਰ ਇਹ ਹੁੰਦਾ ਕਿ ਰਾਤੋਂ ਰਾਤ ਪੈਸਾ ਸਾਡਾ ਡਬਲ ਟ੍ਰਿਪਲ ਹੋ ਜਾਵੇ, ਪਰ ਜਦੋਂ ਤੁਸੀਂ ਉਹ 15-16 ਸਾਲਾਂ ਲਈ ਪੈਸੇ ਨੂੰ ਗਰੋ ਕਰਨ ਦਾ ਸਮਾਂ ਦਿੰਦੇ ਹੋ, ਪੈਸਾ ਆਪਣੇ ਆਪ ਵਾਧਾ ਵਾਧਾ ਵਾਧਾ ਇਸ ਲੈਵਲ ਤੱਕ ਪਹੁੰਚ ਜਾਂਦਾ ਕਿ ਬੱਚੇ ਦੀ ਸਾਰੀ ਜਿਹੜੀ ਐਜੂਕੇਸ਼ਨ ਹੈ ਕਵਰ ਹੋ ਜਾਂਦੀ ਹੈ। ਸੋ ਅਗੇਨ ਕਾਲ ਕਰੋ 416-817-6500। ਹਰਪ੍ਰੀਤ, ਥੈਂਕ ਯੂ।
2: ਥੈਂਕ ਯੂ ਜੀ।
0: ਸੋ ਪ੍ਰੋਗਰਾਮ ਪੰਜਾਬੀ ਰਾਹ ਤੁਸੀਂ ਸੁਣ ਰਹੇ ਹੋ ਅਤੇ ਬਹੁਤ ਸਾਰੀਆਂ ਚੀਜ਼ਾਂ ਨੇ। ਦੇਖੋ ਕਈ ਵਾਰ ਨਾ ਪ੍ਰੋਬਲਮ ਇਹ ਹੈ ਕਿ ਆਪਾਂ ਚਲੋ ਨਵੇਂ ਨਵੇਂ ਇੱਥੇ ਆਉਂਦੇ ਹਾਂ, ਆਪਾਂ ਨੂੰ ਨੌਲੇਜ ਨਹੀਂ ਹੁੰਦੀ, ਪਤਾ ਨਹੀਂ ਵੀ ਗਵਰਨਮੈਂਟ ਆਪਾਂ ਨੂੰ ਗ੍ਰਾਂਟ ਦੇ ਰਹੀ ਹੈ, ਪਤਾ ਨਹੀਂ ਕਿ ਅਸੀਂ ਅੱਛਾ ਇਹ ਵੀ ਜਿਹੜੇ ਅਕਾਊਂਟਸ ਨੇ ਖੋਲ੍ਹੀਏ, ਅੱਛਾ ਇਹਨਾਂ ਨੂੰ ਖੋਲ੍ਹਣ ਦਾ ਸਾਨੂੰ ਕੀ ਬੈਨੀਫਿਟ, ਕੀ ਫਾਇਦਾ ਹੋਵੇ। ਸੋ ਕਰੋਗੇ ਤਾਂ ਤੁਹਾਨੂੰ ਦੇਖੋ ਕਿਤੇ ਨਾ ਕਿਤੇ ਬੈਨੀਫਿਟ ਜ਼ਰੂਰ ਹੋਵੇਗਾ। ਇੱਕ ਬੰਦਾ ਅਤੇ ਉਹ ਰੇਸਿਸਟ ਹੈ ਆਫਕੋਰਸ, ਤੇ ਐਂਟਾਈ ਸਿੱਖ ਕੁਝ ਚੀਜ਼ਾਂ ਉਹਨੇ ਕਹੀਆਂ ਵਾਟਰਫਰੰਟ ਦੇ ਨੇੜੇ। ਸੋ ਟੋਰਾਂਟੋ ਪੁਲਿਸ ਹੁਣ ਇੱਕ ਬੰਦੇ ਨੂੰ ਲੱਭ ਰਹੀ ਹੈ ਜਿਹੜਾ ਐਂਟਾਈ ਸਿੱਖ ਕੁਝ ਕੁ ਰਿਮਾਰਕ ਮੇਕ ਕਰ ਰਿਹਾ ਸੀ, ਰੇਸ਼ਲ ਸਲਰ ਕਹਿ ਰਿਹਾ ਸੀ, ਤੇ ਫਿਰ ਉਹਨੇ ਚਾਕੂ ਮਾਰਿਆ ਅਗਲੇ ਬੰਦੇ ਦੀ ਲੱਤ ਦੇ ਵਿੱਚ। ਸੋ ਇਹ ਪਰਸੋਂ ਦੀ ਗੱਲ ਹੈ, ਕੁਈਨਸ ਕੀ ਤੇ ਲੋਅਰ ਸਪਡਾਈਨਾ ਇਨ ਟੋਰਾਂਟੋ। ਪੁਲਿਸ ਨੂੰ ਕਾਲ ਆਈ ਕਿ ਕਿਸੇ ਕੋਲ ਨਾਈਫ ਹੈ, ਤੇ ਇਨਵੈਸਟੀਗੇਟਰਸ ਕਹਿ ਰਹੇ ਆ ਕਿ ਉਹਨੇ ਜਾ ਕੇ ਕਿਸੇ ਨੂੰ ਅਪਰੋਚ ਕੀਤਾ, ਕੁਝ ਕੁ ਸਿੱਖਾਂ ਦੇ ਖਿਲਾਫ ਚੀਜ਼ਾਂ ਕਹੀਆਂ ਤੇ ਫਿਰ ਅਟੈਕ ਕੀਤਾ। ਸੋ ਲੱਕਲੀ ਜਿਹੜਾ ਬੰਦਾ ਅਟੈਕ ਕੀਤਾ ਗਿਆ ਉਹ ਯੂ ਨੋ ਨੋਨ ਲਾਈਫ ਥ੍ਰੈਟਨਿੰਗ ਇੰਜਰੀਜ਼ ਫੇਸ ਕਰ ਰਿਹਾ, ਹੀ ਇਜ਼ ਓਕੇ। ਬਟ ਜਿਹੜਾ ਸਸਪੈਕਟ ਹੈ ਹੁਣ ਕਹਿ ਰਿਹਾ ਕਿ ਉਹ 5'6" ਦਾ ਕੋਈ ਕਾਲੇ ਵਾਲਾਂ ਵਾਲਾ ਬੰਦਾ, ਤੇ ਉਹਨੇ ਜਰਸੀ ਪਾਈ ਹੋਈ ਸੀਗੀ ਨੇਵੀ ਬਲੂ ਰੰਗ ਦੀ, ਤੇ ਉਹਨੂੰ ਲੱਭਿਆ ਜਾ ਰਿਹਾ। ਹੈਰਾਨੀ ਦੀ ਗੱਲ ਹੈ ਕਿ ਹਜੇ ਵੀ ਯਾਰ ਦੇਖੋ ਆਪਾਂ ਕੈਨੇਡਾ 'ਚ ਰਹਿ ਰਹੇ ਹਾਂ ਤੇ ਰੇਸਿਜ਼ਮ ਲੋਕ ਫੇਸ ਕਰ ਰਹੇ ਆ। ਸਮਝ ਨਹੀਂ ਲੱਗਦੀ ਯਾਰ ਕਿ ਇੰਨੀ ਇੱਕ ਮਲਟੀਕਲਚਰਲ ਕੰਟਰੀ 'ਚ ਰਹਿੰਦੇ ਹੋਏ ਵੀ ਤੁਸੀਂ ਰੇਸਿਸਟ ਬਣ ਸਕਦੇ ਹੋ, ਫਿਰ ਤਾਂ ਤੁਹਾਨੂੰ ਇੱਥੇ ਰਹਿਣਾ ਹੀ ਚਾਹੀਦਾ। ਸਿੱਧੀ ਜਿਹੀ ਗੱਲ ਹੈ, ਜਾਓ ਜਿੱਥੇ ਤੁਹਾਨੂੰ ਬਸ ਦੇਖੋ ਉਹੀ ਕਮਿਊਨਿਟੀ ਨਜ਼ਰ ਆਉਂਦੀ ਜਿਹੜੀ ਤੁਸੀਂ ਭਾਲ ਰਹੇ ਹੋ। ਹੁਣ ਇੱਥੇ ਤਾਂ ਦੇਖੋ ਸੋਰੀ ਟੂ ਸੇ ਬਟ ਆਪਾਂ ਯੂ ਨੋ ਬਹੁਤ ਕਮਾਲ ਦਾ ਨਾਂ ਕਮਾ ਰਹੇ ਹਾਂ। ਜਿਹੜੇ ਸਿੱਖ ਲੋਕ ਨੇ ਉਹ ਤਾਂ ਬਹੁਤ ਦੇਖੋ ਮਿਹਨਤ ਦੇ ਨਾਲ ਕੰਮ ਵੀ ਕਰਦੇ ਨੇ। ਆਪਾਂ ਤਾਂ ਲੋਕਾਂ ਨੂੰ ਵੀ ਖੁੱਲ੍ਹਾ ਸੱਦਾ ਦਿੰਦੇ ਹਾਂ ਕਿ ਤੁਹਾਡੇ ਕੋਲ ਖਾਣ ਪੀਣ ਨੂੰ ਕੁਛ ਹੈ ਨਹੀਂ ਗਾ, ਸਾਡੇ ਗੁਰੂ ਘਰਾਂ ਜਾਓ, ਅਸੀਂ ਤੁਹਾਨੂੰ ਲੰਗਰ ਦੇਵਾਂਗੇ। ਬਟ ਫਿਰ ਵੀ ਹੇਟ ਰੇਸਿਜ਼ਮ ਐਗਜ਼ਿਸਟ ਕਰ ਰਹੀ ਹੈ, ਬੜੀ ਦੇਖੋ ਦੁੱਖ ਦੀ ਗੱਲ ਹੈ। ਆਫਕੋਰਸ ਇਹ ਸਟੋਰੀ ਸੁਣ ਕੇ ਆਪਾਂ ਨੂੰ ਹਰਟ ਵੀ ਬਹੁਤ ਹੁੰਦਾ, ਬਟ ਹੈਰਾਨੀ ਵੀ ਮੈਨੂੰ ਬਹੁਤ ਹੁੰਦੀ ਹੈ ਕਿ ਹਜੇ ਵੀ ਇਹਨਾਂ ਦਿਨਾਂ ਦੇ ਵਿੱਚ ਇਹ ਚੀਜ਼ਾਂ ਐਗਜ਼ਿਸਟ ਕਰ ਰਹੀਆਂ ਨੇ ਜੋ ਕਿ ਬਿਲਕੁਲ ਹੀ ਨਹੀਂ ਹੋਣੀਆਂ ਚਾਹੀਦੀਆਂ। ਸੋ ਰੇਸਿਜ਼ਮ ਕਦੇ ਵੀ ਫੇਸ ਕਰਦੇ ਹੋ ਨਾ, ਡੋਂਟ ਟੇਕ ਇਟ ਲਾਈਟਲੀ, ਜ਼ਰੂਰ ਤੁਸੀਂ ਪੁਲਿਸ ਨੂੰ ਫੋਨ ਘੁਮਾਓ। ਹੁਣ ਜਿਹੜੇ ਹੁੰਦੇ ਵੀ ਇੱਦਾਂ ਦੇ ਰੇਸਿਸਟ ਲੋਕ ਨੇ ਨਾ, ਇਹਨਾਂ ਦਾ ਕੁਛ ਨਹੀਂ ਪਤਾ। ਹੁਣ ਜਿਵੇਂ ਇਹ ਗੱਲ ਹੋਈ ਹੈ, ਸਟੈਬਿੰਗ ਹੀ ਹੋ ਗਈ, ਨੈਵਰ ਨੋ ਕਿ ਅਗਲੇ ਬੰਦੇ ਦੇ ਮਨਾਂ ਦੇ ਵਿੱਚ ਕਿੰਨੀ ਕੁ ਨਫ਼ਰਤ ਹੈ ਜਾਂ ਯੂ ਨੋ ਵਟਐਵਰ, ਬਟ ਪਲੀਜ਼ ਬੀ ਕੇਅਰਫੁਲ। ਸਾਡੇ ਨਾਲ ਸੁਖਪਾ ਜੀ ਵੀ ਜੁੜਿਆ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੋਂ, ਅਤੇ ਵਧੀਆ ਕੁਝ ਖਾਸ ਗ੍ਰੈਂਡ ਹੋਮ ਫਰਨੀਚਰ ਵੱਲੋਂ ਆਪਾਂ ਬੈਕ ਟੂ ਸਕੂਲ ਦੀਆਂ ਡੀਲਸ ਲੈਂਦੇ ਹਾਂ। ਸੋ ਸੁਖਪਾ ਜੀ ਸਾਡੇ ਨਾਲ, ਸੱਗੀ ਵੈਲਕਮ,
3: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਬੈਕ ਟੂ ਸਕੂਲ ਤੇ ਨਾਲ ਦੀ ਨਾਲ ਲੌਂਗ ਵੀਕਐਂਡ ਦੀ ਜਿਹੜੀ ਸੇਲ ਲੱਗਣ ਜਾ ਰਹੀ ਹੈ ਸਪੀਕਰ ਦੇ ਉੱਪਰ, ਸੋ ਬਹੁਤ ਸਾਰੀ ਜਿਹੜੀ ਇਨਵੈਂਟਰੀ ਸਾਡੇ ਕੋਲ ਵੇਖ ਲਈ, ਕਿਸਮ ਦੀ ਨਿਊ ਅਰਾਈਵਲ ਡਿਸਪਲੇ ਦੇ ਉੱਪਰ ਲੱਗ ਚੁੱਕੀ ਆ। ਪਰਿਵਾਰਾਂ ਨੇ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਚਾਹੇ ਕਸਟਮਾਈਜ਼ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਤੇ ਇਸ ਲੌਂਗ ਵੀਕਐਂਡ ਦੇ ਉੱਪਰ ਲੋਐਸਟ ਪ੍ਰਾਈਸ ਜਿਹੜੀਆਂ ਫਰਨੀਚਰ ਦੇ ਉੱਪਰ ਮਿਲਣੀਆਂ, ਤੇ ਨਾਲ ਤੁਹਾਨੂੰ ਤੋਹਫੇ ਜਿਹੜੇ ਲਾਜ਼ਮੀ ਦਿੱਤੇ ਜਾਣੇ ਆ, ਜਿਹਦੇ ਵਿੱਚ ਟੈਲੀਵਿਜ਼ਨ, PS5, ਏਅਰਪੋਰਟਸ, ਐਪਲ ਦੀਆਂ ਸਮਾਰਟ ਵਾਚਸ, ਲੋਐਸਟ ਪ੍ਰਾਈਸ ਫਰਨੀਚਰ ਦੇ ਉੱਪਰ, ਤੇ ਨਾਲ ਦੀ ਨਾਲ ਤੋਹਫੇ ਲਾਜ਼ਮੀ ਜਿਹੜੇ ਦਿੱਤੇ ਜਾਣੇ ਆ। ਸੋ ਜ਼ਰੂਰ ਇੱਕ ਚੈੱਕ ਕਰਾਓ ਇਸ ਲੌਂਗ ਵੀਕਐਂਡ ਦੇ ਉੱਪਰ, 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਯਾਦ ਰੱਖਣਾ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਨਵੀ ਭਾਜੀ।
0: ਕਿਆ ਬਾਤ ਹੈ, 6685 ਟੋਮਕਨ ਰੋਡ। ਫਰਾਈਡੇ ਨੂੰ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਅਸੀਂ ਪੇਸ਼ ਕਰਾਂਗੇ, ਤੁਹਾਨੂੰ ਡੀਲਾਂ ਦਵਾਵਾਂਗੇ, ਤੁਹਾਡੇ ਲਈ ਰੌਣਕ ਮੇਲਾ ਹੋਵੇਗਾ। ਸੋ ਫਰਾਈਡੇ ਨੂੰ ਪਹੁੰਚੋ ਜ਼ਰੂਰ। ਆਪਣੇ ਰੋਲਸ ਬੜੇ ਵੱਖਰੇ ਵੱਖਰੇ ਹੁੰਦੇ ਆ ਕਈ ਵਾਰ ਇੱਕ ਰਿਲੇਸ਼ਨਸ਼ਿਪ ਦੇ ਵਿੱਚ। ਹਸਬੈਂਡ ਦਾ ਇੱਕ ਰੋਲ ਹੈ, ਵਾਈਫ ਦਾ ਇੱਕ ਰੋਲ ਹੈ। ਟ੍ਰੈਡੀਸ਼ਨਲੀ ਜੇ ਦੇਖਿਆ ਜਾਵੇ, ਹਸਬੈਂਡ ਨੂੰ ਜ਼ਿਆਦਾਤਰ ਕਿਹਾ ਜਾਂਦਾ ਹੈ ਕਿ ਤੂੰ ਬਈ ਕੰਮ ਕਰ, ਪੈਸਾ ਕਮਾ, ਅਤੇ ਵਾਈਫ ਨੂੰ ਕਿਹਾ ਜਾਂਦਾ ਹੈ ਕਿ ਤੂੰ ਘਰ ਨੂੰ ਸੰਭਾਲ, ਬੱਚਿਆਂ ਦੀ ਟੇਕ ਕੇਅਰ ਕਰ, ਸਫਾਈ ਕੁਕਿੰਗ ਕਰ। ਇਹ ਟ੍ਰੈਡੀਸ਼ਨਲ ਮੈਂ ਕਿਹਾ, ਹੁਣ ਮੈਨੂੰ ਪਤਾ ਕਿ ਨਹੀਂ, ਜ਼ਿਆਦਾਤਰ ਅੱਜ ਕੱਲ੍ਹ ਦੇ ਬੱਚਿਆਂ ਦੇ ਵਿੱਚ ਇਹ ਰੋਲਸ ਹੈਗੇ, ਕਿਉਂਕਿ ਦਿਨ ਬ ਦਿਨ ਚੀਜ਼ਾਂ ਬਦਲਦੀਆਂ ਨੇ ਅਤੇ ਜਨਰੇਸ਼ਨ ਟੂ ਜਨਰੇਸ਼ਨ ਵੀ ਚੀਜ਼ਾਂ ਬਦਲਦੀਆਂ ਨੇ। ਇੱਕ ਨਾ ਵੀਰ ਨੇ, ਮੈਂ ਚਲੋ ਮੈਂ ਨਹੀਂ ਕਹਿਣਾ ਮੇਰਾ ਦੋਸਤ ਹੈ ਕੁਛ ਵੀ, ਚਲੋ ਮੈਨੂੰ ਕੋਈ ਜਾਣਦਾ, ਅਤੇ ਉਹ ਨਾ ਜਿਹੜਾ ਮੁੰਡਾ ਹੈ ਉਹ ਕੰਮ ਕਰਦਾ ਅੱਠ ਅੱਠ ਦਸ ਦਸ ਘੰਟੇ, ਜਿੰਨਾ ਵੀ ਚਲੋ ਕੰਮ ਹੁੰਦਾ ਕੰਮ ਕਰਦਾ, ਅਤੇ ਉਹਦੀ ਘਰ ਵਾਲੀ ਕੰਮ ਨਹੀਂ ਕਰਦੀ, ਘਰੇ ਹੁੰਦੀ ਆ, ਅਤੇ ਬੱਚਿਆਂ ਦੀ ਟੇਕ ਕੇਅਰ, ਚਲੋ ਸਫਾਈਆਂ ਕਰ ਲਈਆਂ, ਕੁਕਿੰਗ ਕਰ ਲਈ, ਸਾਰਾ ਕੁਛ, ਚਲੋ ਜੋ ਵੀ ਘਰ ਦਾ ਕੰਮ ਹੈ ਉਹ ਕਰਦੀ ਆ। ਉਹ ਕਹਿੰਦਾ ਕਿ ਨਵੀਂ ਯਾਰ ਮੈਂ ਘਰੇ ਜਾਂਦਾ ਥੱਕਿਆ ਹੰਬਿਆ ਸਾਰਾ ਦਿਨ ਕੰਮ ਕਰਕੇ, ਅਤੇ ਮੈਨੂੰ ਹੁੰਦਾ ਕਿ ਮੈਂ ਬੈਠਾ ਟੀਵੀ ਟੂਵੀ ਦੇਖਾਂ, ਚਲੋ ਰਿਲੈਕਸ ਕਰ ਲਿਆ। ਕਹਿੰਦਾ ਮੇਰੀ ਵਾਈਫ ਹਮੇਸ਼ਾ, ਹਾਂ ਬਈ ਤੂੰ ਮੇਰੀ ਹੈਲਪ ਕਰੀ ਲਾਂਡਰੀ ਕਰਨ ਦੇ ਵਿੱਚ, ਮਾੜੇ ਵੈਕਿਊਮ ਮਾਰਦੇ, ਮਾੜੇ ਤੂੰ ਇਹ ਕਰਦੇ ਵੋ ਕਰਦੇ। ਉਹ ਕਹਿੰਦਾ ਮੈਂ ਚਲੋ ਕਦੇ ਕਦੇ ਕਰ ਵੀ ਦੇਈਦਾ, ਬੜੇ ਕਹਿੰਦਾ ਮੈਂ ਉਹਨੂੰ ਕਿਹਾ ਤਾ ਕਿ ਦੇਖ ਵੀ ਮੈਂ ਸਾਰਾ ਦਿਨ ਕੰਮ ਕਰਦਾ ਥੱਕਿਆ ਹੰਬਿਆ, ਮੈਂ ਘਰੇ ਆਇਆ ਵੀ ਪਲੀਜ਼ ਮੈਨੂੰ ਤੰਗ ਨਾ ਕਰਿਆ ਕਰ, ਘਰੇ ਆਏ ਨੂੰ ਮੈਨੂੰ ਤੂੰ ਥੋੜ੍ਹਾ ਜਿਹਾ ਬ੍ਰੇਕ ਦੇ, ਅਤੇ ਤੂੰ ਹੁਣ ਦੇਖ ਤੇਰਾ ਕੋਲ ਸਾਰਾ ਦਿਨ ਹੈ, ਠੀਕ ਹੈ ਤੂੰ ਬੱਚਿਆਂ ਦੀ ਵੀ ਟੇਕ ਕੇਅਰ ਕਰਦੀ ਹੈ, ਬਟ ਸਾਰਾ ਦਿਨ ਪਿਆ ਹੁੰਦਾ ਵੀ ਤੂੰ ਜਿਹੜੇ ਕੰਮ ਕਰਨੇ ਕਰ ਲੈ, ਹੁਣ ਮੈਂ ਦਸ ਘੰਟੇ ਲਾ ਕੇ ਆਇਆ ਅਤੇ ਮੈਨੂੰ ਵੀ ਹੈਗਾ ਕਿ ਮੈਂ ਥੋੜ੍ਹਾ ਜਿਹਾ ਰਿਲੈਕਸ ਕਰਾਂ। ਅਤੇ ਉਹਨਾਂ ਦੀ ਉਸ ਗੱਲ ਪਿੱਛੇ ਕਿਤੇ ਨਾ ਕਿਤੇ ਇੱਕ ਆਰਗੂਮੈਂਟ ਡਿਸਅਗਰੀਮੈਂਟ ਹੋ ਗਈ। ਕੁੜੀ ਕਾਫੀ ਅਫਸਰ ਕੇ ਦੇਖ, ਤੈਨੂੰ ਕੀ ਲੱਗਦਾ ਕਿ ਮੈਂ ਘਰੇ ਕੋਈ ਕੰਮ ਨਹੀਂ ਕਰਦੀ? ਕਹਿੰਦਾ ਨਹੀਂ ਮੈਂ ਇਹ ਨਹੀਂ ਕਹਿ ਰਿਹਾ, ਕਹਿੰਦਾ ਮੈਂ ਸਮਝਦਾ, ਬਟ ਕਹਿੰਦਾ ਕਿ ਤੂੰ ਉਹਨੂੰ ਇਕੁਅਲ ਨਹੀਂ ਸਮਝ ਸਕਦੀ, ਜਿਹੜਾ ਬਾਹਰ ਕੰਮ ਹੈ ਉਹ ਆਫਕੋਰਸ ਕਿਤੇ ਨਾ ਕਿਤੇ ਹੋਰ ਵੀ ਬਾਡੀ ਨੂੰ ਇੱਕ ਥਕਾਵਟ ਦੇਣ ਵਾਲਾ ਕੰਮ ਹੈ, ਜਿਹੜਾ ਘਰੇ ਕੰਮ ਹੈ ਐਟਲੀਸਟ ਤੁਸੀਂ ਫਿਰ ਵੀ ਆਪਣੇ ਘਰ ਦੇ ਵਿੱਚ ਹੋ, ਯੂਅਰ ਯੂ ਨੋ ਕੰਫਰਟੇਬਲ। ਤੁਹਾਡਾ ਹੁਣ ਕੀ ਖਿਆਲ ਹੈ? ਉਹ ਬੰਦਾ ਕਹਿ ਰਿਹਾ ਕਿ ਯਾਰ ਮੈਨੂੰ ਉਹ ਨਾ ਕਵੇ ਘਰ ਦੇ ਕੰਮ ਕਰਨ ਦੇ ਲਈ, ਕਿਉਂਕਿ ਮੈਂ ਬਾਹਰ ਇੰਨੀ ਇੱਕ ਮਿਹਨਤ ਉਹਨਾਂ ਵਾਲੇ ਟ੍ਰੇਡਸ ਦੇ ਵਿੱਚ ਹੈ ਵੀ ਹੱਥਾਂ ਨਾਲ ਕੰਮ ਕਰਨਾ ਹੈ ਅਤੇ ਹੁੰਦਾ ਵੀ ਬਹੁਤ ਔਖਾ ਅਤੇ ਮਿਹਨਤ ਵਾਲਾ ਹੁੰਦਾ, ਐਂ ਥੋੜ੍ਹਾ ਵੀ ਉਹ ਦਫ਼ਤਰ 'ਚ ਬਹਿ ਕੇ ਘਰੇ ਆ ਗਿਆ। ਸੋ ਕੀ ਵਾਈਫ ਆਪਣੀ ਥਾਂ 'ਤੇ ਸਹੀ ਹੈ ਕਿ ਜੇ ਉਹਨੂੰ ਵੀ ਮਦਦ ਦੀ ਲੋੜ ਹੈ ਤਾਂ ਫਿਰ ਕਿਉਂ ਨਹੀਂ ਉਹ ਪੁੱਛ ਸਕਦੀ? ਜਾਂ ਤੁਹਾਨੂੰ ਲੱਗਦਾ ਵਾਈਫ ਨੂੰ ਥੋੜ੍ਹਾ ਜਿਹਾ ਅੰਡਰਸਟੈਂਡ ਕਰਨ ਦੀ ਲੋੜ ਹੈ ਕਿ ਠੀਕ ਹੈ ਵੀਰ ਇਹ ਆਪਣੇ ਹੱਥਾਂ ਨਾਲ ਕੰਮ ਕਰਨ ਵਾਲਾ ਬੰਦਾ, ਇਹਦਾ ਟ੍ਰੇਡਸ ਦਾ ਕੰਮ ਹੈ, ਹੁੰਦਾ ਕਾਫੀ ਲੇਬਰ ਜਾਂ ਇੱਕ ਯੂ ਨੋ ਯੂਜ਼ਿੰਗ ਯੂਰ ਹੈਂਡਸ, ਕੋਈ ਸੌਖੀ ਗੱਲ ਨਹੀਂ ਹੈਗੀ। ਨੰਬਰ ਹੈ ਆਪਣਾ 9056733337, 905-673-3337 ਆਪਣਾ ਨੰਬਰ ਹੈ। ਵਟ ਡੂ ਯੂ ਥਿੰਕ ਮੈਨੀ ਜੀ? ਵਟ ਡੂ ਯੂ ਥਿੰਕ ਸਰ?
4: ਮਾਰਨਿੰਗ ਨਵੀਂ,
0: ਗੁੱਡ ਮਾਰਨਿੰਗ, ਕਿਵੇਂ ਹੋ?
4: ਬਸ ਵਧੀਆ ਨਵੀਂ। ਆਈ ਥਿੰਕ ਬੰਦੇ ਦੀ ਸੋਚ ਥੋੜ੍ਹੀ ਜਿਹੀ ਗਲਤ ਹੈ, ਉਹਨੂੰ ਥੋੜ੍ਹਾ ਜਿਹਾ ਅੰਡਰਸਟੈਂਡਿੰਗ ਹੋਣਾ ਚਾਹੀਦਾ ਵੀ ਘੜੇ ਕੰਮ ਨਹੀਂ ਜਿਹੜਾ ਹੁੰਦਾ ਉਹ ਇਸ ਤੋਂ ਜ਼ਿਆਦਾ ਔਖਾ ਹੁੰਦਾ ਜਿੰਨਾ ਆਪਾਂ ਬਾਹਰ ਕਰਕੇ ਆਉਂਦੇ ਹਾਂ। ਸੋ ਵੰਸ ਅ ਵਾਈਲ ਹੈਲਪ ਕਰਨੀ ਚਾਹੀਦੀ ਹੈ, ਜੇ ਕੋਈ ਸਪੋਰਟ ਹੁੰਦੀ ਹੈ ਕਰਨੀ ਚਾਹੀਦੀ ਹੈ, ਬਟ ਜੇ ਕਹੋ ਵੀ ਬਾਹਰ ਦਾ ਕੰਮ ਡਿਫਰੈਂਟ ਹੈ ਔਰ ਘਰ ਦਾ ਜ਼ਿਆਦਾ ਔਖਾ ਕੰਮ ਹੈ ਜਾਂ ਸੌਖਾ ਕੰਮ ਹੈ, ਉਹ ਕੰਪੈਰੀਜ਼ਨ ਨਹੀਂ ਕਰ ਸਕਦੇ। ਜੇ ਵਾਈਫ ਬਾਹਰ ਕੰਮ ਵੀ ਕਰਦੀ ਹੁੰਦੀ ਨਾ, 8 ਘੰਟੇ ਦੀ ਸ਼ਿਫਟ ਉਹ ਵੀ ਲਗਾ ਕੇ ਆਉਂਦੀ ਐਡਮਿਨ ਜੋਬ ਦੇ ਵਿੱਚ ਵੀ, ਨੋਨ ਹੈਵੀ ਜੋਬ ਦੇ ਵਿੱਚ ਵੀ, ਪ੍ਰੋਬਲਮ ਤਾਂ ਵੀ ਇਹ ਰਹਿਣੀ ਸੀ, ਉਹਨੇ ਕਹਿਣਾ ਸੀ ਮੈਂ ਹੈਵੀ ਕੰਮ ਕਰਦਾ ਤੇ ਤੂੰ ਲਾਈਟ ਕੰਮ ਕਰਦੀ ਹੈ।
0: ਇੰਟੈਂਸ ਹੁੰਦਾ ਫਿਰ ਘਰੇ ਆ ਕੇ ਕਿਤੇ ਨਾ ਕਿਤੇ ਹੁੰਦਾ ਵੀ ਯਾਰ ਮੈਨੂੰ ਹੋਰ ਨਾ ਕੁਛ ਤੁਕ ਹੈ।
4: ਨਹੀਂ ਅੰਡਰਸਟੈਂਡ ਉਹੀ ਕਹਿ ਰਿਹਾ ਨਾ ਵੀ ਥੋੜੀ ਜਿਹੀ ਅੰਡਰਸਟੈਂਡਿੰਗ ਦੋਨਾਂ ਨੂੰ ਚਾਹੀਦੀ ਹੈ, ਥੋੜਾ ਜਿਹਾ ਕੰਮ ਤੋਂ ਆ ਕੇ 2-2.5 ਘੰਟੇ ਰਿਲੈਕਸ ਕਰਕੇ ਜੇ ਥੋੜਾ ਜਿਹਾ ਹੈਲਪ ਹੁੰਦੀ ਹੈ ਤੇ ਜ਼ਰੂਰ ਕਰਨੀ ਚਾਹੀਦੀ ਹੈ, ਕਿਉਂਕਿ ਘਰੇ ਬੰਦਾ ਵੀ ਘਰੇ ਜ਼ਿਆਦਾ ਕੰਮ ਔਖਾ ਹੋ ਜਾਂਦਾ, ਬੱਚਿਆਂ ਨੂੰ ਸਾਹਮਣਾ ਜਾਂ ਹੋਰ ਦੂਜੇ ਕੰਮ ਕਰਨੇ। ਆਈ ਥਿੰਕ
0: ਤੁਹਾਨੂੰ ਲੱਗਦਾ ਕਿ ਇੱਥੇ ਦੇਖੋ ਮੈਂ ਨਹੀਂ ਕਹਿ ਰਿਹਾ ਕਿ ਨਹੀਂ ਹੈਗਾ, ਬਟ ਡੂ ਯੂ ਥਿੰਕ ਵੀ ਘਰ ਦਾ ਕੰਮ ਵੀ ਉਨਾ ਔਖਾ ਜਿੰਨਾ ਇੱਕ ਬੰਦਾ ਬਾਹਰ ਜਾ ਕੇ ਟ੍ਰੇਡਸ ਦਾ ਕੰਮ ਕਰੇ ਉਹਦੇ ਬਰਾਬਰ ਹੈ?
4: 110% ਅਗਰੀ ਕਰਦਾ।
0: ਅੱਛਾ ਵੀ ਵੀ ਬਰਾਬਰ ਹੈ,
4: ਐਗਜ਼ੌਸਟਿੰਗ ਆਫ ਬ੍ਰੇਨ ਤੁਹਾਡਾ ਜਿਹੜਾ ਦਿਮਾਗ ਖਾਣ ਵਾਲਾ ਕੰਮ,
0: ਠੀਕ ਹੈ,
4: ਉਹ ਜ਼ਿਆਦਾ ਜ਼ਿਆਦਾ ਟਾਇਰਿੰਗ ਹੈ, ਤੁਹਾਡਾ ਬ੍ਰੇਨ ਟਾਇਰ ਕਰਦਾ, ਬੋਡੀ ਨਹੀਂ ਕਰਦਾ।
0: ਜੀ ਜੀ ਠੀਕ ਹੈ, ਸੋ ਮੈਂਟਲੀ ਇਟਸ ਜਸਟ ਐਸ ਹਾਰਡ।
4: ਯੈਸ
0: ਠੀਕ ਹੈ ਸਰ, ਲੈਟਸ ਸੀ, ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ। ਸੋ ਨੰਬਰ ਹੈ ਆਪਣਾ 905-673-3337, 905-673-3337 ਨੰਬਰ ਹੈ ਆਪਣਾ। 4790 ਹੈਲੋ,
5: ਹੈਲੋ ਨਵੀਂ ਵੀਰੇ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਵੀਰੇ,
5: ਕੀ ਹਾਲ ਹੈ ਜੀ?
0: ਵਧੀਆ ਵੀਰੇ, ਕਿੱਦਾਂ?
5: ਵਧੀਆ ਵਧੀਆ। ਮੈਂ ਵੀਰੇ ਐਗਰੀ ਨਹੀਂ ਕਰਦਾ ਲਾਸਟ ਕਾਲਰ ਨਾਲ, ਕਿਉਂਕਿ ਏਦਾਂ ਹੁੰਦਾ ਲਾਈਕ ਉਹ ਬੰਦਾ ਹਨਾ ਥੱਕਿਆ ਆ, 8-9 ਘੰਟੇ 10 ਘੰਟੇ ਕੰਮ ਕਰਕੇ ਆਇਆ ਹਨਾ, ਤੇ ਆਉਣ ਸਾਰ ਮਤਲਬ ਘਰੇ ਉਹਨੂੰ ਕੋਈ ਫੇਰ ਉਹ ਫਿਜ਼ੀਕਲੀ ਕੰਮ ਕਰਨਾ ਪੈਂਦਾ ਕੁਛ, ਫਿਰ ਉਹ ਸਹੀ ਨੀ ਹੈਗਾ ਹਨਾ। ਜਿਹੜੇ ਉਹਦੇ ਵਾਈਫ ਆ, ਮੈਂ ਸਮਝਦਾ ਕਿ ਬੱਚੇ ਸੰਭਾਲਣੇ ਬਹੁਤ ਔਖੇ ਆ, ਬਟ ਉਹਨਾਂ ਕੋਲ ਕੀ ਹੁੰਦਾ ਕਿ ਜੇ ਮਾਰਨਿੰਗ ਉਹ ਸਪੋਜ਼ ਕਰੋ ਵੀ 7 ਵਜੇ ਉੱਠ ਗਏ ਹਨਾ, ਉਹਨਾਂ ਨੇ 3-4 ਘੰਟੇ ਕੰਮ ਕੀਤਾ 10-11 ਵਜੇ ਤੀਕਰ, ਉਦੋਂ ਬਾਅਦ ਉਹ ਰੈਸਟ ਕਰ ਸਕਦੇ ਆ ਲਾਈਕ 3-4 ਘੰਟੇ ਹਨਾ। ਵਾਈਫ ਉਹਨਾਂ ਦੇ ਬੱਚਾ ਸੌਂਦਾ ਵੀ ਹਨਾ ਦੁਪਹਿਰੇ, ਕਿਉਂਕਿ ਮੇਰੇ ਵੀ ਭਤੀਜਾ ਹੈਗਾ ਮੈਨੂੰ ਪਤਾ, ਮੈਂ ਦੇਖਦਾ ਘਰੇ, ਤੇ ਉਹਨਾਂ ਕੋਲ ਰੈਸਟ ਮਤਲਬ ਹੈਗੀ ਆ। ਉਹ ਹੁਣ ਬੰਦਾ ਚੱਲ ਉਹਨਾਂ ਨੂੰ ਉਹਨੂੰ ਤੇਰੇ ਨੂੰ 1/2 ਘੰਟੇ ਦੀ ਬ੍ਰੇਕ, 1 ਘੰਟੇ ਦੀ ਬ੍ਰੇਕ ਹੁੰਦੀ ਹੋਊਗੀ, ਪਰ ਉਹ ਔਖਾ ਕੰਮ ਕਰਦਾ, ਪਰ ਉਹ ਸਹੀ ਨੀ ਹੈਗਾ ਕਿ ਉਹਨੂੰ ਘਰੇ ਆ ਕੇ ਵੀ ਉਹ ਕਵੇ ਕਿ ਹਾਂ ਮੈਂ ਘਰ ਸੰਭਾਲਦੀ ਆ ਜਾਂ ਕੁਛ ਵੀ ਏਦਾਂ, ਮੈਂ ਬੱਚਾ ਸੰਭਾਲਦੀ ਆ ਵੀ ਤੈਨੂੰ ਮੇਰੇ ਨਾਲ ਹੈਲਪ ਕਰਾਉਣੀ ਚਾਹੀਦੀ ਆ। ਹਾਂ ਠੀਕ ਆ ਵੀ ਰਾਤ ਨੂੰ ਚਲੋ ਚੌਪਿੰਗ ਵਗੈਰਾ ਕਰਤੀ ਥੋੜਾ ਬਹੁਤ, ਉਹ ਹੈਲਪ ਕਰਾਤੀ, ਉਹ ਠੀਕ ਆ, ਬਟ ਇਹ ਕਹਿਣਾ ਕਿ ਤੂੰ ਲਾਈਕ ਵੈਕਿਊਮ ਮਾਰ ਦੇ, ਝਾੜੂ ਮਾਰ ਦੇ ਹਨਾ, ਉਹ ਚੀਜ਼ਾਂ ਉਹ ਨੀ ਹੈਗਾ ਸਹੀ। ਉਹ ਜਿੱਦਾਂ ਮੈਂ ਸਮਝਦਾ, ਮੈਂ ਵੀ ਹੈਲਪ ਕਰਾਉਂਦਾ ਆਪਣੀ ਵਾਈਫ ਨਾਲ, ਮਤਲਬ ਮੇਰੇ ਵਾਈਫ ਵੀ ਕੰਮ ਕਰਦੇ ਆ, ਬਟ ਉਹ ਐ ਨੀ ਕਹਿੰਦੇ ਮੈਨੂੰ ਕਿ ਹਾਂ ਲਾਪੀ ਤਾਂ ਏਦਾਂ ਤੁਹਾਨੂੰ ਆਹ ਕਰਨਾ ਹੀ ਪੈਣਾ ਯੇ ਉਹ ਹਨਾ। ਜਦੋਂ ਲਾਈਕ ਮੈਂ ਸਮਝਦਾ ਕਿ ਮੈਂ ਹੁਣ ਠੀਕ ਆ ਹਨਾ ਵੀ ਮੈਂ ਕਰ ਸਕਦਾ, ਮੈਂ ਹੈਲਪ ਕਰਾਉਂਦਾ ਉਹਦੀ ਡੇਲੀ, ਬਟ ਇਹ ਨੀ ਹੈਗਾ ਕਿ ਉਹ ਮੈਨੂੰ ਪ੍ਰੈਸ਼ਰ ਕਰਦੀ ਕਿ ਨਹੀਂ ਮੈਂ ਵੀ ਕੰਮ ਤੇ ਜਾਂਦੀ ਹਾਂ ਤੂੰ ਵੀ ਮੇਰੇ ਨਾਲ ਆਹ ਕਰਾ ਜੇ, ਉਹ ਚੀਜ਼ ਨੀ ਹੁੰਦੀ। ਹਾਂ ਆਪਾਂ ਹੁਣ ਆਪਣੀ ਜਨਰੇਸ਼ਨ ਚ ਹੈਗਾ ਵੀ ਆਪਾਂ ਹੈਲਪ ਕਰਦੇ ਹਾਂ ਘਰੇ ਹਨਾ, ਬੈਕ ਹੋਮ ਤਾਂ ਬਿਲਕੁਲ ਹਜੇ ਵੀ ਨਹੀਂ ਹੈਗਾ, ਇੱਥੇ ਤਾਂ ਹਜੇ ਹੈਗੀ ਇਹ ਚੀਜ਼, ਤੇ ਲਾਈਕ ਉਹ ਮੈਨੂੰ ਲੱਗਦਾ ਸਹੀ ਨੀ ਹੈਗਾ ਵੀਰੇ, ਉਹਨਾਂ ਨੇ ਵਾਈਫ ਨੂੰ ਨੀ ਕਹਿਣਾ ਚਾਹੀਦਾ ਕੰਮ ਲਈ, ਤੇ ਕਿਉਂਕਿ ਉਹ ਬੰਦਾ ਆਲਰੇਡੀ ਥੱਕਿਆ ਆਇਆ ਹਨਾ ਕੰਮ ਤੋਂ।
0: ਠੀਕ ਹੈ, ਸੋ ਜਿਵੇਂ ਹੁਣ ਪਹਿਲਾਂ ਮੈਂ ਨੀ ਹੁਣੇ ਕਿਹਾ ਗਿਆ ਕਿ ਘਰ ਦਾ ਕੰਮ ਓਨਾ ਹੀ ਔਖਾ ਜਿੰਨਾ ਬਾਹਰ ਦਾ ਕੰਮ ਕਰਨਾ ਔਖਾ, ਤੁਸੀਂ ਨਹੀਂ ਸਹਿਮਤ ਇਹਦੇ ਨਾਲ?
5: ਨਹੀਂ ਨਹੀਂ ਵੀਰੇ, ਮੈਂ ਆਲਰੇਡੀ ਘਰ ਦਾ ਕੰਮ ਕੀਤਾ ਹੋਇਆ, ਕਲੀਨਿੰਗ ਵੀ ਕੀਤੀ ਹੋਈ ਆ, ਵੱਧ ਤੋਂ ਵੱਧ 1 ਘੰਟਾ ਲੱਗਦਾ ਜੇ ਪੂਰੀ 2 ਘੰਟੇ ਲਾ ਦੋ ਜੇ ਡੀਪ ਕਲੀਨਿੰਗ ਕਰਦੇ ਹਾਂ ਨਾ, ਉਦੋਂ ਬਾਅਦ ਬੰਦੇ ਕੋਲੇ ਲਾਈਕ ਟਾਈਮ ਹੁੰਦਾ ਹੀ ਆ ਰੈਸਟ ਕਰਨ ਦਾ। ਇਹ ਤਾਂ ਨੀ ਹੈਗਾ ਕਿ ਆਪਾਂ ਕੰਟੀਨਿਊ ਕੰਮ ਕਰੀ ਜਾਂਦੇ, ਹੁਣ ਬਾਹਰ ਆਪਾਂ ਜੇ ਜਾਂਦੇ ਜੋਬ ਤੇ ਆਪਾਂ ਨੂੰ 8 ਜਾਂ 10 ਘੰਟੇ ਕੰਟੀਨਿਊ ਕੰਮ ਕਰਨਾ ਹੀ ਪੈਂਦਾ, ਆਪਣੀ ਵੱਧ ਤੋਂ ਵੱਧ 2 ਘੰਟਾ ਬ੍ਰੇਕ ਹੁੰਦੀ ਆ, 40 ਮਿੰਟ ਬ੍ਰੇਕ ਹੁੰਦੀ ਆ ਹਨਾ, ਉਹ ਔਖਾ ਉਹ ਲਾਈਕ ਮੈਨੂੰ ਲੱਗਦਾ ਵੀ ਉਹ ਨਹੀਂ, ਉਹਨਾਂ ਨੂੰ ਨਹੀਂ ਕਹਿਣਾ ਚਾਹੀਦਾ ਕੰਮ ਲਈ ਆਪਣੇ ਹਸਬੈਂਡ ਨੂੰ। ਚਲੋ ਰਾਤ ਨੂੰ ਥੋੜੀ ਬਹੁਤੀ ਹੈਲਪ ਕਰਾ ਸਕਦੇ ਆ, ਕੁਕਿੰਗ ਚ ਕਰਾਤੀ ਜਾਂ ਕੁਛ ਏਦਾਂ ਦਾ ਹਨਾ, ਹਲਕਾ ਫੁਲਕਾ ਕੰਮ ਉਹ ਕਰਵਾ ਸਕਦਾ, ਉਹਦੇ ਚ ਨਹੀਂ ਕੋਈ ਪ੍ਰੋਬਲਮ, ਬਟ ਇਹ ਨਹੀਂ ਹੈਗਾ ਕਿ ਝਾੜੂ ਮਾਰੋ ਤੇ ਤੁਸੀਂ ਪੋਚਾ ਮਾਰੋ, ਉਹ ਚੀਜ਼ ਨਹੀਂ ਸਹੀ ਹੈਗੀ।
0: ਠੀਕ ਹੈ, ਓਕੇ ਸਰ,
5: ਬੰਦਾ ਥੱਕਿਆ ਆਇਆ ਕੰਮ ਤੋਂ ਹਨਾ।
0: ਹਾਂ ਠੀਕ ਹੈ, ਸੋ ਥੱਕੇ ਹੋਏ ਬੰਦੇ ਨੂੰ ਜਿਹੜਾ ਕੰਮ ਕਰਕੇ ਆਇਆ ਉਹਨੂੰ ਨਹੀਂ ਘਰਾਂ ਦੇ ਕੰਮ ਲਈ ਤੁਸੀਂ ਕਹਿ ਸਕਦੇ ਜਦੋਂ ਬੰਦਾ ਯੂ ਨੋ ਫਾਈਨਲੀ ਆ ਰਿਹਾ ਘਰ। ਸੋ ਨੰਬਰ ਹੈ ਆਪਣਾ 905-673-3337, ਕੀ ਤੁਹਾਡਾ ਖਿਆਲ ਹੈ? ਇੱਕ ਕਾਲ ਸੋਰੀ ਤੁਹਾਡੀ ਕੱਟੀ ਗਈ, ਦੁਬਾਰਾ ਤੋਂ ਕਰ ਲਿਓ। ਨੰਬਰ ਹੈ ਆਪਣਾ 905-673-3337। ਸੋ ਬਾਈ ਜੀ ਕਹਿੰਦੇ ਨਵੀ ਯਾਰ ਬਾਹਰ ਦਾ ਕੰਮ ਅਤੇ ਘਰ ਦਾ ਕੰਮ ਟੋਟਲੀ ਡਿਫਰੈਂਟ ਹੈ, ਤੁਸੀਂ ਇਹ ਨਹੀਂ ਕਹਿ ਸਕਦੇ ਕਿ ਘਰ ਦਾ ਕੰਮ ਓਨਾ ਹੀ ਔਖਾ ਜਿੰਨਾ ਬਾਹਰ ਜਾ ਕੇ ਬੰਦਾ ਜੇ ਮਿਹਨਤ ਕਰਦਾ ਤਾਂ ਉਹਦੇ ਬਰਾਬਰ ਹੈ। ਹੁਣ ਲੇਡੀਜ਼ ਸਾਡੀਆਂ ਜਿਹੜੀਆਂ ਫੀਮੇਲਸ ਨੇ, ਜੇ ਤੁਸੀਂ ਕਲੀਅਰ ਕਰਨਾ ਕਿ ਵਾਕਈ ਹੈ ਓਨਾ ਔਖਾ ਘਰੇ ਰਹਿਣਾ, ਬੱਚਿਆਂ ਦੀ ਟੇਕ ਕੇਅਰ ਕਰਨੀ, ਸਫਾਈਆਂ ਕਰਨੀਆਂ, ਲਾਂਡਰੀ ਕਰਨੀ, ਆਪਣਾ ਕੁਕਿੰਗ ਕਰਨੀ, ਬ੍ਰੈਕਫਾਸਟ ਲੰਚ ਡਿਨਰ ਸਾਰਿਆਂ ਦਾ ਤੁਸੀਂ ਪ੍ਰਿਪੇਅਰ ਕਰਨਾ, ਕੀ ਉਹ ਬਰਾਬਰ ਹੈ ਆਊਟਸਾਈਡ ਕੰਮ ਕਰਨ ਦੇ? ਇਹ ਤੁਸੀਂ ਦੱਸ ਸਕਦੇ ਹੋ। 905-673-3337 ਨੰਬਰ ਆਪਣਾ, 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। ਇੱਕ ਵੀਰ ਨੇ ਉਹ ਕਹਿੰਦੇ ਕਿ ਨਵੀਂ ਮੈਂ 10-10 ਘੰਟੇ ਦੀ ਸ਼ਿਫਟ ਲਾ ਕੇ ਮਸਾਂ ਘਰੇ ਆਉਣਾ ਤਾਂ ਘਰ ਵਾਲੀ ਕਹਿ ਦਿੰਦੀ ਹੈ ਕਿ ਲਾਂਡਰੀ ਕਰਦੇ, ਆਹਦੇ ਇੱਥੇ ਵੈਕਿਊਮ ਮਾਰਦੇ, ਮੇਰੀ ਹੈਲਪ ਕਰ। ਕਹਿੰਦਾ ਮੈਂ ਉਹਨੂੰ ਕਹਿ ਤਾ ਕਿ ਸੋਰੀ ਸਾਰਾ ਦਿਨ ਮੈਂ ਥੱਕਿਆ ਹੰਬੇ ਮਸਾਂ ਹੀ ਘਰੇ ਆਇਆ, ਮੈਂ ਤਾਂ ਰੈਸਟ ਕਰਨੀ ਹੈ ਬਈ, ਤੇਰੇ ਕੋਲ ਸਾਰਾ ਦਿਨ ਸੀ ਘਰ ਦਾ ਕੰਮ ਕਰਨ ਨੂੰ, ਤੂੰ ਘਰ ਨੂੰ ਸੰਭਾਲ ਤੇ ਮੈਂ ਬਾਹਰ ਕੰਮ ਕਰਦਾ। ਉਹਦੀ ਵਾਈਫ ਚੱਕ ਕੇ ਕਹਿੰਦੀ ਤੈਨੂੰ ਪਤਾ ਘਰੇ ਕਿੰਨਾ ਔਖਾ ਹਰੇਕ ਚੀਜ਼ ਦੀ ਟੇਕ ਕੇਅਰ ਕਰਨੀ, ਵੀ ਤੂੰ ਤਾਂ ਬਾਹਰ ਚਲ ਜਾਂਦਾ ਕੰਮ ਕਰਕੇ ਤੂੰ ਆ ਜਾਂਦਾ, ਵੀ ਘਰ ਦਾ ਕੰਮ ਵੀ ਓਨਾ ਹੀ ਔਖਾ ਜਿੰਨਾ ਬਾਹਰ ਦਾ ਕੰਮ ਔਖਾ। ਸੋ ਤੁਹਾਡਾ ਓਪੀਨੀਅਨ ਲੈ ਰਿਹਾ ਕਿ ਕੀ ਤੁਸੀਂ ਇਸ ਸੋਚ ਦੇ ਨਾਲ ਸਹਿਮਤ ਹੋ? ਕਿ ਘਰ ਦਾ ਕੰਮ ਓਨਾ ਹੀ ਔਖਾ ਹੈ ਜਿੰਨਾ ਬਾਹਰਲਾ ਕੰਮ ਹੈ, ਤੇ ਤੁਸੀਂ ਸ਼ੇਅਰ ਸਾਡੇ ਨਾਲ ਕਰ ਸਕਦੇ ਹੋ ਤੁਹਾਡਾ ਕੀ ਖਿਆਲ ਹੈ? ਹੁਣ ਉਹ ਵੀਰ ਕਹਿ ਰਿਹਾ ਕਿ ਯਾਰ ਮੈਨੂੰ ਬਿਲਕੁਲ ਹੀ ਨਾ ਕਵੇ ਕਿ ਤੂੰ ਆਹ ਕਰ ਉਹ ਕਰ, ਜਦੋਂ ਮੈਂ ਘਰੇ ਉਹਨਾਂ ਥੱਕਿਆ ਹੰਬਿਆ ਤਾਂ ਬਸ ਮੈਨੂੰ ਇਹ ਹੈ ਕਿ ਮੈਨੂੰ ਰਿਲੈਕਸ ਕਰਨ ਦੇ ਤੇ ਖਾਣਾ ਪੀਣਾ ਮਿਲੇ ਤੇ ਆਰਾਮ ਨਾਲ ਬੰਦਾ ਸੌ ਜਾਵੇ ਤੇ ਚਲੋ ਫਿਰ ਸਵੇਰੇ ਕੰਮ ਲਈ ਤਿਆਰ ਹੋ ਜਾਵੇ। ਹੁਣ ਕਈ ਹੁੰਦਾ ਫੀਮੇਲਸ ਨੂੰ ਕਿ ਬਈ ਅਸੀਂ ਕਿਉਂ ਸਾਰਾ ਕਰੀਏ। 3576 ਹੈਲੋ
6: ਹੈਲੋ
0: ਜੀ
6: ਹਾਂਜੀ, ਮੈਨੂੰ ਇਹ ਇਹਦੇ ਬਾਰੇ ਕਮੈਂਟ ਕਰਨਾ ਸੀਗਾ ਕਿ ਬਾਹਰ ਜਦੋਂ ਕੋਈ ਵੀ ਕੰਮ ਕਰਦਾ ਹੈਗਾ ਤੁਹਾਡੇ ਉੱਤੇ ਪ੍ਰੈਸ਼ਰ ਹੁੰਦਾ, ਸੁਪਰਵਾਈਜ਼ਰ ਹੈ, ਇਹ ਹੈ ਵਰਕ ਪਰਫਾਰਮੈਂਸ ਆਹ ਨਹੀਂ ਠੀਕ ਕੀਤਾ, ਲੇਟ ਬੋਲੀ ਕਰ ਰਹੇ ਹੋ, ਕੰਮ ਜਲਦੀ
0: ਤੁਹਾਡੀ ਆਵਾਜ਼ ਕਾਫੀ ਕੱਟ ਰਹੀ ਹੈ। ਸੋ ਤੁਸੀਂ ਕਹਿੰਦੇ ਹੋ ਵੀ ਘਰ ਦਾ ਕੰਮ ਤੁਸੀਂ ਆਰਾਮ ਨਾਲ ਆਪਣੇ ਆਪਦੇ ਸਮੇਂ ਦੇ ਮੁਤਾਬਕ ਕਰ ਰਹੇ ਹੋ, ਇਹ ਨੀ ਵੀ ਕੋਈ ਤੁਹਾਨੂੰ ਪ੍ਰੈਸ਼ਰ ਹੈ ਵੀ ਕੋਈ ਡੈਡਲਾਈਨ ਹੈ, ਕੋਈ ਸੁਪਰਵਾਈਜ਼ਰ ਤੁਹਾਨੂੰ ਕੁਛ ਕਹਿ ਰਿਹਾ?
6: ਬਿਲਕੁਲ ਬਿਲਕੁਲ, ਲਾਂਡਰੀ ਹੈ ਤੁਸੀਂ ਕੱਲ ਤੇ ਵੀ ਛੱਡ ਸਕਦੇ ਹੋ, ਕੱਲ ਨੂੰ ਕਰ ਲਾਂਗੇ ਜਾਂ ਸ਼ਾਮ ਨੂੰ ਕਰ ਲਾਂਗੇ, ਪਰ ਉੱਥੇ ਨਹੀਂ ਨਾ ਕਰ ਸਕਦੇ ਕੰਮ ਤੇ।
0: ਸੋ ਤੁਹਾਨੂੰ ਨਹੀਂ ਲੱਗਦਾ ਕਿ ਇਸ ਵਾਈਫ ਨੂੰ ਆਪਣੇ ਹਸਬੈਂਡ ਨੂੰ ਕਹਿਣਾ ਚਾਹੀਦਾ ਵੀ ਤੂੰ ਘਰੇ ਆ ਕੇ ਵੈਕਿਊਮ ਮਾਰ ਦੇ, ਪੋਚਾ ਮਾਰ ਦੇ?
6: ਬਿਲਕੁਲ ਬਿਲਕੁਲ ਨਹੀਂ ਕਹਿਣਾ ਚਾਹੀਦਾ।
0: ਅੱਛਾ,
6: ਸਾਰਾ ਦਿਨ ਪਿਆ ਹੈ।
0: ਹਾਂ, ਤੁਸੀਂ ਤੁਸੀਂ ਵੈਸੇ ਕੰਮ ਕਰਦੇ ਹੋ ਜਾਂ ਹਾਊਸ ਵਾਈਫ ਹੋ? ਆਪਣੇ ਹਸਬੈਂਡ ਨੂੰ ਨਹੀਂ ਕਹਿਣਾ ਚਾਹੀਦਾ। 3665 ਹੈਲੋ।
7: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ।
7: ਜਦੋਂ ਬੰਦਾ ਕੰਮ ਤੇ ਜਾਂਦਾ ਓਹਦਾ ਕੰਮ ਜਦੋਂ ਜਿਆਦਾ ਹੋ ਜਾਂਦਾ ਚਲੋ ਦੂਜਾ ਬੰਦਾ ਰੱਖ ਕੇ ਹੈਲਪ ਦੇ ਦਿੰਦੇ ਨਾ, ਮਲਟੀਪਲਾਈ ਕਰ ਦਿੰਦੇ ਆ। ਇਸੇ ਤਰ੍ਹਾਂ ਜਦੋਂ ਮੈਨੂੰ ਘਰ ਨੂੰ ਲੋੜ ਹੈਗੀ ਦੂਜੀ ਬੀਵੀ ਲਿਆ ਹੋਵੇ ਕੋਰ।
0: ਅੱਛਾ, ਦੂਜੀ ਬੀਵੀ ਲਿਆ ਹੋਵੇ
7: ਹੋਰ ਕੀ,
0: ਕਿਆ ਬਾਤ ਹੈ। ਨਹੀਂ ਹਾਸਾ ਦੇਖੋ, ਕਈ ਲੋਕ ਕਈ ਲੋਕਾਂ ਨੇ ਕੀਤਾ ਹੋਇਆ ਏਦਾਂ। ਵੈਸੇ ਤੁਹਾਨੂੰ ਕੀ ਲੱਗਦਾ ਕਿ ਵਾਈਫ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਜਾਂ ਹਸਬੈਂਡ ਅੰਡਰਸਟੈਂਡ ਕਰਕੇ ਕਹਿ ਦੇਵੇ ਹਾਂ ਵੀ ਮੈਂ ਕਰ ਦਿੰਦਾ ਕੰਮ? ਅੰਡਰਸਟੈਂਡਿੰਗ ਫਿਰ ਜਦੋਂ ਨਹੀਂ ਬਣਦੀ ਫਿਰ ਕਿਤੇ ਨਾ ਕਿਤੇ ਕੰਪਰੋਮਾਈਜ਼ ਤਾਂ ਕਿਸੇ ਨੂੰ ਤਾਂ ਕਰਨਾ ਪਵੇਗਾ ਨਾ। ਫਰੈਸ਼ ਫੂਡ ਸੈਂਟਰ ਨੂੰ ਯਾਦ ਰੱਖੋ, ਗਰੋਸਰੀ ਕਰਨੀ ਆ 12,000 570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ ਤੇ, ਕੈਨੇਡੀ ਅਤੇ ਮੇਫਿਲ ਦੇ ਬਿਲਕੁਲ ਨਾਲ ਫਰੈਸ਼ ਫਰੈਸ਼ ਫਰੈਸ਼ ਫੂਡ ਸੈਂਟਰ ਤੁਹਾਡੇ ਲਈ ਹਾਜ਼ਰ ਹੈ ਇਨ ਕੈਲੇਡਨ। ਸੋ ਸਟੂਡੀਓ 'ਚ ਗੱਲਬਾਤ ਹੋ ਰਹੀ ਹੈ, ਆਪਣਾ ਨੰਬਰ ਹੈ 9056733337 ਤੇ ਸਾਡੇ ਨਾਲ ਜੁੜ ਚੁੱਕੇ ਨੇ ਕਮਲ ਜੀ ਢਿੱਲੋਂ। ਕਮਲ ਜੀ, ਤੁਹਾਨੂੰ 500 ਤੋਂ ਲੈ ਕੇ $1,000 ਤੱਕ ਦਾ ਡਿਸਕਾਊਂਟ ਲੈ ਕੇ ਦੇ ਰਹੇ ਤੁਹਾਡੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ 'ਚ। ਤੁਹਾਡੀ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ ਨਾ, ਤੁਹਾਨੂੰ ਕਿਤੋਂ ਐਸਟੀਮੇਟ ਮਿਲਿਆ, ਕੋਟ ਮਿਲਿਆ? ਇੱਕ ਵਾਰ ਕਮਲ ਜੀ ਤੁਹਾਨੂੰ ਕਹੋ, ਕਮਲ ਜੀ ਸਾਨੂੰ ਇਹ ਕੋਟ ਮਿਲਿਆ, ਤੁਸੀਂ ਕੀ ਕਰ ਸਕਦੇ ਹੋ?

0: ਚਾਹੁੰਦੇ ਹਾਂ ਅਤੇ ਤੁਹਾਡੇ ਕੋਲ ਸੇਮ ਐਡਰੈਸ 'ਤੇ ਮਲਟੀਪਲ ਕਾਰਜ਼ ਹੈਗੀਆਂ ਨੇ ਅਤੇ ਘਰ ਵੀ ਹੈਗਾ ਅਤੇ ਆਲ ਟੂਗੈਦਰ ਇੱਕੋ ਕੰਪਨੀ ਤੋਂ ਇੰਸ਼ੋਰਡ ਕਰਵਾਓ ਤਾਂ ਜੋ ਤੁਸੀਂ ਮਲਟੀ ਵਹੀਕਲ ਡਿਸਕਾਊਂਟ ਲੈ ਸਕੋ ਜੋ ਕਿ 25% ਤੱਕ ਹੋ ਸਕਦਾ ਅਤੇ ਮਲਟੀ ਲਾਈਨ ਡਿਸਕਾਊਂਟ ਜੋ ਕਿ 15 ਤੋਂ 20% ਹੁੰਦਾ। ਇਸ ਤੋਂ ਬਿਨਾਂ ਅਗਰ ਤੁਸੀਂ ਵਧੀਆ ਡਰਾਈਵਰ ਹੈਗੇ ਤਾਂ ਤੁਸੀਂ ਇੰਸ਼ੋਰੈਂਸ ਕੰਪਨੀ ਦੀ ਐਪ ਯੂਜ ਕਰਕੇ 10% ਡਿਸਕਾਊਂਟ ਰਾਈਟ ਅਵੇ ਲੈ ਸਕਦੇ ਹੋ ਅਤੇ ਰਿਨਿਊਅਲ 'ਤੇ ਤੁਹਾਨੂੰ 25% ਡਿਸਕਾਊਂਟ ਵੀ ਮਿਲ ਸਕਦਾ। ਇਸ ਤੋਂ ਬਿਨਾਂ ਕਿਸ ਤੁਹਾਨੂੰ ਕੋਈ ਵੀ ਟਰੈਵਲ ਇੰਸ਼ੋਰੈਂਸ ਜਿਵੇਂ ਕਿ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਦੀ ਇੰਸ਼ੋਰੈਂਸ ਚਾਹੀਦੀ ਹੈ ਅਤੇ ਸਾਡੇ ਕੋਲ ਉਹਦੇ 'ਤੇ ਵੀ ਕਾਫੀ ਵਧੀਆ ਡਿਸਕਾਊਂਟ ਚੱਲ ਰਹੇ ਨੇ। ਸੋ ਤੁਸੀਂ ਵੀ ਆਪਣੇ ਆਟੋ ਹੋਮ ਅਤੇ ਕਮਰਸ਼ੀਅਲ ਇੰਸ਼ੋਰੈਂਸ 'ਤੇ ਸਾਲ ਦਾ ਘੱਟ ਤੋਂ ਘੱਟ 500 ਤੋਂ ਲੈ ਕੇ $1000 ਸੇਵ ਕਰਨਾ ਚਾਹੁੰਦੇ ਹੋ ਤਾਂ ਇੱਕ ਵਾਰ ਜ਼ਰੂਰ ਕਾਲ ਕਰ ਲੈਣਾ। ਫੋਨ ਨੰਬਰ ਹੈਗਾ 6473944369, 6473394493। ਥੈਂਕ ਯੂ ਨਵੀ।
1: ਥੈਂਕ ਯੂ ਜੀ। 6473944369, 6473394493। ਦੇਖੋ ਐਂਡ ਆਫ ਆਗਸਟ ਹੈ ਤੇ ਰੱਖੜੀ ਹੁਣੇ ਹੁਣੇ ਖਤਮ ਹੋ ਕੇ ਹਟੀ ਹੈ। ਸੋ ਰੱਖੜੀ ਦੀ ਸੇਲ ਦੇ ਅਖੀਰਲੇ ਇੱਕ ਦੋ ਦਿਨ ਨੇ ਫੈਸ਼ਨ ਆਈਕਿਊ ਤੇ। ਸੋ ਲੇਡੀਜ਼ ਤੁਹਾਡੇ ਲਈ ਬਹੁਤ ਖੂਬਸੂਰਤ ਡੀਲਾਂ ਨੇ। ਇੱਕ ਤੁਸੀਂ ਸੂਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਜੁਐਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਲੇਡੀਜ਼ ਦੀ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ। ਫੈਸ਼ਨ ਆਈਕਿਊ ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਕਵੀਨ, ਮੇਫੀਲਡ ਐਂਡ ਕਿਚਨਰ ਤੇ 3 ਪੀਸ ਲਗੇਜ ਅਟੈਚੀਆਂ ਦਾ ਸੈੱਟ 149 ਦਾ ਲੱਗਿਆ। ਨੰਬਰ ਹੈ 9054532225, 9054532225। ਆਪਣੇ ਸ਼ਹਿਰ ਦੀ ਨੰਬਰ 1 ਮੂਵਿੰਗ ਕੰਪਨੀ HK ਮੂਵਰਸ, ਇਹਨਾਂ ਕੋਲ 30 ਸਾਲ ਦਾ ਤਜਰਬਾ ਮੂਵਿੰਗ ਦਾ। ਤੁਸੀਂ ਕਾਲ ਕਰ ਲਓ, ਨਵਾਂ ਘਰ ਲਿਆ, ਚਾਹੇ ਤੁਸੀਂ ਦੂਰ ਵੀ ਜਾ ਰਹੇ ਹੋ ਨਾ, ਬ੍ਰੈਂਪਟਨ ਛੱਡ ਕੇ ਸਰੀ ਕੈਲਗਰੀ ਜਾ ਰਹੇ ਹੋ, ਦੂਰ ਦੀ ਵੀ ਮੂਵਿੰਗ ਕਰਦੇ ਆ। 416-524-6704 ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਗੱਲਬਾਤ ਕਰ ਸਕਦੇ ਹੋ। ਸਾਡੇ ਨਾਲ ਇੱਕ ਵਾਰ ਫਿਰ ਹਰਪ੍ਰੀਤ ਸੈਣੀ ਜੀ ਜੁੜ ਚੁੱਕੇ ਨੇ ਟੌਪ ਚੋਇਸ ਇੰਸ਼ੋਰੈਂਸ ਏਜੰਸੀ ਤੋਂ। ਜੀ ਹਰਪ੍ਰੀਤ,
2: ਥੈਂਕ ਯੂ ਸੋ ਮਚ ਨਵੀ। ਸੋ ਜਿੱਦਾਂ ਅਸੀਂ ਪਹਿਲਾਂ ਆਪ ਦੇ ਰਹੇ ਸੀਗੇ, ਸਪੈਸ਼ਲੀ ਬੱਚਿਆਂ ਦੀ RESP ਪਲਾਨ ਦੀ ਗੱਲ ਕੀਤੀ ਸੀਗੀ। ਸੋ ਜਿੰਨੇ ਵੀ ਲਿਸਨਰ ਸਾਡੇ ਨਾਲ ਜੁੜੇ ਹੈਗੇ ਆ, ਚਾਹੇ ਤੁਸੀਂ ਪੇਰੈਂਟਸ ਹੈਗੇ ਆ, ਚਾਹੇ ਗ੍ਰੈਂਡ ਪੇਰੈਂਟਸ ਹੈਗੇ ਆ, ਤੁਸੀਂ ਆਪਣੇ ਗ੍ਰੈਂਡ ਕਿਡਸ ਦੇ ਲਈ ਵੀ ਇਹ ਪਲਾਨ ਓਪਨ ਕਰਵਾ ਸਕਦੇ ਆ। ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋਵੇ ਐਜੂਕੇਸ਼ਨ ਪਲਾਨ ਦੇ ਨਾਲ ਰਿਲੇਟਿਡ, ਕਿੰਨੀ ਗ੍ਰਾਂਟ ਮਿਲਦੀ ਆ, ਕਿੰਨੀ ਕੰਟਰੀਬਿਊਸ਼ਨ ਤੁਸੀਂ ਕਰਨੀ ਆ, ਕਿੱਥੇ ਪੈਸੇ ਇਨਵੈਸਟ ਹੋਣੇ ਆ, ਜਦੋਂ ਪੈਸੇ ਵਿਦਡਰਾਅ ਕਰਨੇ ਆ, ਕੀ ਰਿਕੁਆਇਰਮੈਂਟਸ ਆ, ਇਹ ਸਾਰੀਆਂ ਚੀਜ਼ਾਂ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਆ। ਨੰਬਰ ਹੈਗਾ ਜੀ ਮੇਰਾ 416-817-6500। ਇਸ ਤੋਂ ਇਲਾਵਾ ਕਿਸੇ ਵੀ ਇੰਸ਼ੋਰੈਂਸ ਦੇ ਨਾਲ ਰਿਲੇਟਿਡ ਤੁਹਾਡੀ ਕੋਈ ਵੀ ਕੁਐਸਚਨ ਹੈਗੀ ਆ, ਚਾਹੇ ਉਹ ਲਾਈਫ ਇੰਸ਼ੋਰੈਂਸ ਦਾ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ, ਕੋਈ ਵਿਜ਼ਿਟਰ ਟਰੈਵਲ, ਸੁਪਰ ਵੀਜ਼ਾ, ਮੈਡੀਕਲ ਇੰਸ਼ੋਰੈਂਸ, ਜਾਂ ਇਸ ਤੋਂ ਇਲਾਵਾ ਜਿੰਨੀਆਂ ਇਨਵੈਸਟਮੈਂਟ ਆਪਸ਼ਨ ਹੈਗੀਆਂ ਆ, RDSP ਪਲਾਨ, RRSP ਪਲਾਨ, TFS ਦਾ ਅਕਾਊਂਟ ਜਾਂ ਫਿਰ ਫਸਟ ਟਾਈਮ ਹੋਮ ਸੇਵਿੰਗ ਅਕਾਊਂਟ। ਨੰਬਰ ਮੇਰਾ ਅਗੇਨ 416-817-6500, 416-817-6500।
1: ਹਰਪ੍ਰੀਤ ਨੂੰ ਜ਼ਰੂਰ ਕਾਲ ਕਰੋ। ਅਗੇਨ ਬੱਚੇ ਤੁਹਾਡੇ ਹੈਗੇ ਨੇ, ਨਵੇਂ ਬੱਚੇ ਤੁਹਾਡੇ ਪੈਦਾ ਹੋਏ ਨੇ, RESP ਖੋਲੋ ਤੁਸੀਂ ਜ਼ਰੂਰ। ਐਂਡ ਤੁਸੀਂ 2500 ਪਾਉਂਦੇ ਹੋ, ਤੁਹਾਨੂੰ $500 ਤੱਕ ਦਾ ਜਿਹੜਾ ਗ੍ਰੈਂਟ ਹੈ ਉਹ ਮਿਲਦਾ ਗਵਰਨਮੈਂਟ ਵੱਲੋਂ, ਅਤੇ ਤੁਸੀਂ ਉਸ ਗ੍ਰੈਂਟ ਨੂੰ ਵੀ ਰੀਇਨਵੈਸਟ ਕਰੋ ਅਤੇ ਐਵਰੀ ਈਅਰ ਤੁਸੀਂ ਪੈਸੇ ਪਾਉਂਦੇ ਰਹੋ। ਬੱਚੇ ਦੀ 18 ਸਾਲ ਦੀ ਉਮਰ ਹੋਊਗੀ ਜਦੋਂ ਦੇਖਿਓ ਸੀ ਕਿੰਨਾ ਪੈਸਾ ਆਲਰੇਡੀ ਅਕਿਊਮੂਲੇਟ ਹੋਇਆ ਹੋਵੇਗਾ। ਸੋ ਬੱਚੇ ਤੁਹਾਡੇ ਹੋਏ ਨੇ, ਕਿਵੇਂ RESP, ਕਿਵੇਂ ਗ੍ਰਾਂਟਸ ਕੰਮ ਕਰਦੇ ਆ, ਤਾਂ ਕਾਲ ਕਰੋ 416-817-6500, 416-817-6500। ਹਰਪ੍ਰੀਤ ਥੈਂਕ ਯੂ,
2: ਥੈਂਕ ਯੂ ਸੋ ਮਚ।
1: ਇਸ ਪ੍ਰੋਗਰਾਮ ਹੈ ਪੰਜਾਬੀ ਨਾ, ਤੇ ਦੇਖੋ ਹਸਬੈਂਡ ਵਾਈਫ ਨੂੰ ਨਾ ਥੋੜੇ ਜਿਹੇ ਰੋਲਸ ਕਲੀਅਰ ਕਰ ਲੈਣੇ ਚਾਹੀਦੇ ਆ। ਅਗਰ ਵਾਈਫ ਨੂੰ ਲੱਗਦਾ ਕਿ ਬਈ ਇਹ ਤਾਂ ਘਰੇ ਡੱਕਾ ਨਹੀਂ ਤੋੜਦਾ, ਫਿਰ ਉਹ ਕਵੇ ਉਹਨੂੰ, ਜਾਂ ਹਸਬੈਂਡ ਕਹਿ ਦੇਵੇ ਕਿ ਠੀਕ ਹੈ ਆਪਾਂ ਦੋਨੋਂ ਫਿਰ ਬਾਹਰ ਕੰਮ ਕਰੀਏ ਤੇ ਦੋਨੋਂ ਫਿਰ ਇਕੁਅਲ ਘਰਾਂ ਦੇ ਕੰਮ ਕਰੀਏ। ਹੁਣ ਹਸਬੈਂਡ ਨੂੰ ਹੁੰਦਾ ਕਿ ਮੈਂ ਬਾਹਰ 10-10 ਘੰਟੇ ਸ਼ਿਫਟਾਂ ਲਾ ਕੇ ਉਹਨਾਂ ਵੀ ਘਰ ਦਾ ਕੰਮ ਮੇਰੇ ਸਿਰ ਤੇ ਬਿਲਕੁਲ ਹੀ ਨਹੀਂ ਹੋਣਾ ਚਾਹੀਦਾ, ਹੈਗਾ ਘਰਾਂ 'ਚ ਇਹ। ਬਟ ਜੇ ਕਿਤੇ ਨਾ ਕਿਤੇ ਵਾਈਫ ਨੂੰ ਥੋੜ੍ਹਾ ਲੱਗ ਰਿਹਾ ਕਿ ਮੈਂ ਜ਼ਿਆਦਾ ਵੇਟ ਕਿਹੜੀ ਕਰਦੀ ਹਾਂ, ਤਾਂ ਯੂ ਨੀਡ ਟੂ ਕਲੀਅਰ ਦੈਟ, ਫਿਰ ਦੋਨੋਂ ਬਾਹਰ ਜਾਣ ਕੰਮ ਕੁੰਮ ਕਰਨ ਅਤੇ ਘਰੇ ਆਉਣ ਜਦੋਂ ਫਿਰ ਇਕੁਅਲੀ ਘਰ ਦਾ ਕੰਮ ਵੀ ਹੋਵੇ, ਠੀਕ ਹੈ ਨਾ। ਸੋ ਏਰੀਅਨ ਮਿਲਸ ਐਕਿਰਾ ਨੂੰ ਯਾਦ ਰੱਖੋ, ਗੱਡੀ ਲੈਣੀ ਹੈ ਏਰੀਅਨ ਮਿਲਸ ਐਕਿਰਾ ਦੇ ਕਰਨ ਸ਼ਰਮਾ ਅਤੇ ਜਗਦੀਪ ਭੱਲਾ ਨੂੰ ਕਾਲ ਕਰੋ 905 8285800। ਕੱਲ ਨੂੰ ਸਵੇਰੇ 7 ਵਜੇ ਇੱਕ ਨਵਾਂ ਸਾਡਾ ਸ਼ੋਅ ਸ਼ੁਰੂ ਹੋ ਰਿਹਾ। ਕੱਲ ਨੂੰ ਸਵੇਰੇ 7 ਤੋਂ 8 ਤੁਸੀਂ ਸੁਣੋਗੇ ਰੇਡੀਓ ਚੜ੍ਹਦੀ ਕਲਾ ਹਰਵੀਰ ਸਿੰਘ ਹੋਰਾਂ ਨਾਲ। ਬਹੁਤ ਹੀ ਖੂਬਸੂਰਤ, ਬੜਾ ਪਿਆਰਾ ਸ਼ੋਅ, ਬਹੁਤ ਮਿਹਨਤ ਦੇ ਨਾਲ ਹਰਵੀਰ ਹੋਣੇ ਤੁਹਾਡੇ ਲਈ ਹਰ ਰੋਜ਼ ਸੁਬਹਾ 7 ਤੋਂ 8 ਲੈ ਕੇ ਆਇਆ ਕਰਨਗੇ। ਸੋ ਸਵੇਰੇ 6 ਤੋਂ ਤੁਸੀਂ 7 ਸੁਣਦੇ ਹੋ ਵਿਰਾਸਤ ਮੀਡੀਆ ਬਲਜਿੰਦਰ ਤੰਬੜ ਜੀ ਦੇ ਨਾਲ।

ਫਿਰ 7-8 ਹਵੀਰ ਸਿੰਘ ਜੀ ਲੈ ਕੇ ਆ ਰਹੇ ਆ ਕੱਲ ਨੂੰ ਰੇਡੀਓ ਚੜ੍ਹਦੀ ਕਲਾ ਸਵੇਰੇ ਕੱਲ ਨੂੰ 7 ਵਜੇ ਟਿਊਨ ਇਨ ਕਰਿਓ ਤੇ ਫਿਰ ਮੈਂ ਤਾਂ ਫਿਰ ਹੈਗਾ ਹੀ ਆ, ਮੈਂ ਤਾਂ ਆ ਹੀ ਜਾਣਾ ਬਈ, ਇਹ ਤਾਂ ਆਪਣਾ ਪੱਕਾ।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ।
4: ਮੇਰੀ ਬੇਟੀ ਕੀ ਕਲਾਸ ਮੇ 33 ਬੱਚੇ ਹੈ। ਵੋ ਬਤਾਤੀ ਹੈ ਕਿ ਵਹਾਂ ਕਿਸੀ ਵੀ ਚੀਜ਼ ਕੀ ਪੂਰੀ ਸੁਵਿਧਾ ਨਹੀਂ ਹੈ। ਭੀੜ ਸੇ ਭਰੀ ਕਲਾਸ ਔਰ ਸ਼ੋਰ ਪਰੇਸ਼ਾਨ ਕਰ ਦੇਤਾ ਹੈ ਔਰ ਮਦਦ ਕਭੀ ਵੀ ਪੂਰੀ ਨਹੀਂ ਪੜਤੀ। ਯੇ ਇਸ ਲਈ ਹੈ ਕਿਉਂਕਿ ਡਗ ਫੋਰਡ ਨੇ 2018 ਸੇ ਹਮਾਰੇ ਸਰਕਾਰੀ ਸਕੂਲੋਂ ਕੇ ਬਜਟ ਮੇ ਸੇ 6.5 billion dollars ਕਾਟ ਦੀਏ ਹੈ। ਹਮਾਰੇ ਬੱਚੇ ਇਸ ਸੇ ਬਿਹਤਰ ਕੇ ਹੱਕਦਾਰ ਹੈ। ਆਈਏ ਸਰਕਾਰ ਸੇ ਕਹੇਂ ਹਮਾਰੇ ਬੱਚੋਂ ਮੇ ਨਿਵੇਸ਼ ਕਰੇਂ, ਕਲਾਸ ਸਾਈਜ਼ ਠੀਕ ਕਰੇਂ। ਐਲੀਮੈਂਟਰੀ ਟੀਚਰਸ ਫੈਡਰੇਸ਼ਨ ਆਫ ਓਨਟੇਰੀਓ ਕੀ ਓਰ ਸੇ ਇੱਕ ਸੰਦੇਸ਼।
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
6: Kar di awaaz, tuhadi nikkar di saver no, sajri saver banau di awaaz. ਇਹ ਹੈ ਰੇਡੀਓ ਆਵਾਜ਼, ਹਰ ਰੋਜ਼ ਸਵੇਰੇ 9 ਤੋਂ 10 ਵਜੇ ਤੱਕ ਰੇਡੀਓ ਆਵਾਜ਼।
7: All advertisements are paid. Awaaz the Voice does not take any responsibility for any paid advertisements during this program.

ਮੇਰੇ ਕਾਜ ਕਰੇ ਮੇਰਾ ਸਤਿਗੁਰੂ, ਮੈਨੂੰ ਚਿੰਤ ਨਾ ਕੋਈ, ਕਰਨੇ ਹਾਰਾ ਕਰਦਾ ਆਪੇ, ਜੋ ਹੋਣਾ ਸੋ ਹੋਏ। ਸਤਿ ਸ਼੍ਰੀ ਅਕਾਲ ਜੀ, ਗੁੱਡ ਮੋਰਨਿੰਗ। ਤੁਸੀਂ ਸੁਣ ਰਹੇ ਹੋ ਤੁਹਾਡਾ ਆਪਣਾ ਸ਼ੋਰ ਰੇਡੀਓ ਆਵਾਜ਼, ਅਤੇ ਮੈਂ ਹਾਂ ਤੁਹਾਡੇ ਨਾਲ ਸੰਤੋਸ਼ ਕੌਰ, ਅਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਤੁਹਾਡੇ ਹੀ ਆਪਣੇ ਸ਼ੋਅ 'ਚ।

0: ਇੱਕ ਵਾਰ ਹੋਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਤੁਹਾਡੇ ਹੀ ਆਪਣੇ ਪਿਆਰੇ ਜਿਹੇ ਸ਼ੋਅ ਰੇਡੀਓ ਆਵਾਜ਼ 'ਚ, ਅਤੇ ਤੁਸੀਂ ਸੁਣ ਰਹੇ ਹੋ CHLO AM 530 ਅਤੇ ਤੁਹਾਡਾ ਆਪਣਾ ਪਿਆਰਾ ਜਿਹਾ ਸ਼ੋਅ ਰੇਡੀਓ ਆਵਾਜ਼ ਕੈਨੇਡਾ ਦੇ ਵੱਖ ਵੱਖ ਹਿੱਸਿਆਂ ਤੋਂ ਲੈ ਕੇ US ਅਤੇ ਦੁਨੀਆਂ ਦੇ ਵੱਖ ਵੱਖ ਕੋਨਿਆਂ ਤੱਕ ਤੁਸੀਂ ਸਾਡੇ ਨਾਲ ਜੁੜੇ ਹੋ। ਅਤੇ ਅੱਜ ਬਹੁਤ ਹੀ ਪਿਆਰੀ ਜਿਹੀ ਸਵੇਰ ਹੈ, ਅਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ। ਅੱਜ ਮੰਡੇ ਮਾਰਨਿੰਗ ਹੈ ਅਤੇ ਬਹੁਤ ਹੀ ਪਿਆਰਾ ਪਿਆਰਾ ਲੌਂਗ ਵੀਕਐਂਡ ਦਾ ਦਿਨ ਹੈ, ਅਤੇ ਸਾਡੇ ਨਾਲ ਬਹੁਤ ਹੀ ਪਿਆਰੀ ਪਿਆਰੀ ਜਿਹੀ ਰੂਹ ਸਾਡੀ ਟੀਮ ਮੈਂਬਰ ਪ੍ਰਨੀਤ ਜੀ ਨਾਲ ਨੇ। ਵੈਲਕਮ ਟੂ ਦ ਸ਼ੋ ਪ੍ਰਨੀਤ ਜੀ।
1: ਥੈਂਕ ਯੂ ਸੋ ਮੱਚ ਸੰਤੋਸ਼ ਜੀ, ਕਿੱਦਾਂ ਹੋ ਤੁਸੀਂ?
0: ਬਹੁਤ ਵਧੀਆ ਜੀ, ਚੜ੍ਹਦੀ ਕਲਾ। ਸੋ ਸੁਣਾਓ ਪ੍ਰਨੀਤ ਜੀ, ਅੱਜ ਦਾ ਦਿਨ ਦੀ ਸ਼ੁਰੂਆਤ ਕਰਦੇ ਹਾਂ ਅਸੀਂ ਅਤੇ ਤੁਸੀਂ। ਸੋ ਸਾਡੇ ਸਟੂਡੀਓ ਦੇ ਨੰਬਰਸ ਹੈਗੇ ਆ 905-673-3337, ਅਤੇ ਅੱਜ ਪਿਆਰਾ ਜਿਹਾ ਦਿਨ ਹੈ, ਅਤੇ ਸਾਰੇ ਜਾਣੇ ਸਾਨੂੰ ਅੱਜ ਦੱਸਿਓ ਕਿ ਤੁਸੀਂ ਸਾਨੂੰ ਕਿੱਥੋਂ ਕਿੱਥੋਂ ਸੁਣ ਰਹੇ ਹੋ। ਅਤੇ ਅੱਜ ਬਹੁਤ ਹੀ ਵਧੀਆ ਵਧੀਆ ਗੱਲਾਂ ਕਰਾਂਗੇ ਅਸੀਂ ਤੁਹਾਡੇ ਸਾਰਿਆਂ ਨਾਲ, ਅਤੇ ਤੁਹਾਡਾ ਅਤੇ ਸਾਡਾ ਸਾਥ ਜਿਹੜਾ ਹੈਗਾ ਉਹ ਪੂਰੇ ਸਵੇਰੇ 10 ਵਜੇ ਤੱਕ ਦਾ ਹੈਗਾ, ਅਤੇ ਅਸੀਂ ਮੰਡੇ ਟੂ ਫਰਾਈਡੇ 9 ਤੋਂ 10 ਤੁਹਾਡੇ ਕੋਲ ਹੁੰਦੇ ਹਾਂ, ਐਂਡ ਤੁਸੀਂ ਸਾਡੇ ਨਾਲ ਜੁੜਦੇ ਹੋ। ਐਂਡ ਸੈਟਰਡੇ ਸਾਡਾ ਸ਼ੋਅ ਹੁੰਦਾ ਸਵੇਰੇ 10 ਤੋਂ 1 ਵਜੇ ਤੱਕ। ਅਤੇ ਅੱਜ ਸੋਚਿਆ ਜਾਵੇ ਕਿ ਛੁੱਟੀ ਤਾਂ ਸਾਰਿਆਂ ਨੂੰ ਹੈ, ਐਂਡ ਪੰਡਿਤ ਜੀ ਛੁੱਟੀ ਤਾਂ ਸਾਰਿਆਂ ਨੂੰ ਚੰਗੀ ਲੱਗਦੀ ਹੈ, ਰਾਈਟ?
1: ਹਾਂਜੀ ਹਾਂਜੀ।
0: ਪਰ ਇਹ ਲੇਬਰ ਡੇ ਸਾਨੂੰ ਇੱਕ ਹੋਰ ਚੀਜ਼ ਯਾਦ ਕਰਵਾਉਂਦੀ ਹੈ, ਉਹ ਕੀ ਹੈ? ਉਹ ਹੈ ਮਿਹਨਤ ਦੀ ਕਦਰ। ਚਾਹੇ ਤੁਸੀਂ ਕੋਈ ਵੀ ਜੋਬ ਕਰ ਰਹੇ ਹੋ, ਚਾਹੇ ਤੁਸੀਂ ਕੋਈ ਵੀ ਬਿਜ਼ਨਸ ਕਰ ਰਹੇ ਹੋ, ਟਰੱਕਿੰਗ ਦਾ ਕੰਮ ਕਰ ਰਹੇ ਹੋ, ਕੰਸਟਰਕਸ਼ਨ ਦਾ ਕੰਮ ਕਰ ਰਹੇ ਹੋ, ਆਫਿਸ ਦਾ ਕੰਮ ਕਰ ਰਹੇ ਹੋ, ਜਾਂ ਆਪਣਾ ਘਰ ਸੰਭਾਲ ਰਹੇ ਹੋ, ਇਹ ਵੀ ਬਹੁਤ ਵਧੀਆ ਔਰ ਬਹੁਤ ਵੱਡੀ ਗੱਲ ਹੈ। ਹਰ ਇੱਕ ਦੀ ਆਪਣੀ ਮਿਹਨਤ ਅਤੇ ਹਰ ਮਿਹਨਤ ਦੀ ਆਪਣੀ ਇੱਕ ਵੈਲਿਊ ਹੁੰਦੀ ਆ। ਸੋ ਅੱਜ ਦਾ ਦਿਨ ਸਾਰੇ ਲੇਬਰਸ ਲਈ, ਸਾਰੇ ਮਿਹਨਤੀ ਲੋਕਾਂ ਲਈ ਜਿਹੜੇ ਕਿ ਆਪਣੀ ਦਿਨ ਦੀ ਸ਼ੁਰੂਆਤ ਰੱਬ ਦੇ ਨਾਮ ਦੇ ਨਾਲ ਕਰਦੇ ਆ ਔਰ ਹਮੇਸ਼ਾ ਮਿਹਨਤ ਕਰਦੇ ਆ ਅੱਗੇ ਵਧਣ ਲਈ, ਸਾਰਿਆਂ ਨੂੰ ਸਲਿਊਟ ਹੈ, ਅਤੇ ਅੱਜ ਦਾ ਦਿਨ ਉਹਨਾਂ ਦੇ ਨਾਮ। ਸੋ ਚਲੋ ਜੀ, ਅੱਜ ਅਸੀਂ ਸੋਹਣੀਆਂ ਸੋਹਣੀਆਂ ਗੱਲਾਂ ਦੀ ਸ਼ੁਰੂਆਤ ਕਰਦੇ ਹਾਂ, ਅਤੇ ਸਟੂਡੀਓ ਦੇ ਨੰਬਰਸ ਤੁਸੀਂ ਸਾਰੇ ਨੋਟ ਕਰ ਲਓ। ਸੋ ਸਟੂਡੀਓ ਦਾ ਨੰਬਰ ਹੈਗਾ 905-673-3337, 905-673-3337। ਅੱਜ ਛੁੱਟੀ ਵਾਲਾ ਦਿਨ ਹੈ, ਸਾਰੇ ਜਾਣੇ ਤੁਸੀਂ ਉੱਠ ਗਏ ਹੋਗੇ, ਕੌਫੀ ਜਾਂ ਚਾਹ ਨਾਲ ਫੜੋ ਅਤੇ ਸਾਡਾ ਸ਼ੋਅ ਸੁਣੋ ਅਤੇ ਸਾਡੇ ਨਾਲ ਗੱਲਾਂ ਕਰੋ। ਸੋ ਨੰਬਰ ਨੋਟ ਕਰ ਲਓ ਤੁਸੀਂ ਸਾਡੇ ਸਟੂਡੀਓਜ਼ 'ਤੇ, 905-673-3337, 905-673-3337। ਅਤੇ ਪ੍ਰਨੀਤ ਜੀ, ਅੱਜ ਦਾ ਕੀ ਸਪੈਸ਼ਲ ਕਰ ਸਕਦੇ ਹਾਂ ਅਸੀਂ? ਅੱਜ ਬਹੁਤ ਵਧੀਆ ਦਿਨ ਹੈ, ਲੌਂਗ ਵੀਕਐਂਡ ਹੈ, ਐਂਡ ਤੁਸੀਂ ਸਾਨੂੰ ਜੁਆਇਨ ਕੀਤਾ ਨਜ਼ਾਰਾ ਦੀ ਟੀਮ ਵੱਲੋਂ। ਸੋ ਲੌਂਗ ਵੀਕਐਂਡ 'ਤੇ ਸਾਰਿਆਂ ਨੂੰ ਆਪਣੇ ਕਿਚਨ ਨੂੰ ਲੌਕ ਕਰਨਾ ਚਾਹੀਦਾ ਹੈ, ਕਰਨਾ ਚਾਹੀਦਾ ਹੈ ਕਿ ਨਹੀਂ ਕਰਨਾ ਚਾਹੀਦਾ?
1: ਹਾਂਜੀ, ਐਬਸੋਲਿਊਟਲੀ ਕਰਨਾ ਤਾਂ ਚਾਹੀਦਾ, ਪਰ ਜੇ ਅਸੀਂ ਕਿਚਨ ਲੌਕ ਕਰ ਦਾਂਗੇ ਤਾਂ ਫਿਰ ਲੋਕਾਂ ਦੇ ਵੀਕਐਂਡ ਨਹੀਂ ਨਾ ਮਨ।
0: ਤੁਸੀਂ ਲੌਕ ਨਹੀਂ ਨਾ ਕਰਨੀ, ਇਹੀ ਤਾਂ ਗੱਲ ਸਮਝਾਉਣੀ ਸੀ ਮੈਂ। ਕਿਚਨ ਲੌਕ ਨਜ਼ਾਰਾ ਨੇ ਨਹੀਂ ਕਰਨੀ, ਕਿਚਨ ਲੌਕ ਅਸੀਂ ਕਰਨੀ ਆ ਆਪਣੇ ਘਰ ਦੀ ਹੈ, ਕਿਉਂਕਿ ਅੱਜ ਦੇਖੋ ਲੇਬਰ ਡੇ ਹੈ ਔਰ ਜਿਹੜੇ ਅਸੀਂ ਘਰੇ ਕੰਮ ਕਰਦੇ ਹਾਂ ਉਹ ਵੀ ਬਹੁਤ ਵੱਡੀ ਕੰਟਰੀਬਿਊਸ਼ਨ ਹੈਗੀ ਆ। ਕਈ ਵਾਰ ਕਈ ਜਾਣੇ ਮੈਨੂੰ ਮਿਲਦੇ ਆ, ਜਦੋਂ ਮੈਂ ਉਹਨਾਂ ਨੂੰ ਪੁੱਛਦੀ ਹਾਂ ਕਿ ਤੁਸੀਂ ਕੀ ਕਰਦੇ ਹੋ, ਉਹ ਕਹਿੰਦੇ ਆ ਮੈਂ ਤਾਂ ਕੁਛ ਨਹੀਂ ਕਰਦੀ ਦੀਦੀ, ਬਸ ਮੈਂ ਘਰੇ ਰਹਿੰਦੀ ਹਾਂ, ਘਰ ਦਾ ਕੰਮ ਕਰਦੀ ਹਾਂ। ਲੇਕਿਨ ਤੁਸੀਂ ਇਹ ਕਿਉਂ ਭੁੱਲ ਜਾਂਦੇ ਹੋ ਕਿ ਘਰ ਦਾ ਕੰਮ ਕਰਨਾ ਵੀ ਬਹੁਤ ਹੀ ਵੱਡੀ ਇੱਕ ਜੌਬ ਹੈ। 24 hours 7 days ਕੋਈ ਛੁੱਟੀ ਨਹੀਂ ਹੈ, ਔਰ ਤੁਸੀਂ ਬਿਮਾਰ ਵੀ ਹੋ ਫਿਰ ਵੀ ਤੁਹਾਨੂੰ ਕੰਮ ਕਰਨਾ ਪੈਂਦਾ ਹੈ, ਬੱਚੇ ਜੇ ਤੁਹਾਡੇ ਹੈਗੇ ਆ ਹੋਰ ਨਾਲ ਤੁਹਾਨੂੰ ਹੋਰ ਜ਼ਿਆਦਾ ਸਟਰਗਲ ਕਰਨੀ ਪੈਂਦੀ ਹੈ। ਸੋ ਮੇਰੇ ਵੱਲੋਂ ਸਾਰਿਆਂ ਨੂੰ ਸਲੂਟ ਜਿਹੜੇ ਘਰੋਂ ਬਾਹਰ ਨਿਕਲ ਕੇ ਆਪਦੇ ਪਰਿਵਾਰ ਲਈ ਕੰਮ ਕਰਨ ਜਾ ਰਹੇ ਹੋ ਔਰ ਜਿਹੜੀਆਂ ਘਰੇ ਰਹਿ ਕੇ ਆਪਦੇ ਪਰਿਵਾਰ ਲਈ ਕੰਮ ਕਰ ਰਹੀਆਂ। ਸੋ ਅੱਜ ਕਰੋ ਤੁਸੀਂ ਸਾਰੇ ਲੇਬਰ ਡੇ 'ਤੇ ਆਪਦੀਆਂ ਘਰ ਦੀਆਂ ਕਿਚਨਸ ਨੂੰ ਲੌਕ, ਅਤੇ ਪਹੁੰਚਣਾ ਤੁਸੀਂ ਸਾਰਿਆਂ ਨੇ ਨਜ਼ਾਰਾ 'ਤੇ, ਕਿਉਂਕਿ ਨਜ਼ਾਰਾ ਦੀ ਟੀਮ ਕੁਛ ਇੱਦਾਂ ਦੀ ਹੈ ਔਰ ਤੁਹਾਨੂੰ ਤੁਹਾਡੇ ਘਰ ਦੀ ਕਿਚਨ ਤੋਂ ਜ਼ਿਆਦਾ ਵਧੀਆ ਅੱਜ ਨਜ਼ਾਰਾ ਲਿਆ ਕੇ ਦੇਗੀ। ਸੋ ਨਜ਼ਾਰਾ ਦੀ ਟੀਮ ਕਹਿੰਦੀ ਕੀ ਹੈ?
2: ਲਾਸਟ ਵੀਕਐਂਡ ਅਸੀਂ ਤਵਾ ਕਿਚਨ ਤੋਂ ਕੇਟਰਿੰਗ ਆਰਡਰ ਕੀਤਾ ਸੀ। ਹੋਨੈਸਟਲੀ ਬੈਸਟ ਡਿਸੀਜਨ ਸੀ। ਹਾਂ ਬ੍ਰੋ, ਫੂਡ ਵਾਸ ਅਮੇਜ਼ਿੰਗ, ਫ੍ਰੈਸ਼, ਹੌਟ ਤੇ ਫੁੱਲ ਟੇਸਟ ਵਾਲਾ। ਗੈਸਟਸ ਵੀ ਪੂਰੇ ਇੰਪ੍ਰੈਸ ਹੋ ਗਏ। ਸਰਵਿਸ ਵੀ ਟੌਪ ਨੋਟ ਸੀ। ਟਾਈਮ ਤੇ ਡਿਲੀਵਰੀ, ਪ੍ਰੋਪਰ ਪੈਕਿੰਗ ਤੇ ਸਭ ਕੁਝ ਆਰਗੇਨਾਈਜ਼ ਸੀ। ਮੈਨਿਊ ਵੀ ਬਹੁਤ ਫਲੈਕਸੀਬਲ ਸੀ। ਕਰੀਜ਼, ਰੋਟੀ, ਰਾਈਸ, ਐਵਰੀਥਿੰਗ ਵਾਸ ਪਰਫੈਕਟ। ਹੋਨੈਸਟਲੀ ਅਸੀਂ ਤਾਂ ਹੁਣ ਹਰ ਫੰਕਸ਼ਨ ਲਈ ਤਵਾ ਕਿਚਨ ਹੀ ਚੂਜ਼ ਕਰਾਂਗੇ। ਟ੍ਰਾਈ ਤਵਾ ਕਿਚਨ। the best catering in town. Fresh food, great service and unforgettable taste. Book your next event now. 50 Sunnyvale Gate, Brampton, 905-790-1699. 905-790-1699.
0: ਸੋ ਆਪਣੇ ਘਰ ਦੀਆਂ ਕਿਚਨਸ ਨੂੰ ਲੋਕ ਕਰਕੇ ਤੁਸੀਂ ਪਹੁੰਚਣਾ ਜਾਂ ਤਾਂ ਤਵਾ ਕਿਚਨ ਜਾਂ ਤਾਂ ਪਹੁੰਚਣਾ ਤੁਸੀਂ ਨਜ਼ਾਰਾ। ਇਹ ਦੋਨੋਂ ਕੰਪਨੀਜ਼ ਇਕੱਠੇ ਕੰਮ ਕਰਦੇ ਆ ਔਰ ਤਵਾ ਕਿਚਨ 'ਚ ਜਾਣਾ ਹੈ ਅਗਰ ਤੁਸੀਂ ਟੇਕ ਆਊਟ ਕਰ ਰਹੇ ਹੋ ਔਰ ਤੁਸੀਂ ਦਾਰਾ ਸਿੰਘ ਦਾ ਪਰਾਂਠਾ ਖਾਣਾ ਹੈ। ਬਹੁਤ ਹੀ ਵਧੀਆ, ਬਹੁਤ ਹੀ ਟੇਸਟੀ ਦਾਰਾ ਸਿੰਘ ਦਾ ਪਰਾਂਠਾ ਹੁੰਦਾ ਹੈ। ਔਰ ਪਰਨੀਤੀ ਜੀ, ਤੁਹਾਡੇ ਵਰਗੇ ਮੈਨੂੰ ਲੱਗਦਾ 3 ਜਾਣੇ ਮਿਲ ਕੇ ਦਾਰਾ ਸਿੰਘ ਦਾ ਪਰਾਂਠਾ ਖਾ ਸਕਦੇ ਹਾਂ ਔਰ ਹਰ ਇੱਕ ਬਾਈ 'ਚ ਇੱਕ ਅਲੱਗ ਹੀ ਟੇਸਟ ਆਉਂਦਾ ਹੈ। ਸੋ ਸਾਰੇ ਨੇ ਪਹੁੰਚਣਾ ਅੱਜ ਤਵਾ ਕਿਚਨ ਅਤੇ ਉਹਨਾਂ ਦੀਆਂ $13 ਵਾਲੀਆਂ ਜਿਹੜੀਆਂ ਡੀਲਸ ਹੈਗੀਆਂ ਤੁਸੀਂ ਗ੍ਰੈਬ ਕਰਨੀਆਂ ਹੈ ਔਰ ਤੁਸੀਂ ਜਦੋਂ ਉਹਨਾਂ ਦਾ ਫੂਡ ਖਾਓਗੇ ਤੁਹਾਨੂੰ ਬਿਲਕੁਲ ਵੀ ਹੈਵੀਨੈਸ ਨਹੀਂ ਹੋਊਗੀ ਔਰ ਜਿਹੜਾ ਇਹਨਾਂ ਦਾ ਫੂਡ ਹੈ ਉਹਨਾਂ ਦਾ ਟੇਸਟ ਜਿਹੜਾ ਹੈਗਾ ਹੁੰਦਾ ਹੈ ਢਾਬੇ ਵਰਗਾ ਅਤੇ ਪ੍ਰੈਪਰੇਸ਼ਨ ਹੁੰਦੀ ਹੈ ਘਰ ਵਰਗੀ। ਔਰ ਸਾਰਿਆਂ ਨੇ ਪਹੁੰਚਣਾ ਤਵਾ ਕਿਚਨ ਅਤੇ ਨਾਲ ਦੇ ਨਾਲ ਹੁਣ ਨਜ਼ਾਰਾ ਦੀ ਟੀਮ ਵੀ ਸਾਨੂੰ ਕੁਛ ਕਹਿ ਰਹੀ ਹੈ। ਸੋ ਕੀ ਕਹਿ ਰਹੀ ਹੈ, ਆ ਜਾਓ ਅਸੀਂ ਸਾਰੇ ਸਾਨੂੰ

0: Brampton. Major intersection, Steeles and Kennedy, 90545-12600.
1: So, Nazara bare hun tusi kuch dasso Parneet ji ki special hai Nazara che te tusi kiven saryan di help karde ho unna di event nu hor vadhiya banan che.
2: Hanji hanji. ਪਹਿਲਾਂ ਤਾਂ ਜਿੰਨੇ ਵੀ ਮੈਨੂੰ ਸੁਣ ਰਹੇ ਨੇ ਉਮੀਦ ਕਰਦੀ ਹਾਂ ਸਾਰੇ ਚੜ੍ਹਦੀ ਕਲਾਸ 'ਚ ਹੋਵਾਂਗੇ ਅਤੇ ਆਪਦਾ ਲੌਂਗ ਵੀਕਐਂਡ ਇੰਜੋਏ ਕਰ ਰਹੇ ਹੋਵੋਗੇ
3: ਜੀ ਬਿਲਕੁਲ
2: ਸਪੈਸ਼ਲੀ ਤੁਹਾਡਾ ਲੇਬਰ ਡੇ ਅਤੇ ਜਦੋਂ ਤੁਸੀਂ ਸਾਡੇ ਕੋਲ ਨਜ਼ਾਰਾ 'ਤੇ ਆਉਂਦੇ ਹੋ ਅਸੀਂ ਤੁਹਾਨੂੰ ਮਤਲਬ ਘਰ ਵਰਗੀ ਫੀਲਿੰਗ ਦਿੰਦੇ ਹਾਂ ਤੁਹਾਨੂੰ ਅਸੀਂ ਘਰ ਵਾਂਗੂ ਜਿੱਦਾਂ ਆਪਾਂ ਘਰੇ ਮਹਿਮਾਨ ਦੀ ਟੇਕ ਕੇਅਰ ਕਰਦੇ ਹਾਂ ਕਿ ਹਾਂਜੀ ਆਪਣੇ ਰੈਲੇਟਿਵਸ ਨੇ ਜਾਂ ਆਪਾਂ ਨੂੰ ਬੜੇ ਪਿਆਰੇ ਹੁੰਦੇ ਉਹ ਲੋਕ ਅਸੀਂ ਉੱਦਾਂ ਤੁਹਾਨੂੰ ਲਾਈਕ ਗੇਟ ਤੋਂ ਹੀ ਤੁਹਾਨੂੰ ਲਾਈਕ ਤੁਹਾਡੀ ਕਸਟਮਰ ਸਰਵਿਸ ਕਰਦੇ ਹਾਂ ਫਿਰ ਤੁਹਾਨੂੰ ਟੇਬਲ 'ਤੇ ਲੈ ਕੇ ਜਾਂਦੇ ਹਾਂ ਫਿਰ ਸਾਡਾ ਮੈਨਿਊ ਜੇ ਤੁਹਾਡੇ ਤੋਂ ਕੁਛ ਡਿਸਾਈਡ ਨਹੀਂ ਹੋ ਰਿਹਾ ਫਿਰ ਅਸੀਂ ਤੁਹਾਨੂੰ ਆਪਸ਼ਨਸ ਦਿੰਦੇ ਹਾਂ ਤੁਹਾਨੂੰ ਬੈਸਟ ਫੂਡ ਅਸੀਂ ਦਿੰਦੇ ਹਾਂ ਬੈਸਟ ਸਰਵਿਸ ਅਸੀਂ ਦਿੰਦੇ ਹਾਂ ਐਂਡ ਔਨ ਟੋਪ ਆਫ ਦੈਟ ਜਿਹੜੇ ਸਾਡੇ ਫੂਡ ਦੇ ਸ਼ੈਫ ਨੇ ਅਤੇ ਸਾਡੀ ਜਿਹੜੀ ਫੂਡ ਦੀ ਕੁਆਲਿਟੀ ਐਂਡ ਟੇਸਟ ਆ ਉਹ ਤੁਹਾਨੂੰ ਹੋਰ ਕਿਤੋਂ ਨਹੀਂ ਮਿਲਦਾ ਹੈਗਾ ਸਾਡੇ ਓਵਰ ਮਸਾਲੇ ਨਹੀਂ ਹੁੰਦੇ ਸਾਨੂੰ ਜ਼ਿਆਦਾਤਰ ਸਾਡੇ ਕਸਟਮਰਸ ਕਹਿ ਕੇ ਜਾਂਦੇ ਆ ਕਿ ਲਾਈਕ ਅਸੀਂ ਕਿਤੇ ਵੀ ਹੋਰ ਜਾਂਦੇ ਹਾਂ ਰੈਸਟੋਰੈਂਟਸ 'ਤੇ ਖਾਣ ਤਾਂ ਫਿਰ ਸਾਡੇ ਤੋਂ ਫੂਡ ਫਿਨਿਸ਼ ਨਹੀਂ ਹੁੰਦਾ ਬਿਕੋਜ਼ ਉਹਨਾਂ 'ਚ ਮਸਾਲੇ ਓਵਰ ਹੁੰਦੇ ਆ ਬਟ ਮੈਂ ਜਦੋਂ ਵੀ ਟੇਬਲ ਕਲੀਨ ਕਰਦੀ ਹਾਂ ਜਾਂ ਜਦੋਂ ਵੀ ਮੈਂ ਫੀਡਬੈਕ ਲੈਂਦੀ ਹਾਂ ਕਸਟਮਰਸ ਤੋਂ ਤਾਂ ਸਾਡਾ ਟੇਬਲ ਹਮੇਸ਼ਾ ਹੀ ਖਤਮ ਹੋਇਆ ਹੁੰਦਾ ਸਾਡਾ ਫੂਡ ਹਮੇਸ਼ਾ ਹੀ ਡਨ ਹੋਇਆ ਹੁੰਦਾ ਅਤੇ ਜੇ ਥੋੜ੍ਹਾ ਬਹੁਤ ਬਚ ਵੀ ਜਾਂਦਾ ਕਿਉਂਕਿ ਉਹ ਓਵਰ ਆਰਡਰ ਕਰ ਲੈਂਦੇ ਕਈ ਵਾਰ ਦੇ ਆਰ ਆਲਵੇਜ਼ ਆਸਕ ਕਿ ਅਸੀਂ ਟੇਕ ਆਊਟ ਕੰਟੇਨਰਸ ਲੈ ਕੇ ਜਾ ਸਕਦੇ ਹਾਂ ਅਤੇ ਸਾਡੀ ਕਸਟਮਰ ਸਰਵਿਸ ਜਾਣੀ ਜਾਂਦੀ ਹੈ ਫਿਲਹਾਲ ਦੇ ਲਈ ਮਾਰਕੀਟ ਦੇ ਵਿੱਚ ਅਸੀਂ ਬੈਸਟ ਕਸਟਮਰ ਸਰਵਿਸ ਤੁਹਾਨੂੰ ਦਿੰਦੇ ਹਾਂ
1: ਵਾਹ ਸੋ ਨਜ਼ਾਰਾ ਦੀ ਟੀਮ 'ਤੇ ਪਹੁੰਚਣਾ ਹੈ ਜੇ ਤੁਹਾਡੀ ਅਪਕਮਿੰਗ ਕੋਈ ਵੀ ਇਵੈਂਟ ਹੈਗਾ ਹੈ ਫੋਰ ਐਗਜ਼ਾਮਪਲ ਬਰਥਡੇ ਪਾਰਟੀ ਹੈਗੀ ਆ ਜਾਂ ਤੁਸੀਂ ਬੇਬੀ ਸ਼ਾਵਰ ਕਰਨਾ ਹੈ ਜਾਂ ਤੁਸੀਂ ਕੋਈ ਵੀ ਹੋਰ ਤਰ੍ਹਾਂ ਦੀ ਕੋਈ ਵੀ ਕਾਰਪੋਰੇਟ ਤੁਹਾਡੀ ਮੀਟਿੰਗ ਹੈਗੀ ਆ ਜੈਂਡਰ ਰਿਵੀਲ ਪਾਰਟੀ ਹੈ ਗਰਲਸ ਲੇਡੀਜ਼ ਨਾਈਟ ਕਰਨੀ ਹੈ ਜਾਂ ਤੁਸੀਂ ਕੋਈ ਕਿੱਟੀ ਪਾਰਟੀ ਕਰਨੀ ਹੈ ਔਰ ਕਿਸੇ ਤਰ੍ਹਾਂ ਦੀ ਵੀ ਕੋਈ ਪਾਰਟੀ ਕਰਨੀ ਹੈ ਨਾਮ ਲਓ ਔਰ ਉਸ ਈਵੈਂਟ ਨੂੰ ਔਰਗਨਾਈਜ਼ ਕਰਕੇ ਦੇਣਗੇ ਨਜ਼ਾਰਾ ਟੀਮ ਵਾਲੇ ਸੋ ਨਜ਼ਾਰਾ ਦੀ ਬੁਕਿੰਗ ਬਹੁਤ ਜਲਦੀ ਪਰਨੀਤ ਜੀ ਜਿਹੜੀ ਸਪੋਟ ਤੁਹਾਡੇ ਫੁੱਲ ਹੋ ਜਾਂਦੇ ਆ ਮੈਂ ਪੁੱਛ ਰਹੀ ਸੀ ਚਰਨਪ੍ਰੀਤ ਨੂੰ ਵੀ ਕਾਲ ਕਰਕੇ ਸੋ ਕੁਛ ਸਾਨੂੰ ਡੇਟ ਚਾਹੀਦੀਆਂ ਸੀ ਜੋ ਕਿ ਤੁਹਾਡੇ ਕੋਲ ਹੈਗੀਆਂ ਨਹੀਂ ਸੀ ਸੋ ਮੈਨੂੰ ਫਿਰ ਕੋਈ ਹੋਰ ਡੇਟ ਉਹਨਾਂ ਨੇ ਐਡਜਸਟ ਕਰਕੇ ਦਿੱਤੀ ਸੋ ਮੈਂ ਕਹਾਂਗੀ ਜੇ ਤੁਹਾਡੀ ਅਪਕਮਿੰਗ ਬਰਥਡੇ ਪਾਰਟੀਜ਼ ਜਾਂ ਕੋਈ ਵੀ ਇਵੈਂਟ ਹੈਗਾ ਪਹਿਲਾਂ ਇਹਨਾਂ ਨੂੰ ਕਾਲ ਕਰ ਲਓ ਕਿਉਂਕਿ ਨਜ਼ਾਰਾ ਦੀ ਟੀਮ ਤੁਹਾਨੂੰ ਇੰਨੀ ਵਧੀਆ ਡੀਲ ਦੇ ਰਹੀ ਹੈ $900 ਦੇ ਵਿੱਚ 30 ਪਰਸਨਸ ਦੀ ਤੁਹਾਡੀ ਈਵੈਂਟ ਔਰਗਨਾਈਜ਼ ਕਰਕੇ ਦੇਣਗੇ 30 ਬੰਦਿਆਂ ਲਈ $900 ਅਤੇ ਵੀਕਡੇਜ਼ ਦੇ ਵਿੱਚ ਤੁਸੀਂ ਕੋਈ ਵੀ ਡੇ ਸਿਲੈਕਟ ਕਰ ਸਕਦੇ ਹੋ ਬਟ ਤੁਹਾਨੂੰ ਇਹਨਾਂ ਨੂੰ ਕਾਲ ਕਰਕੇ ਪਤਾ ਕਰਨਾ ਪਏਗਾ ਕਿ ਉਹ ਡੇਟ ਹੈਗੀ ਆ ਔਰ ਉਹਦੇ ਅਕੋਰਡਿੰਗਲੀ ਤੁਹਾਨੂੰ ਐਡਜਸਟਮੈਂਟ ਕਰਕੇ ਦੇਣਗੇ ਸੋ ਤੁਸੀਂ ਕਾਲ ਕਿੱਥੇ ਕਰਨੀ ਹੈ ਸੋ ਤੁਸੀਂ ਕਾਲ ਕਰਨੀ ਹੈ 905-451-2600 905-451-2600 905-451-2600 ਪਾਰਟੀ ਕਰੋ ਇੰਜੋਏ ਕਰੋ ਘਰੇ ਟੈਂਸ਼ਨ ਨਾ ਲਵੋ ਕਿਉਂਕਿ ਅਸੀਂ ਘਰੇ ਕਰਦੇ ਹਾਂ ਸਾਡੇ ਪੈਸੇ ਜ਼ਿਆਦਾ ਲੱਗ ਜਾਂਦੇ ਆ ਔਰ ਸਾਡੀ ਹੈਡਕ ਵੀ ਬਹੁਤ ਹੁੰਦੀ ਆ ਸੋ ਪਾਰਟੀ ਕਰਨੀ ਹੈ ਅਤੇ ਪਹੁੰਚਣਾ ਹੈ ਤੁਸੀਂ ਸਾਰਿਆਂ ਨੇ ਨਜ਼ਾਰਾ ਅਤੇ ਉਹਨਾਂ ਦੀ ਤੁਸੀਂ ਇੰਸਟਾਗ੍ਰਾਮ ਪੇਜ ਨੂੰ ਵੀ ਚੈੱਕ ਕਰ ਸਕਦੇ ਹੋ ਕਿ ਉਹਨਾਂ ਦੀ ਸਰਵਿਸ ਕਿਵੇਂ ਦੀ ਹੈਗੀ ਆ ਔਰ ਕਿਵੇਂ ਦਾ ਡੈਕੋਰਮ ਹੈਗਾ ਬੁਕਿੰਗ ਕਰਨ ਤੋਂ ਪਹਿਲਾਂ ਇੱਕ ਵਾਰ ਨਜ਼ਾਰਾ ਦੀ ਟੀਮ ਜਾ ਕੇ ਮਿਲ ਲਿਓ ਤੁਹਾਨੂੰ ਆਪਣੇ ਆਪ ਹੀ ਪਤਾ ਚੱਲ ਜਾਏਗਾ ਕੀ ਹੈਗਾ ਸੋ ਪਰਨੀਤ ਜੀ ਨਜ਼ਾਰਾ ਦੀ ਇੰਸਟਾਗ੍ਰਾਮ 'ਤੇ ਅਗਰ ਕਿਸੇ ਨੇ ਜਾ ਕੇ ਤੁਹਾਡੀਆਂ ਵੀਡੀਓਜ਼ ਦੇਖਣੀਆਂ ਅਤੇ ਕਿੱਥੇ ਜਾਣ
2: ਤਾਂ ਜੇ ਤੁਸੀਂ ਇੰਸਟਾ 'ਤੇ ਸਾਨੂੰ ਸਰਚ ਕਰਨਾ ਤਾਂ ਇੰਸਟਾ 'ਤੇ ਸਾਡੀ ਤੁਹਾਨੂੰ ਆਈ ਡੀ ਮਿਲ ਜਾਣੀ ਹੈ ਨਜ਼ਾਰਾ ਇੰਡੀਅਨ ਰੈਸਟੋਰੈਂਟ ਲੌਂਜ ਜੇ ਤੁਸੀਂ ਸਰਚ ਕਰੋਗੇ ਅਤੇ ਤੁਸੀਂ ਉੱਥੇ ਜਾ ਕੇ ਜੇ ਐਂਬੀਅੰਸ ਵੇਖੋਗੇ ਅਤੇ ਅਸੀਂ ਈਵਨ ਜਿਹੜੀਆਂ ਪਾਰਟੀਜ਼ ਕਰਦੇ ਹਾਂ ਅਸੀਂ ਉਹਨਾਂ ਦੀਆਂ ਵੀਡੀਓਜ਼ ਵੀ ਅਪਲੋਡ ਕੀਤੀਆਂ ਹੋਈਆਂ ਨੇ ਤੁਸੀਂ ਜਾ ਕੇ ਵੇਖੋਗੇ ਕਿ ਨਾ ਹੀ ਸਿਰਫ ਅਸੀਂ ਉਹਨਾਂ ਨੂੰ ਬੈਸਟ ਕਸਟਮਰ ਸਰਵਿਸ ਦਿੰਦੇ ਹਾਂ ਅਸੀਂ ਉਹਨਾਂ ਨੂੰ ਉਹਨਾਂ ਦਾ ਫੰਕਸ਼ਨ ਹੀ ਇੰਜੋਏ ਕਰਵਾਉਂਦੇ ਹਾਂ ਅਸੀਂ ਉਹਨਾਂ ਨੂੰ ਬੈਠਣ ਨਹੀਂ ਦਿੰਦੇ ਅਸੀਂ ਉਹਨਾਂ ਨੂੰ ਗੇਮਸ 'ਚ ਪਾਰਟੀਸਪੇਟ ਕਰਵਾਉਂਦੇ ਹਾਂ ਪੂਰਾ ਹਸਾ ਕੇ ਭੇਜਦੇ ਹਾਂ ਅਸੀਂ ਉਹਨਾਂ ਨੂੰ ਪੂਰਾ ਇੰਜੋਏ ਕਰਾ ਕੇ ਮੈਮਰੀਜ਼ ਕ੍ਰੀਏਟ ਕਰਕੇ ਭੇਜਦੇ ਹਾਂ ਅਸੀਂ ਉਹਨਾਂ ਨੂੰ
1: ਸੋ ਇਹਨਾਂ ਕੋਲ ਬਹੁਤ ਵਧੀਆ ਸੈਟਅਪ ਹੈਗਾ ਤੁਸੀਂ ਆਪਣੇ ਬਰਥਡੇ 'ਚ ਜਾਂ ਕਿਸੇ ਤਰ੍ਹਾਂ ਦੀ ਕੋਈ ਉੱਥੇ ਪੈਨ ਡਰਾਈਵ 'ਤੇ ਪਿਕਚਰਸ ਪਾ ਕੇ ਲੈ ਕੇ ਜਾਓ ਆਪਣੀਆਂ ਮੈਮਰੀਜ਼ ਸ਼ੇਅਰ ਕਰਨੀਆਂ ਜਦੋਂ ਫੰਕਸ਼ਨ ਸ਼ੁਰੂ ਹੁੰਦਾ ਸਾਰੇ ਕਰਦੇ ਆ ਸਾਰਾ ਅਰੇਂਜਮੈਂਟ ਹੈਗਾ ਡਿਸਕੋ ਲਾਈਟਸ ਓ ਮਾਈ ਗੋਡ ਮੈਂ ਇਹਨਾਂ ਦੇ ਉੱਥੇ ਜਾ ਕੇ ਦੇਖਿਆ ਸੀਗਾ ਲਾਈਟਸ ਆਫ ਕਰਕੇ ਸਿਰਫ ਡਿਸਕੋ ਲਾਈਟਸ ਔਨ ਕੀਤੀਆਂ ਸੀ ਘੱਟੋ ਘੱਟ 15,000 to 20,000 ਦੀਆਂ ਡਿਸਕੋ ਲਾਈਟਸ ਦਾ ਸੈਟਅਪ ਹੈਗਾ ਆ ਸੋ ਸਾਰੇ ਇੱਕ ਵਾਰ ਜਾ ਕੇ ਤੁਸੀਂ ਦੇਖੋ ਔਰ ਤੁਸੀਂ ਇੰਜੋਏ ਕਰੋਗੇ ਸੋ ਤੁਸੀਂ ਇੱਕ ਹੋਰ ਨੰਬਰ ਨੋਟ ਕਰ ਸਕਦੇ ਹੋ ਅਗਰ ਤੁਸੀਂ ਬੁਕਿੰਗ ਕਰਨੀ ਆ 6476338878 ਤੁਸੀਂ ਕਾਲ ਕਰ ਸਕਦੇ ਹੋ ਅਤੇ ਇੱਕ ਹੋਰ ਨੰਬਰ ਹੈਗਾ 905-451-2600 905-451-2600 ਅਤੇ ਗੱਲਾਂ ਤਾਂ ਬਹੁਤ ਹੁੰਦੀਆਂ ਹੈ ਸੋ ਇੱਕ ਛੋਟਾ ਜਿਹਾ ਕੁਐਸਚਨ ਸੀਗਾ ਮੇਰਾ ਪਰਨੀਤ ਪੁੱਛ ਲਿਆ ਸੀ ਸਾਰਿਆਂ ਨੂੰ
2: ਹਾਂਜੀ ਹਾਂਜੀ ਪੁੱਛੋ।
1: ਸੋ ਮੇਰੇ ਦਿਮਾਗ 'ਚ ਇੱਕ ਗੱਲ ਆ ਰਹੀ ਸੀ, ਮੇਰੀ ਕੋਈ ਨੋਨ ਹੈਗੇ ਆ ਜਿਨ੍ਹਾਂ ਨੂੰ ਬਹੁਤ ਵਧੀਆ ਸੈਲਰੀ ਦੀ ਆਫਰ ਆ ਰਹੀ ਆ, ਔਰ ਉਹਨਾਂ ਦੀ ਕਾਲ ਮੈਨੂੰ ਆਈ ਕਿ ਸੰਤੋਸ਼ ਮੈਨੂੰ ਇਹ ਜੋਬ ਜੁਆਇਨ ਕਰਨੀ ਚਾਹੀਦੀ ਆ ਕਿ ਨਹੀਂ, ਔਰ ਸੈਲਰੀ ਪੈਕੇਜ ਵੀ ਬਹੁਤ ਵਧੀਆ ਸੀਗਾ। ਸੋ ਬਟ ਉਹਦੀ ਟਾਈਮਿੰਗ ਕੁਛ ਇੱਦਾਂ ਦੀ ਸੀ ਕਿ ਉਹਨੂੰ ਆਪਣੇ ਬੱਚਿਆਂ ਦੇ ਨਾਲ ਆਪਣੀ ਫੈਮਲੀ ਦੇ ਨਾਲ ਟਾਈਮ ਮਿਲਣਾ ਹੀ ਨਹੀਂ ਸੀਗਾ। ਔਰ ਦੂਜੀ ਆਪਸ਼ਨ ਹੈਗੀ ਜਿੱਥੇ ਆਲਰੇਡੀ ਕੰਮ ਕਰ ਰਹੀ ਸੀ ਉੱਥੇ ਸੈਲਰੀ ਤਾਂ ਘੱਟ ਸੀਗੀ ਉਹਦੀ, ਲੇਕਿਨ ਟਾਈਮ ਆਪਣੀ ਫੈਮਲੀ ਦੇ ਨਾਲ ਜ਼ਿਆਦਾ ਉਹ ਸਪੈਂਡ ਕਰ ਸਕਦੀ ਆ। ਸੋ ਹੁਣ ਉਹਨੇ ਮੈਨੂੰ ਇਹ ਕੁਐਸਚਨ ਪੁੱਛਿਆ, ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਪੁੱਛਦੀ ਹਾਂ, ਮੈਂ ਤਾਂ ਉਹਨੂੰ ਕੋਈ ਜਵਾਬ ਦੇ ਹੀ ਦਿੱਤਾ, ਲੇਕਿਨ ਮੈਂ ਸੁਣਨਾ ਚਾਹੁੰਦੀ ਹਾਂ ਕਿ ਤੁਸੀਂ ਸਾਰੇ ਕੀ ਸੋਚਦੇ ਹੋ ਜੇ ਤੁਹਾਨੂੰ ਦੋ ਚੋਇਸਿਸ ਮਿਲ ਜਾਣ, ਠੀਕ ਹੈ ਪੜ੍ਹਨੀ।
2: ਹਾਂਜੀ ਹਾਂਜੀ।
1: ਸੋ ਪਹਿਲੀ ਹੈ ਕਿ ਸੈਲਰੀ ਬਹੁਤ ਵਧੀਆ ਪਰ ਟਾਈਮ ਬਿਲਕੁਲ ਨਹੀਂ, ਦੂਜੀ ਸੈਲਰੀ ਥੋੜ੍ਹੀ ਘੱਟ ਪਰ ਫੈਮਲੀ ਲਈ ਪੂਰਾ ਟਾਈਮ, ਤੁਸੀਂ ਕੀ ਚੂਜ਼ ਕਰੋਗੇ? ਸਿੰਪਲ ਜਿਹਾ ਕੁਐਸਚਨ ਹੈ। ਸੋ ਸਾਰਿਆਂ ਦੇ ਆਪਣੇ ਆਪਣੇ ਪੁਆਇੰਟ ਆਫ ਵਿਊ ਹੁੰਦੇ ਆ, ਕੋਈ ਕੁਛ ਕਹੇਗਾ ਕੋਈ ਕੁਛ ਕਹੇਗਾ, ਲੇਕਿਨ ਮੈਂ ਤੁਹਾਨੂੰ ਸਾਰਿਆਂ ਨੂੰ ਆਪਣੇ ਪਿਆਰੇ ਪਿਆਰੇ ਰੇਡੀਓ ਲਿਸਨਰਸ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਅਗਰ ਤੁਹਾਨੂੰ ਇੱਦਾਂ ਦੀ ਕੋਈ ਚੋਇਸ ਮਿਲੇ ਜਿਹਦੇ 'ਚ ਪਹਿਲੀ ਸੈਲਰੀ ਬਹੁਤ ਵਧੀਆ ਪਰ ਟਾਈਮ ਬਿਲਕੁਲ ਨਹੀਂ, ਅਤੇ ਦੂਸਰੀ ਸੈਲਰੀ ਥੋੜ੍ਹੀ ਪਰ ਜਿਹੜੀ ਫੈਮਲੀ ਲਈ ਟਾਈਮ ਹੈਗਾ ਤੁਹਾਡਾ ਪੂਰਾ ਹੈਗਾ, ਤੁਸੀਂ ਸਾਰਿਆਂ ਨੇ ਸਾਨੂੰ ਕਾਲ ਕਰਨੀ ਹੈ, ਅਤੇ ਕਾਲ ਕਰਨੀ ਹੈ ਤੁਸੀਂ 905-673-3337 905-673-3337 'ਤੇ ਤੁਸੀਂ ਕਾਲ ਕਰਕੇ ਅਤੇ ਸਾਨੂੰ ਦੱਸਣਾ ਕਿ ਤੁਸੀਂ ਕੀ ਸੋਚਦੇ ਹੋ ਕਿ ਤੁਹਾਨੂੰ ਇੱਦਾਂ ਦੀ ਜੋਬ ਪਸੰਦ ਹੈ ਜਿੱਥੇ ਸੈਲਰੀ ਬਹੁਤ ਹੀ ਵਧੀਆ ਹੋਵੇ ਬਟ ਟਾਈਮ ਨਾ ਮਿਲੇ ਫੈਮਲੀ ਦੇ ਨਾਲ ਸਪੈਂਡ ਕਰਨ ਨੂੰ, ਜਾਂ ਸੈਲਰੀ ਘੱਟ ਚੱਲੇਗੀ ਲੇਕਿਨ ਟਾਈਮ ਸਾਨੂੰ ਫੈਮਲੀ ਨਾਲ ਜ਼ਿਆਦਾ ਚਾਹੀਦਾ ਹੈ। ਸੋ ਕਾਲ ਕਰਨੀ ਹੈ ਤੁਸੀਂ ਸਾਰਿਆਂ ਨੇ 905-673-3337 905-673-3337 'ਤੇ ਤੁਸੀਂ ਸਾਨੂੰ ਕਾਲ ਕਰਕੇ ਦੱਸੋ ਕਿ ਤੁਸੀਂ ਕੀ ਸੋਚਦੇ ਹੋ, ਤੁਹਾਡੇ ਅਕੋਰਡਿੰਗ ਕੀ ਹੋਣਾ ਚਾਹੀਦਾ ਹੈ, ਕਿ ਤੁਸੀਂ ਆਪਣੀ ਫੈਮਲੀ ਦੇ ਨਾਲ ਜ਼ਿਆਦਾ ਟਾਈਮ ਸਪੈਂਡ ਕਰਨਾ ਚਾਹੁੰਦੇ ਹੋ ਜਾਂ ਤੁਹਾਨੂੰ ਸੈਲਰੀ ਜਾਂ ਤੁਹਾਨੂੰ ਪੈਸੇ ਜ਼ਿਆਦਾ ਚਾਹੀਦੇ ਆ। ਲੈਟਸ ਸੀ ਸਾਰੇ ਕੀ ਕਹਿੰਦੇ ਆ, ਕਾਲ ਕਰਨੀ ਹੈ 905-673-3337 'ਤੇ।

0: ਸੋ ਸਾਰੇ ਲੱਗ ਰਿਹਾ ਅੱਜ ਤੁਸੀਂ ਬਹੁਤ ਜ਼ਿਆਦਾ ਲੌਂਗ ਵੀਕਐਂਡ ਇੰਜੋਏ ਕਰ ਰਹੇ ਹੋ, ਸੋ ਤੁਸੀਂ ਸਾਰੇ ਕਾਲ ਕਰਕੇ ਦੱਸੋ ਤੁਹਾਨੂੰ ਸਾਡੀ ਆਵਾਜ਼ ਆ ਵੀ ਰਹੀ ਹੈ ਕਿ ਨਹੀਂ ਆ ਰਹੀ ਹੈ। ਸੋ ਤੁਸੀਂ ਕਾਲ ਕਰਨੀ ਹੈ ਸਾਡੇ ਸਟੂਡੀਓ ਦੇ ਨੰਬਰ 'ਤੇ 905-673-3337, ਅਤੇ ਨਾਲ ਦੇ ਨਾਲ ਹੀ ਅਸੀਂ ਇੱਕ ਕੁਐਸਚਨ ਵੀ ਲੈ ਕੇ ਆਏ ਹਾਂ ਤੁਹਾਡੇ ਕੋਲ। ਅਤੇ ਪਰਨੀਤ ਅੱਜ ਮੈਨੂੰ ਆਫ ਦਾ ਏਅਰ ਕੁਛ ਚਿੜਾ ਰਹੀ ਸੀ, ਸੋ ਦੱਸੋ ਤੁਸੀਂ ਕੀ ਕਹਿ ਰਹੇ ਸੀ ਮੈਨੂੰ, ਉਦੋਂ ਮੈਂ ਤੁਹਾਨੂੰ ਸੁਣਿਆ ਨਹੀਂ।
1: ਹਾਂਜੀ ਹਾਂਜੀ ਸੰਤੋਖ ਜੀ, ਸੋ ਤੁਸੀਂ ਨਾ ਸਾਰਿਆਂ ਨੂੰ ਚੱਕਰਾਂ 'ਚ ਪਾਈ ਰੱਖਦੇ ਹੋ, ਸਾਰਿਆਂ ਨੂੰ ਕੁਐਸਚਨਸ 'ਤੇ ਕੁਐਸਚਨਸ ਪੁੱਛਦੇ ਰਹਿੰਦੇ ਹੋ, ਕੋਈ ਨਾ ਕੋਈ ਟ੍ਰਿਕੀ ਕੁਐਸਚਨ ਪੁੱਛਦੇ ਰਹਿੰਦੇ ਹੋ, ਤੁਸੀਂ ਸੋਚਣ 'ਤੇ ਮਜਬੂਰ ਕਰ ਦਿੰਦੇ ਹੋ, ਕਈ ਵਾਰ ਤਾਂ ਅਗਲੇ ਪੇਪਰ ਪੈਨ ਲੈ ਕੇ ਬੈਠਦੇ ਆ ਤੁਹਾਡੀਆਂ ਕੈਲਕੂਲੇਸ਼ਨਸ ਕਰਨ ਵਾਸਤੇ। ਸੋ ਚਲੋ ਫਿਰ ਅੱਜ ਆਪਾਂ ਤੁਹਾਡਾ ਟੈਸਟ ਲੈਂਦੇ ਹਾਂ।
0: ਅੱਛਾ ਮੇਰਾ ਟੈਸਟ, ਪਰ ਨਹੀਂ ਤੇ ਮੇਰੇ ਨਾਲ ਬਦਲੇ ਨਾ ਲਓ ਪਲੀਜ਼।
1: ਨਹੀਂ ਨਹੀਂ ਨਹੀਂ, ਇਹ ਤਾਂ ਦੇਖੋ ਹੁਣ ਮੈਨੂੰ ਆਪਣੇ ਜਿੰਨੇ ਵੀ ਸੁਣ ਰਹੇ ਨੇ ਗੇ ਉਹਨਾਂ ਸਾਰਿਆਂ ਦੇ ਬੇਸਿਸ 'ਤੇ ਹੁਣ ਮੈਨੂੰ ਬੋਲਣਾ ਹੀ ਪੈਣਾ
0: ਜੀ।
1: ਅੱਜ ਫਿਰ ਤੁਹਾਡਾ ਐਗਜ਼ਾਮ ਹੋ ਹੀ ਜਾਵੇ।
0: ਚਲੋ ਜੀ,
1: ਹਾਂਜੀ
0: ਸਿੱਕੀ ਕੁਐਸਚਨ ਹੈਗਾ ਤੁਹਾਡਾ।
1: ਹਾਂਜੀ, ਸੋ ਬਹੁਤ ਟ੍ਰਿਕੀ ਕੁਐਸਚਨ ਆ, ਚਲੋ ਦੇਖਦੇ ਹਾਂ ਕਿ ਤੁਸੀਂ ਮੈਥ ਦੇ ਵਿੱਚ ਕਿੰਨੇ ਫਾਸਟ ਹੋਗੇ।
0: ਲੈਟਸ ਸੀ, ਜੇ ਮੈਨੂੰ ਨਹੀਂ ਆਊਗਾ ਫਿਰ ਅਸੀਂ ਸਾਰਿਆਂ ਨੂੰ ਪੁੱਛਾਂਗੇ ਕੋਈ ਸਾਡੀ ਹੈਲਪ ਕਰ ਸਕਦਾ।
1: ਹਾਂਜੀ ਹਾਂਜੀ ਹਾਂਜੀ ਜ਼ਰੂਰ। ਸੋ ਦਾ ਕੁਐਸਚਨ ਇਜ਼ ਕਿ ਜੇ ਆਪਾਂ 3 ਦੇ ਵਿੱਚ 3 ਪਲੱਸ ਕਰੀਏ,
0: ਅੱਛਾ,
1: ਤੇ ਫਿਰ ਉਹਨਾਂ ਦੇ ਵਿੱਚੋਂ 12 ਨੂੰ ਫਿਰ ਪਲੱਸ ਕਰੀਏ
0: ਜੀ,
1: ਤੇ 4 ਨਾਲ ਡਿਵਾਈਡ ਕਰੀਏ
0: ਜੀ,
1: ਤੇ ਉਸ ਤੋਂ ਬਾਅਦ 0 ਦੇ ਨਾਲ ਮਲਟੀਪਲਾਈ ਕਰੀਏ
0: ਜੀ,
1: ਉਹਦਾ ਆਨਸਰ ਕੀ ਹੋਊਗਾ?
0: ਓ ਮਾਈ ਗੋਡ, ਇਹ ਤਾਂ ਤੁਸੀਂ ਮੈਨੂੰ ਵੀ ਮੇਰੇ ਕੁਐਸਚਨ ਨੂੰ ਵੀ ਮਾਤ ਦੇ ਦਿੱਤੀ ਪਰਨੀ ਜੀ। ਸੋ ਪਹਿਲਾਂ ਮੈਂ ਦੱਸ ਦਵਾਂ, ਸੈਟਰਡੇ ਦੇ ਸ਼ੋਅ ਦੇ ਵਿੱਚ ਰਾਜਵਿੰਦਰ ਜੀ ਤੁਸੀਂ ਵਿਨਰ ਸੀਗੇ, ਸਾਡਾ ਸ਼ੋਅ ਜਿਹੜਾ ਓਵਰ ਹੋ ਗਿਆ ਸੀ, ਅਸੀਂ ਵਿਨਰ ਨਹੀਂ ਅਨਾਊਂਸ ਕਰ ਪਾਏ ਸੀ। ਸੋ ਨੰਬਰ ਹੈਗਾ ਤੁਹਾਡੇ ਫੋਨ ਦਾ ਲਾਸਟਲਾ 625, ਰਾਜਵਿੰਦਰ ਜੀ ਤੁਸੀਂ ਵਿਨਰ ਹੋ। ਸੋ ਅੱਜ ਲਈ ਵੀ ਅਸੀਂ ਵਿਨਰ ਕੱਢਾਂਗੇ, ਔਰ ਸੋ ਤੁਸੀਂ ਤਵਾ ਕਿਚਨ ਤੋਂ ਪੜਨੀ ਜੀ, ਅਸੀਂ ਸਪੋਂਸਰਸ ਨੂੰ ਕਹਿ ਰਹੀ ਹੈ ਕਿ ਕੁਛ ਅੱਜ ਵਧੀਆ ਜਿਹਾ ਖਵਾਉਣ। ਸੋ ਕੀ ਕਹੀਏ, ਅਸੀਂ ਛੋਲੇ ਭਟੂਰੇ ਕਰ ਦਿੰਦੇ ਹਾਂ, ਠੀਕ ਹੈ?
1: ਹਾਂਜੀ ਹਾਂਜੀ।
0: ਸੋ ਇੱਕ ਪਲੇਟ ਛੋਲੇ ਭਟੂਰੇ, ਜਿਹੜੇ ਵੀ ਆਂਸਰ ਦੇਣਗੇ, ਡਜ਼ਨਟ ਮੈਟਰ ਤੁਸੀਂ ਸਹੀ ਆਂਸਰ ਦੇ ਰਹੇ ਹੋ ਜਾਂ ਗਲਤ ਆਂਸਰ ਦੇ ਰਹੇ ਹੋ, ਬਸ ਤੁਸੀਂ ਆਂਸਰ ਦੇ ਕੇ ਪਾਰਟੀਸਿਪੇਟ ਕਰਨਾ ਹੈ। ਸੋ ਕੁਐਸਚਨ ਹੈਗਾ ਹੈ ਪਰਨੀਤ ਦਾ, ਮੈਂ ਨੋਟ ਕਰ ਲਿਆ, 3+3+12 ਡਿਵਾਈਡਡ ਬਾਈ 4 ਮਲਟੀਪਲਾਈ 0। ਬਹੁਤ ਰੈਸਟ ਕਰ ਲਈ ਤੁਸੀਂ ਸਾਰਿਆਂ ਨੇ ਵੀਕਐਂਡ 'ਤੇ, ਹੁਣ ਤੁਸੀਂ ਉੱਠੋ ਅਤੇ ਜਵਾਬ ਦਿਓ, ਅਤੇ ਦੇਖਦੇ ਹਾਂ ਕੌਣ ਲੱਕੀ ਵਿਨਰ ਹੁੰਦਾ ਅੱਜ ਦੇ ਸ਼ੋਅ ਲਈ। ਸੋ ਨੰਬਰ ਹੈਗਾ ਆ ਸਾਡੇ ਸਟੂਡੀਓ ਦਾ 905-673-3337, 905-673-3337। ਕਈ ਸਾਨੂੰ ਨਵੇਂ ਸੁਣ ਰਹੇ ਹੋਗੇ, ਔਰ ਕਈ ਵਾਰ ਨਾ ਅਸੀਂ ਸਟੂਡੀਓ ਦੇ ਨੰਬਰ 'ਤੇ ਕਾਲ ਕਰਨ ਲਈ ਹੈਜ਼ੀਟੇਟ ਕਰਦੇ ਹਾਂ, ਬਟ ਸ਼ੋਅ ਅਸੀਂ ਸੁਣਦੇ ਹਾਂ, ਹੈਜ਼ੀਟੇਟ ਨਹੀਂ ਕਰਨਾ, ਅਸੀਂ ਸਾਰੇ ਇੱਕ ਵਰਗੇ ਹੀ ਹਾਂ। ਸੋ ਤੁਸੀਂ ਸਾਨੂੰ ਕਾਲ ਕਰਨੀ ਹੈ ਔਰ ਆਂਸਰ ਦੇਣਾ ਹੈ 905-673-3337, ਅਤੇ ਕੁਐਸਚਨ ਰਿਪੀਟ ਹੋ ਰਿਹਾ ਹੈ ਆਪ ਸਭ ਕਾ, 3+3+12 ÷0, 3+3+12 ÷4 ÷0, ਅਤੇ ਕਾਲ ਕਰਨੀ ਹੈ ਤੁਸੀਂ ਸਾਰਿਆਂ ਨੇ 905-673-3337, 905-673-3337 'ਤੇ ਕਾਲ ਕਰਕੇ ਤੁਸੀਂ ਸਾਨੂੰ ਜਵਾਬ ਦੇਣਾ ਹੈ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਆਂਸਰ ਹੈਗਾ, ਔਰ ਤੁਹਾਨੂੰ ਮਿਲੇਗਾ ਛੋਲੇ ਭਟੂਰੇ ਦੀ ਇੱਕ ਪਲੇਟ ਤਵਾ ਕਿਚਨ ਤੋਂ, ਤੁਸੀਂ ਅੱਜ ਜਾ ਕੇ ਪਿੱਕ ਕਰ ਸਕਦੇ ਹੋ, ਔਰ ਤਵਾ ਕਿਚਨ ਦਾ ਐਡਰੈਸ ਦੱਸ ਦਿਓ ਪਰਨੀਤ ਜੀ।
1: ਹਾਂਜੀ ਹਾਂਜੀ, ਤਵਾ ਕਿਚਨ ਦੀ ਆਪਣੇ ਕੋਲ 2 ਲੋਕੇਸ਼ਨਸ ਨੇ, ਤੁਸੀਂ 50 ਸਨੀ ਵੇਲ 'ਤੇ ਜਾ ਕੇ ਪਿੱਕ ਕਰ ਸਕਦੇ ਹੋ, ਬ੍ਰੈਮਟਨ ਸਿਵਲ ਹੋਸਪਿਟਲ ਕੋਲ, ਅਤੇ ਜਾਂ ਫਿਰ ਤੁਸੀਂ 30 ਰੈਂਬਲਰ ਡਰਾਈਵ 'ਤੇ ਜਾ ਕੇ ਪਿੱਕ ਕਰ ਸਕਦੇ ਹੋ, ਅਤੇ ਉਹਨਾਂ ਨੂੰ ਰੈਫਰੈਂਸ ਦੇਣੀ ਹੈ ਰੇਡੀਓ ਆਵਾਜ਼
0: ਜੀ। ਸੋ ਸਾਰਿਆਂ ਨੇ ਕਾਲ ਕਰਨੀ ਹੈ ਜੀ, ਸਾਡੀ ਕਾਲਾਂ ਦੀ ਪੁਛਾੜ ਸ਼ੁਰੂ ਹੋ ਗਈ ਹੈ। ਸੋ ਸਾਡੇ ਨਾਲ ਸਾਡੇ ਪਹਿਲੇ ਕਾਲਰ ਹੈਗੇ ਆ ਜੀ, ਸੰਦੀਪ ਗਿੱਲ ਜੀ, ਤੁਸੀਂ ਔਨ ਏਅਰ ਹੋ।
2: ਹਾਂਜੀ, ਇਹਦਾ ਆਨਸਰ ਹੈਗਾ ਜੀ 6।
0: ਸੰਦੀਪ ਜੀ ਆਨਸਰ ਤੇ 6, ਤੁਸੀਂ ਸਾਡੇ ਤੋਂ ਨਾਰਾਜ਼ ਹੋ, ਸਾਨੂੰ ਸਤਿ ਸ਼੍ਰੀ ਅਕਾਲ ਵੀ ਨਹੀਂ ਬੁਲਾਈ।
1: ਹਾਂਜੀ ਹਾਂਜੀ,
0: ਸਤਿ ਸ਼੍ਰੀ ਅਕਾਲ ਸੰਦੀਪ ਜੀ, ਮੈਨੂੰ ਲੱਗਿਆ ਅੱਜ ਅਮਨ ਜੀ ਨਹੀਂ ਹੈਗੇ, ਸਾਰੇ ਸਾਡੇ ਤੋਂ ਨਾਰਾਜ਼ ਹੈ, ਸਾਨੂੰ ਕਿਸੇ ਨੇ ਸਤਿ ਸ਼੍ਰੀ ਅਕਾਲ ਨਹੀਂ ਬੁਲਾਣੀ।
2: ਅੱਛਾ
0: ਨਹੀਂ, ਥੈਂਕ ਯੂ ਸੋ ਮਚ ਸੰਦੀਪ ਜੀ, ਕਿੱਥੋਂ ਗੱਲ ਕਰ ਰਹੇ ਹੋ ਤੁਸੀਂ?
2: ਬ੍ਰੈਮਟਨ ਤੋਂ ਹੈ ਜੀ।
0: ਬ੍ਰੈਮਟਨ ਤੋਂ, ਤੇ ਅੱਜ ਲੌਂਗ ਵੀਕਐਂਡ ਤੇ ਕੀ ਪਲਾਨ ਹੈ ਤੁਹਾਡਾ?
2: ਲੌਂਗ ਵੀਕਐਂਡ ਤੇ ਕੰਮ ਤੇ।
0: ਵਾਓ ਵਾਓ, ਤੁਸੀਂ ਤੇ ਸਾਰੇ ਸੇਮ, ਇਹ ਤੋਂ ਵਧੀਆ ਕੋਈ ਕੰਮ ਹੋ ਨਹੀਂ ਸਕਦਾ, ਤੁਸੀਂ ਆਪਣੇ ਕੰਮ ਤੇ ਆ, ਔਰ ਅੱਜ ਲੇਬਰ ਡੇ ਆ, ਸੋ ਸਾਨੂੰ ਕੰਮ ਕਰਨਾ ਬਣਦਾ ਵੀ ਹੈ। ਥੈਂਕ ਯੂ ਸੋ ਮਚ ਸੰਦੀਪ ਜੀ, ਤੁਸੀਂ ਅੱਜ ਕਾਲ ਕੀਤੀ, ਤੇ ਅੱਜ ਦਾ ਦਿਨ ਤੁਸੀਂ ਇੰਜੋਏ ਕਰੋ।
2: ਥੈਂਕ ਯੂ ਸੋ ਮਚ।
0: ਥੈਂਕ ਯੂ ਜੀ। ਸੋ ਸੰਦੀਪ ਜੀ ਕਹਿੰਦੇ ਆ ਆਨਸਰ ਹੈਗਾ 6, ਤੇ ਨੈਕਸਟ ਕਾਲ ਤੇ ਪਹੁੰਚਦੇ ਆ ਅਸੀਂ। ਸੋ ਹਰਦੀਪ ਜੀ ਤੁਸੀਂ ਔਨ 에ਅਰ ਹੋ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਹਰਦੀਪ ਜੀ, ਕੀ ਹਾਲ ਹੈ?
2: ਵਧੀਆ ਜੀ ਵਧੀਆ। ਪਲੀਜ਼ ਹੋਪ ਯੂ ਬੋਥ ਆਰ ਡੂਇੰਗ ਗ੍ਰੇਟ। ਤੇ ਇਹਦਾ ਆਨਸਰ ਹੈਗਾ 6।
0: 6 ਹਰਦੀਪ ਜੀ ਤੇ ਸੰਦੀਪ ਜੀ ਤੁਸੀਂ ਇੱਕੋ ਕਲਾਸ 'ਚ ਹੈਗੇ ਹੋ ਲੱਗਦਾ ਹੁਣ ਤੁਸੀਂ ਇੱਕ ਨਾਲ, ਸਾਰਿਆਂ ਨੇ ਆਨਸਰ ਦੇਣੇ। ਹਰਦੀਪ ਜੀ ਮੈਂ ਸੱਚੀ ਦੱਸਾਂ, ਮੈਨੂੰ ਆਪ ਨੂੰ ਇਹਦਾ ਆਨਸਰ ਨਹੀਂ ਪਤਾ। ਅੱਗੇ ਮੈਂ ਅਮਨ ਜੀ ਨਾਲ ਮਿਲ ਕੇ ਨਾ ਸਾਰਿਆਂ ਨੂੰ ਕੁਐਸਚਨਸ ਕਰਦੀ ਸੀ, ਅੱਜ ਪਰਨੀਤ ਆਈ ਹੈ ਬਦਲਾ ਲੈਣ ਵਾਸਤੇ।
2: ਓਕੇ ਹਾਂਜੀ ਜੀ, ਸੋ ਮੈਂ ਆਈ ਐਮ ਗੁੱਡ ਇਨ ਮੈਥਮੈਟਿਕਸ, ਸੋ ਦੇ ਸ਼ੁੱਡ ਬੀ 6। ਇਫ ਇਟਸ ਨਾਟ ਦੈਨ ਆਈ ਵਿਲ ਬੀ ਸਰਪ੍ਰਾਈਜ਼ਡ।
0: ਲੈਟਸ ਸੀ, ਵੀ ਆਰ ਨਾਟ ਗੋਇੰਗ ਟੂ ਟੈਲ ਐਨੀਬਾਡੀ ਅਬਾਊਟ ਦ ਫਾਰਮੂਲਾ, ਸੋ ਲੈਟਸ ਸੀ ਸਾਰੇ ਕੀ ਆਨਸਰ ਦਿੰਦੇ ਆ। ਡਸਨਟ ਮੈਟਰ ਕਿ ਆਨਸਰ ਸਹੀ ਹੁੰਦਾ ਕਿ ਰੋਂਗ। ਵੈਸੇ ਤੁਸੀਂ ਮੈਨੂੰ ਇਹ ਦੱਸੋ, ਤੁਹਾਡੇ 10th ਦੇ ਵਿੱਚ ਮੈਥ 'ਚ ਮਾਰਕਸ ਕਿੰਨੇ ਆਏ ਸੀਗੇ?
2: That's a good question ji. I was 100 out of 100. I had my photo was on the newspaper.
0: Oh wow, that's a good news. So hun tusi apne bachchan nu dikhande hoge apni photo?
2: ਹਾਂ ਜੀ ਬਿਲਕੁਲ, ਮੈਂ ਅਜੇ ਵੀ ਪੇਪਰ ਸੰਭਾਲ ਕੇ ਰੱਖਿਆ ਹੋਇਆ। ਹਾਂਜੀ
0: ਵਾਓ, ਸੋ ਮੈਨੂੰ 100 ਆਊਟ ਆਫ 100 ਮੈਥ ਚ ਹਰਦੀਪ ਜੀ ਕਦੀ ਵੀ ਨਹੀਂ ਆਏ, ਔਰ ਮੈਨੂੰ ਇਸੇ ਚੀਜ਼ ਦਾ ਬਹੁਤ ਜ਼ਿਆਦਾ ਦੁੱਖ ਹੈ ਕਿਉਂਕਿ ਮੈਂ 60-70% ਵਾਲੀ ਸੀਗੀ।
2: ਦੈਟਸ ਨਾਟ ਬੈਡ।
0: ਥੈਂਕ ਯੂ ਸੋ ਮਚ ਜੀ ਕਾਲ ਕਰਨ ਲਈ, ਅੱਜ ਦਾ ਦਿਨ ਇੰਜੋਏ ਕਰੋ। ਤੇ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ ਆ ਜੀ 3651।
3: ਸਤਿ ਸ਼੍ਰੀ ਅਕਾਲ ਸੰਤੋਖ ਜੀ।
0: ਸਤਿ ਸ਼੍ਰੀ ਅਕਾਲ ਜੀ,
3: ਆਨਸਰ ਹੈਗਾ 18।
0: ਤੇ ਜੀ ਤੁਸੀਂ ਆਪਣਾ ਪਿਆਰਾ ਜਿਹਾ ਨਾਮ ਦੱਸੋ ਸਾਨੂੰ ਪਹਿਲਾਂ।
3: ਅਮਰਜੀਤ।
0: ਅਮਰਜੀਤ ਜੀ, ਅਮਰਜੀਤ ਜੀ ਦਾ ਆਨਸਰ ਕੀ ਹੈਗਾ ਆ?
1: 18।
0: ਵਾਓ, ਸੋ ਸੰਦੀਪ ਜੀ ਕਹਿੰਦੇ ਆ 6, ਹਰਦੀਪ ਜੀ ਕਹਿੰਦੇ ਆ 6 ਤੇ ਅਮਰਜੀਤ ਜੀ ਕਹਿੰਦੇ ਆ 18। ਇਹਨਾਂ ਨੇ ਮਲਟੀਪਲਾਈ ਬਾਈ 3 ਕਰ ਦਿੱਤਾ। ਲੈਟਸ ਸੀ ਹੁਣ ਕੌਣ ਵਿਨਰ ਹੁੰਦਾ। ਥੈਂਕ ਯੂ ਸੋ ਮਚ ਅਮਰਜੀਤ ਜੀ ਕਾਲ ਕਰਨ ਲਈ। ਸੋ ਸਾਡੇ ਨਾਲ ਸਾਡੇ ਨੈਕਸਟ ਕਾਲਰ ਪਰਵਿੰਦਰ ਜੀ, ਤੁਸੀਂ ਔਨ 에ਅਰ ਹੋ।
4: ਹਾਂਜੀ ਸਤਿ ਸ਼੍ਰੀ ਅਕਾਲ ਸੰਜੋਤ ਜੀ।
0: ਸਤਿ ਸ਼੍ਰੀ ਅਕਾਲ ਪਰਵਿੰਦਰ ਜੀ, ਫਾਈਨਲੀ ਫਾਈਨਲੀ ਨਾਰੀ ਮਾਰੀ ਤਰਫ ਲੈ ਕੋਈ ਆਇਆ। ਸੋ ਪਰਵਿੰਦਰ ਜੀ ਸਤਿ ਸ਼੍ਰੀ ਅਕਾਲ।
4: ਸਤਿ ਸ਼੍ਰੀ ਅਕਾਲ
0: ਪਰਵਿੰਦਰ ਜੀ, ਤੁਸੀਂ
4: ਜੀ ਆਨਸਰ 6 ਹੈ ਗਿਆ।
0: ਅੱਛਾ ਪਰਵਿੰਦਰ ਜੀ, ਤੁਸੀਂ ਦੱਸੋ ਤੁਸੀਂ ਕਿੰਨੇ ਮੈਥ 'ਚ ਮਾਰਕਸ ਲੈ ਕੇ ਆਏ ਸੀ 10th 'ਚ?
4: ਹਾਂਜੀ ਐਵਰੇਜ ਜੀ ਸੀਗੀ।
0: ਕਿੰਨੇ ਸੀ? ਪ੍ਰਨੀਤ ਦਾ ਆਨਸਰ ਕੀ ਹੋਏਗਾ? ਲੇਕਿਨ ਥੈਂਕ ਯੂ ਸੋ ਮਚ, ਤੁਸੀਂ ਕੰਟਰੀਬਿਊਟ ਕੀਤਾ, ਕਾਲ ਕੀਤਾ, ਪਾਰਟਿਸਿਪੇਸ਼ਨ ਕੀਤੀ। ਔਰ ਅੱਜ ਦਾ ਦਿਨ ਕਿਵੇਂ ਸਪੈਂਡ ਕਰ ਰਹੇ ਹੋ ਪਰਵਿੰਦਰ ਜੀ ਤੁਸੀਂ? ਇੰਜੋਏ ਕਰੋ ਅੱਜ ਦਾ ਦਿਨ ਤੇ ਸ਼ਾਮ ਨੂੰ ਆਪਣੀ ਫੈਮਿਲੀ ਨਾਲ ਇੰਜੋਏ ਕਰੋ। ਥੈਂਕ ਯੂ ਸੋ ਮਚ ਫੋਰ ਯੂਰ ਕਾਲ। ਸੋ ਅਸੀਂ ਕੁਐਸਚਨ ਰਿਪੀਟ ਕਰ ਦਿੰਦੇ ਹਾਂ। ਸੋ ਕੁਐਸਚਨ ਹੈਗਾ ਆ 3+3+12 ਡਿਵਾਈਡਡ ਬਾਈ 4 ਮਲਟੀਪਲਾਈ 0, ਇਹਦਾ ਆਨਸਰ ਕੀ ਹੋਏਗਾ? ਸੋ ਤੁਸੀਂ ਸਾਰਿਆਂ ਨੇ ਕਾਲ ਕਰਨੀ ਹੈ, ਕਾਫੀ ਵਧੀਆ ਸਾਨੂੰ ਰਿਸਪੋਂਸ ਆਇਆ, ਲੇਕਿਨ ਆਨਸਰ ਚਾਹੇ ਜਿੱਦਾਂ ਵੀ ਸਹੀ ਹੋਵੇ ਗਲਤ ਹੋਵੇ ਕੋਈ ਗੱਲ ਨਹੀਂ, ਅਸੀਂ ਕੋਈ ਐਗਜ਼ਾਮ ਨਹੀਂ ਲੈ ਰਹੇ ਹਾਂ, ਅਸੀਂ ਸਿਰਫ ਤੁਹਾਡਾ ਅਤੇ ਆਪਣਾ ਸਾਥ ਬਣਾਏ ਰੱਖ ਰਹੇ ਹਾਂ, ਔਰ ਅਸੀਂ ਤੁਹਾਡੀ ਪਿਆਰੀ ਜਿਹੀ ਆਵਾਜ਼ ਸੁਣਨਾ ਚਾਹੁੰਦੇ ਹਾਂ, ਮੇਨ ਰੀਜ਼ਨ ਸਾਡਾ ਇਹੀ ਹੈ। ਸੋ ਤੁਸੀਂ ਸਾਰਿਆਂ ਨੇ ਕਾਲ ਕਰਨੀ ਹੈ, ਅਤੇ ਕਾਲ ਕਿੱਥੇ ਕਰਨੀ ਹੈ? 905-673-3337। ਔਰ ਕਿੰਨਾ ਵਧੀਆ ਲੱਗ ਰਿਹਾ ਨਾ ਪ੍ਰਨੀਤ, ਜਦੋਂ ਸਾਰੇ ਸਾਨੂੰ ਕਾਲ ਕਰਦੇ ਆ, ਹਨਾ?
1: ਹਾਂਜੀ ਹਾਂਜੀ।
0: ਸੋ ਇੱਦਾਂ ਲੱਗਦਾ ਕਿ ਅਸੀਂ ਸਾਰੇ ਇਕੱਠੇ ਬੈਠੇ ਹੋਏ ਹਾਂ, ਮੈਂ ਕਦੀ ਅਸੀਂ ਕਿਸੇ ਨੂੰ ਮਿਲੇ ਨਹੀਂ ਆਪਣੇ ਲਿਸਨਰਸ ਨੂੰ, ਅਸੀਂ ਸਿਰਫ ਆਵਾਜ਼ ਸੁਣ ਰਹੇ ਹਾਂ, ਬਟ ਆਵਾਜ਼ ਸੁਣ ਕੇ ਹੀ ਮਜ਼ਾ ਆ ਜਾਂਦਾ ਹੈ।
1: ਹਾਂਜੀ ਹਾਂਜੀ।
0: ਸੋ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ ਆ 8270 ਲਾਸਟ ਨੰਬਰ ਹੈਗਾ ਜੀ। ਸਤਿ ਸ਼੍ਰੀ ਅਕਾਲ,
4: ਕਿਸੇ ਨੂੰ ਮਿਲੇ ਨਹੀਂ।
0: ਹੈਲੋ ਜੀ, ਕਾਲ ਡਿਸਕਨੈਕਟ ਹੋ ਗਈ, ਤੁਸੀਂ ਦੁਬਾਰਾ ਕਾਲ ਕਰ ਲਓ। ਮੇ ਬੀ ਤੁਸੀਂ ਆਪਣੇ ਰੇਡੀਓ ਨੂੰ ਔਨ ਕੀਤਾ ਹੋਏਗਾ, ਸੋ ਜਦੋਂ ਤੁਸੀਂ ਸਾਨੂੰ ਕਾਲ ਕਰਨੀ ਹੈ ਤੁਸੀਂ ਰੇਡੀਓ ਦੇ ਨੰਬਰ ਨੂੰ, ਰੇਡੀਓ ਦੀ ਜਿਹੜੀ ਸੁਣ ਰਹੇ ਹੋ ਉਹਨੂੰ ਵੋਲਿਊਮ ਡਾਊਨ ਕਰ ਦਿਓ ਤਾਂ ਕਿ ਤੁਹਾਨੂੰ ਸਾਡੀ ਆਵਾਜ਼ ਆ ਸਕੇ। ਸੋ ਸਾਡੇ ਨਾਲ ਸਾਡੇ ਨੈਕਸਟ ਕਾਲਰ ਔਨ 에ਅਰ ਹੈਗੇ ਆ। ਸੋ 6972 ਤੁਸੀਂ ਔਨ 에ਅਰ ਹੋ।
5: ਹਾਂਜੀ
0: ਸਤਿ ਸ਼੍ਰੀ ਅਕਾਲ ਜੀ। ਆਨਸਰ 6 ਹੈ ਜੀ, ਐਂਡ ਤੁਹਾਡਾ ਨਾਮ ਕੀ ਹੈ ਜੀ?
5: ਹਰਿੰਦਰ।
0: ਹਰਿੰਦਰ ਜੀ, ਹਰਿੰਦਰ ਜੀ ਕਿੱਥੋਂ ਗੱਲ ਕਰ ਰਹੇ ਹੋ ਤੁਸੀਂ?
5: ਰਾਈਟ ਨਾਓ ਬ੍ਰੈਂਪਟਨ।
0: ਬ੍ਰੈਂਪਟਨ, ਓਕੇ ਹਰਿੰਦਰ ਜੀ, ਅਸੀਂ ਤੁਹਾਡਾ ਆਨਸਰ ਵੀ ਨੋਟ ਕਰ ਲਿਆ। ਥੈਂਕ ਯੂ ਸੋ ਮਚ ਫੋਰ ਯੂਰ ਕਾਲ। ਸੋ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ ਆ ਤੇ ਨੰਬਰ ਹੈਗਾ 8270। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ 에ਅਰ ਹੋ।
6: ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ ਪਹਿਲਾਂ ਦੋਨਾਂ ਨੂੰ।
0: ਗੁੱਡ ਮਾਰਨਿੰਗ ਜੀ,
6: ਬਹੁਤ ਵਧੀਆ ਵੈਦਰ ਹੈ ਜੀ, ਬਹੁਤ ਵਧੀਆ ਅੱਜ ਮਾਹੌਲ ਚੱਲ ਰਿਹਾ ਹੈ ਨਾ
0: ਜੀ। ਥੈਂਕ ਯੂ ਸੋ ਮਚ।
6: ਟ੍ਰਿਕਸ ਵਾਲੇ ਕੁਐਸਚਨ ਵੀ ਚੱਲਦੇ ਪਏ ਆ ਲਾਈਕ ਐਂਟਰਟੇਨਮੈਂਟ ਵਧੀਆ ਹੋ ਰਹੀ ਹੈ ਲਾਈਕ ਇਟ ਤੇ ਮੇਰੇ ਹਿਸਾਬ ਨਾਲ ਵੀ ਆਨਸਰ 6 ਹੀ ਆਊਗਾ 6 ਦਾ ਹਾਲਾਂਕਿ ਮੈਂ ਜ਼ਿਆਦਾ ਪੜ੍ਹਿਆ ਨਹੀਂ ਆ ਠੀਕ ਹੈ ਮੇਰੇ ਤਾਂ 50% ਵੀ ਨਹੀਂ ਆਏ
0: ਚਲੋ ਕੋਈ ਨਾ ਸਾਰਿਆਂ ਤੋਂ ਮਾਰਕਸ ਦੇ ਨਾਲ ਕਦੀ ਵੀ ਕਿਸੇ ਨੂੰ ਤੁਸੀਂ ਜੱਜ ਨਹੀਂ ਕਰ ਸਕਦੇ ਕਈ ਵਾਰ ਅਸੀਂ ਮਤਲਬ ਮੈਂ ਸੱਚੀ ਦੱਸਾਂ ਤੁਸੀਂ ਆਪਣਾ ਨਾਮ ਨਹੀਂ ਦੱਸਿਆ ਪਹਿਲਾਂ ਮੈਨੂੰ ਨਾਮ ਦੱਸੋ
6: ਪਰਮਜੋਤ
0: ਪਰਮਜੋਤ ਜੀ ਬਹੁਤ ਹੀ ਪਿਆਰਾ ਨਾਮ ਹੈ ਤੁਹਾਡਾ ਸੋ ਮੈਂ ਆਪਣੇ ਬਾਰੇ ਦੱਸਦੀ ਹਾਂ ਮੇਰੇ ਮਾਰਕਸ ਹਮੇਸ਼ਾ ਬਹੁਤ ਵਧੀਆ ਆਉਂਦੇ ਸੀ
1: ਮੈਂ ਵੀ ਇਹੀ ਕਹਿਣ ਲੱਗੀ ਸੀ ਮੈਂ ਕਿ ਹੁਣ ਇਹ ਗੱਲ ਆਪਣੇ ਤੇ ਲਾ ਰਹੇ ਨੇ
0: ਬਿਲਕੁਲ ਕਿਉਂਕਿ ਮੇਰਾ ਬ੍ਰਦਰ ਤੇ ਮੈਂ ਅਸੀਂ 1 ਸਾਲ ਦੀ ਗੈਪ ਦੇ ਵਿੱਚ ਸੀਗੇ ਸੋ ਮੇਰੀ ਮੰਮੀ ਨੇ ਕਹਿਣਾ ਪੜ੍ਹਦੀ ਤੂੰ ਹਮੇਸ਼ਾ ਆਪਣੇ ਭਰਾ ਕੋਲੋਂ ਆ ਨੰਬਰ ਤੇਰੇ ਹਮੇਸ਼ਾ ਉਹਦੇ ਤੋਂ ਜ਼ਿਆਦਾ ਆਉਂਦੇ ਮੈਂ ਰੱਟੇ ਦੇ ਵਿੱਚ ਬਹੁਤ ਤੇਜ਼ ਸੀਗਾ
6: ਮੇਰੇ ਕੋਲ ਨਾ ਪੜਨ ਦਾ ਰੀਜ਼ਨ ਇਹ ਸੀਗਾ ਮੈਨੂੰ ਪਤਾ ਸੀ ਮੈਂ ਕੈਨੇਡਾ ਆ ਜਾ ਨਹੀਂ ਪੜਿਆ ਮੈਂ ਇੱਥੇ ਆ ਕੇ ਪੜਿਆ
0: ਵੈਰੀ ਨਾਈਸ ਸੋ ਮੇਰੀ ਇਹ ਪ੍ਰੋਬਲਮ ਸੀਗੀ ਕਿ ਮੈਂ ਰੱਟੇ ਨਾਲ ਮਾਰਕਸ ਲਿਆਉਂਦੀ ਸੀਗੀ ਔਰ ਮੇਰਾ ਬ੍ਰਦਰ ਪ੍ਰੈਕਟੀਕਲੀ ਉਹ ਆਪਣਾ ਬ੍ਰੇਨ ਯੂਜ਼ ਕਰਦਾ ਸੀ ਉਹਦੇ ਕਰਕੇ ਉਹ ਵਿਚਾਰੇ ਦੇ ਨੰਬਰ ਮੇਰੇ ਤੋਂ ਹਮੇਸ਼ਾ ਘੱਟ ਆਉਂਦੇ ਸੀ ਔਰ ਘਰੇ ਹਮੇਸ਼ਾ ਉਹਨੂੰ ਮੇਰੇ ਕਰਕੇ ਗਾਲਾਂ ਪੈਂਦੀਆਂ ਸੀ
6: ਮੈਥ ਇੱਕ ਇੱਦਾਂ ਦਾ ਸਬਜੈਕਟ ਆ ਤੁਹਾਡੇ ਕੋਲ ਚਾਂਸ ਹੁੰਦਾ ਤੁਸੀਂ 100 ਦੇ ਵਿੱਚੋਂ 100 ਨੰਬਰ ਲੈ
0: ਸਕਦੇ ਮੈਥ
6: ਦੇ ਵਿੱਚੋਂ ਇੱਕ ਵੀ ਤੁਹਾਡਾ ਪੁਆਇੰਟ ਗਲਤ ਹੋ ਗਿਆ ਤੁਹਾਡਾ ਆਨਸਰ ਸਾਰਾ ਗਲਤ
0: ਯਾ ਬਿਲਕੁਲ ਸਹੀ ਬੋਲ ਰਹੇ ਹੋ ਸੋ ਪਰਮਜੋਤ ਜੀ
6: ਵਿੱਚ ਆਪਣੇ ਕੋਲ ਆਪਸ਼ਨ ਹੁੰਦੀ ਹੈ ਵੀ ਆਪਾਂ ਨੰਬਰ ਘੱਟ ਵੱਧ ਕਰ ਲਈਏ ਪਰ ਮੈਥ ਦੇ ਵਿੱਚ ਯੂ ਕੈਨ ਗੈਟ 100 ਆਊਟ ਆਫ 100 ਰਾਈਟ
0: ਬਿਲਕੁਲ ਸਹੀ ਸੋ ਪਰਮਜੋਤ ਜੀ ਲੈਟਸ ਸੀ ਔਰ ਮੈਨੂੰ ਪਤਾ ਹੈ ਤੁਸੀਂ ਆਪਣੀ ਲਾਈਫ 'ਚ 100 ਆਊਟ ਆਫ 100 ਵਾਲੇ ਕੰਮ ਕਰ ਰਹੇ ਹੋ ਇੰਨੀ ਮੈਂ ਗਾਰੰਟੀ ਲੈ ਸਕਦੀ ਤੁਹਾਡੀ
6: ਆਵਾਜ਼ ਐਜ਼ ਆਫ ਨਾਓ ਆਈ ਐਮ
0: ਦੈਟਸ ਗ੍ਰੇਟ ਐਂਡ ਅਸੀਂ ਤੁਹਾਡੀ ਆਵਾਜ਼ ਸੁਣ ਕੇ ਕਹਿ ਸਕਦੇ ਹਾਂ ਔਰ ਤੁਹਾਡਾ ਨਾਮ ਵੀ ਬਹੁਤ ਪਿਆਰਾ ਰੱਖਿਆ ਤੁਹਾਡੇ ਪੇਰੈਂਟਸ ਨੇ
6: ਥੈਂਕ
0: ਯੂ ਪਰਮਜੋਤ ਜੀ ਕਾਲ ਕਰਨ ਲਈ ਸੋ ਸਾਡੇ ਨਾਲ ਸਾਡੇ ਨੈਕਸਟ ਕਾਲ ਕਿੰਨਾ ਮਜ਼ਾ ਆ ਰਿਹਾ ਨਾ
1: ਹਾਂਜੀ ਹਾਂਜੀ
0: ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ ਆ ਅਲੀ ਇਫਤਿਖਾਰ ਜੀ ਹੈਲੋ ਅਲੀ ਜੀ ਆਪ ਔਨ ਏਅਰ ਹੋ ਜੀ ਅਲੀ ਜੀ
7: ਹੈਲੋ
0: ਹਾਂਜੀ
7: ਅਸਲਾਮ ਵਾਲੇਕੁਮ ਪਹਿਲੇ ਤੋਂ ਫਿਰ ਸਤਿ ਸ਼੍ਰੀ ਅਕਾਲ ਜੀ
0: ਅਸਲਾਮ ਵਾਲੇਕੁਮ ਔਰ ਆਪ ਬਤਾਓ ਸਤਿ ਸ਼੍ਰੀ ਅਕਾਲ ਜੀ ਬਹੁਤ ਅੱਛਾ ਲਗਾ ਆਪਨੇ ਹਮੇ ਕਾਲ ਕੀਆ
7: ਜੀ ਜੀ
0: ਜੀ ਬਤਾ
7: ਜੋ ਆਪ ਤੋਂ ਸਿੱਖੀ ਹੈ ਤੋ ਬਸ ਵੈਸੇ ਹੀ ਪ੍ਰੋਗਰਾਮ ਆਪਕਾ ਸੁਣ ਰਹਾ ਥਾ ਅੱਜ ਥੋੜੀ ਸੀ ਡਰਾਈਵ ਕਰ ਰਹਾ ਥਾ ਮੈਂ ਤੋ ਆਪਕੋ ਨੰਬਰ ਮਿਲਾ ਲਿਆ ਮੈਨੇ ਬੁਲਾ ਕੇ ਲੇ
0: ਬਹੁਤ ਬੜੀਆ ਕੀਆ ਆਪਨੇ ਔਰ ਆਪ ਸ਼ਾਮਿਲ ਹੋਏ ਆਪ ਹਮਾਰੇ ਪਰਿਵਾਰ ਕਾ ਹਿੱਸਾ ਔਰ ਹਮੇ ਬਹੁਤ ਅੱਛਾ ਲਗਾ ਕਿ ਆਪ ਹਮੇ ਸੁਣਤੇ ਹੋ ਔਰ ਹਮੇ ਕਾਲ ਕਰ ਰਹੇ ਹੋ ਔਰ ਬਹੁਤ ਬੜੀਆ ਲਗਾ ਔਰ ਅੱਜ ਇੰਜੋਏ ਕਰੇ ਆਪ ਆਪਣੀ ਫੈਮਿਲੀ ਕੇ ਸਾਥ ਔਰ ਹਮਾਰਾ ਸ਼ੋਅ ਸੁਣਤੇ ਰਹੇ ਮੰਡੇ ਟੂ ਫਰਾਈਡੇ 9 to 10 AM ਔਰ ਸੈਟਰਡੇ 10 to 1
7: ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਅੱਲਾ ਖੁਸ਼ ਰੱਖੇ ਆਪਕੋ
0: ਥੈਂਕ ਯੂ ਔਰ ਹਮਾਰੇ ਸਾਥ ਸਾਡੇ ਨਾਲ ਸਾਡੇ ਨੈਕਸਟ ਕਾਲਰ ਜੁੜ ਚੁੱਕੇ ਨੇ ਲਾਸਟ ਨੰਬਰ ਹੈਗਾ 9469 ਸਤਿ ਸ਼੍ਰੀ ਅਕਾਲ ਜੀ
8: ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ
8: ਹਾਂਜੀ ਇਹਦਾ ਆਨਸਰ ਹੈਗਾ ਜੀ 0
0: 0 ਓ ਵਾਓ ਤੁਸੀਂ ਦੁਨੀਆ 'ਚ ਸਭ ਤੋਂ ਵਧੀਆ ਵਧੀਆ ਡਿਫਰੈਂਟ ਡਿਫਰੈਂਟ ਕੰਮ ਕਰਦੇ ਹੋਗੇ ਬਹੁਤ ਜ਼ਿਆਦਾ ਤੁਹਾਡੀ ਸਭ ਨਾਲੋਂ ਡਿਫਰੈਂਟ ਸੋਚ ਹੈ ਸਾਡਾ ਸਭ ਤੋਂ ਡਿਫਰੈਂਟ ਆਨਸਰ ਆਇਆ ਹੈ ਸਾਰੀ ਮਿਹਨਤ ਜ਼ੀਰੋ ਹੋ ਜਾਂਦੀ ਹੈ ਮੇਰੇ ਉਹ ਵਾਲਾ ਫਾਰਮੂਲਾ ਲਗਾਇਆ ਹੋਣਾ ਸੋ ਤੁਸੀਂ ਆਪਣਾ ਨਾਮ ਨੀ ਦੱਸਿਆ ਸਾਨੂੰ
8: ਵਿਕਰਮਪਾਲ ਜੀ
0: ਵਿਕਰਮਪਾਲ ਜੀ ਸੋ ਵਿਕਰਮਪਾਲ ਜੀ ਕਾਲ ਕਰਨ ਲਈ ਬਹੁਤ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਐਂਡ ਬਹੁਤ ਵਧੀਆ ਲੱਗਿਆ ਤੁਸੀਂ ਸਾਨੂੰ ਕਾਲ ਕੀਤੀ ਸ਼ੋਅ ਸੁਣਦੇ ਰਹੋ
8: ਥੈਂਕ ਯੂ ਸੋ ਮਚ
0: ਅਬ ਹਮਾਰੇ ਸਾਥ ਹੈ ਨੈਕਸਟ ਕਾਲਰ ਤੁਸ਼ਾਰ ਜੀ ਸੋ ਤੁਸ਼ਾਰ ਜੀ ਸਤਿ ਸ਼੍ਰੀ ਅਕਾਲ
9: ਸਤਿ ਸ਼੍ਰੀ ਅਕਾਲ ਮੈਮ
0: ਗੁੱਡ ਮਾਰਨਿੰਗ ਜੀ ਕਿਵੇਂ ਹੋ ਤੁਸੀਂ
9: ਮੈਮ ਬਹੁਤ ਵਧੀਆ ਮੈਮ ਮੇਰਾ ਆਨਸਰ 6 ਹੀ ਹੋਏਗਾ ਇੱਥੇ ਬੋਰਡ ਮੈਥ ਲੱਗੇਗਾ ਬ੍ਰੈਕਟ ਆਫ ਡਿਵੀਜ਼ਨ ਮਲਟੀਪਲੀਕੇਸ਼ਨ ਐਡੀਸ਼ਨ
0: ਅਸੀਂ ਬਹੁਤ ਜ਼ਿਆਦਾ ਕਨਫਿਊਜ਼ ਹੋ ਜਾਂਦੇ ਹਾਂ ਅਸੀਂ ਬੋਰਡ ਮੈਥ ਜਾਂ ਕੋਈ ਫਾਰਮੂਲਾ ਪਤਾ ਨਹੀਂ ਤੁਸ਼ਾਰ ਜੀ ਬਸ ਸ਼ੋਅ ਸੁਣਦੇ ਰਹੋ ਅਸੀਂ ਚਾਹੇ ਆਨਸਰ ਤੁਹਾਡਾ ਸਹੀ ਹੈ ਚਾਹੇ ਤੁਹਾਡਾ ਰੋਂਗ ਹੈ ਕੋਈ ਗੱਲ ਨਹੀਂ ਅਸੀਂ ਇੱਕ ਲੱਕੀ ਵਿਨਰ ਕੱਢਣਾ ਐਂਡ ਥੈਂਕ ਯੂ ਸੋ ਮਚ ਤੁਸੀਂ ਕਾਲ ਕੀਤੀ ਔਰ ਅੱਜ ਦਾ ਦਿਨ ਇੰਜੋਏ ਕਰੋ ਤੁਸੀਂ ਸਾਰੇ ਜਾਣੇ ਲੌਂਗ ਵੀਕਐਂਡ ਹੈ ਵਧੀਆ ਵਧੀਆ ਖਾਓ ਪੀਓ ਨਜ਼ਾਰਾ ਤੇ ਪਹੁੰਚੋ ਤੇ ਤਵਾ ਕਿਚਨ ਤੇ ਪਹੁੰਚੋ ਥੈਂਕ ਯੂ ਜੀ ਸੋ ਪ੍ਰਨੀਤ ਜੀ ਕਿੰਨਾ ਹੀ ਵਧੀਆ ਲੱਗਿਆ ਸਾਨੂੰ ਸਾਰੇ ਸਾਨੂੰ ਕਾਲ ਕਰ ਰਹੇ ਆ ਔਰ ਕਿੰਨੇ ਸੋਹਣੇ ਸੋਹਣੇ ਜਵਾਬ ਲੈ ਕੇ ਆ ਰਹੇ ਆ ਔਰ ਇਹ ਤੋਂ ਪਤਾ ਚੱਲਦਾ ਕਿ ਅਸੀਂ ਇਕੱਲੇ ਨਹੀਂ ਹੁੰਦੇ ਹਮੇਸ਼ਾ ਸਾਡੇ ਨਾਲ ਸਾਡੀ ਸਪੋਰਟ ਕਰਨ ਲਈ ਇੱਕ ਫੈਮਿਲੀ ਹੁੰਦੀ ਆ ਔਰ ਜਿਵੇਂ ਰੇਡੀਓ 'ਚ ਸਪੋਰਟ ਹੁੰਦੀ ਹੈ ਸਾਡੀ ਰੇਡੀਓ ਫੈਮਿਲੀ ਜੋ ਕਿ ਸਾਨੂੰ ਲਿਸਨਰਸ ਆ ਸਾਡੇ ਔਰ ਸਾਡਾ ਸ਼ੋਅ ਵੀ ਇੰਨਾ ਕਰਕੇ ਹੀ ਚੱਲਦਾ ਸੋ ਮੈਂ ਬਹੁਤ ਵਧੀਆ ਇੱਕ ਚੀਜ਼ ਦੇਖਦੀ ਸੀਗੀ ਮੈਨੂੰ ਕਿਸੇ ਨੇ ਨਾ ਦੱਸਿਆ ਪੁੱਛਿਆ ਵੀ ਔਰ ਦੱਸਿਆ ਵੀ ਇੱਕ ਦਿਨ ਕੋਈ ਉਦਾਸ ਸੀਗਾ ਕਹਿੰਦੇ ਕਿ ਉਦਾਸ ਨਹੀਂ ਰਹਿਣਾ ਜਿਵੇਂ ਦੇ ਵੀ ਹਾਲਾਤ ਹੋਵੇ ਔਰ ਇਹਦੇ ਉੱਪਰ ਮੈਂ ਇੱਕ ਛੋਟੀ ਜਿਹੀ ਗੱਲ ਕਵਾਂਗੀ ਹਾਲਾਤ ਚਾਹੇ ਜਿਹੋ ਜਿਹੇ ਵੀ ਹੋਣ ਹਮੇਸ਼ਾ ਖੁਸ਼ ਰਿਹਾ ਕਰੋ ਫਿਰ ਤੋਂ ਸੁਣਿਓ,
1: ਹਾਂਜੀ,
0: ਹਾਲਾਤ ਚਾਹੇ ਜਿਹੋ ਜਿਹੇ ਵੀ ਹੋਣ ਹਮੇਸ਼ਾ ਖੁਸ਼ ਰਿਹਾ ਕਰੋ, ਕਿਉਂਕਿ ਸਿਆਣੇ ਕਹਿੰਦੇ ਨੇ ਖੁਸ਼ੀਆਂ ਬੀਜ ਜਵਾਨਾਂ ਹਾਸੇ ਉੱਗਣਗੇ, ਹਾਸੇ ਉੱਗਣਗੇ, ਕੀ ਕਹਿੰਦੇ ਆ,
1: ਖੁਸ਼ੀਆਂ ਬੀਜ ਜਵਾਨਾਂ ਹਾਸੇ ਉੱਗਣਗੇ.
0: ਸੋ ਸਿਆਣੇ ਬਿਲਕੁਲ ਹੀ ਸਹੀ ਕਹਿੰਦੇ ਆ, ਹਮੇਸ਼ਾ ਖੁਸ਼ੀਆਂ ਬੀਜੋ ਤਾਂ ਹੀ ਹਾਸੇ ਜਿਹੜੇ ਹੈਗੇ ਆ ਉਹ ਉੱਗਣਗੇ. ਟੈਨਸ਼ਨ ਵੈਨਸ਼ਨ ਨਹੀਂ ਲੈਣੀ, ਟੈਨਸ਼ਨ ਕਰਨੀ

0: ਬਿਲਕੁਲ ਸਹੀ ਜੀ, ਬਿਲਕੁਲ ਸਹੀ। ਸੋ ਹਮੇਸ਼ਾ ਹੱਸਦੇ ਰਹੋ, ਖੁਸ਼ੀਆਂ ਦੇ ਬੀਜ ਤੁਸੀਂ ਜਿਹੜੇ ਹੈਗੇ ਆ ਉਹ ਬੁਣਦੇ ਰਹੋ, ਔਰ ਕਦੀ ਨਾ ਕਦੀ ਉਹ ਜਿਹੜੇ ਹਾਸੇ ਆਉਣਗੇ ਤੁਹਾਡੇ ਕੋਲ। ਸੋ ਟੈਨਸ਼ਨ ਨਹੀਂ ਲੈਣੀ, ਕਿਉਂਕਿ ਟੈਨਸ਼ਨ ਅਤੇ ਪੈਸੇ ਦੀ ਜਿਹੜੀ ਪ੍ਰੋਬਲਮ ਹੈਗੀ ਆ, ਗਰੋਸਰੀਜ਼ 'ਚ ਅਸੀਂ ਲਗਾਉਂਦੇ ਹਾਂ ਇੰਨੇ ਪੈਸੇ, ਉਹ ਪ੍ਰੋਬਲਮ ਸੋਲਵ ਕਰਨ ਵਾਸਤੇ ਸਾਡੇ ਕੋਲ ਸਾਡੇ ਇੱਕ ਪਿਆਰੇ ਜਿਹੇ ਐਡਵਰਟਾਈਜ਼ਰ ਹੈਗੇ ਆ, ਔਰ ਸਾਡੇ ਰੇਡੀਓ ਫੈਮਿਲੀ ਦੀ ਬਹੁਤ ਹੀ ਵਧੀਆ ਇਨਸਾਨ ਜੋ ਕਿ ਹਮੇਸ਼ਾ ਸਾਡੇ ਸਾਥ ਨਾਲ ਔਰ ਸਾਡਾ ਸਾਥ ਨਿਭਾਉਂਦੇ ਆ ਔਰ ਪੈਸੇ ਬਚਾਉਂਦੇ ਆ। ਤੁਸੀਂ ਗੈਸ ਕਰੋ ਪਰਨੀਤ ਜੀ, ਮੈਂ ਕਿੰਨਾ ਦੀ ਗੱਲ ਕਰ ਰਹੀ ਹੋਵਾਂਗੀ?
1: ਜਿੱਥੋਂ ਤੱਕ ਮੈਨੂੰ ਲੱਗਦਾ, ਕਿਉਂਕਿ ਤੁਸੀਂ ਮੈਨੂੰ ਵੀ ਰੈਫਰੈਂਸ ਦਿੱਤੀ ਸੀ ਇਹਨਾਂ ਦੀ, ਤੁਸੀਂ
0: ਤੁਹਾਨੂੰ ਤੇ ਨਹੀਂ, ਮੈਂ ਕਹਿ ਰਹੀ ਆਮ ਸੋ ਸੋਰੀ, ਮੈਂ ਤੁਹਾਡੇ ਬਾਰੇ ਨਹੀਂ ਕਹਿ ਰਹੀ, ਆਮ ਸੋ ਸੋਰੀ। ਸਾਡੇ ਕੋਲ ਇੱਕ ਸਪੈਸ਼ਲ ਪਰਸਨ ਹੈਗੇ ਆ ਜੋ ਕਿ ਸੇਵਿੰਗ ਕਰਦੇ ਆ, ਔਰ ਦੁਸ਼ਮਣੀ ਹੈ ਉਹਨਾਂ ਦੀ ਜਿਹੜੇ ਜ਼ਿਆਦਾ ਪੈਸੇ ਖਰਚ ਕਰਦੇ ਆ ਉਹਨਾਂ ਨਾਲ, ਕਹਿੰਦੇ ਆ ਕਿ ਆਓ ਸਾਡੇ ਕੋਲ, ਅਸੀਂ ਤੁਹਾਡੇ ਘੱਟ ਪੈਸੇ ਕਰਵਾਵਾਂਗੇ ਖਰਚ, ਉਹ ਵੀ ਕਿਹਦੇ 'ਤੇ, ਗਰੋਸਰੀ 'ਚ। ਜਦੋਂ ਕਿਸੇ ਦਾ ਗਰੋਸਰੀ ਦਾ ਬਿੱਲ ਇੰਨਾ ਵੱਡਾ ਹੁੰਦਾ ਹੈ ਨਾ, ਉਹ ਦੇਖਦੇ ਆ, ਉਹ ਕਹਿੰਦੇ ਆ ਜੇ ਤੁਸੀਂ ਸਾਡੇ ਸਟੋਰ 'ਤੇ ਆਏ ਹੁੰਦੇ ਨਾ, ਫਿਰ ਅਸੀਂ ਤੁਹਾਡੇ ਇੰਨੇ ਪੈਸੇ ਲੱਗਣ ਨਹੀਂ ਦੇਣੇ ਸੀਗੇ। ਸੋ ਲੈਟਸ ਸੀ, ਤੁਸੀਂ ਆਂਸਰ ਦੇ ਸਕਦੇ ਹੋ, ਕੌਣ ਹੋਏਗਾ ਮੇਰੇ ਕੋਲ ਹੁਣ? ਹੁਣ ਤਾਂ ਤੁਹਾਨੂੰ ਆਉਣਾ ਚਾਹੀਦਾ ਆਂਸਰ।
1: ਕੀ ਤੁਸੀਂ ਫਰੈਸ਼ ਗਰੋਸਰੀ ਡਿਪੂ ਦੀ ਗੱਲ
0: ਕਰ ਰਹੇ ਹੋ? ਯੂ ਆਰ ਦ ਵਿਨਰ। ਸੋ ਸਾਡੇ ਨਾਲ ਹੈਗੇ ਆ ਫਰੈਸ਼ ਗਰੋਸਰੀ ਡਿਪੂ ਤੋਂ ਨਵਦੀਪ ਜੀ। ਨਵਦੀਪ ਜੀ, ਤੁਸੀਂ ਔਨ ਏਅਰ ਹੋ?
2: ਹਾਂਜੀ ਸੰਤੋਖ ਜੀ, ਸਤਿ ਸ਼੍ਰੀ ਅਕਾਲ, ਔਰ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਨਵਦੀਪ ਜੀ।
2: ਹਾਂਜੀ ਬਿਲਕੁਲ ਜੀ। ਸੋ ਸਭ ਨੂੰ ਪਹਿਲਾਂ ਦੱਸਦਾ ਕਿ ਅੱਜ ਲੌਂਗ ਵੀਕਐਂਡ ਆ, ਸਾਰੇ ਰਿਲੈਕਸ ਕਰਕੇ ਉੱਠਣਗੇ, ਬਟ ਬੇਸਿਕ ਨੈਸੈਸਿਟੀ ਵਾਸਤੇ ਕੋਈ ਵੀ ਚੀਜ਼ਾਂ ਚਾਹੀਦੀਆਂ ਤਾਂ ਸਾਡਾ ਸਟੋਰ ਰੈਗੂਲਰ ਆਵਰਸ ਤੇ ਓਪਨ ਹੈਗਾ ਜੀ, ਸੋ ਜ਼ਰੂਰ ਵਿਜ਼ਿਟ ਕਰਿਓ, ਕੋਈ ਇਸ਼ੂ ਨਹੀਂ ਹੈਗਾ। ਸਵੇਰੇ 9 ਵਜੇ ਤੋਂ ਲੈ ਕੇ ਰਾਤ 12 ਵਜੇ ਤੱਕ ਅਸੀਂ ਤੁਹਾਡੀ ਸੇਵਾ ਦੇ ਵਿੱਚ ਐਜ ਯੂਜ਼ੁਅਲ ਜਿੱਦਾਂ ਹਾਜ਼ਰ ਹੁੰਦੇ ਹਾਂ ਉਦਾਂ ਹੀ ਹਾਜ਼ਰ ਹੋਵਾਂਗੇ। ਸੋ ਜੇ ਗਰੋਸਰੀ ਦੀ ਨੀਡ ਵਾਸਤੇ ਤੁਸੀਂ ਆਉਣਾ ਆ, ਤੁਸੀਂ ਕੋਈ ਵੀ ਫਲਾਰ ਜਿਹਦੇ ਵਿੱਚ ਜਵਾਰ ਬਾਜਰੀ ਸਪੈਸ਼ਲ ਡੀਲ ਲੱਭਦੇ ਪਏ ਹੋ ਤਾਂ ਜ਼ਰੂਰ ਪਹੁੰਚਿਓ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਸਿਰਫ $4 ਦੇ ਵਿੱਚ 4 ਪਾਉਂਡ ਦਾ ਬੈਗ, ਜਿਹੜੇ ਕਿ ਮਿਨੀਮਮ $8 ਤੋਂ $9 ਦਾ ਬੈਗ ਤੁਹਾਨੂੰ ਬਾਹਰ ਮਿਲਦਾ, ਸਿਰਫ $4 ਚ ਮਿਲਣਾ, ਜਾਣੀ ਕਿ $4 ਬੈਗ ਮਗਰ ਤੁਹਾਡਾ ਆਫ ਲੱਗਿਆ ਹੋਇਆ ਜੀ। ਮਸਟਰਡ ਆਇਲ ਦੀ ਕੋਈ ਡੀਲ ਲੱਭਦੇ ਪਏ ਹੋ ਤਾਂ ਸਿਰਫ $17 ਦੇ ਵਿੱਚ 5 ਲੀਟਰ, ਇਹ ਡੀਲ ਕਿਤੇ ਨਹੀਂ ਹੈਗੀ ਜੀ, ਸਿਰਫ $17 ਦੇ ਵਿੱਚ 5 ਲੀਟਰ ਦਾ ਮਸਟਰਡ ਆਇਲ ਬਹੁਤ ਹੀ ਪ੍ਰੀਮੀਅਮ ਕੁਆਲਿਟੀ ਦਾ ਤੁਹਾਨੂੰ ਮਿਲਣਾ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਔਰ ਇਹਦੇ ਨਾਲ ਨਾਲ ਤੁਸੀਂ ਰੈਡ ਅਨੀਅਨ ਲੈ ਕੇ ਜਾਣੇ ਨੇ, ਪ੍ਰੀਮੀਅਮ ਕੁਆਲਿਟੀ ਦੇ ਬਹੁਤ ਹੀ ਵਧੀਆ ਐਂਡ ਐਕਸਟ੍ਰੀਮ ਕੁਆਲਿਟੀ ਦੇ ਵਿੱਚ ਜਿਹੜੇ ਰੈਡ ਅਨੀਅਨ ਦੇ ਸਾਡੇ ਕੋਲੇ ਸ਼ਿਪਮੈਂਟ ਆਈ ਹੋਈ ਹੈ ਜੀ, ਸਿਰਫ $5.99 ਦੇ ਵਿੱਚ 10 LB ਦਾ ਬੈਗ ਤੁਸੀਂ ਲੈ ਕੇ ਜਾਣਾ ਫਰੈਸ਼ ਗਰੋਸਰੀ ਡਿਪੂ ਦੇ ਉੱਤੇ। ਇਹਦੇ ਇਲਾਵਾ 99 ਸੈਂਟ ਚ ਤੁਸੀਂ ਰੋਮਾ ਟੋਮੈਟੋ ਲੈ ਕੇ ਜਾ ਸਕਦੇ ਹੋ, 99 ਸੈਂਟ ਦੇ ਵਿੱਚ ਤੁਸੀਂ ਗ੍ਰੀਨ ਪੈਪਰ ਲੈ ਕੇ ਜਾ ਸਕਦੇ ਹੋ, ਔਰ ਹੋਰ ਬਹੁਤ ਸਾਰੀਆਂ ਡੀਲਸ ਲੱਗੀਆਂ ਆਟਿਆਂ ਦੇ ਉੱਤੇ, ਜਿੱਦਾਂ ਆਸ਼ੀਰਵਾਦ ਆਟਾ ਸਿਰਫ $14.99 ਦਾ, ਜਿਹੜਾ ਕਿ $21 ਦਾ ਬੈਗ ਬਾਹਰ ਆ, ਔਰ ਦੇਸੀ ਘਿਓ ਤਾਂ ਹਮੇਸ਼ਾ ਹੀ ਫਰੈਸ਼ ਗਰੋਸਰੀ ਡਿਪੂ ਦੇ ਉੱਤੇ ਅਮੇਜ਼ਿੰਗ ਡੀਲ ਦੇ ਉੱਤੇ ਲੱਗਿਆ ਹੁੰਦਾ, ਨਾਨਕ ਦੇਸੀ ਘਿਓ ਸਿਰਫ $24 ਦੇ ਵਿੱਚ 1.6 kg। ਸੋ ਜ਼ਰੂਰ ਪਹੁੰਚਿਓ, ਵਿਜ਼ਿਟ ਕਰਿਓ, 2 ਲੋਕੇਸ਼ਨ ਹੈ ਜੀ ਸਰਵ ਕਰਨ ਵਾਸਤੇ, ਔਰ ਦੋਵੇਂ ਲੋਕੇਸ਼ਨ ਓਪਨ ਨੇ, ਡਰਹਮ ਦੇ ਵਿੱਚ ਵੀ ਓਪਨ ਆ, ਬਰੈਂਪਟਨ ਦੇ ਵਿੱਚ ਵੀ ਓਪਨ ਆ। ਪਹੁੰਚਣਾ ਕਿੱਥੇ ਜੀ? 31 Steeple Bush Avenue ਬਰੈਂਪਟਨ, ਫੋਨ ਨੰਬਰ 905-458-1300, 905-458-1300। ਸੈਕਿੰਡ ਲੋਕੇਸ਼ਨ ਜਿਹੜੀ ਹੈਗੀ ਆ ਜੀ 1618 ਡੰਡਾਸ ਸਟਰੀਟ ਈਸਟ ਵਿਟਪੀ ਦੇ ਵਿੱਚ, ਫੋਨ ਨੰਬਰ ਹੈਗਾ 905-556-1651।
0: ਜੀ ਥੈਂਕ ਯੂ ਸੋ ਮਚ। ਸੋ ਸਾਰਿਆਂ ਨੇ ਪਹੁੰਚਣਾ ਹੈ ਫਰੈਸ਼ ਗਰੋਸਰੀ ਡਿਪੋ, ਅਤੇ ਨੰਬਰ ਹੈਗਾ ਇਹਨਾਂ ਦਾ 905-458-1300। ਇਹ ਹੈਗਾ ਹੈ ਬਰੈਂਪਟਨ ਦੇ ਵਿੱਚ, ਇਹਨਾਂ ਦੀ ਲੋਕੇਸ਼ਨ ਹੈਗੀ 31 Steeple Bush Avenue, ਟੋਰ ਬ੍ਰੈਮ ਅਤੇ ਸੈਂਡਲਵੁੱਡ ਦੀ ਇੰਟਰਸੈਕਸ਼ਨ। ਇਹਨਾਂ ਦੇ ਸਟੋਰ 'ਤੇ ਜਾਓ, ਤੁਹਾਨੂੰ ਇੰਡੀਆ ਦੇ ਗਰੋਸਰੀ ਸਟੋਰ 'ਤੇ ਇੰਡੀਆ ਵਾਲੀਆਂ ਕੁਛ ਚੀਜ਼ਾਂ ਮਿਸਿੰਗ ਮਿਲਦੀਆਂ ਹੋਣਗੀਆਂ ਹੁਣ, ਲੇਕਿਨ ਤੁਹਾਨੂੰ ਹਰ ਇੱਕ ਚੀਜ਼ ਮਿਲੇਗੀ। ਮੈਂ ਇਹਨਾਂ ਦੇ ਸਟੋਰ 'ਚ ਪਰਨੀਤ ਜੀ 2 ਦਿਨ ਪਹਿਲਾਂ ਹੀ ਕੀਤਾ ਸੀ ਵਿਜ਼ਿਟ, ਸਟੋਰ ਦੇਖ ਕੇ ਮੈਂ ਹੈਰਾਨ ਹੋ ਗਈ। ਈਵਨ ਕਿ ਜਿਹੜੀ ਸਾਡੀ ਬਚਪਨ ਦੀਆਂ ਗੋਲੀਆਂ ਨਹੀਂ ਹੁੰਦੀਆਂ, ਖੱਟੀ ਮਿੱਠੀ ਗੋਲੀਆਂ, ਉਹ ਕੀ ਹੁੰਦਾ ਆ, ਸਰਦਾਰ ਜੀ ਦੀ ਫੋਟੋ ਹੁੰਦੀ ਆ, ਨਵਦੀਪ ਜੀ ਕੀ ਕਹਿੰਦੇ ਆ ਉਹਨਾਂ ਨੂੰ,
2: ਉਹ ਜਿਹੜੀ ਪਾਈਪ ਦੇ ਵਿੱਚ ਚੂਰਨ ਆਉਂਦੇ ਆ ਜੀ, ਲਾਲ ਜ਼ੁਬਾਨ ਚੂਰਨ,
0: ਚਟੋਰੀ, ਬਹੁਤ ਮਤਲਬ ਕੁਛ ਵੀ ਲੈ ਲਓ ਤੁਸੀਂ, ਤੁਹਾਨੂੰ ਫਰੈਸ਼ ਗਰੋਸਰੀ ਡਿਪੋ ਤੇ ਮਿਲੇਗਾ। 2 ਲੋਕੇਸ਼ਨ ਹੈਗੀਆਂ ਇਹਨਾਂ ਦੀਆਂ, ਇੱਕ ਹੈਗਾ ਟੋਰਬ੍ਰਿਮ ਐਂਡ ਸੈਂਡਲਵੁੱਡ ਤੇ 31 Steeple Bush Avenue, ਤੇ ਦੂਸਰਾ ਹੈਗਾ ਆ 1618 ਡੰਡਾ ਸਟਰੀਟ ਵਿਟਬੀ। ਆਈ ਬੈਟ ਯੂ ਤੁਸੀਂ ਵੱਡੇ ਵੱਡੇ ਸਟੋਰ 'ਚ ਜਾ ਕੇ ਪੈਸੇ ਦੀ ਸੇਵਿੰਗ ਨਹੀਂ ਕਰਦੇ ਹੋ, ਯਾਨੀ ਕਿ ਡਾਲਰਾਂ ਦੀ, ਬਟ ਤੁਹਾਨੂੰ ਇਸ ਸਟੋਰ 'ਤੇ ਜਾ ਕੇ ਤੁਹਾਡੇ ਪੈਸੇ ਸੇਵ ਹੋਣਗੇ, ਉਹਨੂੰ ਕਿਤੇ ਹੋਰ ਤੁਸੀਂ ਯੂਜ਼ ਕਰੋ। ਸੋ ਥੈਂਕ ਯੂ ਸੋ ਮਚ ਨਵਦੀਪ ਜੀ ਕਾਲ ਕਰਨ ਲਈ। ਅੱਜ ਦਾ ਦਿਨ ਇੰਜੋਏ ਕਰੋ ਤੁਸੀਂ, ਅਤੇ ਅੱਜ ਤੁਹਾਡਾ ਸਟੋਰ 'ਚ ਲਾਈਨਾਂ ਲੱਗਣੀਆਂ, ਤੁਸੀਂ ਬਸ ਵੇਟ ਕਰੋ ਅਤੇ ਸਰਵਿਸ ਦਿਓ 101%। ਇਹਨਾਂ ਦੀ ਕਸਟਮਰ ਸਰਵਿਸ ਵੀ ਬਹੁਤ ਵਧੀਆ ਪ੍ਰਨੀਤ, ਈਵਨ ਤੁਹਾਨੂੰ ਕੁਛ ਨਹੀਂ ਲੱਭ ਰਿਹਾ ਨਾ, ਇਹਨਾਂ ਦੇ ਫਰੰਟ ਡੈਸਕ ਦੇ ਸਟਾਫ ਇੰਨੇ ਵਧੀਆ, ਪਲੱਸ ਸਾਰੇ ਪਿੱਛੇ ਜੋ ਵੀ ਇਹਨਾਂ ਦੇ ਬੈਕਅਪ ਸਪੋਰਟ ਟੀਮ ਹੈ ਸਾਰੇ ਆ ਕੇ ਹੈਲਪ ਕਰਦੇ। ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਮੈਂ ਇਹਨਾਂ ਦੇ ਸਟੋਰ ਤੇ ਜਾਂਦੀ ਹਾਂ। ਥੈਂਕ ਯੂ ਜੀ, ਥੈਂਕ ਯੂ,
2: ਥੈਂਕ ਯੂ, ਥੈਂਕ ਯੂ, ਥੈਂਕ ਯੂ।
0: ਸੋ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ ਆ ਜੀ ਪੁਸ਼ਪਿੰਦਰ ਜੀ, ਤੁਸੀਂ ਔਨ ਏਅਰ ਹੋ। ਹੈਲੋ, ਸਤਿ ਸ਼੍ਰੀ ਅਕਾਲ ਪੁਸ਼ਪਿੰਦਰ ਜੀ, ਤੁਸੀਂ ਔਨ ਏਅਰ ਹੋ।
3: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
0: ਬਹੁਤ ਵਧੀਆ ਪੁਸ਼ਪਿੰਦਰ ਜੀ, ਚੜ੍ਹਦੀ ਕਲਾ। ਤੁਸੀਂ ਦੱਸੋ, ਤੁਸੀਂ ਕਿਵੇਂ ਹੋ?
3: ਬਸ ਵਧੀਆ ਜੀ, ਵਧੀਆ। ਅੱਜ ਅਸੀਂ ਫਸਟ ਟਾਈਮ ਤੁਹਾਡਾ ਚੈਨਲ ਸੁਣਿਆ, ਬੜਾ ਵਧੀਆ ਲੱਗਿਆ। ਵਾ ਤੁਸੀਂ ਰੌਣਕਾਂ ਲਾਈਆਂ ਪਈਆਂ ਨੇ।
0: ਥੈਂਕ ਯੂ ਸੋ ਮਚ ਪੁਸ਼ਪਿੰਦਰ ਜੀ, ਤੁਸੀਂ ਸਾਨੂੰ ਕਾਲ ਕਰਕੇ ਤੁਸੀਂ ਸਾਡਾ ਹੌਸਲਾ ਵਧਾਇਆ। ਔਰ ਸਾਡਾ ਸ਼ੋਅ ਰੋਜ਼ ਹੀ ਮੰਡੇ ਟੂ ਫਰਾਈਡੇ 9 to 10 AM ਤੇ ਸੈਟਰਡੇ ਨੂੰ ਹੁੰਦਾ 10 to 1 PM ਤੱਕ, ਤੇ ਸ਼ੋਅ ਫਿਰ ਹੁਣ ਸੁਣਦੇ ਰਹਿਣਾ ਤੁਸੀਂ।
3: ਜਰੂਰ ਜੀ ਜਰੂਰ, ਤੁਸੀਂ ਟਾਈਮ ਚੇਂਜ ਕਰ ਲਓ ਨਾ, ਪੋ ਟਾਈਮ ਤਾਂ ਸਾਰੇ ਕੰਮਾਂ ਤੇ ਹੁੰਦੇ ਆ।
0: ਕੋਈ ਨਾ, ਤੁਸੀਂ ਕੰਮਾਂ ਤੇ ਕਹੋ ਕਿ ਸਾਨੂੰ 9 to 10 ਵਿੱਚੋਂ 10-15 ਮਿੰਟ ਦੋ, ਅਸੀਂ ਰੇਡੀਓ ਆਵਾਜ਼ ਤੇ ਕਾਲ ਕਰਨੀ ਹੈ ਤੇ ਸ਼ੋਅ ਸੁਣਨਾ ਹੈ।
3: ਨਹੀਂ ਜੀ ਨਹੀਂ, ਤੁਹਾਡੀ ਆਵਾਜ਼ ਸੁਣਨ ਲਈ ਤਾਂ 1 ਘੰਟਾ ਬ੍ਰੇਕ ਲੈ ਲਿਆ ਕਰਾਂਗੇ।
0: ਓ ਮਾਈ ਗੋਡ, ਤੁਸੀਂ ਤਾਂ ਮੇਰਾ ਅੱਜ ਦਾ ਦਿਨ ਬਣਾ ਦਿੱਤਾ। ਅੱਜ ਤੇ ਮੈਂ ਪੂਰੇ ਦਿਨ ਖੁਸ਼ ਆ।
1: ਅੱਜ ਤਾਂ ਮੈਨੂੰ ਸੰਤੋਸ਼ ਜੀ ਨੂੰ ਫੜ ਕੇ ਰੱਖਣਾ ਪੈਣਾ।
3: ਬਿਲਕੁਲ ਸਹੀ ਗੱਲ ਹੈ, ਸਹੀ ਗੱਲ। ਅੱਜ ਦਾ ਸਾਰਾ ਦਿਨ ਆਪਾਂ ਇੱਥੇ ਲਾਉਣੇ ਆ ਰੌਣਕਾਂ।
0: ਥੈਂਕ ਯੂ ਸੋ ਮਚ ਜੀ। ਔਰ ਤੁਸੀਂ ਸਾਡਾ ਸਵਾਲ ਸੁਣਿਆ ਕਿ ਨਹੀਂ ਸੁਣਿਆ?
3: ਨਹੀਂ ਜੀ, ਅਸੀਂ ਹੁਣੀ ਸਟਾਰਟ ਕੀਤਾ ਸੀਗਾ, ਬਸ ਅਸੀਂ ਜਦੀ ਤੁਹਾਨੂੰ ਕਾਲ ਲਾਂਗੇ।
0: ਓਕੇ ਓਕੇ, ਥੈਂਕ ਯੂ ਸੋ ਮਚ ਪੁਸ਼ਪਿੰਦਰ ਜੀ। ਅੱਜ ਦਾ ਦਿਨ ਤੁਸੀਂ ਤੇ ਤੁਸੀਂ ਆਪਦੇ ਪਰਿਵਾਰ ਨਾਲ ਇੰਜੋਏ ਕਰੋ। ਅੱਜ ਲੇਬਰ ਡੇ ਹੈਗਾ ਆ, ਬਾਹਰ ਘੁੰਮੋ ਫਿਰੋ, ਤੇ ਅੱਜ ਕਿਚਨ ਤੇ ਕੰਮ ਨਹੀਂ ਕਰਨਾ ਕੋਈ ਵੀ, ਸੋ ਪਹੁੰਚਣਾ ਤਵਾ ਕਿਚਨ ਜਾਂ ਨਜ਼ਾਰਾ ਤੇ।
3: ਓਕੇ ਜੀ ਸ਼ੋਰ। ਕੀ ਉੱਥੇ ਫ੍ਰੀ ਫੂਡ ਲੱਗਿਆ ਹੋਇਆ?
0: ਫ੍ਰੀ ਫੂਡ ਨਹੀਂ ਆ, ਫੂਡ ਦੇ ਤੇ ਤੁਹਾਨੂੰ ਪੈਸੇ ਦੇਣਗੇ ਲੱਗਣਗੇ, ਲੇਕਿਨ ਤੁਸੀਂ ਸਰਵਿਸ ਤੇ ਉਹਨਾਂ ਦੀ ਫੂਡ ਦੀ ਕੁਆਲਿਟੀ ਤੇ ਇਹਨਾਂ ਦੀ ਡੀਲਸ ਇੱਦਾਂ ਦੀਆਂ ਕਿ ਫ੍ਰੀ ਵਾਲੀਆਂ ਹੀ ਆ, ਸੋ ਤੁਸੀਂ ਪਹੁੰਚ ਸਕਦੇ ਹੋ। ਸੋ ਅਸੀਂ ਅਨਾਊਂਸ ਕਰਦੇ ਰਵਾਂਗੇ ਨਾਲ ਦੇ ਨਾਲ, ਤੁਸੀਂ ਸਾਡਾ ਸ਼ੋਅ ਸੁਣਦੇ ਰਹੋ। ਥੈਂਕ ਯੂ ਸੋ ਮਚ ਫੋਰ ਯੂਰ ਕਾਲ।
3: ਥੈਂਕ ਯੂ ਜੀ, ਥੈਂਕ ਯੂ,
0: ਥੈਂਕ ਯੂ। ਸੋ ਕਿੰਨਾ ਵਧੀਆ ਲੱਗਿਆ ਪੁਸ਼ਪਿੰਦਰ ਜੀ ਨੇ ਸਾਨੂੰ ਕਾਲ ਕੀਤੀ, ਮੇਰਾ ਤੇ ਦਿਨ ਬਣ ਗਿਆ ਪ੍ਰਨੀਤ। ਹੁਣ ਮੈਨੂੰ ਦਿਲ ਕਰਦਾ 9 to 10 ਨਹੀਂ, ਥੋੜਾ ਜਿਹਾ ਟਾਈਮ ਵੱਧ ਮਿਲ ਜੇ, ਜੇ ਇੱਦਾਂ ਦੇ ਹੋਰ ਵੀ ਮੈਨੂੰ ਸਾਨੂੰ ਕਾਲਰਸ ਕਾਲ ਕਰਨ, ਸਾਡੇ ਦੋਨਾਂ ਦਾ ਹੌਸਲਾ ਅਫਜ਼ਾਈ ਕਰਨ। ਸੋ ਪ੍ਰਨੀਤ ਜੀ, ਕੁਐਸਚਨ ਰਿਪੀਟ ਕਰਦੇ ਹਾਂ। ਸੋ ਕਿਉਂਕਿ ਅਸੀਂ 5 ਕੁ ਮਿੰਟ ਬਾਅਦ ਫਿਰ ਅਸੀਂ ਜਿਹੜੇ ਹੈਗੇ ਆ ਲੱਕੀ ਵਿਨਰਸ ਅਨਾਊਂਸ ਕਰਾਂਗੇ। ਸੋ ਕੁਐਸਚਨ ਹੈਗਾ 3 + 3 + 12 / 4 / 0।
1: ਹਾਂਜੀ, ਲੇਕਿਨ ਹੁਣ ਮੈਂ ਤੁਹਾਨੂੰ ਹੁਣ ਫੇਰ ਟ੍ਰਿਕ ਕੁਐਸਚਨ ਚ ਪਾਉਣ ਜਾ ਰਹੀ ਹਾਂ।
0: ਤੁਸੀਂ ਇਹੀ ਕੁਐਸਚਨ ਚੱਲ ਲੈਣ ਦੋ ਅੱਜ ਲਈ।
1: ਨਹੀਂ ਨਹੀਂ ਨਹੀਂ
0: ਨਹੀਂ, ਅੱਜ ਇਹੀ ਕੁਐਸਚਨ ਚੱਲੇਗਾ, ਕਿਉਂਕਿ ਕੱਲ ਅਸੀਂ ਨਵਾਂ ਕੁਐਸਚਨ ਲੈ ਕੇ ਆਵਾਂਗੇ। ਪੰਨੀ ਜੀ, ਮੇਰਾ ਟੈਸਟ ਨਾ ਲਓ, ਮੇਰੇ ਨਾਲ ਮੇਰੀ ਰੇਡੀਓ ਆਵਾਜ਼ ਦੀ ਫੈਮਿਲੀ ਦੀ ਸਾਰੀ ਜਿਹੜੇ ਲਿਸਨਰਸ ਹੈਗੇ ਸਾਰੇ ਕਾਲ ਕਰ ਲਿਆ, ਸੋ ਮੈਨੂੰ ਆਨਸਰਸ ਬੜੇ ਸਾਰੇ ਮਿਲ ਰਹੇ, ਸੋ ਤੁਸੀਂ ਟੈਨਸ਼ਨ ਨਾ ਲਓ। ਸੋ ਅਸੀਂ ਗੱਲ ਕਰਦੇ ਹਾਂ ਜੇ ਖਾਣੇ ਪੀਣੇ ਦੀ, ਤੇ ਤੁਸੀਂ ਸਾਰੇ ਨੇ ਪਹੁੰਚਣਾ ਤਵਾ ਕਿਚਨ, ਤੇ ਤਵਾ ਕਿਚਨ ਤੇ ਬਹੁਤ ਵਧੀਆ ਡੀਲਸ ਲੱਗੀਆਂ ਹੁੰਦੀਆਂ। ਮੇਰਾ ਫੇਵਰੇਟ ਹੈਗਾ ਉੱਥੇ ਨਿਊਟਰੀ ਕੁਲਚਾ। ਸੋ ਨਿਊਟਰੀ ਕੁਲਚੇ ਦਾ ਟੇਸਟ ਅੰਮ੍ਰਿਤਸਰ DAV ਕਾਲਜ ਦੇ ਬਾਹਰ ਇੱਕ ਅੰਕਲ ਜੀ ਰੇਹੜੀ ਲਗਾਉਂਦੇ ਹੁੰਦੇ ਸੀਗੇ, ਅਸੀਂ ਕਾਲਜ ਜਾਂਦੇ ਸੀ, ਤੇ ਸੇਮ ਉਹੀ ਟੇਸਟ ਆ। ਅਮਨ ਜੀ ਦੇ ਅਕੋਰਡਿੰਗ ਜਿਹੜਾ ਨਿਊਟਰੀ ਕੁਲਚਾ ਹੈਗਾ ਲੁਧਿਆਣੇ ਦਾ ਚੌੜੇ ਬਾਜ਼ਾਰ ਵਾਲਾ ਸੀਗਾ, ਔਰ ਪਹਾੜਗੰਜ ਕੇ ਛੋਲੇ ਭਟੂਰੇ ਤੁਸੀਂ ਖਾਓਗੇ ਨਾ ਉਹਨਾਂ ਦੇ, ਤੇ ਤੁਹਾਨੂੰ ਬਿਲਕੁਲ ਵੀ ਹੈਵੀਨੈਸ ਨਹੀਂ ਹੋਏਗੀ, ਕਿਉਂਕਿ ਉਹਨਾਂ ਦੀ ਪ੍ਰੈਪਰੇਸ਼ਨ ਹੀ ਕੁਛ ਇੱਦਾਂ ਦੀ ਹੈ ਕਿ ਤੁਹਾਨੂੰ ਖਾ ਕੇ ਇੱਦਾਂ ਨਹੀਂ ਲੱਗੇਗਾ ਕਿ ਟੂ ਮੱਚ ਹੋ ਗਿਆ। ਕਈ ਵਾਰ ਅਸੀਂ ਹੋਰ ਬਾਹਰੋਂ ਖਾਂਦੇ ਹਾਂ ਫਿਰ ਸਾਨੂੰ ਲੱਗਦਾ ਕਿ ਅੱਜ ਤਾਂ ਅਸੀਂ ਡਿਨਰ ਸਕਿੱਪ ਕਰਾਂਗੇ, ਤੁਹਾਨੂੰ ਇੱਥੇ ਜਾ ਕੇ ਡਿਨਰ ਸਕਿੱਪ ਕਰਨ ਦੀ ਜ਼ਰੂਰਤ ਨਹੀਂ ਹੈਗੀ। ਔਰ ਪਹੁੰਚਣਾ ਹੈ ਤੁਸੀਂ ਤਵਾ ਕਿਚਨ 'ਤੇ, ਮਾਊਂਟੇਨ ਐਸ਼ ਵਾਲੀ ਲੋਕੇਸ਼ਨ ਵੀ ਹੈਗੀ ਆ ਔਰ ਰੈਂਬਲਰ ਡਰਾਈਵ 'ਤੇ ਵੀ ਹੈਗੀ, ਕੈਨੇਡੀ 'ਤੇ ਸਟੀਲਸ ਲੱਗੇ, ਅਤੇ ਜੇ ਕਿਸੇ ਨੇ ਪਾਰਟੀਜ਼ ਬੁੱਕ ਕਰਨੀਆਂ ਤਾਂ ਪਹੁੰਚਣਾ ਕਿੱਥੇ ਹੈ ਪ੍ਰਨੀਤ ਜੀ?
1: ਸਿਰਫ ਨਜ਼ਾਰਾ 'ਤੇ ਜੀ।
0: ਬਿਲਕੁਲ ਨਜ਼ਾਰਾ 'ਤੇ, ਔਰ ਨਜ਼ਾਰਾ 'ਤੇ ਜਾਓਗੇ ਔਰ ਤੁਹਾਨੂੰ ਨਜ਼ਾਰਾ ਆਏਗਾ। ਸੋ ਨਾਲ ਦੇ ਨਾਲ ਹੀ ਗੱਲ ਕਰਦੇ ਹਾਂ ਅਸੀਂ ਹਾਈਲੈਂਡ ਆਟੋ ਰਿਪੇਅਰ ਸੈਂਟਰ ਗੈਰੀ ਗਰੇਵਾਲ ਜੀ ਦੀ ਟੀਮ ਦੀ, ਜਿਨ੍ਹਾਂ ਕੋਲ 19 ਸਾਲ ਦਾ ਐਕਸਪੀਰੀਅੰਸ ਹੈਗਾ ਆ ਐਂਡ ਲੋਕੇਟਡ ਹੈਗੇ 38 ਆਟੋਮੈਟਿਕ ਰੋਡ ਬਰੈਂਪਟਨ। ਅਤੇ ਜੇ ਤੁਸੀਂ ਕੁਛ ਵੀ ਕਰਵਾਉਣਾ ਆਪਣੀ ਗੱਡੀ ਦਾ ਰਿਪੇਅਰ ਜਾਂ ਕੁਛ ਵੀ ਗੱਡੀ ਦੀ ਸਰਵਿਸ ਕਰਵਾਉਣੀ ਹੈ, ਤੁਸੀਂ ਪਹਿਲਾਂ ਉਹਨਾਂ ਕੋਲੋਂ ਐਸਟੀਮੇਟ ਲੈ ਲਓ, ਫਿਰ ਤੁਸੀਂ ਦੱਸਿਓ ਕਿ ਤੁਸੀਂ ਰੇਡੀਓ ਆਵਾਜ਼ ਵੱਲੋਂ ਆਏ ਹੋ। ਤੁਸੀਂ 10% ਡਿਸਕਾਊਂਟ ਤੁਹਾਨੂੰ ਔਨ ਟੋਪ ਆਫ ਇਟ ਤੁਸੀਂ ਤੁਹਾਨੂੰ ਮਿਲੇਗਾ। ਸੋ ਤੁਸੀਂ ਪਹੁੰਚਣਾ ਹਾਈਲੈਂਡ ਆਟੋ ਰਿਪੇਅਰ ਸੈਂਟਰ, ਨੰਬਰ ਹੈਗਾ 905-463-6363, 905-463-6363, ਅਤੇ ਗੈਰੀ ਗਰੇਵਾਲ ਜੀ ਨੂੰ ਜਾ ਕੇ ਮਿਲਣਾ। ਸੋ ਜੇ ਤੁਸੀਂ ਕੁਛ ਨਵਾਂ ਕਰਨਾ ਚਾਹੁੰਦੇ ਹੋ ਐਂਡ ਤੁਹਾਨੂੰ ਲਾਈਸੈਂਸ ਚਾਹੀਦਾ ਬਟ ਤੁਹਾਨੂੰ ਸਮਝ ਨਹੀਂ ਆ ਰਿਹਾ ਕਿ ਉਹਦੀ ਪੜ੍ਹਾਈ ਕਿਵੇਂ ਕਰਨੀ ਹੈ, ਤੁਸੀਂ ਤੁਹਾਡੇ ਕੋਲ ਟਾਈਮ ਵੀ ਘੱਟ ਹੈਗਾ, ਅਤੇ ਤੁਸੀਂ ਕਾਲ ਕਰਨੀ ਹੈ ਮਾਸਟਰ ਯੋਰ ਇਗਜ਼ਾਮ ਦੀ ਟੀਮ ਨੂੰ। ਸੋ ਇਹਨਾਂ ਦਾ ਨੰਬਰ ਹੈਗਾ 6726676576। ਰੀਅਲ ਇਸਟੇਟ ਦਾ ਲਾਈਸੈਂਸ ਲੈਣਾ ਹੈ, ਮੋਰਗੇਜ ਦਾ ਲਾਈਸੈਂਸ ਲੈਣਾ ਹੈ, ਇੰਸ਼ੋਰੈਂਸ ਦਾ ਲੈਣਾ ਹੈ ਜਾਂ ਬਿਲਡਰਸ ਦਾ ਲਾਇਸੈਂਸ ਲੈਣਾ ਹੈ, ਕਿਸੇ ਤਰ੍ਹਾਂ ਦਾ ਵੀ ਲਾਇਸੈਂਸ ਲੈਣਾ ਹੈ, ਤਾਂ ਤੁਸੀਂ ਕਾਲ ਕਰਨੀ ਹੈ ਮਾਸਟਰ ਯੂਰ ਐਗਜ਼ਾਮ ਦੀ ਟੀਮ ਨੂੰ ਅਤੇ ਨੰਬਰ ਨੋਟ ਕਰ ਲਓ ਜਲਦੀ ਜਲਦੀ, ਕਿਉਂਕਿ ਕਈ ਵਾਰੀ ਅਸੀਂ ਬੈਂਕਸ ਦੇ ਵਿੱਚ ਵੀ ਜੋਬ ਕਰਨੀ ਹੁੰਦੀ ਆ ਅਤੇ ਸਾਨੂੰ ਪਤਾ ਨਹੀਂ ਹੁੰਦਾ ਕਿ ਕਿਵੇਂ ਐਂਟਰੀ ਮਿਲੇਗੀ ਸਾਨੂੰ, ਸੋ ਕੁਛ ਕੋਰਸਿਸ ਹੈਗੇ ਆ ਜਿਹਦੇ ਨਾਲ ਤੁਹਾਡੀ ਐਂਟਰੀ ਈਜ਼ੀ ਹੋ ਜਾਂਦੀ ਆ, ਸੋ ਤੁਸੀਂ ਕਾਲ ਕਰਨੀ ਆ 6726676 672 667 66 ਮਾਸਟਰ ਯੂਰ ਐਗਜ਼ਾਮ। ਸੋ ਪ੍ਰਨੀਤ ਜੀ ਦੇਖਦੇ ਹਾਂ ਹੁਣ ਅਸੀਂ ਸਿਰਫ 5 ਮਿੰਟ ਲਈ ਕਾਲਸ ਓਪਨ ਕਰ ਰਹੇ ਹਾਂ ਕਿਉਂਕਿ ਅਸੀਂ ਫਿਰ ਲੱਕੀ ਵਿਨਰ ਦਾ ਨਾਮ ਦੱਸਾਂਗੇ। ਸੋ ਕੁਐਸਚਨ ਹੈਗਾ ਆ ਪ੍ਰਨੀਤ ਜੀ ਦਾ, 3 + 3 = 12 / 4 × 0 ਹਮਾਰੀ ਨਾਰੀ ਸੰਗਠਨ ਸੇ ਸਿਰਫ ਆਜ ਕੇ ਡੇਟ ਮੇਂ ਏਕ ਹੀ ਕਾਲ ਆਈ ਹੈ, ਬਾਕੀ ਸਾਰੇ ਸਾਡੇ ਮੇਲ ਸੀਗੇ, ਸਾਰੇ ਮੈਨ ਸੀਗੇ, ਸਾਡੀਆਂ ਕੁੜੀਆਂ ਸਾਡੀਆਂ ਕਿੱਥੇ ਗਈਆਂ, ਕਾਲ ਕਰਕੇ ਦੱਸੋ, ਤੁਸੀਂ ਤਾਂ ਮੈਥ 'ਚ ਮੈਨੂੰ ਲੱਗਦਾ ਜ਼ਿਆਦਾ ਨੰਬਰ ਲੈਂਦੇ ਹੋਗੇ, ਅਤੇ ਤੁਸੀਂ ਕਾਲ ਕਿਉਂ ਨਹੀਂ ਕਰ ਰਹੇ ਹੋ, ਹੈਜੀਟੇਟ ਨਹੀਂ ਕਰਨਾ, ਅਸੀਂ ਸਾਰੇ ਇੱਕ ਫੈਮਿਲੀ ਵਰਗੂ ਗੱਲਾਂ ਕਰ ਰਹੇ ਹਾਂ, ਸੋ ਤੁਸੀਂ ਸਾਨੂੰ ਕਾਲ ਕਰਨੀ ਆ ਅਤੇ ਦੱਸਣਾ ਹੈ ਕਿ ਤੁਹਾਡੇ ਅਕੋਰਡਿੰਗ ਆਂਸਰ ਕੀ ਹੈਗਾ, ਰੋਂਗ ਵੀ ਹੋਏਗਾ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, 905-673-3337 905-673-3337 'ਤੇ ਤੁਸੀਂ ਸਾਨੂੰ ਕਾਲ ਕਰਕੇ ਦੱਸਣੀ ਹੈ ਕਿ ਇਹਦਾ ਆਂਸਰ ਕੀ ਹੋਏਗਾ। ਜੇ ਤੁਹਾਨੂੰ ਨਹੀਂ ਵੀ ਪਤਾ ਤਾਂ ਕੋਈ ਗੱਲ ਨਹੀਂ, ਤੁਸੀਂ ਆਂਸਰ ਤਾਂ ਦੱਸੋ, ਅਸੀਂ ਤੁਹਾਡੇ ਲਈ ਕੁਛ ਸਪੈਸ਼ਲ ਇਨਾਮ ਵੀ ਰੱਖੇ ਆ।

0: ਬਹੁਤ ਵਧੀਆ $150-$200 ਮੈਕਸੀਮਮ ਹੁੰਦੇ ਆ, ਬਾਕੀ ਡਿਪੈਂਡ ਕਰਦਾ ਗੱਡੀ ਦੇ ਉੱਪਰ ਤੁਸੀਂ ਕਿਹੜੀ ਗੱਡੀ ਲੈ ਰਹੇ ਹੋ, ਬਟ ਇਹਨਾਂ ਦੀ ਸਰਵਿਸ ਜਿਹੜੀ ਹੈਗੀ ਆ ਟੋਪ ਨੋਚ ਹੈਗੀ ਆ, ਔਰ ਇਹਨਾਂ ਦਾ ਐਕਸਪੀਰੀਅੰਸ ਵੀ ਹੈਗਾ ਇਹਨਾਂ ਕੋਲ ਜਿਹੜੇ ਅੱਜ ਕੱਲ੍ਹ ਮਸਟੈਂਗ ਜਾਂ ਹੋਰ ਵੀ ਬੜੀਆਂ ਗੱਡੀਆਂ ਚੱਲ ਰਹੀਆਂ, ਸੋ ਬਹੁਤ ਵਧੀਆ ਪਲੈਨਸ ਲੈ ਕੇ ਆ ਰਹੇ। ਕਦੀ ਕਦੀ ਸਾਡਾ ਵੀ ਦਿਲ ਹੁੰਦਾ ਕਿ ਅਸੀਂ ਵੀ ਲੈ ਹੀ ਲਈਏ, ਕਿਉਂਕਿ ਪਲੈਨ ਬਹੁਤ ਵਧੀਆ ਇਹਨਾਂ ਦਾ। ਔਰ ਜੇ ਤੁਹਾਡੀ ਕੋਈ ਪੁਰਾਣੀ ਗੱਡੀ ਹੈ ਤੁਸੀਂ ਚੇਂਜ ਕਰਨਾ ਤੇ ਤੁਸੀਂ ਮਿਲਟਨ ਫੋਰਡ ਤੇ ਪਹੁੰਚ ਸਕਦੇ ਹੋ, ਤੇ ਨੰਬਰ ਹੈਗਾ ਇਹਨਾਂ ਦੀ ਟੀਮ ਦਾ 416-302-9941 416-302-9941 416-302-9941 ਸੋ ਪੰਜਾਬ ਇੰਸ਼ੋਰੈਂਸ ਦੇ ਸ਼ੇਰ ਜੰਗਰਾਣਾ ਜੀ ਨੂੰ ਵੀ ਕਾਲ ਕਰ ਸਕਦੇ ਹੋ ਕਿਸੇ ਤਰ੍ਹਾਂ ਦੀ ਵੀ ਇੰਸ਼ੋਰੈਂਸ ਕਰਾਉਣੀ ਹੈ। ਨੰਬਰ ਹੈਗਾ ਇਹਨਾਂ ਦਾ 416-910-9000 ਅਤੇ ਇਹ ਸਪੈਸ਼ਲੀ ਉਹਨਾਂ ਲਈ ਮੈਂ ਦੱਸ ਰਹੀ ਹਾਂ ਜਿਹੜੇ ਕਿ ਵੇਅਰਹਾਊਸ ਮੈਨੇਜਰਸ ਹੈਗੇ ਆ, ਓਪਰੇਸ਼ਨਸ ਦੇ ਵਿੱਚ ਮੈਨੇਜਰ ਆ, ਸ਼ਿਪਿੰਗ ਡਿਪਾਰਟਮੈਂਟ 'ਚ ਆ, MK ਪੈਲਟਸ ਜੋ ਕਿ ਸਪੈਸ਼ਲਾਈਜ਼ ਕਰਦੇ ਆ ਕਸਟਮ ਸਕਿੱਟਸ 'ਚ ਅਤੇ ਕਸਟਮ ਪੈਲਟਸ ਦੇ ਵਿੱਚ, ਕਸਟਮ ਸ਼ਿਪਿੰਗ ਅਤੇ ਪੈਕੇਜਿੰਗ ਜਿਹੜੇ ਹੈਗੇ ਸਪੈਸ਼ਲੀ ਤੁਹਾਡੇ ਪ੍ਰੋਡਕਟਸ 'ਤੇ ਕਰਕੇ ਦੇਣਗੇ। ਕਿਸੇ ਨੇ ਕੁਛ ਇੰਡੀਆ ਵੀ ਪੈਕੇਜਿੰਗ ਕਰਕੇ ਭੇਜਣੀ ਆ ਅਤੇ ਬਹੁਤ ਵਧੀਆ ਹੈਲਪ ਕਰਦੇ ਆ। ਔਰ ਮੈਨੂਫੈਕਚਰ ਜਿਹੜੇ ਹੈਗੇ ਆ ISPM 15 ਸਰਟੀਫਾਈਡ ਹੈਗੇ ਆ, ਅਤੇ ਹੀਟ ਟ੍ਰੀਟਡ ਪੈਲਟਸ ਜਿਹੜੇ ਹੈਗੇ ਇੰਟਰਨੈਸ਼ਨਲ ਸ਼ਿਪਿੰਗ 'ਚ ਹੈਲਪ ਕਰਦੇ ਆ। ਕਾਲ ਕਿੱਥੇ ਕਰਨੀ ਹੈ? MK ਪੈਲਟਸ, ਨੰਬਰ ਕੀ ਹੈਗਾ? 3658662080 3658662080 ਤੇ ਤੁਸੀਂ ਕਾਲ ਕਰਨੀ ਹੈ। ਤੇ ਜੇ ਰੱਬ ਨਾ ਕਰਾਏ ਕਿਸੇ ਦੀ ਗੱਡੀ ਵੱਜ ਜਾਂਦੀ ਹੈ, ਟੈਨਸ਼ਨ ਨਹੀਂ ਲੈਣੀ। ਕਿਉਂ ਨਹੀਂ ਟੈਨਸ਼ਨ ਲੈਣੀ ਹੈ? ਕਿਉਂਕਿ ਸਾਡੇ ਕੋਲ ਹੈਗੇ ਆ ਸਪੀਡਐਕਸ ਆਟੋ ਕੋਲੀਜਨ ਸੈਂਟਰ ਤੋਂ ਗੁਰਪ੍ਰੀਤ ਸਿੰਘ ਜੀ ਦੀ ਟੀਮ, ਜੋ ਕਿ ਤੁਹਾਡੀ ਹੈਲਪ ਕਰੇਗੀ। ਔਰ ਨੰਬਰ ਹੈਗਾ ਇਹਨਾਂ ਦਾ 416-277-9921 416-277-9921 ਤੇ ਐਡਰੈਸ ਹੈਗਾ ਇਹਨਾਂ ਦਾ 181 ਰਦਰਫੋਰਡ ਰੋਡ ਸਾਊਥ ਯੂਨਿਟ 11 ਅਤੇ ਲਾਈਫ ਟਾਈਮ ਵਾਰੰਟੀ ਹੈਗੀ ਹੈ ਸਾਰੇ ਰਿਪੇਅਰਸ ਅਤੇ ਪੇਂਟ ਜੋਬਸ ਅਤੇ ਕੰਪਲੀਟ ਕੋਲੀਜਨ ਰਿਪੇਅਰਸ ਐਂਡ ਸਰਵਿਸਿਸ 24 hours and 7 days ਟੋਇੰਗ ਐਂਡ ਰੈਂਟਲ ਸਰਵਿਸਿਸ ਹੈਗੀਆਂ। ਸੋ ਤੁਸੀਂ ਪਹੁੰਚਣਾ ਕਿੱਥੇ ਆ, ਕਾਲ ਕਿਹਨੂੰ ਕਰਨੀ ਹੈ, ਨੰਬਰ ਨੋਟ ਕਰ ਲਓ, ਸਪੀਡਐਕਸ ਆਟੋ ਕੋਲੀਜਨ 416-277-9221 ਅਤੇ ਬੋਲਟਨ ਸਪਰਿੰਗ ਸ਼ਾਪ 'ਤੇ ਤੁਸੀਂ ਕਾਲ ਕਰਨੀ ਹੈ। ਇਹ ਸਪਰਿੰਗ ਸਪੈਸ਼ਲਿਸਟ ਹੈਗੇ ਆ, 25 years ਤੋਂ ਇਹਨਾਂ ਦਾ ਬਿਜ਼ਨਸ ਦੇ ਵਿੱਚ ਐਕਸਪੀਰੀਅੰਸ ਹੈਗਾ। ਹਰ ਤਰ੍ਹਾਂ ਦੇ ਫਾਇਰ ਟਰੱਕਸ 'ਤੇ ਕੰਮ ਕਰਦੇ ਆ, ਟਰੱਕਸ, ਟ੍ਰੇਲਰਸ ਅਤੇ ਪਿਕਅਪ ਟਰੱਕਸ 'ਤੇ ਵੀ, ਅਤੇ ਬੁਸ਼ਿੰਗ ਕਰਦੇ ਆ ਲੀਫ ਸਪਰਿੰਗ। ਸੋ ਕਾਲ ਕਰਨੀ ਹੈ ਤੁਸੀਂ ਬੋਲਟਨ ਸਪਰਿੰਗ ਸ਼ਾਪ 905-857-8282 ਅਤੇ ਕਾਲ ਕਰਕੇ ਤੁਸੀਂ ਇਹਨਾਂ ਕੋਲ ਬਾਕੀ ਇਨਫੋਰਮੇਸ਼ਨ ਲੈ ਸਕਦੇ ਹੋ। ਸੋ ਕਿਸੇ ਤਰ੍ਹਾਂ ਦੀ ਵੀ ਤੁਸੀਂ ਕੋਈ ਟੈਨਸ਼ਨ ਨਹੀਂ ਲੈਣੀ ਹੈ, ਸਾਡੇ ਕੋਲ ਹਰ ਤਰ੍ਹਾਂ ਦੇ ਸਰਵਿਸਿਸ ਹੈਗੀਆਂ, ਸਾਡੇ ਕੋਲ ਟੋਪ ਐਡਵਰਟਾਈਜ਼ਰਸ ਹੈਗੇ ਆ। ਸੋ ਕਿਸੇ ਨੇ ਵੀ ਜ਼ਿਆਦਾ ਇਨਫੋਰਮੇਸ਼ਨ ਲੈਣੀ ਹੋਏਗੀ ਕਿਸੇ ਬਾਰੇ ਵੀ, ਤਾਂ ਤੁਸੀਂ ਕਾਲ ਕਰ ਸਕਦੇ ਹੋ 416-518-3200। ਘਰ ਨੂੰ ਪੇਂਟ ਕਰਵਾਉਣਾ ਹੈ ਸੋਚ ਰਹੇ ਹੋ ਜਾਂ ਕਿ ਤੁਸੀਂ ਰੈਨੋਵੇਸ਼ਨ ਕਰਾਉਣ ਦਾ ਸੋਚ ਰਹੇ ਹੋ, ਅਤੇ ਕਾਲ ਕਰਨੀ ਹੈ ਤੁਸੀਂ ਸੁਖਮਨ ਜੀ ਦੀ ਟੀਮ ਨੂੰ, ਰਿਐਲਿਟੀ ਗਰੁੱਪ, ਅਤੇ ਹਰ ਤਰ੍ਹਾਂ ਦੀ ਕੰਸਟਰਕਸ਼ਨ ਅਤੇ ਰੈਨੋਵੇਸ਼ਨ ਦੇ ਕੰਮ ਦੇ ਵਿੱਚ ਹੈਲਪ ਕਰਦੀ ਹੈ। ਫਲੋਰ ਪੇਂਟਿੰਗ ਜਾਂ ਤੁਸੀਂ ਘਰ ਫਲਿੱਪ ਕਰਨ ਦਾ ਸੋਚ ਰਹੇ ਹੋ ਨਾ, ਥੋੜ੍ਹਾ ਬਹੁਤਾ ਰੈਨੋਵੇਸ਼ਨ ਦਾ ਕੰਮ ਕਰਵਾ ਕੇ ਫਿਰ ਆਪਣੀ ਜਿਹੜੀ ਪ੍ਰੋਪਰਟੀ ਨੂੰ ਲਿਸਟ ਕਰੋ। ਇੱਦਾਂ ਹੀ ਜੇ ਰੈਨੋਵੇਸ਼ਨ ਹੋਣ ਵਾਲੀ ਹੈ, ਇੱਦਾਂ ਹੀ ਪ੍ਰੋਪਰਟੀ ਮਾਰਕੀਟ 'ਤੇ ਨਾ ਲਗਾਓ, ਅੱਜ ਕੱਲ੍ਹ ਜਲਦੀ ਪ੍ਰੋਪਰਟੀ ਸੈੱਲ ਨਹੀਂ ਹੋ ਰਹੀਆਂ, ਸੋ ਥੋੜ੍ਹਾ ਜਿਹਾ ਉਹਨੂੰ ਸੋਹਣਾ ਬਣਾ ਲਓ। ਸੋ ਸੋਹਣਾ ਬਣਾਉਣ ਲਈ ਤੁਸੀਂ ਕਾਲ ਕਰਨੀ ਹੈ ਸੁਖਮਨ ਜੀ ਨੂੰ, ਰਿਐਲਿਟੀ ਗਰੁੱਪ ਤੋਂ, 416-816-8401 ਤੇ ਤੁਸੀਂ ਕਾਲ ਕਰਨੀ ਹੈ ਸੁਖਮਨ ਜੀ ਨੂੰ। ਹਰਮਲ ਲਾਅ ਆਫਿਸ, ਕਿਸੇ ਤਰ੍ਹਾਂ ਦੀ ਵੀ ਰੀਅਲ ਅਸਟੇਟ ਦੀ ਕਲੋਜ਼ਿੰਗ ਆ ਜਾਂ ਹੋਰ ਕਿਸੇ ਤਰ੍ਹਾਂ ਦੀ ਵੀ ਤੁਹਾਨੂੰ ਲਾਅ ਦੇ ਵਿੱਚ ਕੋਈ ਹੈਲਪ ਚਾਹੀਦੀ ਆ, ਕੋਈ ਤੁਸੀਂ ਵਿਲ ਬਣਵਾਉਣੀ ਹੈ, ਕਿਸੇ ਤਰ੍ਹਾਂ ਦੀ ਵੀ ਹੈਲਪ ਲਈ ਹਰਮਲ ਲਾਅ ਆਫਿਸ, ਨੰਬਰ ਹੈਗਾ 6473-66-9955 ਤੇ ਸਾਡੇ ਅੱਜ ਦੇ ਵਿਨਰ ਪ੍ਰਨੀਤ ਜੀ, ਆਹ ਮੈਂ ਨਾਮ ਲਿਖਿਆ, ਤੁਸੀਂ ਕੋਈ ਵੀ ਇੱਕ ਵਿਨਰ ਅਨਾਊਂਸ ਕਰ ਦਿਓ, ਜਲਦੀ ਜਲਦੀ ਕਰ ਦਿਓ।
1: ਹਾਂਜੀ ਹਾਂਜੀ, ਸੋ ਅੱਜ ਦੇ ਆਪਣੇ ਵਿਨਰ ਹੈਗੇ ਨੇ ਹਰਿੰਦਰ ਜੀ।
0: ਹਰਿੰਦਰ ਜੀ, ਕੰਗਰੈਚੁਲੇਸ਼ਨਸ, ਤੁਸੀਂ ਅੱਜ ਦੇ ਵਿਨਰ ਹੋ ਤੇ ਤੁਸੀਂ ਪਹੁੰਚਣਾ ਹੈ 50 ਸਨੀਵੇਲ ਗੇਟ ਤੇ, ਤੇ ਤੁਸੀਂ ਲੈਣਾ ਹੈ ਆਪਦਾ ਇੱਕ ਛੋਲੇ ਭਟੂਰੇ ਦੀ ਪਲੇਟ, ਉੱਥੋਂ ਅੱਜ ਦੀ ਡੇਟ 'ਚ ਪਿੱਕ ਕਰ ਲਿਓ, ਦੱਸਿਓ ਕਿ ਤੁਸੀਂ ਰੇਡੀਓ ਆਵਾਜ਼ ਦੇ ਵਿਨਰ ਹੋ। ਸੋ ਥੈਂਕ ਯੂ ਸਾਰਿਆਂ ਦਾ ਜਿਨ੍ਹਾਂ ਨੇ ਸਾਨੂੰ ਕਾਲ ਕਰਕੇ ਪਾਰਟੀਸਿਪੇਟ ਕੀਤਾ, ਤੁਸੀਂ ਸਾਰੇ ਹੀ ਸਾਡੀ ਨਜ਼ਰਾਂ 'ਤੇ ਵਿਨਰ ਹੋ ਕਿਉਂਕਿ ਤੁਸੀਂ ਸਾਨੂੰ ਕਾਲ ਕੀਤੀ ਔਰ ਆਪਣੀ ਪਿਆਰੀ ਜੀ ਆਵਾਜ਼ ਸੁਣਾਈ। ਸੋ ਸਾਰਿਆਂ ਨੇ ਪਹੁੰਚਣਾ ਹੈ ਜੇ ਰੀਅਲ ਅਸਟੇਟ ਦੀ ਕਿਸੇ ਤਰ੍ਹਾਂ ਦੀ ਵੀ ਕੋਈ ਟ੍ਰਾਂਜੈਕਸ਼ਨ ਹੈਗੀ ਹੈ, ਕਿਚਨਰ, ਵਾਟਰਲੂ, ਕੇਮਬ੍ਰਿਜ, ਲੰਡਨ, ਵੁੱਡਸਟਾਕ, ਇੱਥੇ ਇੱਕ ਸਪੈਸ਼ਲ ਪਰਸਨ ਹੈ

0: ਹੈਗੇ ਆ ਜਿਨ੍ਹਾਂ ਕੋਲ ਕਾਫੀ ਜ਼ਿਆਦਾ ਪ੍ਰੋਪਰਟੀਜ਼ ਹੈਗੀਆਂ ਸਪੈਸ਼ਲੀ ਵਿਦ ਦ ਲੀਗਲ ਡਿਪਲੈਕਸ. ਸੋ ਕਾਲ ਕਰਨੀ ਹੈ ਭੁਪਿੰਦਰ ਸਿੰਘ ਜੀ ਦੀ ਟੀਮ ਨੂੰ 519-590-8254 'ਤੇ ਭੁਪਿੰਦਰ ਸਿੰਘ ਜੀ ਦੀ ਟੀਮ ਨੂੰ ਕਾਲ ਕਰਨੀ ਹੈ ਅਤੇ ਤੁਸੀਂ ਹਰ ਤਰ੍ਹਾਂ ਦੀ ਉਹਨਾਂ ਕੋਲੋਂ ਰੀਅਲ ਅਸਟੇਟ 'ਚ ਹੈਲਪ ਲੈ ਸਕਦੇ ਹੋ. ਪੰਜਾਬ ਟੈਕਸ ਸੋਲਿਊਸ਼ਨ, ਪੂਰੀਆਂ ਚਿੱਠੀਆਂ ਆ ਗਈਆਂ, ਡਰਨਾ ਨਹੀਂ ਹੈ. ਤੁਸੀਂ ਕਾਲ ਕਰਨੀ ਹੈ ਜਗਜੀਤ ਸਾਚਾ ਜੀ ਦੀ ਟੀਮ ਨੂੰ ਪੰਜਾਬ ਟੈਕਸ ਸੋਲਿਊਸ਼ਨ, ਅਤੇ ਨੰਬਰ ਹੈਗਾ ਇਹਨਾਂ ਦਾ 416-720-3642. ਅੱਜ ਹੈਗਾ ਆ ਲੌਂਗ ਵੀਕਐਂਡ, ਸਾਰਿਆਂ ਨੇ ਪਹੁੰਚਣਾ ਤਵਾ ਕਿਚਨ. ਬਹੁਤ ਵਧੀਆ ਵਧੀਆ ਡੀਲਸ ਹੈਗੀਆਂ ਇਹਨਾਂ ਦੀਆਂ. ਅੱਜ ਘਰੇ ਕੰਮ ਨਾ ਕਰੋ, ਅੱਜ ਰਿਲੈਕਸ ਕਰੋ, ਰਿਲੈਕਸ. ਸੋ ਪਹੁੰਚਣਾ ਤੁਸੀਂ 50 ਸਨੀਵੇਲ ਗੇਟ, ਮਾਊਂਟੇਨ ਐਸ਼ ਤੇ ਬਵੇਦੀ ਇੰਟਰਸੈਕਸ਼ਨ. ਓ ਮਾਈ ਗੋਡ, ਇਹਨਾਂ ਦੇ ਛੋਲੇ ਭਟੂਰੇ, ਨਿਊਟਰੀ ਕੁਲਚਾ ਇਹਨਾਂ ਦੀ.
1: In 1980, Terry Fox started a marathon against cancer. Today, you can help finish it. Join us at the Terry Fox Run on September 20th. Register and fundraise for cancer research at terryfox.org.
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by the listeners or callers based on information provided. Enjoy.
2: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ, ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
3: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054, 905-450-0054।
1: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਲਾਇਬਿਲਟੀ ਇੰਸ਼ੋਰੈਂਸ ਦੀ ਲੋੜ ਹੈਗੀ ਹੈ, ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਅਸੀਂ ਓਨਟੈਰੀਓ ਬਿਜ਼ਨਸਿਸ ਨੂੰ ਕਵਰ ਕਰਦੇ ਹਾਂ ਤੇ ਪ੍ਰੋਟੈਕਟ ਕਰਦੇ ਹਾਂ, ਜਿਵੇਂ ਕਿ ਰੈਸਟੋਰੈਂਟਸ, ਕੈਫੇ, ਰੀਟੇਲ ਸਟੋਰ, ਕੰਟਰੈਕਟਰਸ, ਟ੍ਰੇਡਰਸ ਔਰ ਟਰਾਂਸਪੋਰਟੇਸ਼ਨ ਇੰਡਸਟਰੀ, ਆਫਿਸ ਜਾਂ ਪ੍ਰੋਫੈਸ਼ਨਲਸ ਜਿਹੜੇ ਹੋ ਗਏ, ਜਾਂ ਤੁਹਾਡੇ ਕੋਲ ਫਿਟਨੈਸ ਜਾਂ ਵੈਲਨੈਸ ਸੈਂਟਰ ਹੈਗਾ ਤੇ ਤੁਹਾਨੂੰ ਈ ਐਂਡ ਓ ਚਾਹੀਦੀ ਹੈ, ਤਾਂ ਤੁਸੀਂ ਮੈਨੂੰ ਅੱਜ ਹੀ ਕੰਟੈਕਟ ਕਰ ਸਕਦੇ ਹੋ ਫੋਰ CGL ਐਟ 6479191002, 647-949-1002 ਤੇ।

0: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-7563-4
1: You're listening to Gumtaz Radio on AM 530 from 10 to 11 a.m. Monday to Friday with Jazz Tagar, your favorite show.

0: ਤੁਸੀਂ ਜੁੜਿਆ ਜੀ AM 530 ਦੇ ਨਾਲ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਤੁਹਾਡੀ ਹੋਸਟ ਜਸਵਿੰਦਰ ਕੌਰ ਧੱਗੜ, ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਤੇ ਵੈਰੀ ਵੈਰੀ ਗੁੱਡ ਮਾਰਨਿੰਗ। ਅੱਜ ਹੋ ਗਈ ਜੀ ਅਗਸਤ ਮਹੀਨੇ ਦੀ 31 ਤਰੀਕ, ਅੱਜ ਲਾਸਟ ਡੇ ਆਫ ਦਾ ਮੰਥ ਹੈ ਜੀ, ਅਗਸਤ ਮਹੀਨੇ ਦਾ ਅੱਜ ਆਖਰੀ ਦਿਨ ਹੈ। ਸੋ 31 ਅਗਸਤ ਦੇ ਵਿੱਚ ਆਪਾਂ ਪਹੁੰਚੇ ਹੋਏ ਹਾਂ। ਸੋ ਸਾਲ ਚੱਲ ਰਿਹਾ ਜੀ 2026 ਦਾ, ਤੇ ਅੱਜ ਦਿਨ ਕਿਹੜਾ ਹੋ ਗਿਆ ਜੀ, ਦਿਨ ਹੋ ਗਿਆ ਜੀ ਅੱਜ ਸੋਮਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਮੰਡੇ ਮਾਰਨਿੰਗ ਦੇ ਵਿੱਚ ਆਪਣੀ ਗੱਲਬਾਤ ਤੁਹਾਡੇ ਨਾਲ ਹੋ ਰਹੀ ਹੈ ਵੀਕਐਂਡ ਤੋਂ ਬਾਅਦ। ਜੇ ਗੱਲ ਕਰੀਏ ਜੀ ਦੇਸੀ ਮਹੀਨੇ ਦੀ, ਦੇਸੀ ਮਹੀਨਾ ਚੱਲ ਰਿਹਾ ਭਾਦੋਂ ਦਾ, ਤੇ ਅੱਜ ਹੋ ਗਈ ਜੀ 15 ਤਰੀਕ। ਸੋ ਅੱਧਾ ਮਹੀਨਾ ਨਿਕਲ ਗਿਆ ਜੀ ਆਪਣੇ ਭਾਦੋਂ ਮਹੀਨੇ ਦਾ ਵੀ। ਸੋ 15 ਦਿਨ ਬਾਅਦ ਫਿਰ ਨਵੇਂ ਮਹੀਨੇ ਦੀ ਸ਼ੁਰੂਆਤ ਹੋ ਜਾਣੀ ਹੈ। ਸੋ ਅੱਧ ਦੇ ਵਿੱਚ ਆਪਾਂ ਦੇਸੀ ਮਹੀਨੇ ਦੇ ਪਹੁੰਚ ਚੁੱਕੇ ਹਾਂ। ਸੋ 10:09 ਹੋ ਚੁੱਕੇ ਆ ਜੀ, 10:10 ਹੋ ਗਏ ਪੂਰੇ, ਤੇ 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ। ਤੁਸੀਂ ਵੀ ਗੱਲਬਾਤ ਜਦੋਂ ਕਰੋਗੇ ਫਿਰ ਸਟੂਡੀਓ ਦੇ ਨੰਬਰ ਹੁੰਦੇ ਆ ਜੀ 6678474 13 6 4 7 8 7 4 1 3 1 3, ਤੇ ਤੁਹਾਡੀ ਸਾਡੀ ਗੱਲਬਾਤ ਜਿਹੜੀ ਉਹ ਹੁੰਦੀ ਹੈ ਜੀ ਸਟੂਡੀਓ ਦੇ ਵਿੱਚ। ਤੇ ਲਓ ਜੀ ਪਹਿਲਾਂ ਮੌਸਮ ਦੇਖੀਏ, ਮੌਸਮ ਕੀ ਕਹਿੰਦਾ। ਮੌਸਮ ਬੜਾ ਔਸਮ ਬਣਿਆ ਹੋਇਆ ਇਸ ਸਮੇਂ, ਮੀਂਹ ਪੈ ਰਿਹਾ ਜੀ, ਰੇਨੀ ਕੰਡੀਸ਼ਨਸ ਜਿਹੜੀਆਂ ਉਹ ਚੱਲ ਰਹੀਆਂ, ਕਿਤੇ ਥੋੜ੍ਹਾ ਕਿਤੇ ਬਹੁਤਾ। ਸੋ ਤੁਸੀਂ ਦੱਸ ਸਕਦੇ ਹੋ ਤੁਹਾਡੇ ਏਰੀਏ ਦੇ ਕੀ ਹਾਲ ਚਾਲ ਆ, ਕਿੰਨਾ ਕੁ ਮੀਂਹ ਪੈ ਗਿਆ, ਤੇ ਤੁਸੀਂ ਕੀ ਕਰ ਰਹੇ ਹੋ, ਚਾਹ ਪਕੌੜੇ ਸਮੋਸੇ ਸਵੇਰੇ ਸਵੇਰੇ ਹੋ ਗਏ ਸ਼ੁਰੂ ਕਿ ਨਹੀਂ ਹੋਏ ਹੈ। ਸੋ ਫਿਰ ਪਰੌਂਠਿਆਂ ਤੇ ਦਾ ਜਿਹੜਾ ਮੰਡੇ ਮਾਰਨਿੰਗ ਦੇ ਵਿੱਚ ਲੱਗਦਾ ਹੈ, ਪਰ ਵੈਸੇ ਤਾਂ ਵੀਕਐਂਡ ਤੇ ਇਹੀ ਕੁਛ ਕੀਤਾ ਹੁੰਦਾ। ਸੋ ਜੇ ਆਪਾਂ ਗੱਲ ਕਰੀਏ ਜੀ ਹਵਾ ਦੀ, 15 ਕਿਲੋਮੀਟਰ ਪਰ ਆਵਰ ਦੇ ਨਾਲ ਚੱਲ ਰਹੀ ਹੈ ਜੀ ਹਵਾ। ਸੋ ਮੀਂਹ ਤਾਂ ਅੱਜ ਸਾਰਾ ਦਿਨ ਹੀ ਆ, ਸਾਰਾ ਦਿਨ ਮੀਂਹ ਸ਼ੋ ਹੋ ਰਿਹਾ, ਤੇ ਬਸ ਕਿਣਮਿਣ ਕਾਣੀ ਪਈ ਜਾਣੀ। ਅੱਜ ਮੀਂਹ ਵਾਲਾ ਗੀਤ ਵੀ ਤੁਹਾਡੇ ਲਈ ਲਾਉਂਦੇ ਆ, ਜ਼ਰੂਰ ਦੱਸਿਓ ਵੀ ਕਿਹੜਾ ਗੀਤ ਅੱਜ ਤੁਹਾਡੇ ਲਈ ਆਪਾਂ ਲਗਾਈਏ। ਸੋ ਜੇ ਆਪਾਂ ਗੱਲ ਕਰੀਏ ਜੀ ਇਸ ਸਮੇਂ 20 ਡਿਗਰੀ ਸੈਲਸੀਅਸ ਟੈਂਪਰੇਚਰ ਹੈ, ਹਾਈ 25 ਡਿਗਰੀ ਜਾਣਾ, ਲੋ 19 ਡਿਗਰੀ ਜਾਣਾ, ਤੇ ਬਸ ਮੀਂਹ ਕਹਿੰਦੇ ਅੱਜ ਪਈ ਜਾਣਾ। ਮੈਂ ਕਹਿੰਦੀ ਆ ਗਈ ਮੀਂਹ ਰਾਣੀ, ਕਹਿੰਦੀ ਮੈਂ ਆ ਗਈ ਤਾਂ ਮੈਂ ਨਹੀਂ ਜਾਊ। ਸੋ 7:56 ਤੇ ਅੱਜ ਸਨਸੈਟ ਹੋ ਜਾਣਾ ਜੀ, ਬਿਲਕੁਲ ਜਿਹੜੀ ਦਿਨਾਂ ਦੀ ਲੰਬਾਈ ਆ ਉਹ ਘਟਦੀ ਜਾ ਰਹੀ ਹੈ। ਸੋ ਰਾਤਾਂ ਹੁਣ ਲੰਬੀਆਂ ਹੋਣਗੀਆਂ, ਦਿਨ ਛੋਟੇ ਹੋਣਗੇ, ਫਾਲ ਸੀਜ਼ਨ ਜਿਵੇਂ ਸ਼ੁਰੂ ਹੋ ਜਾਂਦਾ ਨਾ ਉਵੇਂ ਦਾ ਮਾਹੌਲ ਬਣਿਆ ਹੋਇਆ। ਤੇ ਰਾਤ ਦਾ ਟੈਂਪਰੇਚਰ ਵੀ ਜਿਹੜਾ ਹੈਗਾ ਜੀ 21-20, ਤੇ ਬਾਕੀ ਰਾਤ ਨੂੰ ਵੀ ਮੀਂਹ ਪੈਣਾ, ਬੱਦਲਵਾਈ ਰਾਤ ਦੀ ਵੀ ਸ਼ੋਅ ਹੋ ਰਹੀ ਹੈ। ਸਵੇਰੇ 6:00 20 ਡਿਗਰੀ ਸੈਲਸੀਅਸ ਟੈਂਪਰੇਚਰ ਹੋਊਗਾ, 6:43 ਤੇ ਸਨਰਾਈਜ਼ ਹੋਵੇਗਾ। ਕੱਲ ਨੂੰ ਵੀ ਬੱਦਲਵਾਈ ਹੈ। ਇਸ ਵੀਕ ਨਾ ਕਹਿੰਦੇ ਬਸ ਪੂਰਾ ਮੀਂਹ ਮੀਂਹ ਹੈ। ਸੋ ਮੀਂਹ ਦਾ ਇੰਤਜ਼ਾਰ, ਕਈ ਵਾਰ ਕਈਆਂ ਨੂੰ ਬੜਾ ਵਧੀਆ ਲੱਗਦਾ ਮੀਂਹ, ਕਈ ਕਹਿੰਦੇ ਨਹੀਂ ਵਧੀਆ ਨਹੀਂ, ਗਿੱਲਾ ਗਿੱਲਾ ਲੱਗੀ ਜਾਂਦਾ, ਧੁੱਪ ਜਿਹੜੀ ਆ ਉਹ ਹੋਣੀ ਚਾਹੀਦੀ ਹੈ, ਹਨਾ, ਕਈ ਏਦਾਂ ਕਹਿੰਦੇ ਆ। ਬਾਕੀ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ, ਤੁਹਾਨੂੰ ਕੀ ਲੱਗਦਾ ਮੀਂਹ ਵਧੀਆ ਲੱਗਦਾ ਕਿ ਨਹੀਂ ਲੱਗਦਾ, ਸੋ ਦੱਸ ਸਕਦੇ ਹੋ ਤੁਸੀਂ। ਪਰ ਅੱਜ ਜੇ ਆਪਾਂ ਗੱਲ ਕਰੀਏ ਤੁਹਾਡੇ ਲਈ, ਪਹਿਲਾਂ ਤਾਂ ਮੈਂ ਸ਼ਬਦ ਲਾਇਆ ਜੀ ਗੁਰੂ ਮਾਨਿਓ ਗ੍ਰੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਕਿਉਂਕਿ ਜੇ ਆਪਾਂ ਗੱਲ ਕਰੀਏ ਨਾ, ਕੱਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਸੀਗਾ, ਕੱਲ ਸੈਲੀਬ੍ਰੇਟ ਕੀਤਾ 30 ਅਗਸਤ ਨੂੰ ਵਰਲਡ ਵਾਈਡ, ਤੇ ਬਾਕੀ ਤਾਂ ਫਿਰ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਵਿਸ਼ੇਸ਼ ਤੌਰ ਤੇ ਜਿਹੜੇ ਫੰਕਸ਼ਨ ਹੈ ਜੀ ਉਹ ਉਲੀਕੇ ਜਾਂਦੇ ਆ। ਸੋ ਬਿਲਕੁਲ ਜੀ, ਤੁਹਾਨੂੰ ਸਾਰਿਆਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਦੀਆਂ ਲੱਖ ਲੱਖ ਵਧਾਈਆਂ। ਸੋ ਤੁਸੀਂ ਵੀ ਗੁਰਦੁਆਰਾ ਸਾਹਿਬ ਗਏ ਹੋਣੇ ਆ, ਸੋ ਕਈ ਅੱਜ ਜਾਂਦੇ ਆ ਵੀਕਐਂਡ ਤੋਂ ਪਹਿਲਾਂ, ਕਈ ਚਲੇ ਜਾਂਦੇ ਆ ਔਰ ਵੀਕਐਂਡ ਤੋਂ ਬਾਅਦ, ਕਈ ਮੰਡੇ ਮਾਰਨਿੰਗ ਜਾਂਦੇ ਆ, ਵੀ ਚਲੋ ਕਈ ਵਾਰ ਰਸ਼ ਹੁੰਦਾ, ਕਈ ਵਾਰ ਟਾਈਮ ਨਹੀਂ ਹੁੰਦਾ, ਕਈ ਵਾਰ ਇੱਧਰ ਉੱਧਰ ਗਏ ਹੁੰਦੇ ਆ। ਸੋ ਬਿਲਕੁਲ ਜੀ, ਕੱਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਸੀਗਾ। ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ ਗੁਰਦਾਸ ਰੇਡੀਓ ਵੱਲੋਂ ਬਹੁਤ ਬਹੁਤ ਮੁਬਾਰਕਾਂ। ਤੇ ਇਹਦੀ ਆਪਾਂ ਨਾ ਥੋੜੀ ਜਿਹੀ ਜਾਣਕਾਰੀ ਹਾਸਲ ਕਰਦੇ ਹਾਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਦਾ ਕੀ ਅਰਥ ਹੈ। ਤੇ ਜੇਕਰ ਆਪਾਂ ਤੁਹਾਡੇ ਨਾਲ ਗੱਲਬਾਤ ਕਰਨੀ ਹੋਵੇ ਤੇ ਬਿਲਕੁਲ ਤੁਸੀਂ ਆ ਕੇ ਦੱਸੋ ਥੋੜਾ ਜਿਹਾ, ਤੇ ਫਿਰ ਮੈਂ ਥੋੜਾ ਜਿਹਾ ਚਾਨਣ ਪਾਊਂਗੀ ਜਿੰਨਾ ਕੁ ਮੈਂ ਥੋੜਾ ਜਿਹਾ ਪੜ੍ਹਿਆ ਜਾਂ ਆਪਾਂ ਜਾਣਕਾਰੀ ਰੱਖਦੇ ਹਾਂ ਵੀ ਇਸ ਦਿਨ ਨੂੰ ਆਪਾਂ ਕੀ ਸੋਚਦੇ ਹਾਂ, ਵੀ ਕੀ ਚੀਜ਼ ਹੈ, ਕਿਵੇਂ ਹੈ, ਕੀ ਸੰਪੂਰਨ ਹੋਇਆ ਸੀਗਾ। ਤੇ ਤੁਸੀਂ ਬੜੇ ਸਾਡੇ ਸਿਆਣੇ ਆ, ਸੂਝਵਾਨ ਆ ਸਾਡੇ ਸਾਰੇ ਲਿਸਨਰ, ਤੇ ਤੁਸੀਂ ਕਾਲ ਕਰਕੇ ਦੱਸੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸੰਪੂਰਨਤਾ ਦਿਵਸ ਹੈ ਉਹਦਾ ਕੀ ਅਰਥ ਤੁਸੀਂ ਲੈਂਦੇ ਹੋ, ਕੀ ਹੋਇਆ ਇਸ ਦਿਨ, ਅੱਜ ਦੇ ਦਿਨ ਵਿਸ਼ੇਸ਼ ਤੌਰ ਤੇ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰਨੀ ਹੈ 647-874-1313 6478741313 ਤੇ ਤੁਸੀਂ ਗੱਲਬਾਤ ਕਰਨੀ। ਫਿਰ ਮੈਂ ਥੋੜਾ ਜਿਹਾ ਨਰਸ਼ੈਲ ਚ ਤੁਹਾਨੂੰ ਦੱਸੂਗੀ, ਪਰ ਤੁਸੀਂ ਜਿਹੜਾ ਹੈਗਾ ਦੱਸ ਸਕਦੇ ਹੋ, ਕਿਉਂਕਿ ਨਾ ਤੁਹਾਡੀ ਜਿਹੜੀ ਸ਼ਮੂਲੀਅਤ ਆ ਉਹ ਵੀ ਬੜੀ ਜ਼ਰੂਰੀ ਆ। ਨਹੀਂ ਤਾਂ ਚਲੋ ਜਿੰਨੀ ਕੁ ਜਾਣਕਾਰੀ ਮੈਂ ਕਲੈਕਟ ਕੀਤੀ ਆ ਮੈਂ ਤੁਹਾਡੇ ਤੱਕ ਸ਼ੇਅਰ ਕਰ ਦੂੰਗੀ ਹੈ, ਬਟ ਇਹ ਹੁੰਦਾ ਕਿ ਤੁਸੀਂ ਵੀ ਫਿਰ ਕਈਆਂ ਕੋਲ ਤਾਂ ਬੜੀ ਜਾਣਕਾਰੀ ਹੁੰਦੀ ਆ ਬਈ, ਕਈ ਬੁੱਕਸ ਬੜੀਆਂ ਪੜ੍ਹਦੇ ਆ, ਆਈ ਡੋਂਟ ਨੋ ਕਿੰਨੀ ਜਾਣਕਾਰੀ ਉਹ ਇਕੱਠੀ ਕਰ ਲੈਂਦੇ ਆ, ਤੇ ਕਈ ਵਾਰ ਤਾਂ ਜਦੋਂ ਕੋਈ ਇਨਫੋਰਮੇਸ਼ਨ ਦਿੰਦਾ ਹੈ ਨਾ ਤਾਂ ਬੰਦਾ ਮੂੰਹ ਵਾਲੀ ਦੇਖਦਾ ਰਹਿੰਦਾ ਵੀ ਇਹਨੂੰ ਇੰਨਾ ਪਤਾ, ਤੇ ਸਾਨੂੰ ਤਾਂ ਉਸ ਹਿਸਾਬ ਦੇ ਨਾਲ ਕੁਛ ਵੀ ਨਹੀਂ ਪਤਾ, ਹੈ ਨਾ ਹੁੰਦਾ ਨਾ ਇੱਦਾਂ। ਸੋ ਬਿਲਕੁਲ ਜੀ ਤੁਸੀਂ ਕਰੋ ਕਾਲ ਤੇ ਦੱਸੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਇਹਦਾ ਤੁਸੀਂ ਕੀ ਅਰਥ ਲੈਂਦੇ ਹੋ, ਕੀ ਹੋਇਆ ਸੀ ਇਸ ਵਿਸ਼ੇਸ਼ ਦਿਨ, ਕਿਉਂ ਮਨਾਇਆ ਜਾਂਦਾ। 647-874-1313 ਤੇ ਤੁਸੀਂ ਸਟੂਡੀਓ ਦੇ ਵਿੱਚ ਗੱਲਬਾਤ ਕਰ ਸਕਦੇ ਹੋ, ਤੇ ਮੈਂ ਨਾਲ ਦੀ ਨਾਲ ਨੰਬਰ ਵੀ ਦੇਈ ਜਾਣੇ ਆ ਤੁਹਾਨੂੰ, ਤੇ ਤੁਸੀਂ ਨੰਬਰ ਨਾ ਇੱਕ ਵਾਰੀ ਦੀਪਾਂਸ਼ ਦਾ ਨੋਟ ਕਰੋ, ਕਿਉਂਕਿ ਮੈਨੂੰ ਵੀਕਐਂਡ ਤੇ ਵੀ ਨਾ ਕਈਆਂ ਦੀ ਕਾਲ ਆਈ। ਅੱਛਾ ਵੀਕਐਂਡ ਤੇ ਨਾ ਮੈਨੂੰ ਹੋਰ ਵੀ ਕਈ ਕਾਲਾਂ ਆਈਆਂ, ਮੈਂ ਜ਼ਰੂਰ ਸ਼ੇਅਰ ਕਰੂੰਗੀ ਤੁਹਾਡੇ ਨਾਲ, ਤੇ ਬੜਾ ਵਧੀਆ ਲੱਗਦਾ ਜਦੋਂ ਤੁਸੀਂ ਕਾਲ ਕਰਦੇ ਹੋ, ਗੱਲਬਾਤ ਕਰਦੇ ਹੋ, ਦੱਸਦੇ ਹੋ, ਹੈ ਨਾ, ਤੇ ਫਿਰ ਬਹੁਤ ਵਧੀਆ ਲੱਗਦਾ। ਮੈਨੇ ਨਾ ਇੱਕ ਫਰੈਂਡ ਦੀ ਕਾਲ ਆਈ ਕੱਲ, ਕਹਿੰਦੇ ਮੈਂ ਨਾ ਰੇਡੀਓ ਸੁਣਿਆ ਗੁਰਦਾਸ, ਤੇ ਕਹਿੰਦੇ ਉਹਦੇ ਵਿੱਚ ਫਿਰ ਮੈਨੂੰ ਯਾਦ ਆਇਆ ਵੀ ਜਸਵਿੰਦਰ ਤਾਂ ਸਾਡੇ ਨਾਲ ਕੋਰਸ ਕਰਦੀ ਸੀ, ਤੇ ਕਹਿੰਦੇ ਮੈਂ ਪਹਿਲਾਂ ਬੜਾ ਨੰਬਰ ਤੁਹਾਡਾ ਲੱਭਿਆ, ਕਿਉਂਕਿ ਨਾ ਕਈ ਵਾਰੀ ਨੰਬਰ ਜਿਹੜੇ ਆ ਹੋ ਜਾਂਦੇ ਆ ਆਪਾਂ ਚੇਂਜ ਕਰ ਲੈਂਦੇ ਆ, ਹਨਾ, ਸੋ ਮੇ ਬੀ ਤਾਂ ਕਰਕੇ, ਪਰ ਉਹ ਕਹਿੰਦੇ ਮੈਨੂੰ ਨੰਬਰ ਹੀ ਨਹੀਂ ਮਿਲਿਆ, ਉਹ ਪਤਾ ਨਹੀਂ ਜਿਹੜੀ ਮੈਂ ਡਾਇਰੀ 'ਚ ਲਿਖਿਆ ਸੀ ਉਹ ਪਤਾ ਨਹੀਂ ਕਿੱਥੇ ਰੱਖਤੀ, ਹੈ ਨਾ, ਸੋ ਉਹਨਾਂ ਨੂੰ ਤਾਂ ਨੰਬਰ ਹੀ ਨਹੀਂ ਸੀ ਮਿਲਿਆ, ਪਰ ਮੈਂ ਕਿਹਾ ਉਹ ਤਾਂ ਬਦਲ ਹੀ ਗਿਆ, ਜੇ ਮਿਲ ਵੀ ਜਾਂਦਾ ਤੁਹਾਨੂੰ ਤੇ ਗੱਲ ਨਹੀਂ ਸੀ ਹੋਣੀ। ਪਰ ਉਹ ਕਹਿੰਦੇ ਆਪਾਂ ਕੋਰਸ ਕਰਦੇ, ਜਿਵੇਂ ਆਪਾਂ OCT, ਕਿਉਂਕਿ ਮੈਂ ਸਰਟੀਫਾਈਡ ਓਨਟੈਰੀਓ ਟੀਚਰ ਹਾਂ, ਹੈ ਨਾ, ਸੋ ਜਦੋਂ ਤੁਸੀਂ ਇੱਥੇ ਲਾਈਸੈਂਸ ਲੈਣਾ ਹੁੰਦਾ ਨਾ ਤੁਹਾਨੂੰ ਐਜੂਕੇਸ਼ਨ ਲੈਣੀ ਪੈਂਦੀ, ਪੜ੍ਹਾਈ ਕਰਨੀ ਪੈਂਦੀ ਹੈ, ਯੋਰਕ ਯੂਨੀਵਰਸਿਟੀ ਤੋਂ ਐਨਰੋਲ ਹੋਣਾ ਪੈਂਦਾ, ਕੋਰਸ ਕਰਨੇ ਪੈਂਦੇ ਆ, ਸੋ ਮੈਂ ਕੀਤੇ ਸੀ, 2 ਕੋਰਸ ਕੀਤੇ ਸੀ, ਹੈ ਨਾ, ਸੋ ਉਹ ਨਾਲ ਸੀਗੇ ਉਦੋਂ, ਤੇ ਫਿਰ ਉਹ ਕਹਿੰਦੇ ਜਦੋਂ ਮੈਂ ਰੇਡੀਓ ਸੁਣਿਆ ਮੈਂ ਕਿਹਾ ਇਹ ਤਾਂ ਜਸਵਿੰਦਰ ਹੈ, ਗੁਰਦਾਸ ਕਹਿੰਦੇ ਦੱਸਿਆ ਸੀ ਇਹਨਾਂ ਨੇ ਵੀ ਅਸੀਂ ਆਪਣੀ ਬੇਟੀ ਦਾ ਨਾਮ ਸੁਖਮਨੀ ਸਾਹਿਬ ਚੋਂ ਰੱਖਿਆ, ਮੈਂ ਸੁਖਮਨੀ ਸਾਹਿਬ ਦਾ ਪਾਠ ਕਰਦੀ, ਉਹਨਾਂ ਨੇ ਇੱਕ ਇੱਕ ਵਰਡ ਮੈਨੂੰ ਦੱਸਿਆ, ਮੈਨੂੰ ਬੜਾ ਵਧੀਆ ਲੱਗਿਆ, ਤੇ ਕਹਿੰਦੇ ਫਿਰ ਮੈਂ ਨਾ ਤੁਹਾਡਾ ਨੰਬਰ ਨੋਟ ਕੀਤਾ, ਫਿਰ ਮੈਂ ਕਾਲ ਕੀਤੀ ਹੁਣ ਤੁਹਾਨੂੰ, ਸੋ ਦੇਖ ਲਓ ਕਈ ਵਾਰੀ ਇੱਦਾਂ ਵੀ ਆਪਾਂ ਇੱਕ ਦੂਜੇ ਨੂੰ ਮਿਲ ਜਾਂਦੇ ਹਾਂ, ਹੈ ਨਾ, ਸੋ ਸੁਦੇਸ਼ ਉਹਨਾਂ ਦਾ ਨਾਮ ਸੀਗਾ, ਸੋ ਆਪਾਂ ਨੂੰ ਵੀ ਕਈ ਵਾਰੀ, ਕਿਉਂਕਿ ਕਾਫੀ ਸਟੂਡੈਂਟ ਹੁੰਦੇ ਆ ਬਹੁਤੀ, ਕਈ ਵਾਰ ਗੱਲਬਾਤ ਵੀ ਨਹੀਂ ਇੰਨੀ ਹੁੰਦੀ, ਹੈ ਨਾ, ਸੋ ਫਿਰ ਸਮੇਂ ਦੇ ਨਾਲ ਕਈ ਵਾਰੀ ਨਾਮ ਵੀ ਆਪਾਂ ਜਿਹੜੇ ਆ ਉਹ ਮਾਇੰਡ ਚੋਂ ਨਿਕਲ ਜਾਂਦੇ ਆ, ਸੋ ਜਦੋਂ ਕੋਈ ਮਿਲਦਾ ਗੱਲਬਾਤ ਕਰਦਾ ਫਿਰ ਯਾਦ ਆ ਜਾਂਦਾ, ਸੋ ਬੜੀ ਵਧੀਆ ਲੱਗੀ ਜੀ ਉਹਨਾਂ ਦੀ ਗੱਲਬਾਤ। ਸੋ ਇਹ ਗੱਲਬਾਤ, ਤੇ ਕਈ ਵਾਰ ਉਂਝ ਮੈਨੂੰ ਬੜੀਆਂ ਕਾਲਸ ਤੁਸੀਂ ਕਰਦੇ ਹੋ, ਕਈ ਵਾਰ ਤਾਂ ਇੰਸ਼ੋਰੈਂਸ ਦੀ ਗੱਲਬਾਤ ਕਰਦੇ ਹੋ, ਕਈ ਵਾਰ ਕੋਈ ਆਪਣੀ ਜਿਹੜੀ ਤੁਹਾਡੀ ਪ੍ਰੋਬਲਮ ਹੁੰਦੀ ਨਾ ਉਹ ਮੇਰੇ ਨਾਲ ਤੁਸੀਂ ਸ਼ੇਅਰ ਕਰਦੇ ਹੋ ਵੀ ਇਹ ਇਸ ਵਿਸ਼ੇ ਤੇ ਤੁਸੀਂ ਜ਼ਰੂਰ ਗੱਲ ਕਰਿਓ, ਤੇ ਫਿਰ ਆਪਾਂ ਤਾਂ ਹੀ ਫਿਰ ਵਿਸ਼ੇ ਤੁਹਾਡੇ ਲਈ ਲਿਆਉਂਦੇ ਹਾਂ। ਸੋ ਲਓ ਜੀ ਆਪਾਂ ਨਾ ਦੀਪਾਂਸ਼ ਦੀ ਤੁਹਾਨੂੰ ਮੈਂ ਨੰਬਰ ਦੇਣ ਲੱਗੀ ਸੀ ਪਹਿਲਾਂ, ਇੱਕ ਤਾਂ ਟਿਕਟਾਂ ਬਾਰੇ ਵੀ ਬੜੀ ਜਾਣਕਾਰੀ ਲਈ ਤੁਸੀਂ, ਸੋ ਜੇ ਤੁਸੀਂ ਨਾ ਜਾਣਾ ਹੈਗਾ ਇੰਡੀਆ ਨੂੰ, ਇਹ ਕਹਿੰਦੇ ਲਾਸਟ ਮਿਨਟ ਡੀਲ ਹੈ ਇਹ, ਹੁਣ ਪਤਾ ਨਹੀਂ ਵੀ ਕੋਈ ਸੀਟ ਹੈਗੀ ਕਿ ਨਹੀਂ, ਪਰ ਤੁਸੀਂ ਕਾਲ ਕਰ ਲਿਓ ਤੁਹਾਨੂੰ ਪਤਾ ਲੱਗ ਜੂਗਾ। ਅਕਤੂਬਰ ਸ਼ੁਰੂ 'ਚ ਜਾਣਾ, ਸਤੰਬਰ ਤਾਂ ਮਹੀਨੇ ਦੀ ਸ਼ੁਰੂਆਤ ਹੋਣ ਹੀ ਲੱਗੀ ਹੈ ਹੁਣ, ਹੈ ਨਾ, ਕੱਲ੍ਹ ਤੋਂ ਨਵੇਂ ਮਹੀਨੇ ਦੀ ਸ਼ੁਰੂਆਤ ਹੋ ਜਾਣੀ ਹੈ, ਸੋ ਕਹਿੰਦੇ ਅਕਤੂਬਰ ਮੰਥ ਤੋਂ ਤੁਸੀਂ ਜਾ ਸਕਦੇ ਹੋ, ਤੇ ਇਹ ਕੀ ਹੈ ਟੋਰੋਂਟੋ ਟੂ ਡੈਲੀ ਦੀ ਟਿਕਟ ਹੈ, ਡਾਇਰੈਕਟ ਫਲਾਈਟ ਹੈ, ਸੋ ਇਹ ਬੜਾ ਵਧੀਆ, ਤੁਸੀਂ ਇੱਕ ਫਲਾਈਟ 'ਚ ਜੇ ਚੇਂਜ ਕਰਨੀ ਹੋਵੇ ਨਾ ਤਾਂ ਵੀ ਥੋੜ੍ਹੀ ਜਿਹੀ ਬੋਦਰੇਸ਼ਨ ਜੀ ਆਪਾਂ ਨੂੰ ਫੀਲ ਹੁੰਦੀ ਆ ਵੀ ਇੱਧਰ ਉੱਧਰ ਜਾਣਾ ਪੈਂਦਾ, ਥਕਾਵਟ ਹੋ ਜਾਂਦੀ ਆ, ਸੋ ਇਹ ਵਧੀਆ। ਟੋਰੋਂਟੋ ਤੋਂ ਤੁਸੀਂ ਬਹਿਣਾ ਸਿੱਧਾ ਦਿੱਲੀ ਉਤਰਨਾ ਜਾ ਕੇ, ਸੋ ਨਵੰਬਰ ਰਿਟਰਨ 1470 ਦੀ ਇਹ ਟਿਕਟ ਹੈ, ਇੱਕ ਬੈਗ ਦੇ ਨਾਲ, ਇੱਕ ਬੈਗ ਲੈ ਕੇ ਜਾਣਾ, ਜੇ 2 ਬੈਗ ਲੈ ਕੇ ਜਾਣਾ ਫਿਰ$50 ਜਿਹੜੇ ਆ ਉਹ ਐਕਸਟਰਾ ਤੁਹਾਨੂੰ ਪੇ ਕਰਨੇ ਪੈਣਗੇ, ਫਿਰ 1520 ਦੀ ਟਿਕਟ ਹੋਜੂਗੀ ਜੀ। ਬਿਲਕੁ�ਲ ਅਕਤੂਬਰ 'ਚ ਜਾ ਕੇ ਨਵੰਬਰ 'ਚ ਤੁਸੀਂ ਵਾਪਸੀ ਕਰਨੀ ਹੈ, ਡਾਇਰੈਕਟ ਫਲਾਈਟ ਹੈ ਦੁਆਬਾ ਟੂਰਸ ਐਂਡ ਟਰੈਵਲਸ ਨੂੰ, ਬਾਕੀ ਵੀ ਤੁਸੀਂ ਟਿਕਟਾਂ ਲੈਣਾ ਚਾਹੁੰਦੇ ਹੋ ਕਿਤੇ ਵੀ ਯੂਰਪ ਦੇ ਵਿੱਚ ਜਾਣਾ, ਕਿਤੇ ਤੁਸੀਂ ਹੋਰ ਆਪਣੇ ਏਸ਼ੀਅਨ ਕੰਟਰੀ ਦੇ ਵਿੱਚ ਜਾਣਾ, ਹੈ ਨਾ, ਤੇ ਤੁਸੀਂ ਜ਼ਰੂਰ ਜਿਹੜੀ ਕਾਲ ਹੈ ਉਹ ਕਰ ਸਕਦੇ ਹੋ, ਜਾਂ US ਨੂੰ ਜਾਣਾ ਕਿਤੇ ਵੀ। ਸੋ ਨੰਬਰ ਹੈਗਾ 905-673-1493 1400 ਤੇ ਗੱਲਬਾਤ ਕਰ ਸਕਦੇ ਹੋ, ਤੇ ਮੈਨੂੰ ਕਾਲ ਆਈ ਨਹੀਂ ਵੀ ਤੁਹਾਡੀ ਕਿਸੇ ਦੀ, ਮੇਰੀ ਆਵਾਜ਼ ਜਾ ਰਹੀ ਹੈ ਨਹੀਂ ਜਾ ਰਹੀ ਬਾਹਰ ਭਾਈ, ਇਹ ਵੀ ਦੱਸ ਦਿਓ। ਸੋ ਤੁਸੀਂ, ਮੈਂ ਤੁਹਾਨੂੰ ਪੁੱਛਿਆ ਸੀਗਾ ਕਿ ਸੰਪੂਰਨਤਾ ਦਿਵਸ ਜਿਹੜਾ ਮਨਾਇਆ ਜਾਂਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਉਹ ਕੀ ਹੈ, ਕਾਹਤੋਂ ਮਨਾਉਂਦੇ ਹਾਂ ਅਸੀਂ, ਤੇ ਤੁਹਾਡੇ ਕੋਲ ਜਾਣਕਾਰੀ, ਮੈਨੂੰ ਕਾਲ ਹੀ ਵੈਸੇ ਹੀ ਕਰ ਦਿਓ ਕਿਤੇ ਮੈਂ ਦੱਸੀ ਜਾਵਾਂ ਤੇ ਮੇਰੀ ਆਵਾਜ਼ ਨਾ ਜਾਂਦੀ ਹੋਵੇ, ਇੱਕ ਕਾਲ ਕਰ ਦਿਓ ਵੀ ਐਵਰੀਥਿੰਗ ਇਜ਼ ਓਕੇ ਹੈ, ਤੇ ਫਿਰ ਆਪਾਂ ਜ਼ਰੂਰ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨਤਾ ਦਿਵਸ ਦਾ ਕੀ ਅਰਥ ਹੈ ਜੀ। ਤੇ ਲਓ ਜੀ, ਨਾਲ ਦੀ ਨਾਲ ਮੈਂ ਇੱਕ ਨੰਬਰ ਹੋਰ ਦੇ ਦਵਾਂ ਤੁਹਾਨੂੰ। ਇਹ ਨੰਬਰ ਤੁਸੀਂ ਨੋਟ ਕਰੋਗੇ ਜੇ ਤੁਸੀਂ ਚਾਹੁੰਦੇ ਹੋ ਨਾ ਕਿ ਬਹੁਤ ਵਧੀਆ ਤੁਹਾਡੇ ਟਰੱਕਾਂ ਨੂੰ ਵਾਸ਼ ਕੀਤਾ ਜਾਵੇ ਅੰਦਰੋਂ ਬਾਹਰੋਂ, ਆਲ ਟਰੱਕ ਲਿਊਬ ਐਂਡ ਵਾਸ਼ ਤੇ ਤੁਸੀਂ ਕਾਲ ਕਰੋਗੇ। ਤੇ ਇਹ ਕਹਿੰਦੇ ਆ ਵੀ ਅਸੀਂ ਤੁਹਾਨੂੰ ਇੰਨੀ ਵਧੀਆ ਸਰਵਿਸ ਦਿੰਦੇ ਆ ਨਾ, ਸਾਰੀ ਸਰਵਿਸ ਜਿਹੜੀ ਆ ਤੁਹਾਨੂੰ ਇੱਕ ਜਗ੍ਹਾ ਮਿਲ ਜਾਣੀ। ਜਿਵੇਂ ਕਈ ਵਾਰ ਅਸੀਂ ਟਰੱਕ ਵਾਸ਼ ਕਰਾਉਣਾ ਉਹ ਕਿਤੇ ਕਰਾ ਦਿੰਦੇ ਆ, ਧੋਣਾ ਉਹ ਕਿਤੇ ਹੋਰ ਜਾਣਾ ਪੈਂਦਾ। ਇਹ ਇੱਕ ਛੱਤ ਥੱਲੇ ਸਾਰੀਆਂ ਸਰਵਿਸਿਜ਼ ਦਿੰਦੇ ਆ। ਨੰਬਰ ਤੁਸੀਂ ਨੋਟ ਕਰ ਲਓ 905-452-9955 ਤੇ ਗੱਲਬਾਤ ਹੋ ਸਕਦੀ ਆ। ਹਾਂਜੀ, ਸਤਿ ਸ੍ਰੀ ਅਕਾਲ। ਹਾਂਜੀ, ਰਾਜਵਿੰਦਰ ਭਾਜੀ, ਕੀ ਹਾਲ ਚਾਲ ਜੀ?
1: ਠੀਕ ਠਾਕ ਜੀ, ਵਧੀਆ ਜੀ। ਅੱਜ ਦਿਨ ਤੋਂ ਸਿੱਲਾ ਸਿੱਲਾ।
0: ਹਾਂਜੀ
1: ਹਾਂਜੀ, ਇਹ ਦਿਨ ਦੀ ਮਾਤਾ ਹੈ ਜੀ। ਇਸ ਸਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਣੀ ਵਿੱਚ ਸੱਚ ਕਰਕੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਪੂਰਾ ਸਪੋਰਟ ਕੀਤਾ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ।
0: ਠੀਕ ਹੈ, ਹਾਂਜੀ
1: ਹਾਂਜੀ,
0: ਠੀਕ ਹੈ ਸਰ, ਥੈਂਕ ਯੂ ਜੀ।
1: ਇਸ ਕਰਕੇ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਪਾਉਂਦੇ
0: ਜੀ ਜੀ। ਥੈਂਕ ਯੂ ਭਾਜੀ,
1: ਥੈਂਕ ਯੂ
0: ਜੀ, ਬਹੁਤ ਬਹੁਤ ਧੰਨਵਾਦ, ਥੈਂਕ ਯੂ। ਤੇ ਲਓ ਜੀ, ਇਹਨਾਂ ਨੇ ਥੋੜੀ ਜਿਹੀ ਜਾਣਕਾਰੀ ਦਿੱਤੀ, ਵੈਸੇ ਹੈ ਤਾਂ ਬਿਲਕੁਲ ਸਹੀ ਗੱਲ ਹੈ। ਸੋ ਜਿਹੜਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨਤਾ ਦਿਵਸ ਹੈ ਜੀ, ਉਹ ਮਨਾਇਆ ਜਾਂਦਾ। ਤੇ ਇਹ ਅਸੀਂ ਮਨਾਉਂਦੇ ਹਾਂ ਤਾਂ ਕਿਉਂਕਿ ਪਹਿਲਾਂ ਸੀਗਾ ਆਦੀ ਗ੍ਰੰਥ, ਹੈ ਨਾ, ਜਿਹੜਾ ਪਹਿਲਾਂ ਸੀਗਾ ਜਿਹਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਨੇ ਭਾਈ ਗੁਰਦਾਸ ਜੀ ਤੋਂ ਜਿਹੜੀ ਲਿਖਤ ਕਰਾਈ ਸੀ, ਹੈ ਨਾ, ਉਹਨੂੰ ਕੰਪਾਇਲ ਕੀਤਾ ਸੀ, ਸਾਰੇ ਬਾਣੀਆਂ ਨੂੰ ਇਕੱਠਾ ਕਰਕੇ, ਕਈ ਭਗਤਾਂ ਦੀਆਂ, ਭੱਟਾਂ ਦੀਆਂ, ਗੁਰੂਆਂ ਦੀਆਂ ਬਾਣੀਆਂ ਨੂੰ ਇਕੱਠਾ ਕਰਕੇ, ਉਹ ਸੀਗਾ ਆਦੀ ਗ੍ਰੰਥ, ਹੈ ਨਾ। ਫਿਰ ਇਹ ਕੀ ਸੀਗਾ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਹੜੇ ਦਸਵੇਂ ਪਿਤਾ ਹੈਗੇ ਜੀ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਨੂੰ ਆਪਣੇ ਮੁੱਖ ਤੋਂ ਉਚਾਰਨ ਕੀਤਾ। ਤੇ ਕਿਹਨੇ ਲਿਖਿਆ? ਭਾਈ ਮਨੀ ਸਿੰਘ ਜੀ ਨੇ ਲਿਖਿਆ। ਸੋ ਉਹਨਾਂ ਤੋਂ ਲਿਖਵਾਈ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਬਾਣੀ। ਤੇ ਇਹਦੇ ਵਿੱਚ ਖਾਸੀਅਤ ਕੀ ਸੀਗੀ, ਜਿਵੇਂ ਭਾਜੀ ਦੱਸ ਕੇ ਗਏ ਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ, ਉਹਨਾਂ ਦੀ ਬਾਣੀ ਨੂੰ ਸ਼ਾਮਿਲ ਕੀਤਾ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਤੇ ਇਹਦੇ ਨਾਲ ਨਾਲ ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਕਿ ਜਿਹੜੀ ਸਿਆਹੀ ਵਰਤੀ ਗਈ ਸੀ, ਜਿਹੜੀ ਇੰਕ ਦੇ ਨਾਲ ਲਿਖਿਆ ਗਿਆ ਸੀ, ਉਹ ਬਾਬਾ ਦੀਪ ਸਿੰਘ ਜੀ ਨੇ ਇਕੱਠੀ ਕੀਤੀ ਸੀਗੀ, ਬਣਾਈ ਸੀ, ਇਕੱਠੀ ਕੀਤੀ ਸੀ ਉਹ ਇੰਕ ਦੇ ਨਾਲ। ਫਿਰ ਜਿਹੜੀ ਹੈ, ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੀਗਾ, ਉਹ ਲਿਖਿਆ ਗਿਆ ਸੀਗਾ ਭਾਈ ਮਨੀ ਸਿੰਘ ਜੀ ਨੇ ਲਿਖਿਆ ਸੀ। ਸੋ ਪੂਰੀ ਬਾਣੀ ਉਚਾਰਨ ਕੀਤੀ ਗਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ, ਤੇ ਫਿਰ ਲਿਖਤ ਹੋਈ ਭਾਈ ਮਨੀ ਸਿੰਘ ਵੱਲੋਂ। ਸੋ ਇਹ ਇੱਕ ਆਪਾਂ ਕਹਿ ਸਕਦੇ ਹਾਂ ਹਿਸਟੋਰੀਕਲ ਇਵੈਂਟ ਹੈ। ਔਰ ਇਹ ਹੋਇਆ ਕਿੱਥੇ ਸੀ ਜੀ, ਲੋਕੇਸ਼ਨ ਕਿਹੜੀ ਸੀ? ਉਹ ਸੀਗੀ ਸਾਬੋ ਕੀ ਤਲਵੰਡੀ, ਸਾਬੋ ਕੀ ਤਲਵੰਡੀ, ਔਰ ਇਹ ਲੋਕੇਸ਼ਨ ਸੀਗੀ ਤਖ਼ਤ ਸ੍ਰੀ ਦਮਦਮਾ ਸਾਹਿਬ ਜਿਹਨੂੰ ਆਪਾਂ ਕਹਿੰਦੇ ਹਾਂ। ਸੋ ਇਹ ਹਿਸਟੋਰੀਕਲ ਇਵੈਂਟ ਹੈ ਕਿ ਸਾਰੀ ਬਾਣੀ ਜਿਹੜੀ ਇਕੱਠੀ ਕਰਕੇ ਕੰਪਾਇਲ ਕੀਤੀ ਗਈ, ਲਿਖੀ ਗਈ, ਪਹਿਲਾਂ ਉਚਾਰਨ ਕੀਤੀ ਗਈ, ਫਿਰ ਲਿਖੀ ਗਈ, ਇੰਕ ਬਾਬਾ ਦੀਪ ਸਿੰਘ ਜੀ ਨੇ ਇਕੱਠੀ ਕੀਤੀ। ਸੋ ਇਹਦਾ ਸਿਗਨੀਫਿਕੈਂਸ ਜਾਂ ਇਹਦਾ ਮਹੱਤਵ ਕੀ ਹੈ? ਇਹਦਾ ਮਹੱਤਵ ਇਹ ਹੈ, ਜਿਵੇਂ ਮੈਂ ਤੁਹਾਡੇ ਲਈ ਪਹਿਲਾਂ ਸ਼ਬਦ ਵੀ ਲਾਇਆ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਕਿ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਨਾ, ਇਹ ਗੁਰੂ ਹੈ ਤੁਹਾਡਾ, ਸ਼ਬਦ ਗੁਰੂ ਹੈ, ਇਹਨੂੰ ਪੜ੍ਹੋ, ਇਹ ਬਾਣੀ ਤੇ ਅਮਲ ਕਰੋ। ਕਿਉਂਕਿ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਨਾ ਵੀ 6 ਗੁਰੂਆਂ ਦੀ ਬਾਣੀ ਹੈ, 9 ਸਿਰਫ ਗੁਰੂਆਂ ਦੀ ਬਾਣੀ ਨਹੀਂ ਹੈਗੀ, ਬਹੁਤ ਸਾਰੇ ਭਗਤ, ਭੱਟ, ਉਹਨਾਂ ਦੀ ਬਾਣੀ ਵੀ ਇਹਦੇ ਵਿੱਚ ਸ਼ਾਮਿਲ ਹੈ, ਕਵੀ ਵੀ ਇਹਦੇ ਵਿੱਚ ਹੈਗੇ ਜਿਨ੍ਹਾਂ ਦੀ ਬਾਣੀ ਨੂੰ ਸ਼ਾਮਿਲ ਕੀਤਾ ਗਿਆ। ਸੋ ਕਹਿਣ ਦਾ ਮਤਲਬ ਜਿਹੜੀ ਬਾਣੀ ਸੱਚੇ ਗੁਰੂ ਤੱਕ, ਜਿਹੜਾ ਪਰਮਾਤਮਾ ਹੈ, ਯੂਨੀਵਰਸਲ ਟਰੁੱਥ ਇਹ ਹੀ ਹੈ ਵੀ ਜਿਹੜਾ ਰੱਬ ਹੈ ਉਹ ਇੱਕ ਹੈ, ਸੋ ਉਹਦੇ ਬਾਰੇ ਜਿਨ੍ਹਾਂ ਨੇ ਗੁਣਗਾਨ ਕੀਤਾ ਉਹਨਾਂ ਦੀ ਬਾਣੀ ਨੂੰ ਸ਼ਾਮਿਲ ਕੀਤਾ ਗਿਆ। ਕੋਈ ਧਰਮ, ਜਾਤ, ਰੰਗ, ਨਸਲ ਦਾ ਭੇਦਭਾਵ ਨਹੀਂ ਕੀਤਾ ਗਿਆ। ਸੋ ਬਿਲਕੁਲ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤੇ ਇਹ ਸਿਗਨੀਫਿਕੈਂਸ ਹੈ ਵੀ ਆਪਾਂ ਨੇ ਕਿਸੇ ਵੀ ਬਾਬੇ, ਪੀਰ, ਹੋਰ ਕਿਸੇ ਨੂੰ ਵੀ ਨਹੀਂ ਮੰਨਣਾ। ਜਿਹੜਾ ਸਪਸ਼ਟ ਤੌਰ ਤੇ ਕਿਹਾ ਗਿਆ ਕਿ ਕਿਸੇ ਦੇਹਧਾਰੀ ਨੂੰ ਆਪਣਾ ਗੁਰੂ ਹੈ ਜਿਹੜਾ, ਤੁਸੀਂ ਉਹਨੇ ਉਹ ਲਿਖਣਾ ਵੀ ਹਾਂ ਇਹਨੂੰ ਅਸੀਂ ਗੁਰੂ ਮੰਨ ਲਈਏ। ਜਿਵੇਂ ਹੁਣ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਇਹ ਕਲਯੁੱਗ ਦਾ ਸਮਾਂ, ਇਹਦੇ ਵਿੱਚ ਇਹੀ ਹੈ ਕਦੀ ਕਿਸੇ ਨੂੰ ਕੋਈ ਗੁਰੂ ਮੰਨ ਲੈਂਦਾ, ਪੈਰਾਂ ਨੂੰ ਮੱਥਾ ਟੇਕੀ ਜਾਂਦੇ, ਉਹ ਆਉਂਦੇ ਆ ਕੁਛ ਕਰਦੇ ਕਦੀ, ਜਦੋਂ ਜੇ ਫਿਰ ਅਸੀਂ ਇੱਦਾਂ ਕਰਦੇ ਆ ਤਾਂ ਮਤਲਬ ਅਸੀਂ ਇਹ ਹੈ ਵੀ ਅਸੀਂ ਦਸਮ ਪਿਤਾ ਜੋ ਉਹ ਸਾਨੂੰ ਕਹਿ ਕੇ ਗਏ ਆ ਅਸੀਂ ਉਹ ਚੀਜ਼ ਨੂੰ ਮੰਨ ਨਹੀਂ ਰਹੇ, ਅਸੀਂ ਆਪਣੀ ਮਨਮਾਨੀ ਕਰ ਰਹੇ ਹਾਂ। ਸੋ ਇਸ ਕਰਕੇ ਗੁਰਮੁਖ ਬਣਨਾ ਚਾਹੀਦਾ, ਗੁਰੂ ਵੱਲ ਮੁੱਖ ਕਰੋ, ਯਾਨੀ ਕਿ ਜੋ ਗੁਰੂ ਜੀ ਨੇ ਕਿਹਾ ਉਹ ਅਸੀਂ ਮੰਨੀਏ, ਉਹ ਰਸਤੇ ਦੇ ਉੱਪਰ ਅਸੀਂ ਚੱਲੀਏ, ਪਰ ਨਹੀਂ ਚੱਲਦੇ ਹਨ। ਘੱਟ ਤੋਂ ਘੱਟ ਉਹਨਾਂ ਦੀ ਇਹ ਗੱਲ ਤਾਂ ਆਪਾਂ ਮੰਨ ਸਕਦੇ ਹਾਂ ਵੀ ਦੇਹ ਧਾਰੀਆਂ ਨੂੰ ਆਪਣਾ ਗੁਰੂ ਨਾ ਮੰਨੋ। ਕੋਈ ਕਹਿੰਦਾ ਫਲਾਣਾ ਬਾਬਾ, ਕੋਈ ਕਹਿੰਦਾ ਧਿਮਕਾ ਬਾਬਾ, ਫਿਰ ਉਹਨਾਂ ਦੇ ਚੱਕਰਾਂ 'ਚ ਫਸ ਕੇ ਕਿੰਨਾ ਕੁਛ, ਕਿਤੇ ਕੋਈ ਪੈਸੇ ਆਪਣੇ ਬਰਬਾਦ ਕਰ ਰਿਹਾ, ਕਿਤੇ ਆਪਣੀ ਫਿਜ਼ੀਕਲ ਜਿਹੜੀ ਉਹਨਾਂ ਦੀ ਬੋਡੀ ਆ ਉਹਨੂੰ ਉਹ ਤਹਿਸ ਨਹਿਸ ਕਰ ਰਹੇ ਆ, ਖਰਾਬ ਕਰ ਰਹੇ ਆ। ਕਿੰਨੀਆਂ ਆਪਾਂ ਨਿਊਜ਼ ਆ ਜਿਹੜੀਆਂ ਉਹ ਸੁਣਦੇ ਆ ਵੀ ਕੋਈ ਇੱਦਾਂ ਕਰ ਗਿਆ, ਕੋਈ ਇੱਦਾਂ ਕਰ ਗਿਆ। ਜਿਵੇਂ ਆਹ ਦੇਖੋ ਲੇਟੈਸਟ ਹੀ ਆ ਇੱਕ ਕਿ ਕਿਸੇ ਨੇ ਕਹਿੰਦਾ ਤੁਹਾਡੇ ਤੇ ਕੋਈ ਜਾਦੂ ਮੰਤਰ, ਕੋਈ ਕਾਲਾ ਟੋਣਾ, ਕੀ ਕਾਲਾ ਜਾਦੂ ਉਹ ਤੁਹਾਡੇ ਤੇ ਕਰ ਗਿਆ। ਤੇ ਉਹ ਵਿਅਕਤੀ ਨੇ ਅਮੈਰੀਕਾ ਤੋਂ ਇੱਥੇ ਆਇਆ ਟੋਰੋਂਟੋ, ਤੇ ਉਹ ਔਰਤ ਦੇ ਨਾਲ, ਕਿਉਂਕਿ ਉਹਨਾਂ ਨੇ ਆਪਣੇ ਘਰ ਬੁਲਾ ਲਿਆ ਵੀ ਕਿਹੜਾ ਕਾਲਾ ਟੂਣਾ ਕਰ ਗਿਆ, ਕਿਹੜਾ ਜਾਦੂ ਹੈ, ਉਹਨੂੰ ਕਿਵੇਂ ਮਿਟਾਇਆ ਜਾਵੇ। ਤੇ ਫਿਰ ਉਹਨਾਂ ਨੇ ਕੀ ਕੀਤਾ, ਉਹਨੇ ਉਹਦੇ ਨਾਲ ਜਿਸਮਾਨੀ ਛੇੜਖਾਨੀ ਕੀਤੀ। ਤੁਸੀਂ ਇਹ ਲਾ ਲਓ ਵੀ ਤੁਸੀਂ ਕੀ ਸਮਝ ਰਹੇ ਹੋ ਤੇ ਉਹ ਬੰਦੇ ਦੇ ਦਿਲ ਚ ਕੀ ਹੈ। ਉਹੀ ਗੱਲ ਹੈ ਨਾ, ਕਿਸੇ ਦੇ ਦਿਲ ਚ ਕੀ ਆਪਾਂ ਨੂੰ ਨਹੀਂ ਪਤਾ, ਪਰ ਅਸੀਂ ਪਹਿਲ ਬੰਦੇ ਦੁਆਰਾ ਆਪਣੇ ਦੁਆਰਾ ਹੁੰਦੀ ਹੈ, ਦੂਜਾ ਕੋਈ ਕਿੱਦਾਂ ਤੁਹਾਨੂੰ ਏਦਾਂ ਯੂਜ਼ ਕਰ ਜੂਗਾ, ਹੈ ਨਾ। ਸੋ ਦੇਖੋ ਤੋ ਉਹਨਾਂ ਨੇ ਘਰ ਵੀ ਬੁਲਾਇਆ ਉਹਨੂੰ, ਤੇ ਫਿਰ ਉਹਦਾ ਰਿਜ਼ਲਟ ਕੀ ਨਿਕਲਿਆ, ਹੈ ਨਾ। ਹੁਣ ਉਹ ਬੰਦੇ ਨੂੰ ਹੁਣ ਅਰੈਸਟ ਕੀਤਾ, ਉਹ ਤੇ ਗੱਲਬਾਤ ਹੋਊਗੀ ਵੀ ਕਿਵੇਂ ਕਿਉਂ ਕੀ ਕਰਕੇ ਉਹਨੇ ਕੀਤਾ। ਸੋ ਉਹਦੇ ਕੋਲ ਐਡੀ ਕਿਹੜੀ ਸ਼ਕਤੀ ਆ ਗਈ ਵੀ ਪਹਿਲਾਂ ਤਾਂ ਕਾਲਾ ਜਾਦੂ ਕਿਸੇ ਨੇ ਕਰਤਾ, ਕੋਈ ਜਾਦੂ ਟੂਣੇ ਨਹੀਂ ਹੁੰਦੇ, ਕੁਛ ਨਹੀਂ ਹੁੰਦਾ। ਜਿਹੜਾ ਵੀ ਤੁਹਾਡਾ ਰੱਬ ਹੈ ਉਹਨੂੰ ਧਿਆਓ, ਆਪੇ ਸਾਰਾ ਕੁਛ ਠੀਕ ਹੁੰਦਾ। ਬਾਕੀ ਪਤਾ ਕੀ ਆ, ਜਿਹੜੀ ਅਸਲ ਚ ਗੱਲ ਹੈ, ਕਿੱਥੇ ਲੋਕ ਭਟਕ ਜਾਂਦੇ ਆ, ਜ਼ਿੰਦਗੀ ਦੇ ਵਿੱਚ ਨਾ ਦੁੱਖ ਸੁੱਖ ਆਉਂਦਾ ਰਹਿੰਦਾ। ਕੋਈ ਵੀ ਏਦਾਂ ਨਹੀਂ ਹੈ ਵੀ ਉਹਦੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਤਕਲੀਫ ਨਹੀਂ, ਸਾਰਾ ਕੁਛ ਠੀਕ ਹੈ, ਤੇ ਅਸੀਂ ਦੁਖੀ ਹਾਂ ਇਕੱਲੇ। ਬੰਦੇ ਨੂੰ ਲੱਗ ਰਿਹਾ ਹੁੰਦਾ, ਕਿਉਂ ਕਿਉਂ ਲੱਗ ਰਿਹਾ ਹੁੰਦਾ, ਕਿਉਂਕਿ ਸਾਨੂੰ ਨਹੀਂ ਪਤਾ ਦੂਜੇ ਦੀ ਲਾਈਫ ਦੇ ਵਿੱਚ ਕੀ ਪ੍ਰੋਬਲਮ ਹੈ, ਸਾਨੂੰ ਆਪਣੀ ਪ੍ਰੋਬਲਮ ਦਾ ਪਤਾ। ਸਾਨੂੰ ਫਿਰ ਲੱਗ ਰਿਹਾ ਹੁੰਦਾ ਦੂਜੇ ਨੇ ਵੀ ਇਹਨੂੰ ਤਾਂ ਕੋਈ ਨਹੀਂ, ਮੈਨੂੰ ਹੀ ਆ। ਪਰ ਜਿਵੇਂ ਕਹਿੰਦੇ ਆ ਨਾ ਵੀ ਇੱਕ ਬੜੀ ਵਧੀਆ ਉਹ ਹੈ ਕਿ ਕੋਠੇ ਚੜ੍ਹ ਕੇ ਦੇਖਿਆ ਘਰ ਘਰ ਇਹੋ ਅੱਗ, ਮਤਲਬ ਪ੍ਰੋਬਲਮ ਹਰ ਕਿਨੂੰ ਹੈ, ਕੋਈ ਦੱਸ ਦਿੰਦਾ ਕੋਈ ਨਹੀਂ ਦੱਸਦਾ, ਹੈ ਨਾ। ਕਿਸੇ ਦੀ ਥੋੜ੍ਹੀ, ਕਿਸੇ ਦੀ ਬਹੁਤੀ ਹੈ, ਬਿਲਕੁਲ ਕਿਸੇ ਨੂੰ ਕੋਈ ਪ੍ਰੋਬਲਮ ਨਾ ਹੋਵੇ। ਮੈਂ ਤਾਂ ਕਹਿੰਦੀ ਹਾਂ ਕੋਈ ਵਿਰਲਾ ਹੀ ਹੋਊਗਾ ਇਸ ਦੁਨੀਆਂ 'ਚ, ਅਦਰਵਾਈਜ਼ ਕੋਈ ਨਹੀਂ ਹੈਗਾ। ਸੋ ਇਸ ਕਰਕੇ ਬਾਬਾ ਜੀ ਜਿਹੜੇ ਵੀ ਧਰਮ ਨੂੰ ਜਿਹੜੇ ਵੀ ਮੰਨਦੇ ਆ, ਹੈ ਨਾ, ਸੋ ਆਪਣੇ ਆਪਣੇ ਧਰਮ 'ਚ ਤੁਸੀਂ ਜੋ ਤੁਹਾਡੀ ਬਾਣੀ, ਉਹ ਤੁਹਾਡੇ ਜਿਹੜੀਆਂ ਹੋਲੀ ਬੁੱਕਸ ਹੈਗੀਆਂ ਤੁਹਾਡੀਆਂ ਉਹ ਕਹਿੰਦੀਆਂ, ਉਹਦੇ ਅਨੁਸਾਰ ਤੁਸੀਂ ਚੱਲੋ ਤੇ ਆਪਣੇ ਆਪ ਸਾਰਾ ਕੁਛ ਠੀਕ ਹੋਊਗਾ। ਸੋ ਬਿਲਕੁਲ ਜੀ, ਇਸ ਕਰਕੇ ਸੰਪੂਰਨਤਾ ਦਿਵਸ ਉਹਦੀਆਂ ਆਪਾਂ ਤੁਹਾਨੂੰ ਮੁਬਾਰਕਾਂ ਦਿੰਦੇ ਹਾਂ, ਤੇ ਨਾਲ ਸਿਗਨੀਫਿਕੈਂਸ ਮੈਂ ਦੱਸਣ ਲੱਗੀ ਸੀ ਤੁਹਾਨੂੰ ਵੀ ਇਹਦਾ ਕੀ ਮਹੱਤਵ ਹੈ। ਇਹਦਾ ਇਹੀ ਹੈ ਵੀ ਗੁਰੂ ਜੀ ਨੇ ਸਾਨੂੰ ਉਦੇਸ਼ ਦਿੱਤਾ ਵੀ ਤੁਸੀਂ ਗੁਰੂ ਕਿਹਨੂੰ ਮੰਨਣਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ। ਕਈ ਨਾ ਇੰਨੇ ਪਰਿਪੱਕਵ ਹੁੰਦੇ ਆ, ਸਾਡੇ ਨਾਲ ਸੀਗੇ ਇੱਕ, ਮੈਂ ਦੱਸਦੀ ਹਾਂ, ਪਹਿਲਾਂ ਮੈਂ ਕਾਲ ਲੈ ਲਵਾਂ। ਹਾਂਜੀ ਸਤਿ ਸ੍ਰੀ ਅਕਾਲ।
2: ਹਾਂਜੀ ਸਤਿ ਸ੍ਰੀ ਅਕਾਲ ਜੀ।
0: ਹਾਂਜੀ ਸਤਿ ਸ੍ਰੀ ਅਕਾਲ।
2: ਹਾਂਜੀ, ਅੱਜ ਦਾ ਵਿਸ਼ਾ ਤੁਹਾਡਾ ਬਹੁਤ ਵਧੀਆ ਜੀ, ਇਹ ਜਿਹੜਾ ਕਾਲੇ ਜਾਦੂ ਤੇ ਚੱਲ ਰਿਹਾ ਨਾ। ਤੇ ਲੋਕ ਵੀ ਪਾਗਲ ਹੋਈ ਫਿਰਦੇ ਆ, ਮਤਲਬ ਪੰਡਤਾਂ ਦੇ ਜਾਣ ਨੂੰ ਵੀ ਕਾਲੇ ਜਾਦੂ ਹੋ ਗਏ ਜੀ, ਜੇ ਹੋ ਗਿਆ ਵੋ ਹੋ ਗਿਆ। ਉਹਨਾਂ ਨੂੰ ਚਾਹੀਦਾ ਵੀ ਗਾਣੇ ਸੁਣ ਲੈਣ ਜੀ। ਇੱਕ ਗਾਣਾ ਵੀ ਚੱਲਿਆ ਹੈ, ਜੱਟ ਨੂੰ ਚੱਲੇ ਟੱਕਰੀ ਵੀ, ਆ ਜਾ ਚੁੰਬੜ ਜਾ, ਆ ਜਾ ਚੁੰਬੜ ਜਾ।
0: ਬਿਲਕੁਲ ਜੀ ਜੀ ਲੋਟਰੀਆਂ ਨਿਕਲ ਜਾਣੀਆਂ ਤੁਹਾਡੀਆਂ, ਤੁਸੀਂ ਦੱਸੋ ਜੀ, ਤੁਹਾਨੂੰ ਨੰਬਰ ਦੱਸ ਦਾਂਗੇ, ਉਹੀ ਲੋਟਰੀ ਲੈ ਲਿਓ ਨੰਬਰ ਵੀ ਦੱਸੋ, ਜਿਹੜਾ ਤੁਹਾਨੂੰ ਦੱਸ ਰਿਹਾ ਉਹ ਆਪਣੀ ਨਾ ਲਾਊਗਾ, ਉਹਨੂੰ ਕਿਹੜੀ ਲੋੜ ਪਈ ਹੈ ਇੱਦਾਂ ਕੋਈ ਕਿਤੇ ਕਿਤੇ ਕਹਿਣ ਦੀ, ਤੇ ਲੋਕ ਉਹਦੇ ਕੋਲ ਆਉਣ, ਹੈ ਨਾ, ਤੇ ਉਹ ਆਪਣੀ ਲੋਟਰੀ ਕੱਢੇ, ਆਰਾਮ ਨਾਲ ਪੈਸੇ ਬਣ ਗਏ, ਆਰਾਮ ਨਾਲ ਖਾਓ ਪੀਓ ਮੌਜ ਮਨਾਓ, ਫਿਰ ਕੀ ਲੋੜ ਹੈ ਉਹਨੂੰ, ਹੈ ਨਾ। ਪਰ ਲੋਕ ਉਹੀ ਆ ਸਮਝਦੇ ਨਹੀਂ ਹੈਗੇ ਇਹ ਚੀਜ਼ ਨੂੰ, ਹੈ ਨਾ। ਪਤਾ ਨਹੀਂ ਤਾਂ ਜਿਵੇਂ ਕਹਿੰਦੇ ਆ ਕਿ ਪਰੋਸ ਦਿੰਦਾ ਕੋਈ ਕਿਸੇ ਦੇ ਸਾਹਮਣੇ ਜਿਹੜੀ ਚੀਜ਼, ਬੰਦਾ ਉਹੀ ਸੱਚ ਮੰਨ ਲੈਂਦਾ। ਇੱਦਾਂ ਨਹੀਂ ਹੋਣਾ ਚਾਹੀਦਾ, ਐਨਾਲਾਈਜ਼ ਜਿਹੜਾ ਆਪਾਂ ਨੂੰ ਜ਼ਰੂਰ ਕਰਨਾ ਚਾਹੀਦਾ। ਕੋਈ ਕਹਿ ਰਿਹਾ ਠੀਕ ਹੈ ਸੁਣ ਲਓ ਉਹਦੀ ਗੱਲ, ਪਰ ਉਹਨੂੰ ਐਨਾਲਾਈਜ਼ ਕਰੋ। ਕਈ ਵਾਰ ਕਈ ਉੱਦਾਂ ਹੀ ਪਰੋਸ ਦਿੰਦੇ ਆ, ਉਹੀ ਚੀਜ਼ ਮੰਨ ਲੈਂਦੇ ਆ। ਇੱਕ ਮੈਂ ਲੇਟੈਸਟ ਹੀ ਵੀਡੀਓ ਦੇਖ ਰਹੀ ਸੀ ਕਿ ਇੱਕ ਨਾ ਉਹਨੇ ਵੀਡੀਓ ਪਾਈ ਬੰਦੇ ਨੇ, ਉਹ ਕਹਿੰਦਾ ਕਿ ਮੇਰੇ ਹੱਥ ਦੇ ਵਿੱਚ ਆਪਣੀ ਇਮਲੀ ਹੈ ਹਨਾ, ਤੇ ਆਹ ਨਮਕ ਹੈ ਤੇ ਮੈਂ ਇਹਨੂੰ ਲਾ ਕੇ ਖਾ ਰਿਹਾ, ਉਹ ਕਿੰਨੀ ਸਵਾਦ ਹਨਾ। ਤੇ ਉਹ ਬੰਦਾ ਜਿਵੇਂ ਹੁਣ ਉਹ ਕਹਿੰਦਾ ਤੁਸੀਂ ਮੈਨੂੰ ਦੇਖ ਰਹੇ ਹੋ, ਤੁਹਾਨੂੰ ਤੁਹਾਡੇ ਮੂੰਹ ਚ ਵੀ ਪਾਣੀ ਆ ਗਿਆ ਨਾ, ਤੇ ਮੈਨੂੰ ਵੀ ਲੱਗਿਆ ਵੀ ਗੱਲ ਤਾਂ ਠੀਕ ਹੈ ਹਨਾ, ਸੋ ਵੀ ਸੁਣ ਕੇ ਸਾਡੇ ਮੂੰਹ ਚ ਪਾਣੀ ਆ ਗਿਆ। ਪਰ ਉਹ ਅੱਗੋਂ ਪਤਾ ਕੀ ਕਹਿੰਦਾ, ਕਹਿੰਦਾ ਇਹ ਇਮਲੀ ਨੀ ਹੈਗੀ, ਇਹ ਹੈਗੀ ਆ ਡੇਟ, ਜਿਹੜੀ ਆਪਣਾ ਖਜੂਰ ਕਹਿੰਦੇ ਆ ਜਿਹਨੂੰ ਆਪਾਂ, ਇਹ ਹੈਗੀ ਖਜੂਰ ਤੇ ਜਿਹੜਾ ਆ ਪਿਆ ਇਹ ਹੈਗੀ ਚੀਨੀ। ਮੈਂ ਖਜੂਰ ਨੂੰ ਚੀਨੀ ਨਾਲ ਲਾ ਕੇ ਅੱਧਾ ਚੱਟਿਆ, ਪਰ ਮੈਂ ਜੋ ਕਿਹਾ ਤੁਸੀਂ ਉਹ ਮੰਨ ਲਿਆ ਹਨਾ। ਸੋ ਕਹਿਣ ਦਾ ਮਤਲਬ ਇਹ ਹੈ ਕਿ ਲੋਕ ਨਾ ਵੀ ਜਿਵੇਂ ਵੀ ਹੁੰਦਾ ਉਵੇਂ ਕਰ ਲੈਂਦੇ ਆ, ਵੀ ਜਿਵੇਂ ਕਿਸੇ ਨੇ ਕਿਹਾ ਕਹਿੰਦੇ ਮੈਂ ਆਹੀ ਚੀਜ਼ ਹੈ, ਆਪ ਨੀ ਸੋਚਦੇ, ਸੁਣੋ ਪਰ ਉਹਨੂੰ ਸੋਚੋ ਵੀ। ਤੇ ਇੱਕ ਹੋਰ ਵੀ ਯੁੱਧ ਜਿਹੜਾ ਵੀਡੀਓ ਵਾਇਰਲ ਹੋਈ ਆ ਆਸਟ੍ਰੇਲੀਆ ਦੇ ਵਿੱਚ ਕਾਲਾ ਜਾਦੂ ਕਰਦੇ। ਹਾਂਜੀ ਭਾਜੀ ਕੀ ਹਾਲ ਚਾਲ
1: ਜੀ? ਸਤਿ ਸ੍ਰੀ ਅਕਾਲ।
0: ਹਾਂਜੀ ਸਤਿ ਸ੍ਰੀ ਅਕਾਲ ਜੀ।
1: ਅੱਜ ਤਾਂ ਤੁਸੀਂ ਮੇਰੇ ਪਸੰਦ ਦਾ ਟੌਪਿਕ ਲੈ ਕੇ ਆਏ ਗੱਲਬਾਤ।
0: ਅੱਛਾ
1: ਤੇ ਭੈਣ ਜੀ ਦੇਖੋ, ਪਹਿਲਾਂ ਇੱਥੇ ਉਹ $8,00,000 ਲੈ ਕੇ ਬਿੱਲੀ ਲੈ ਕੇ ਨੱਠ ਗਿਆ, ਫੇਰ ਔਸ਼ਵਾ ਦੇ ਵਿੱਚ ਉਹ ਕੁੜੀ ਦੇ ਨਾਲ ਰੇਪ ਕਰਤਾ ਇੱਕ ਬਜ਼ਾਰੀ ਨੇ ਹਨਾ ਪਿਛਲੇ ਦਿਨਾਂ ਚ। ਹੁਣ ਤੁਸੀਂ ਆਸਟ੍ਰੇਲੀਆ ਦੀ ਜਿਹੜਾ ਚਰਾਸਤੇ ਚ ਦੀਵਾ ਜਾਲਦੇ ਆ
0: ਨਾ,
1: ਉਹ ਦੇਖੀ ਹੋਣੀ ਵੀਡੀਓ, ਦੀਵਾ ਬਾਲਣ ਲੱਗੇ ਵਾ
0: ਦੇਖੀ। ਹਾਂਜੀ
1: ਇੱਕ ਦਿਨ ਨਾ ਸਾਡੀ ਬਿਨੀ ਪੈਕ ਚ ਮੇਰੀ ਤਾਂ ਬਲਦੇਵ ਭਾਜੀ ਦੇ ਥਰੀਵੇ ਤੇ ਗੱਲ ਹੁੰਦੀ ਸੀ ਭਾਜੀ ਹੁਣਾਂ ਨਾਲ ਨਾ, ਉਹ ਕਹਿੰਦਾ ਇੱਕ ਲੇਡੀ ਇੱਥੇ ਚੁਰਸਤੇ ਚ ਨਹਾਉਂਦੀ ਫੜੀ ਗਈ।
0: ਦੱਸੋ ਹੈ?
1: ਹਾਂਜੀ ਚੁਰਸਤੇ ਦੇ ਵਿੱਚ ਨਹਾਉਣ ਲੱਗੀ ਅਸੀਂ ਦੱਸ।
0: ਨਹੀਂ ਉਹਦਾ ਕੀ ਮਤਲਬ ਹੋਇਆ ਬਈ?
1: ਪਤਾ ਨੀ ਜੀ, ਹੁਣ ਕੋਈ ਸਿਆਣਾ ਬੰਦਾ ਦੱਸ ਸਕਦਾ ਕੀ ਚੁਰਸਤੇ ਚ ਦੀਵਾ ਬਾਲਦੇ ਆ, ਚੁਰਸਤੇ ਚ ਨਹਾਉਂਦੇ ਆ, ਰੇਡੀਓ ਸੁਣਦਾ ਸੀ ਜੀ ਹਨਾ, ਉੱਥੇ ਇੱਕ ਬੰਦਾ ਕਹਿੰਦਾ ਆਪਣੀ ਬੀਬੀ ਨੂੰ ਕਹਿੰਦਾ ਡੇਟ ਆਫ ਬਰਥ ਮੈਂ ਦੱਸ ਦੋ, ਤੁਹਾਡਾ ਘਰ ਕਦੋਂ ਵੇਚਣਾ।
0: ਅੱਛਾ
1: ਦੱਸੋ, ਰੀਅਲ ਏਸਟੇਟ ਏਜੰਟ ਮੋਰਗੇਜ ਏਜੰਟ ਘਰ ਵੇਚਦੇ ਹੁੰਦੇ ਕਿ ਇਹ ਵੇਚਣ ਲੱਗ ਪਿਆ ਹੁਣ ਪੰਡਿਤ?
0: ਨੀ ਫਿਰ ਉਹੀ ਹੈ ਨਾ, ਜਿਹੜੇ ਤਾਂ ਦੱਸਦੇ ਆ ਉਹ ਤਾਂ ਜਿਹੜੇ ਹੈ, ਜਿਹੜੇ ਆ ਕੇ ਪੁੱਛਦੇ ਆ ਉਹਨਾਂ ਨੂੰ ਵੀ ਤਾਂ ਚਾਹੀਦਾ ਨਾ ਆਪਣੇ ਆਪ।
1: ਇਹ ਲੋਕੀ ਵੀ ਡਿਪਰੈਸ਼ਨ ਚ ਗਿਆ, ਲੋਕੀ ਹਿੱਲੇ ਆ, ਇਹਨਾਂ ਨੂੰ ਜਿਮ ਜਾਣ ਦੀ ਲੋੜ ਆ, ਗੁਰੂ ਘਰ ਜਾਣ ਦੀ ਲੋੜ ਆ, ਇਹਨਾਂ ਨੂੰ ਮੰਦਰ ਜਾਣ ਦੀ ਲੋੜ ਆ।
0: ਬਿਲਕੁਲ ਬਿਲਕੁਲ,
1: ਜੇ ਕੋਈ ਏਦਾਂ ਦਾ ਹਾਲਾਤ ਚ ਹੈਗਾ ਉਹ ਡਾਕਟਰ ਦੀ ਸਲਾਹ ਲੈਣਾ
0: ਜੀ ਜੀ,
1: ਨਾ ਕਿ ਇਹਨਾਂ ਪੰਡਤਾਂ ਨੂੰ ਪੈਸਾ ਲਟਾਉਣ ਬਜ਼ਾਰੀਆਂ ਨੂੰ ਜੀ।
0: ਹਾਂਜੀ ਮੈਲਬੋਰਨ ਦੇ ਵਿੱਚ ਕੋਈ ਮਤਲਬ ਆਦਮੀ ਤੇ ਔਰਤ ਹੈਨਾ, ਸੋ ਉਹਨਾਂ ਨੇ ਆਪਣਾ ਰੋਡ ਤੇ ਜਾ ਕੇ ਨਾ ਦੀਵਾ ਜਾ ਜਗਾ ਰਹੇ ਆ ਉਹ, ਤੋ ਕਿਉਂਕਿ ਹੁਣ ਪਤਾ ਕੀ ਆ, ਹੁਣ ਲੱਗੇ ਹੋਏ ਕੈਮਰੇ, ਘਰ ਘਰ ਕੈਮਰੇ ਲੱਗੇ ਹੋਏ, ਦੂਰ ਤੱਕ ਜਿਹੜਾ ਹੈਗਾ ਸਕੈਨ ਹੋ ਜਾਂਦਾ, ਉਹਨਾਂ ਚ ਆ ਜਾਂਦੀ ਹੈ ਜਿਹੜੀ ਵੀਡੀਓ ਜੋ ਵੀ ਬਾਹਰ ਹੋਇਆ ਹੁੰਦਾ। ਸੋ ਕਿਸੇ ਨੇ ਦੇਖਿਆ ਹੋਣਾ ਸਵੇਰ ਨੂੰ ਵੀ ਆਹ ਕੀ ਹੈ ਨਾ, ਤੇ ਫਿਰ ਉਹ ਵੀਡੀਓ ਜਿਹੜੀ ਉਹ ਵਾਇਰਲ ਹੋ ਰਹੀ ਆ, ਕੋਈ ਆਦਮੀ ਤੇ ਔਰਤ ਸੜਕ ਤੇ ਆਏ ਦੀਵਾ ਬਾਲ ਕੇ, ਐਂਡ ਉੱਥੇ ਸੜਕ ਦੇ ਰੋਡ ਦੇ ਵੀ ਦੱਸੋ ਵੀ ਤੁਸੀਂ ਬਾਹਰ ਆ ਗਏ ਹੋ, ਹੋਰ ਕਿੱਥੇ ਜਾਣਾ ਹੈ, ਹੁਣ ਤਾਂ ਉਹੀ ਹੈ ਵੀ ਆਲੇ ਦੁਆਲੇ ਪਾਣੀ ਹੈ, ਸਮੁੰਦਰ ਹੈ, ਲੇਕ ਹੈ, ਉਹ ਲੇਕ ਦਾ ਵੀ ਦੇਖ ਲਓ, ਆਪਣੇ ਮਿਸਟਰ ਡੋਨਲਡ ਟਰੰਪ ਕਹਿੰਦੇ ਆ ਵੀ ਲੇਕ ਅਮੈਰੀਕਾ ਹੈ, ਕਹਿੰਦੇ ਗੂਗਲ ਨੇ ਵੀ ਸ਼ੋਅ ਕਰਨਾ ਸ਼ੁਰੂ ਕਰਤਾ ਲੇਕ ਅਮੈਰੀਕਾ, ਤੇ ਬਾਕੀ ਫਿਰ ਇੱਧਰ ਮਿਸਟਰ ਡੱਗ ਫੋਰਡ ਕਹਿੰਦੇ ਨਹੀਂ ਇਹ ਤਾਂ ਲੇਕ ਓਨਟੈਰੀਓ। ਵੈਸੇ ਬਾਕੀ 400 ਸਾਲ ਪਹਿਲਾਂ ਇਹਦਾ ਨਾਮ ਰੱਖਿਆ ਸੀ ਲੇਕ ਓਨਟੈਰੀਓ। ਇਹ ਵੀ ਮੈਂ ਵੀਡੀਓ ਆਪਣੀ ਮੈਂ ਪਾਈ ਆ ਆਪਣੇ ਵਟਸਐਪ ਗਰੁੱਪ ਤੇ, ਸੋ ਜੇ ਤੁਸੀਂ ਵੀ ਨਾ ਕੋਈ ਜਿਵੇਂ ਲੇਟੈਸਟ ਇਹ ਸਾਰਾ ਕੁਛ ਹੁੰਦਾ ਆਪਾਂ ਆਪਣੇ ਜਿਹੜਾ ਵਟਸਐਪ ਚੈਨਲ ਆਪਣਾ ਗਰੁੱਪ ਹੈਗਾ ਉੱਥੇ ਆਪਾਂ ਪਾਉਂਦੇ ਹਾਂ, ਸੋ ਜਿੰਨੇ ਸਾਡੇ ਨਾਲ ਜੁੜੇ ਹੋਏ ਆ ਉਸ ਵਟਸਐਪ ਗਰੁੱਪ ਦੇ ਵਿੱਚ ਉਹ ਵੀ ਕੋਈ ਵੀ ਲੇਟੈਸਟ ਨਿਊਜ਼ ਹੁੰਦੀ ਆ ਉਹ ਪਾਉਂਦੇ ਆ ਨਾ, ਸੋ ਬੜੀ ਇਨਫੋਰਮੇਸ਼ਨ ਮਿਲਦੀ ਰਹਿੰਦੀ ਆ। ਸੋ ਤੁਸੀਂ ਵੀ ਜੇ ਜੁਆਇਨ ਕਰਨਾ ਮੈਨੂੰ ਆਪਣਾ ਨਾਮ ਨੰਬਰ ਭੇਜ ਦਿਓ, ਤੁਹਾਨੂੰ ਮੈਂ ਐਡ ਕਰ ਲੂੰਗੀ ਆਪਣੇ ਵਟਸਐਪ ਗਰੁੱਪ ਗੁਣਤਾਸ ਰੇਡੀਓ ਦੇ ਵਟਸਐਪ ਗਰੁੱਪ ਤੇ। ਹਾਂਜੀ ਭਾਜੀ ਕੀ ਹਾਲ ਚਾਲ?
1: ਮੈਂ ਕਿਹਾ ਭੈਣ ਜੀ ਇੱਕ ਹੋਰ ਵੀ ਆਪਣੇ ਹੁਣ ਟ੍ਰੇਨ ਚ ਚੱਲਿਆ ਜੀ, ਜਿੱਥੇ ਇੱਕ ਮੀਆਂ ਬੀਬੀ ਫਿਰ ਰਿਹਾ ਕਾਰ ਦੇ ਵਿੱਚ, ਤੋ ਜਦੋਂ ਵੀ ਬਜ਼ੁਰਗ ਵੇਚਦੇ ਆ ਬਾਹਰ ਤੁਰਿਆ ਜਾਂਦਾ ਕੱਲਾ, ਉਹਨੂੰ ਨਾ ਉਹ ਜਿਹੜੀ ਬੁੜੀ ਆ ਉਤਰ ਕੇ ਮੱਥਾ ਟੇਕਦੀ, ਪੈਰਾਂ ਨੂੰ ਤਾਂ ਵਾਲੀਆਂ ਲਾ ਲੈਂਦੀ ਆ।
0: ਹਾਂ ਇਹ ਵੀ ਬਹੁਤ ਹੋ ਗਿਆ। ਹਾਂਜੀ
1: ਹਾਂਜੀ, ਸਾਡੇ ਰਿਸ਼ਤੇਦਾਰੀ ਆ, ਥੋੜੇ ਦਿਨ ਹੋਏ ਇੱਦਾਂ ਹੋਇਆ ਤੇ ਉਹ ਪੁੱਛਦੇ ਮੈਂ ਗੁਆਂਢੀ ਕਿੱਦਾਂ ਤੁਹਾਨੂੰ ਜਾਣਦੀ ਸੀ, ਕਹਿੰਦੀ ਨਹੀਂ ਮੈਨੂੰ ਜਾਣਦੀ ਤਾਂ ਨਹੀਂ ਸੀ, ਕਹਿੰਦੀ ਇਹ ਵਾਲੀਆਂ ਲਾ ਲੈਣ, ਜਦੋਂ ਵੇਖੀਆਂ ਤਾਂ ਵਾਲੀਆਂ ਹੈ ਨੀ, ਉਹ ਵੇਖੋ ਕਿੰਨੇ ਤਰੀਕ ਨਾਲ ਲਾਉਂਦੇ ਆ ਜੀ ਵਾਲੀਆਂ।
0: ਹਾਂ ਦੇਖ ਲੋ, ਉਹ ਪਤਾ ਕੀ ਹੈ ਬਜ਼ੁਰਗ ਵਿਚਾਰੇ ਉਹਨਾਂ ਨੂੰ ਨਹੀਂ, ਉਹਨਾਂ ਨੂੰ ਐ ਹੁੰਦਾ ਵੀ ਸ਼ਾਇਦ ਕੋਈ ਜਾਣ ਪਛਾਣ ਹੀ ਆ ਗਿਆ ਬੰਦਾ, ਹੈ ਨਾ, ਇਹ ਹੋ ਜਾਂਦਾ।
1: ਹਾਂਜੀ ਤੇ ਉਹਨੇ ਉੱਥੇ ਕੇ ਬੁੜੀ ਨੇ ਕਾਰ ਚੋਂ ਮੱਥਾ ਟੇਕਿਆ ਪੈਰਾਂ ਤੇ ਜੀ, ਉਹ ਕਹਿੰਦੀ ਸ਼ਾਇਦ ਮੈਨੂੰ ਜਾਣਦੀ ਉਹ ਹੁਣ, ਤੇ ਇਹਨਾਂ ਚ ਉਹਨੇ ਜੱਫੀ ਪਾਈ ਤੇ ਉਹ ਵਾਲੀਆਂ ਲਾ ਕੇ ਲੈ ਗਈ, ਤੇ ਉਹਨੂੰ 2 ਮਿੰਟਾਂ ਬਾਅਦ ਹੀ ਪਤਾ ਲੱਗਾ ਮੇਰੀਆਂ ਵਾਲੀਆਂ ਰਹਿ ਗਈਆਂ।
0: ਦੱਸੋ ਹੈ ਕਮਾਲ ਹੀ ਹੋ ਗਈ ਵੈਸੇ।
1: ਹਾਂਜੀ ਇਹਦਾ ਵੀ ਕੋਈ ਵੀ ਤੁਹਾਨੂੰ ਕਾਰ ਤੇ ਰਾਹ ਪੁੱਛਦਾ ਵੀ ਲਾਗੇ ਨਾ ਜਾਓ, ਉਹਦੀ ਬਾਂਹ ਪਹੁੰਚ ਦੋ, ਦੌੜ ਲਾ ਕੇ ਨਾ ਗੱਲ ਕਰ ਸਕਦੇ ਤੁਸੀਂ। ਹਾਂਜੀ ਤੇ ਬਜ਼ੁਰਗਾਂ ਨੂੰ ਇਹ ਦੱਸੋ ਵੀ ਉਹਨਾਂ ਲਾਗੇ ਨੀ ਜਾਣਾ, ਕੋਈ ਤੁਹਾਨੂੰ ਕਾਰ ਦੇ ਰਾਹ ਪੁੱਛਦਾ ਤੁਸੀਂ ਉਹਨਾਂ ਲਾਗੇ ਨੀ ਜਾਣਾ, ਕਿਉਂ ਬਜ਼ੁਰਗਾਂ ਨੂੰ ਜ਼ਿਆਦਾ ਟਾਰਗੇਟ ਕਰਦੇ ਆ।
0: ਬਿਲਕੁਲ ਬਿਲਕੁਲ, ਇਹ ਉਹੀ ਨਾ ਦੱਸਣਾ ਪੈਣਾ ਉਹਨਾਂ ਨੂੰ। ਹਾਂਜੀ ਬਿਲਕੁਲ ਜੀ।
1: ਹਾਂਜੀ ਨਹੀਂ ਬਹੁਤ ਅਵੇਅਰਨੈਸ ਹੈ, ਇਹ ਬਹੁਤ ਆਪਣੇ ਬ੍ਰਹਮਟਨ ਚ ਹੋ ਰਿਹਾ ਜੀ ਕੰਮ।
0: ਹਾਂਜੀ ਹਾਂਜੀ ਬਿਲਕੁਲ ਜੀ, ਥੈਂਕ ਯੂ ਭਾਜੀ।
1: ਹਾਂਜੀ
0: ਜੀ
1: ਥੈਂਕ ਯੂ।
0: ਬਿਲਕੁਲ ਜੀ, ਤੁਸੀਂ ਨਾ ਇਹ ਚੀਜ਼ਾਂ ਦਾ ਵੀ ਧਿਆਨ ਰੱਖੋ, ਇੱਕ ਆ ਟੂਣੇ ਟਪਾਣੇ ਜੇ ਜਾਂ ਕਿਸੇ ਦਾ ਪੁੱਛ ਪ੍ਰਤੀਤ, ਇਹ ਨਾ ਬਿਲਕੁਲ ਬੰਦ ਕਰ ਦੋ। ਔਰ ਆਪਣਾ ਬਸ ਉਹੀ ਆ, ਜਿਵੇਂ ਕਹਿੰਦੇ ਨਾ ਕਿਸੇ ਨੂੰ ਤੁਸੀਂ ਕਿਸੇ ਨੂੰ ਦੁੱਖ ਦੱਸੇਗਾ ਉਹ ਦੁੱਖ ਨੂੰ ਵਧਾਉਣਗੇ, ਕਾਲੀਆਂ ਜੀਭਾਂ ਵਾਲੇ ਤੈਨੂੰ ਦੱਸ ਲੈਣਗੇ, ਗੁਰਦਾਸ ਮਾਨ ਦਾ ਸੌਂਗ ਹੈ ਇਹ। ਸੋ ਇਸ ਕਰਕੇ ਨਾ ਤੁਸੀਂ ਆਪਣਾ ਜੋ ਵੀ ਕਰਨਾ ਆਪਣੇ ਹਿਸਾਬ ਦੇ ਨਾਲ ਮਿਹਨਤ ਕਰਕੇ ਅੱਗੇ ਜਾਓ, ਇਹ ਚੀਜ਼ਾਂ ਨੂੰ ਛੱਡੋ। ਦੇਖ ਲਓ ਆਪਾਂ ਆਪਣੇ ਦੇਸਾਂ ਤੋਂ ਕਿੱਥੇ ਪ੍ਰਦੇਸਾਂ 'ਚ ਪਹੁੰਚੇ ਹਾਂ, ਫਿਰ ਇੱਥੇ ਆ ਕੇ ਵੀ ਪਤਾ ਨਹੀਂ ਕੀ ਭਾਲਦੇ ਹਾਂ, ਹੈ ਨਾ। ਬਸ ਉਹੀ ਆ ਵੀ ਮਿਹਨਤ ਕਰਨੀ ਪੈਣੀ, ਚਾਹੇ ਉੱਥੇ ਰਹਿੰਦੇ ਚਾਹੇ ਇੱਥੇ ਰਹਿੰਦੇ, ਤੇ ਇਹ ਚੀਜ਼ਾਂ ਵੱਲ ਲੈਣਾ। ਹੁਣ ਜੇ ਚਲੋ ਜਿਵੇਂ ਨਾ ਚਲੋ ਇੰਨੇ ਵੀ ਨਹੀਂ ਵੀ ਆਪਾਂ ਬਿਲਕੁਲ ਹੀ ਰੱਬ ਦਾ ਰੂਪ ਹੀ ਬਣ ਜਾਣਾ, ਜਿਵੇਂ ਹੁਣ ਕਈ ਰਾਸ਼ੀਆਂ ਦੇਖਦੇ ਮਾੜਾ ਮੋਟਾ ਕੋਈ ਪੇਪਰ ਜਾ ਕੇ, ਕੋਈ ਉਹ ਤਾਂ ਜੇ ਉਂਝ ਤੁਸੀਂ ਦੇਖਣੀ ਆ ਦੇਖ ਲਓ, ਕੋਈ ਚੱਕਰ ਨਹੀਂ, ਹੈ ਨਾ, ਕੋਈ ਇੰਨਾ ਉਹ ਨਹੀਂ। ਪਰ ਜਿਹੜਾ ਤੁਸੀਂ ਕਿਸੇ ਕੋਲ ਜਾਂਦੇ ਹੋ ਜਾਂ ਇੱਦਾਂ ਬੁਲਾਉਂਦੇ ਹੋ, ਜਿਹੜੇ ਆਹ ਟੋਰੋਂਟੋ ਦੇ ਵਿੱਚ ਕਿਸੇ ਨਾਲ ਵਾਰਦਾਤ ਹੋਈ ਹੈ, ਤੇ ਦੇਖੋ ਫਿਰ ਉਹ ਕੀ ਰਹਿ ਜਾਂਦੀ ਹੈ, ਹੈ ਨਾ, ਨਿਊਜ਼ ਦੇ ਵਿੱਚ ਤੁਸੀਂ ਆਉਂਦੇ ਹੋ। ਔਰ ਕਹਿੰਦੇ ਆ ਉਹਨੇ ਹੋਰ ਪਤਾ ਨਹੀਂ ਕਿੰਨਿਆਂ ਕੁ ਨਾਲ ਕੀ ਕੀਤਾ ਹੋਣਾ। ਹੁਣ ਕਈ ਦੱਸਦੇ ਆ, ਕਈ ਚੁੱਪ ਕਰ ਜਾਂਦੇ ਆ ਵੀ ਮੇਰੀ ਬੇਇੱਜ਼ਤੀ ਹੋਊਗੀ, ਹੈ ਨਾ, ਇੱਦਾਂ ਵੀ ਬੜਾ ਹੁੰਦਾ। ਪਤਾ ਨਹੀਂ ਕਿੰਨੇ ਕੁ ਉਹਨੇ ਕਿਹੜਾ ਪਹਿਲਾਂ ਹੀ ਵਾਰਦਾਤ ਉਹਨੇ ਕੀਤੀ ਹੋਣੀ ਹੈ, ਉਹ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਵਾਰ ਕੀਤੀ ਹੋਣੀ, ਜਿਹੜਾ ਅਮੈਰੀਕਾ ਤੋਂ ਟੋਰੋਂਟੋ ਪਹੁੰਚ ਗਿਆ ਕਿੰਨੀ ਉਹਨੇ ਸਫਲਤਾ ਕੀਤੀ ਪ੍ਰਾਪਤ ਕੀਤੀ ਹੋਈ ਹੋਣੀ ਹੈ ਇਸ ਆਪਣੇ ਵਿਸ਼ੇ ਦੇ ਵਿੱਚ। ਤੇ ਲਓ ਜੀ 10:36 ਹੋ ਗਿਆ ਤੇ ਮੈਂ ਤੁਹਾਨੂੰ ਜਿਹੜਾ ਇਨਫੋਰਮੇਸ਼ਨ ਦਵਾਂ ਕੈਨ ਟਰੱਕ ਦੇ ਜਗਤਾਰ ਰਮਨ ਜੀ ਦੀ, ਤੁਹਾਨੂੰ ਵਧੀਆ ਜੋਬ ਚਾਹੀਦੀ ਹੈ ਨਾ, ਤੁਸੀਂ ਕਾਲ ਕਰਨੀ ਹੈ ਤੇ ਕੈਨ ਟਰੱਕ ਦੇ ਜਗਤਾਰ ਰਮਨ ਜੀ ਨੂੰ ਕਾਲ ਕਰੋ। ਜੇ ਤੁਸੀਂ ਜੋਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 647-257-5757। ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼, 905-452-99-55, 905-452-9955।
3: ਤੁਹਾਡੀ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ ਜਿਵੇਂ ਕਿ ਆਟੋ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਟਰੱਕ ਇੰਸ਼ੋਰੈਂਸ ਜਾਂ ਫਿਰ ਬਿਜ਼ਨਸ ਇੰਸ਼ੋਰੈਂਸ, ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਮੈਂ ਕਈ ਇੰਸ਼ੋਰੈਂਸ ਕੰਪਨੀਆਂ ਤੋਂ ਕੋਟ ਕੰਪੇਅਰ ਕਰਕੇ ਤੁਹਾਡੇ ਲਈ ਸਹੀ ਕਵਰੇਜ ਤੇ ਵਧੀਆ ਰੇਟ ਲੱਭ ਸਕਦੀ ਹਾਂ। ਜ਼ਿਆਦਾ ਜਾਣਕਾਰੀ ਵਾਸਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਕਾਲ ਔਰ ਟੈਕਸਟ ਐਟ 647-919-1002, 647-919-1002।
4: ਭਾਈ ਇਹ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
5: ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ,
6: ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ,
7: ਓਏ ਉਹਦੇ ਤੋਂ ਵਧੀਆ ਕੋਈ ਨਹੀਂ।
8: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤਾਂ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ, 17 ਐਵਨਿਊ, ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।
9: ਤੁਹਾਡੇ ਘਰ ਨਵੇਂ ਬੱਚੇ ਦਾ ਜਨਮ ਹੁੰਦਾ ਹੈ ਤੇ ਉਸ ਦਾ ਸਿਨ ਨੰਬਰ ਆ ਜਾਂਦਾ ਹੈ ਤਾਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਓਪਨ ਕਰਵਾਓ ਤਾਂ ਕਿ ਬੱਚੇ ਦੀ ਹਾਇਰ ਐਜੂਕੇਸ਼ਨ ਲਈ ਸੇਵਿੰਗ ਕਰ ਸਕੋ। ਇਸ ਵਿੱਚ ਫੈਡਰਲ ਗਵਰਨਮੈਂਟ ਵੱਲੋਂ 20% ਦੀ ਗ੍ਰਾਂਟ ਦਿੱਤੀ ਜਾਂਦੀ ਹੈ ਤੇ ਇਹ ਪਲਾਨ CRA ਨਾਲ ਰਜਿਸਟਰ ਹੁੰਦਾ ਹੈ। CLB ਦੀ ਐਡੀਸ਼ਨਲ ਗ੍ਰਾਂਟ ਲਈ ਵੀ ਐਲੀਜੀਬਲ ਹੋ ਸਕਦੇ ਹੋ ਤੇ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਦੀ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਜਸਵਿੰਦਰ ਕੌਰ ਇੰਸ਼ੋਰੈਂਸ ਬ੍ਰੋਕਰ 647-765-2340।
10: ਅਸੀਂ ਕਰਦੇ ਹਾਂ ਫਿਕਰ, ਤੁਸੀਂ ਰਹੋ ਬੇਫਿਕਰ, ਤੁਸੀਂ ਜੀਓ ਬੇਫਿਕਰ।
11: ਕੀ ਗੱਲ ਬਾਈ ਜੀ, ਇੰਨੇ ਬੇਫਿਕਰ ਤਾਂ ਤੁਸੀਂ ਮੈਨੂੰ ਕਦੇ ਨਜ਼ਰ ਨਹੀਂ ਆਏ। ਰਾਜ਼ ਕੀ ਹੈ?
10: ਬੇਫਿਕਰ ਹੋਣ ਦਾ ਇਹ ਰਾਜ਼ ਮੈਨੂੰ ਦਿੱਤਾ ਹੈ ਜਸਵਿੰਦਰ ਕੌਰ ਤੱਗਰ ਦੀ ਇੰਸ਼ੋਰੈਂਸ ਪਾਲਿਸੀਸ ਨੇ। ਸਾਡੀ ਲਾਈਫ ਇੰਸ਼ੋਰੈਂਸ, ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨਸ, ਸਾਡੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਬੱਚਿਆਂ ਲਈ RESP। ਤੁਸੀਂ ਵੀ ਰਹੋ ਬੇਫਿਕਰ ਤੇ ਕਾਲ ਕਰੋ ਜਸਵਿੰਦਰ ਕੌਰ ਤੱਗਰ ਨੂੰ 647-765-2340-647-765-2340।
3: Are you paying too much for insurance? Let me help you save. Whether you need auto, home, truck, or business insurance, I compare quotes from multiple insurance companies to find the right coverage at a competitive price. For fast quotes, personalized service, and coverage you can count on, you can call or text me at 647-919-1002.
12: जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 647-702-2023 647-702-2023।
13: License number 10394।
14: ਚਾਰ ਲੋਕੇਸ਼ਨਾ ਨੇ ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
15: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬੋਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਬਥੇਰੀ ਜਾਣਕਾਰੀ ਲਈ ਕਾਲ ਕਰੋ 905-874-9878।
9: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-765-2340 647-765-2340। ਜੀ ਤੁਸੀਂ ਜੁੜਿਆ ਜੀ ਗੁਰਤਾਸ ਰੇਡੀਓ ਦੇ ਨਾਲ ਤੇ ਤੁਹਾਡੀਆਂ ਗੱਲਾਂ ਬਾਤਾਂ ਸਾਡੇ ਨਾਲ ਚੱਲ ਰਹੀਆਂ ਤੇ ਜਿੰਨੇ ਵੈਸੇ ਸਾਡੇ ਲਿਸਨਰ ਸੁਣ ਰਹੇ ਆ, ਤੁਸੀਂ ਕਦੇ ਵਿਸ਼ਵਾਸ ਕੀਤਾ ਇਹਨਾਂ ਗੱਲਾਂ ਵੱਲ? ਮਤਲਬ ਸੁਪਰਸਟੀਸ਼ੀਅਸ ਹੋ ਤੁਸੀਂ, ਅੰਧ ਵਿਸ਼ਵਾਸੀ ਜਿਵੇਂ ਵੀ ਆਹ ਕਰਤਾ ਤਾਂ ਕੁਛ ਕੰਮ ਹੋਜੂਗਾ ਸਾਡਾ, ਇੱਦਾਂ ਕੀਤਾ ਤਾਂ ਹੋਜੂਗਾ ਕੁਛ, ਕਿ ਨਹੀਂ ਤੁਸੀਂ ਇਹਨਾਂ ਗੱਲਾਂ ਨੂੰ ਨਹੀਂ ਮੰਨਦੇ? ਹਨਾ, ਜਿਵੇਂ ਆਪਾਂ ਨੂੰ ਸੁਣਨ ਨੂੰ ਮਿਲਦਾ, ਜਿਵੇਂ ਭਾਜੀ ਵੀ ਗੀਤ ਨਹੀਂ, ਉਹ ਸਾਡੇ ਭੈਣ ਜੀ ਦੱਸ ਕੇ ਗਏ ਹਨਾ ਗੀਤ, ਜਿਹੜਾ ਸਿਵਿਆਂ ਚ ਵੀ ਚੜੇਲ ਟੱਕਰੀ, ਹੈਨਾ। ਸੋ ਵੈਸੇ ਨਾ ਜਿਹੜੇ, ਜੇ ਆਪਾਂ ਪਿੰਡਾਂ ਦੀ ਗੱਲ ਸੁਣੀਏ ਨਾ, ਤਾਂ ਕਈ ਬੜਾ ਦੱਸਦੇ ਹੁੰਦੇ ਇੱਦਾਂ ਦੇ ਵੀ ਕੋਈ ਟੂਣੇ ਟਪਾਣੇ ਕਰਨ ਗਿਆ ਕਿਤੇ ਸੜਕ ਤੇ, ਬਾਹਰ ਖੇਤਾਂ ਵਿੱਚ ਟਿਊਬਵੈਲ ਤੇ। ਅੱਛਾ, ਕਈ ਕਹਿੰਦੇ ਜਦੋਂ ਨਾ ਨਲਕਾ ਲਾਉਂਦੇ ਹੁੰਦੇ ਸੀ ਜਾਂ ਟਿਊਬਵੈਲ ਵਾਸਤੇ ਜਗ੍ਹਾ ਪੱਟਦੇ ਹੁੰਦੇ ਸੀ ਨਾ ਟਿਊਬਵੈਲ ਲਾਉਣ ਵਾਸਤੇ, ਤੇ ਰਾਤ ਨੂੰ ਕਹਿੰਦੇ ਉਹਨੂੰ ਛੱਡਦੇ ਨਹੀਂ ਸੀ ਹੁੰਦੇ, ਕੋਈ ਨਾ ਕੋਈ ਸੌਂਦਾ ਹੁੰਦਾ ਸੀ ਉੱਥੇ ਵੀ ਕੋਈ ਕੁਛ ਕਰ ਨਾ ਜਾਵੇ। ਕਹਿੰਦੇ ਵੀ ਕਈ ਕੁਛ ਕਰ ਜਾਂਦੇ ਸੀ ਤੇ ਵੀ ਕਰ ਨਾ ਜਾਵੇ ਕੋਈ ਕੁਛ, ਤੇ ਇਹ ਨਾ ਹੋਵੇ ਪਾਣੀ ਨਾ ਨਿਕਲੇ। ਕਹਿੰਦੇ ਆ ਵੀ ਕਈ ਵਾਰ ਏਦਾਂ ਦੀਆਂ ਗੱਲਾਂ ਸੁਣਨ ਨੂੰ ਮਿਲੀਆਂ, ਹੁਣ ਪਤਾ ਨਹੀਂ ਉਹਨਾਂ ਚ ਕਿੰਨੀ ਸੱਚਾਈ ਕਿੰਨੀ ਕੁ ਨਹੀਂ ਹੈਗੀ, ਪਰ ਦੇਖ ਲਓ ਵੀ ਕੋਈ ਤਾਂ ਵਧੀਆ ਕੰਮ ਕਰ ਰਿਹਾ ਪਾਣੀ ਕੱਢਣ ਵਾਸਤੇ, ਚਾਹੇ ਨਲਕਾ ਚਾਹੇ ਟਿਊਬਵੈਲ ਲਾਉਣ ਲੱਗੇ, ਹਨਾ, ਪਰ ਉਹ ਕੀ ਕਰ ਰਹੇ ਆ ਅੱਗੋਂ? ਸੋ ਦੇਖ ਲਓ ਵੀ ਲੋਕਾਂ ਦੀ ਆਪਾਂ ਸੋਚ ਵੱਲ ਜੇ ਧਿਆਨ ਮਾਰੀਏ ਵੀ ਉਹਨਾਂ ਦੇ ਦਿਮਾਗ ਕਿੱਧਰ ਨੂੰ ਚੱਲਦਾ, ਕੀ ਫਿਤਰਤ ਉਹਨਾਂ ਦੀ ਵੀ ਕਿਉਂ ਏਦਾਂ ਦਾ ਕੰਮ ਕਰਦੇ ਵੀ ਦੂਜੇ ਨੂੰ ਨੁਕਸਾਨ ਹੋ ਜਾਵੇ, ਹੈ ਕਾਹਨੂੰ ਕਰਨਾ ਏਦਾਂ ਦਾ ਕੰਮ ਤੇ ਦੂਜੇ ਨੂੰ ਨੁਕਸਾਨ ਪਹੁੰਚਾ ਕੇ ਵੀ ਆਪਣਾ ਭਲਾ ਹੋ ਜਾਊਗਾ। ਉਦੋਂ ਹੋ ਸਕਦਾ ਪਰ ਉਹ ਤੋਂ ਬਾਅਦ ਪਤਾ ਨਹੀਂ ਉਹਦਾ ਕਿੰਨਾ ਕੁ ਹਰਜਾਨਾ ਬੰਦੇ ਨੂੰ ਭੁਗਤਣਾ ਪੈ ਸਕਦਾ। ਸੋ ਵੈਸੇ ਨਾ ਇਹ ਗੱਲਾਂ ਵੱਲ ਨਾ ਇੰਨਾ ਧਿਆਨ ਕਰਿਆ ਕਰੋ। ਚਲੋ ਮੈਂ ਵੀ ਨਾ ਅੱਜ ਜਦੋਂ ਇੱਕ ਤਾਂ ਵੀ ਇਹ ਬੜਾ ਪਵਿੱਤਰ ਦਿਨ ਹੈ, ਕੱਲ ਸੀਗਾ 30 ਅਗਸਤ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨਤਾ ਦਿਵਸ, ਉਹਦੀ ਗੱਲ ਕਰਨੀ ਸੀ। ਸੋ ਬਾਕੀ ਮੈਨੂੰ ਇਹ ਵੀ ਪਤਾ ਲੱਗਿਆ ਸੀ ਆ ਜਿਵੇਂ ਇੱਕ ਤਾਂ ਵੀਡੀਓ ਮੈਨੂੰ ਹੁਣ ਬਲਦੇਵ ਭਾਜੀ ਨੇ ਵੀਡੀਓ ਭੇਜੀ ਹੈ, ਭਾਜੀ ਆਪਣੇ ਗਰੁੱਪ ਚ ਪਾਈ ਹੋਈ ਆਪਾਂ ਨੇ, ਗੁਰਜੀਤ ਭਾਜੀ ਨੇ ਪਾਈ ਹੈ। ਸੋ ਉਹੀ ਜਿਹੜਾ ਆਸਟ੍ਰੇਲੀਆ ਮੈਲਬੋਰਨ ਚ ਕੋਈ ਮੇਲ ਫੀਮੇਲ ਹੈ ਦੋ ਜਣੇ, ਉਹ ਰਾਤ ਨੂੰ ਸੜਕ ਦੇ ਉੱਪਰ ਦੀਵਾ ਬਾਲ ਕੇ ਗਏ। ਦੇਖੋ ਪਤਾ ਨੀ ਕੀ ਉਹਨਾਂ ਦੇ ਮਨ ਚ ਹੋਣਾ, ਵੀ ਕਿਹਨੇ ਦੱਸਿਆ ਹੋਣਾ ਉਹਨਾਂ ਨੂੰ। ਅੱਛਾ ਇਹ ਦੱਸਣ ਦਸਾਈ ਵਾਲੇ ਹੱਥੇ ਵੀ ਪਹੁੰਚ ਗਏ ਵਿਦੇਸ਼ਾਂ ਵਿੱਚ ਵੀ, ਤੇ ਲੋਕ ਵੀ ਓਦਾਂ ਹੀ ਵਿਸ਼ਵਾਸ ਵੀ ਕਰਨ ਲੱਗ ਗਏ, ਐਡਾਂ ਵੀ ਓਦਾਂ ਹੀ ਆਉਂਦੀਆਂ। ਓਦਣ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਮੈਂ ਉਹੀ ਆ, ਚਲੋ ਐਡਾਂ ਮੇਰੇ ਕੋਲ ਵੈਸੇ ਘੱਟ ਹੈ, ਜੇ ਤੁਸੀਂ ਸੁਣ ਰਹੇ ਹੋ ਨਾ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਜ਼ਰੂਰ ਤੁਸੀਂ ਮੈਨੂੰ ਕਾਲ ਕਰੋ, ਤੁਹਾਡੀ ਬਹੁਤ ਵਧੀਆ ਤੁਹਾਨੂੰ ਪੈਕੇਜ ਮੈਂ ਦਊਂਗੀ ਤੇ ਵਧੀਆ ਤੁਹਾਡੀ ਪ੍ਰਮੋਸ਼ਨ ਹੋਊਗੀ ਔਰ ਆਪਣੀ ਗੱਲਬਾਤ ਵੀ ਤੁਹਾਡੇ ਨਾਲ ਬਹੁਤ ਵਧੀਆ ਹੁੰਦੀ ਹਮੇਸ਼ਾ, ਹੈ ਨਾ, ਆਪਾਂ ਕੋਈ ਇੱਦਾਂ ਦਾ ਵਹਿਮ ਭਰਮ ਕਿਸੇ ਤਰੀਕੇ ਦਾ ਨਹੀਂ ਪਾਉਂਦੇ। ਸੋ ਮੈਂ ਕਿਹਾ ਮੈਨੂੰ ਵੀ ਨਾ ਇੱਕ ਦੋ ਵਾਰ ਇੱਦਾਂ ਹੋਇਆ ਕਿ ਮੈਨੂੰ ਕਹਿੰਦੇ ਐਡ ਲਾ ਲਓ ਇੱਦਾਂ ਦੀ, ਹੈ ਨਾ, ਜਿੰਨੇ ਮਰਜ਼ੀ ਪੈਸੇ ਲਾ ਲਓ। ਮੈਂ ਕਿਹਾ ਬਾਈ ਇਹ ਨਾ ਅਸੀਂ ਮੰਨਦੇ ਹਾਂ ਤੇ ਨਾ ਆਪਾਂ ਨੇ ਇਹ ਐਡ ਲਾਉਣੀ ਹੈ, ਲੋਕਾਂ ਨੂੰ ਭੰਬਲ ਭੁੱਸੇ 'ਚ ਨਹੀਂ ਪਾਉਣਾ। ਤੁਸੀਂ ਮੰਨੋ ਨਾ ਮੰਨੋ ਇਟਸ ਡਿਫਰੈਂਟ ਮੈਟਰ, ਹੈ ਨਾ, ਡਿਫਰੈਂਟ ਸਟੋਰੀ ਆ, ਬਟ ਤੁਸੀਂ ਲੋਕਾਂ ਨੂੰ ਜਿਹੜਾ ਹੈਗਾ ਉਹ ਚੀਜ਼ ਵੱਲ ਨੂੰ ਲੈ ਕੇ ਜਾਣਾ, ਦਿਸ ਇਜ਼ ਰੋਂਗ। ਜੇ ਹੁਣ ਉਹੀ ਹੈ, ਜੇ ਮੰਨ ਲਓ ਤੁਹਾਨੂੰ ਕੋਈ 100-50 ਵੀ ਸੁਣ ਰਹੇ ਬੰਦੇ, ਹੈ ਨਾ, ਤੁਸੀਂ ਜੋ ਕਹਿ ਰਹੇ ਹੋ ਕੋਈ ਇੱਕ ਦੋ ਤਾਂ ਉਹ ਗੱਲ ਨੂੰ ਮੰਨੂਗਾ ਹੀ ਨਾ, ਸੋ ਫਿਰ ਤੁਸੀਂ ਕੀ ਖੱਟ ਰਹੇ ਹੋ, ਹੈ ਨਾ। ਸੋ ਨਹੀਂ ਇੱਦਾਂ ਨਹੀਂ ਕਰਨਾ। ਸੋ ਮੈਂ ਕਿਹਾ ਭਾਈ ਐਡਾਂ ਜਿੰਨੀਆਂ ਹੁਣ ਜਿਹੜੀਆਂ ਸਹੀ ਹੈ, ਹੈ ਨਾ, ਜਿਹਨਾਂ ਦੇ ਬਿਜ਼ਨਸ ਆਪਾਂ ਨੇ ਉਹ ਲੈਣੀ ਆ, ਆਪਾਂ ਨੇ ਕੋਈ ਇੱਦਾਂ ਦਾ ਕੰਮ ਨਹੀਂ ਕਰਨਾ ਜਿਹਦੇ ਨਾਲ ਸਾਨੂੰ ਫਾਇਦਾ ਹੋ ਰਿਹਾ ਦੂਜੇ ਨੂੰ ਨੁਕਸਾਨ ਹੋ ਰਿਹਾ। ਕਾਹਨੂੰ ਕਰਨਾ, ਕਿੱਥੇ ਭੁਗਤਾਂਗਾ, ਪਹਿਲਾਂ ਹੀ ਪਤਾ ਨਹੀਂ ਆਪਣੀ ਜ਼ਿੰਦਗੀ 'ਚ ਕਿੰਨੀਆਂ ਮੁਸੀਬਤਾਂ, ਕਿੰਨੀਆਂ ਪ੍ਰੋਬਲਮਸ ਹੈ ਹਰ ਇੱਕ ਦੇ ਹੈ। ਸੋ ਉਹ ਅਸੀਂ ਪਤਾ ਨਹੀਂ ਕੀ ਕੁਛ ਕੀਤਾ ਹੋਣਾ ਮਾੜਾ ਕਿਸੇ ਨਾਲ, ਹੈ ਨਾ, ਸੋ ਫਿਰ ਹੁਣ ਵੀ ਆਪਾਂ ਫਿਰ ਉਹੀ ਕਰ ਰਹੇ ਹਾਂ। ਚਲੋ ਜੇ ਕੋਈ ਕਹਿੰਦੇ ਆ ਵੀ ਅਣਜਾਣੇ 'ਚ ਤੁਹਾਡੇ ਕੋਲੋਂ ਕੁਛ ਹੋ ਜਾਂਦਾ ਨਾ ਕਿਸੇ ਨਾਲ, ਗਲਤੀ ਨਾਲ ਕੋਈ ਤੁਸੀਂ ਨੁਕਸਾਨ ਪਹੁੰਚਾ ਤਾ ਕਿਸੇ ਨੂੰ, ਉਹ ਵੱਖਰੀ ਗੱਲ ਆ, ਤੁਸੀਂ ਸੋਚ ਸਮਝ ਕੇ ਨਹੀਂ ਕੀਤਾ, ਹੈ ਨਾ। ਸੋ ਜੇ ਤੁਹਾਡੀ ਸੋਚ ਇੱਦਾਂ ਦੀ ਹੈ ਵੀ ਅਸੀਂ ਦੂਜੇ ਨੂੰ ਕੋਈ ਨਹੀਂ ਆਹ ਕਰ ਦਿਓ ਮੈਨੂੰ ਤਾਂ ਫਾਇਦਾ ਹੋ ਰਿਹਾ ਨਾ, ਫਿਰ ਸੈਲਫਿਸ਼ ਆ ਤੁਸੀਂ, ਸਵਾਰਥੀ ਜਿਹਨੂੰ ਕਹਿੰਦੇ ਆ, ਇੱਦਾਂ ਨਹੀਂ ਹੋਣਾ ਚਾਹੀਦਾ। ਸੋ ਜੇ ਅਸੀਂ ਆਪ ਨੁਕਸਾਨ ਨਹੀਂ ਭੁਗਤ ਸਕਦੇ, ਹੈ ਨਾ, ਤਾਂ ਦੂਜਿਆਂ ਨੂੰ ਕਿਉਂ ਪਹੁੰਚਾਉਣਾ, ਅਸੀਂ ਕਿੱਥੇ ਭਰਾਂਗੇ ਜਾ ਕੇ ਉਹ। ਅੱਛਾ ਇਹ ਵੀ ਨਾ ਬੜੀ ਵਧੀਆ ਇੱਕ ਵੀਡੀਓ ਪਾਈ ਆ, ਹੁਣ ਮੈਨੂੰ ਨਹੀਂ ਯਾਦ, ਆਪਣੇ ਗਰੁੱਪ ਵਿੱਚ ਹੀ ਆ, ਕਿ ਜਦੋਂ ਮਰ ਕੇ ਬੰਦਾ ਉੱਪਰ ਨਹੀਂ ਜਾਂਦਾ, ਉਹਨੂੰ ਪੁੱਛਦੇ ਆ ਹਾਂ ਭਾਈ ਤੂੰ ਕੀ ਕੀਤਾ, ਹੈ ਨਾ, ਉਹਦੇ 'ਚ ਬੜਾ ਵਧੀਆ ਇੱਦਾਂ ਹੀ ਆ ਵੀ ਇਹਨੇ ਆਹ ਕੀਤਾ, ਚਲੋ ਵੀ ਕਹਿੰਦੇ ਤੇਲ ਗਰਮ ਕਰੋ ਇਹਨੂੰ ਤਲੋ ਉਹਦੇ 'ਚ, ਇਹਨੇ ਆਹ ਗਲਤੀ ਕੀਤੀ ਆ, ਉਹਦੇ ਵਿੱਚ ਆਹੀ ਆ ਵੀ ਜਿਹੜੇ ਆਪਾਂ ਦਿਨ ਰੋਜ਼ ਦੀਆਂ ਜਿਹੜੀਆਂ ਗੱਲਾਂ ਬਾਤਾਂ ਦੇ ਵਿੱਚ ਲੋਕਾਂ ਨੂੰ ਫਸਾ ਕੇ ਉਹਨਾਂ ਨੂੰ ਉਹਨਾਂ ਦੇ ਲਈ ਪ੍ਰੋਬਲਮ ਕ੍ਰੀਏਟ ਕਰਦੇ ਆ। ਸੋ ਮੇਰੇ ਅੱਗੇ ਇੱਕ ਜਿਹੜੀ ਨਿਊਜ਼ ਵੀ ਆਈ ਆ ਕਿ ਪੁਲਿਸ ਨੇ ਚਾਰਜ ਕੀਤਾ ਬ੍ਰੈਂਪਟਨ ਦੇ ਇੱਕ ਲਾਇਰ ਨੂੰ 4.5 million ਮੌਰਗੇਜ ਦਾ ਫਰੋਡ ਕੀਤਾ ਹੋਣਾ ਉਹਨੇ। ਸੋ ਚਲੋ ਹੁਣ ਇਹ ਤਾਂ ਅੱਗੇ ਜਾ ਕੇ ਪਤਾ ਲੱਗੂਗਾ ਵੀ ਜਦੋਂ ਕੋਰਟ ਵੀ ਉਸਨੂੰ ਸਾਬਿਤ ਕਰੂਗਾ, ਬਟ ਫਿਲਹਾਲ ਤਾਂ ਕੋਈ ਨਾ ਕੋਈ ਤਾਂ ਇਨਫੋਰਮੇਸ਼ਨ ਹੋਣੀ ਨਹੀਂ ਜਿਸ ਦੇ ਆਧਾਰ ਤੇ ਚਾਰਜ ਕੀਤਾ ਗਿਆ ਪੁਲਿਸ ਦੁਆਰਾ ਇਸ ਬ੍ਰੈਂਪਟਨ ਦੇ ਲਾਇਰ ਨੂੰ $4.5 million ਡਾਲਰ ਮੌਰਗੇਜ ਦਾ ਫਰੋਡ ਉਹਨੇ ਕੀਤਾ। ਸੋ ਇਹ ਚੀਜ਼ਾਂ ਤੋਂ ਬਚ ਕੇ। ਬਾਕੀ ਟੋਰੋਂਟੋ ਦੇ ਵਿੱਚ ਹੈਵੀ ਰੇਨ ਜਿਹੜੀ ਆ ਉਹ ਅੱਧੇ ਹੀ ਚੱਲੀ ਜਾਣੀ ਆ। ਬਾਕੀ ਸਾਡੇ ਮਿਸਟਰ ਡਾਗਫੋਰਡ ਕਹਿੰਦੇ ਲੇਕ ਅਮੈਰੀਕਾ ਨਹੀਂ ਹੈਗੀ, ਇਹ ਲੇਕ ਓਨਟੈਰੀਓ, ਉਹਨਾਂ ਨੇ ਬੜਾ ਸਾਰਾ ਬੋਰਡ ਉੱਥੇ ਲਗਾ ਦਿੱਤਾ। ਸੋ ਨਹੀਂ ਵਧੀਆ ਇਹ ਸਾਡੇ ਬਈ ਲੇਕ ਓਨਟੈਰੀਓ ਹੀ ਹੈ ਔਰ ਇਹ 400 ਸਾਲ ਪੁਰਾਣਾ ਨਾਮ ਹੈ, ਜਦੋਂ ਤਾਂ ਕਹਿੰਦੇ ਅਮੈਰੀਕਾ ਅਤੇ ਕੈਨੇਡਾ ਹੋਂਦ ਵਿੱਚ ਵੀ ਨਹੀਂ ਸੀ ਆਏ, ਬਣੇ ਵੀ ਨਹੀਂ ਸੀਗੇ। ਸੋ ਕਾਹਨੂੰ ਇੱਦਾਂ, ਪਤਾ ਨਹੀਂ ਮਿਸਟਰ ਡੋਨਲਡ ਟਰੰਪ ਕੋਈ ਨਾ ਕੋਈ ਸ਼ੋਸ਼ਾ ਛੇੜਦੇ ਰਹਿੰਦੇ ਆ ਵੀ ਚੱਲੀ ਚੱਲੋ, ਹੈ। ਤੇ ਵੈਸੇ ਕਹਿੰਦੇ ਗੂਗਲ ਮੈਪਸ ਤੇ ਜਿਹੜਾ ਹੈਗਾ ਉੱਧਰ ਉਹਨਾਂ ਨੇ ਚੇਂਜ ਕਰ ਦਿੱਤਾ, ਪਰ ਉਹੀ ਆ ਗੂਗਲ ਮੈਪ ਵਾਲੇ ਵੀ ਤਾਂ ਉਹਨਾਂ ਦੇ ਆਪਣੇ ਠੱਗੇ ਹੋਏ ਹੁੰਦੇ ਆ, ਉਹ ਵੀ ਉਹਨਾਂ ਦੇ ਜਿਵੇਂ ਕਹਿੰਦੇ ਉਵੇਂ ਕਰੀ ਜਾਂਦੇ ਆ। ਸੋ ਲਓ ਜੀ ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ ਆਪਾਂ ਨਾ, ਇੱਕ ਮੇਰੀ ਗੱਲ ਦੱਸਣੀ ਰਹਿ ਗਈ, ਇਹ ਹੈਗਾ ਕਿ 1430 ਅੰਗ ਹੈਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ, ਹੈ ਨਾ। ਸੋ 1430 ਅੰਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੈਗੇ ਆ। ਸੋ ਉਹ 1430 ਅੰਗਾਂ ਨੂੰ ਪੜ੍ਹੋ, ਵਿਚਾਰੋ ਤੇ ਉਹਦੇ ਚੱਲਣ ਦੀ ਕੋਸ਼ਿਸ਼ ਕਰੋ, ਬਜਾਏ ਕਿ ਆਪਾਂ ਸਾਰੇ ਟੂਣੇ ਟਪਾਣੇ ਇਹ ਉਹ, ਹੈ ਨਾ, ਉਹ ਤਾਂ ਆਹ ਸਾਰੇ ਠੱਗ ਕੇ ਲੰਘ ਜਾਂਦੇ ਆ, ਚਾਹੇ ਕੋਈ ਤੁਹਾਨੂੰ ਦੱਸਦਾ, ਚਾਹੇ ਜਿਵੇਂ ਆਹ ਟੋਰੋਂਟੋ ਬੁਲਾਇਆ ਬੰਦਾ ਤੇ ਨਾਲੇ ਉਹਨਾਂ ਨੇ ਘਰ ਰੱਖਿਆ ਹੋਣਾ ਉਹਨੂੰ, ਤੇ ਨਾਲੇ ਦੇਖੋ ਉਹਨੇ ਕੀ ਹਰਕਤ ਕੀਤੀ, ਹੈ। ਸੋ ਇਹ ਚੀਜ਼ਾਂ ਤੋਂ ਬਚੋ, ਜਿਹੜੇ ਵੀ ਧਰਮ ਦੇ ਤੁਸੀਂ ਹੋ ਪਰਿਪੱਕਵ, ਜਿਹੜੇ ਧਰਮ ਨੂੰ ਤੁਸੀਂ ਮੰਨਦੇ ਹੋ ਉਹ ਧਰਮ ਦੀ ਤੁਹਾਡੀ ਜਿਹੜੀ ਆਪਣਾ ਪਵਿੱਤਰ ਗ੍ਰੰਥ ਹੈ ਉਹਨੂੰ ਪੜ੍ਹੋ ਤੇ ਉਹ ਤੇ ਚੱਲਣ ਦੀ ਕੋਸ਼ਿਸ਼ ਕਰੋ। ਕੋਸ਼ਿਸ਼ ਤਾਂ ਆਪਾਂ ਕਰ ਹੀ ਸਕਦੇ ਹਾਂ ਹਨਾ, ਤੇ ਕੋਸ਼ਿਸ਼ਾਂ ਜਿਹੜੀਆਂ ਹੈਗੀਆਂ ਉਹ ਕਾਮਯਾਬ ਵੀ ਹੁੰਦੀਆਂ ਜੇ ਆਪਾਂ ਕੋਸ਼ਿਸ਼ ਕਰਦੇ ਹਾਂ। ਤੇ ਲਓ ਜੀ ਸਾਡੇ ਨਾਲ ਨਰਦੇਵ ਸਿੱਧੂ ਜੀ ਜੁੜੇ ਆ, ਇਹਨਾਂ ਤੋਂ ਆਪਾਂ ਲਈਏ ਜਾਣਕਾਰੀ ਮੋਰਗੇਜ ਦੀ। ਨਰਦੇਵ ਜੀ ਸਵਾਗਤ ਤੁਹਾਡਾ।
16: ਧੰਨਵਾਦ ਜਸਵਿੰਦਰ ਜੀ, ਤੁਹਾਨੂੰ ਤੇ ਗੁਰਦਾਸ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਗੁੱਡ ਮਾਰਨਿੰਗ ਜੀ।
9: ਜੀ ਗੁੱਡ ਮਾਰਨਿੰਗ ਸਰ।
16: ਆਪਾਂ ਗੱਲਬਾਤ ਕਰਾਂਗੇ ਜੀ ਫਸਟ ਟਾਈਮ ਹੋਮ ਬਾਇਰ ਦੀ, ਮੋਰਗੇਜ ਦੇ ਬਾਰੇ। ਜਸਵਿੰਦਰ ਜੀ, ਫਸਟ ਟਾਈਮ ਹੋਮ ਬਾਇਰਸ ਵਾਸਤੇ ਸੋਹਣੀ ਅਪਰਚੁਨਿਟੀ ਹੋ ਸਕਦੀ ਜਿਹੜੇ ਘਰ ਖਰੀਦਣਾ ਚਾਹੁੰਦੇ ਭੈਣ ਭਰਾ, ਕਿਉਂਕਿ ਘਰਾਂ ਦੀ ਜਿਹੜੀ ਪਾਈਪਸ ਹੈਗੇ ਆਪਾਂ ਨੂੰ ਪਤਾ ਸਾਰਿਆਂ ਨੂੰ ਖਾਸ ਵੀ ਉਹ ਕੱਢੇ ਹੋਏ ਹੈਗੇ ਆ, ਤੇ ਉਹਨਾਂ ਵਾਸਤੇ ਅਪਰਚੁਨਿਟੀ ਹੋ ਸਕਦੀ ਹੈ। ਤੇ ਨਾਲ ਦੀ ਨਾਲ ਫਸਟ ਟਾਈਮ ਹੋਮ ਬਾਇਰਸ ਵਾਸਤੇ ਕਈ ਸਾਰੇ ਜਿਹੜੇ ਗਵਰਨਮੈਂਟ ਵੱਲੋਂ ਪ੍ਰੋਗਰਾਮ ਲਾਏ ਜਾਂਦੇ ਹੈਗੇ ਉਹਨਾਂ ਦਾ ਵੀ ਬੈਨੀਫਿਟ ਲੈ ਸਕਦੇ ਹੈਗੇ ਆ। HST ਰੀਬੇਟ ਦਾ ਪ੍ਰੋਗਰਾਮ ਹੈਗਾ ਜੀ, ਫਸਟ ਹੋਮ ਸੇਵਿੰਗ ਅਕਾਊਂਟ ਹੈਗਾ, RRS ਦਾ ਪ੍ਰੋਗਰਾਮ ਹੈਗਾ, ਤੇ ਨਾਲ ਦੀ ਨਾਲ ਓਨਟਾਰੀਓ ਲੈਂਡ ਟ੍ਰਾਂਸਫਰ ਟੈਕਸ ਕ੍ਰੈਡਿਟ ਵੀ ਹੈਗਾ। ਤੁਸੀਂ ਫਸਟ ਟਾਈਮ ਬਾਇਰ ਹੋ, ਘਰ ਖਰੀਦਣ ਦੇ ਬਾਰੇ ਸੋਚ ਰਹੇ ਹੈਗੇ ਹੋ, ਤੇ ਆਪਣੇ ਬਿਲਡਰ ਕੋਲੇ, ਰਿਐਲਟਰ ਕੋਲੇ ਜਾਣ ਤੋਂ ਪਹਿਲਾਂ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਤਾਂ ਕਿ ਸਮੇਂ ਸਿਰ ਆਪਾਂ ਤੁਹਾਡੀ ਜਿਹੜੀ ਡੀਲ ਹੈਗੀ ਹੈ ਜੀ ਉਹਨੂੰ ਰਿਵਿਊ ਕਰਕੇ ਤੇ ਸਾਨੂੰ ਦੱਸ ਸਕਦੇ ਹੈਗੇ ਹਾਂ, ਸਾਨੂੰ ਪ੍ਰੀ ਅਪਰੂਵਲ ਲੈ ਕੇ ਦੇ ਸਕਦੇ ਹਾਂ, ਪ੍ਰੀ ਅਸੈਸਮੈਂਟ ਕਰਕੇ ਦੇ ਸਕਦੇ ਹਾਂ, ਤਾਂ ਕਿ ਫਿਰ ਜਦੋਂ ਤੁਸੀਂ ਆਫਰ ਪਾਉਣੀ ਹੈ ਅਸੀਂ ਪੱਕੇ ਪੈਰੀ ਆਫਰ ਪਾ ਸਕੋ। ਤੁਹਾਨੂੰ ਪਤਾ ਜੇ ਮੋਰਗੇਜ ਹੋ ਜਾਣੀ ਹੈ ਕਿਸੇ ਕਿਸਮ ਦੀ, ਤੁਹਾਨੂੰ ਮੋਰਗੇਜ ਕਰਾਉਣ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ, ਕਿਸੇ ਕਾਰਨ ਕਰਕੇ ਤੁਸੀਂ ਨਹੀਂ ਕੁਆਲੀਫਾਈ ਕਰਦੇ, ਉਹ ਵੀ ਤੁਹਾਨੂੰ ਦੱਸ ਦਾਂਗੇ ਤੁਹਾਨੂੰ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ, ਤਾਂ ਕਿ ਫਿਰ ਜਦੋਂ ਤੁਸੀਂ ਘਰ ਲੈਣਾ ਹੈ, ਆਫਰ ਪਾਉਣੀ ਹੈ, ਫਿਰ ਤੁਹਾਨੂੰ ਮੋਰਗੇਜ ਲੈਣ ਦੇ ਵਿੱਚ ਕੋਈ ਵੀ ਦਿੱਕਤ ਨਾ ਆਵੇ। ਤੁਹਾਨੂੰ ਹਾਂ ਕਹਾਂਗੇ ਮੋਰਗੇਜ ਦਾ ਕੰਮ ਤੁਹਾਡਾ ਸਮੇਂ ਸਿਰ ਕਰਵਾ ਕੇ ਦਿਆਂਗੇ। ਤੁਸੀਂ ਫਸਟ ਟਾਈਮ ਬਾਇਰ ਹੋ ਜਾਂ ਤੁਸੀਂ ਘਰ ਆਲਰੇਡੀ ਖਰੀਦਿਆ ਹੋਇਆ, ਉਹਦੀ ਕਲੋਜ਼ਿੰਗ ਆ ਰਹੀ ਹੈਗੀ ਆਉਣ ਵਾਲੇ 3-4 ਮਹੀਨਿਆਂ 'ਚ, ਤਾਂ ਵੀ ਸੰਪਰਕ ਕਰ ਸਕਦੇ ਹੋ, ਜਾਂ ਹੋਰ ਕੋਈ ਮੋਰਗੇਜ ਦਾ ਸਵਾਲ ਹੈ, ਕੋਈ ਜਾਣਕਾਰੀ ਚਾਹੀਦੀ ਹੈ, ਨੰਬਰ ਹੈ ਜੀ 647-294-5503, ਨਰਦੇਵ ਸਿੱਧੂ
9: 647-294-5503। ਤੇ ਲਓ ਜੀ ਆਪਾਂ ਹੁਣ ਥੋੜੀ ਜਿਹੀ ਗੱਲਬਾਤ ਕਰੀਏ, ਕਿਉਂਕਿ ਨਾ ਸਮਾਂ ਹੋ ਗਿਆ 10:50, ਤੇ ਸਾਰਾਂਸ਼ ਨਾਲ ਗੱਲਬਾਤ ਕਰਦੇ ਹਾਂ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ। ਸਾਰਾਂਸ਼ ਸਤਿ ਸ੍ਰੀ ਅਕਾਲ ਜੀ। ਜੀ ਬਿਲਕੁਲ ਜੀ, ਸਾਰਾਂਸ਼ ਜਿਹੜੇ ਆ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ ਹੈ, ਔਰ ਇਹ ਹੁਣ ਦੀ ਨਹੀਂ ਸੰਸਥਾ, ਇਹਨਾਂ ਦੀ ਬੜੀ ਪੁਰਾਣੀ ਹੈ, ਤੇ ਤੁਸੀਂ ਜੇਕਰ ਪੜ੍ਹਾਈ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਗੌਰਮੈਂਟ ਲੋਨ ਦੇ ਰਹੀ ਹੈ, ਸੋ ਲੋਨ ਵੀ ਹੁਣ ਡਬਲ ਹੋ ਗਿਆ। ਸਾਰਾਂਸ਼ ਦੱਸੋ ਥੋੜਾ ਜਿਹਾ, ਐਲੀਜੀਬਿਲਟੀ ਕੀ ਹੈ ਇਹਦੀ?
17: ਬਿਲਕੁਲ ਜੀ, ਲੋਨ ਡਬਲ ਹੋ ਗਿਆ ਹੈ, 50,000 ਤੋਂ ਲੈ ਕੇ 1,70,000 ਡਾਲਰ ਤੱਕ ਦਾ ਇਹ ਲੋਨ ਹੈ, 0% ਤੇ ਹੈ, ਗਾਰੰਟੀ ਕੇ ਬਿਨਾਂ ਹੈ, ਆਪਕੇ ਖਾਤੇ ਮੇਂ ਗਵਰਨਮੈਂਟ ਦੇਤੇ ਬੈਂਕ ਨਹੀਂ ਦੇਤਾ, ਕੰਡੀਸ਼ਨ ਆਪ PR ਹੈ, ਸਿਟੀਜ਼ਨ ਹੈ, ਪ੍ਰੋਟੈਕਟਿਡ ਪਰਸਨ ਹੈ, 45 ਮੇਂ ਕਹੀਂ ਵੀ ਰਹਤੇ ਹੈ, ਕੋਈ ਏਜ ਲਿਮਿਟ ਨਹੀਂ ਹੈ, ਚਾਹੇ ਪੈਨਸ਼ਨ ਜਬ ਤੱਕ ਵੀ ਐਲੀਜੀਬਲ ਹੈ, ਹਾਊਸ ਵਾਈਫ ਹੈ, ਅਨਇਮਪਲੋਇਡ ਹੈ, ਊਬਰ ਡਰਾਈਵਰ ਹੈ, 8 ਸਾਲ ਮੇਂ ਹਜ਼ਾਰੋਂ ਕੋ ਅਸਿਸਟ ਕਰ ਚੁੱਕੇ, ਸਹੀ ਕਾਮ ਸਹੀ ਤਰੀਕੇ ਸੇ ਕਰੇ, ਕੋਈ ਵੀ ਚਲਾਕੀ ਹੈ ਮੀਠੀ ਬਾਤੇਂ ਇਸਮੇਂ ਨਹੀਂ ਹੋਗਾ, ਕਾਲ ਕਰੇ, ਅਸੈਸਮੈਂਟ ਕਰੇ, ਲੋਨ ਕੇ ਹਕਦਾਰ ਬਣੇ, 0% ਪੇ, ਕਹੀਂ ਵੀ ਉਸ ਪੈਸੇ ਕੋ ਖਰਚੇ।
9: ਠੀਕ ਹੈ। ਅੱਛਾ, ਜੋ ਇਹ ਲੋਨ ਕਾ ਅਮਾਊਂਟ ਆਏਗਾ, ਇਹ ਜੋ ਐਲੀਜੀਬਲ ਹੈ ਉਨਕੇ ਖਾਤੇ ਮੇਂ ਹੀ ਸਿੱਧਾ ਜਾਏਗਾ, ਰਾਈਟ?
17: ਬਿਲਕੁਲ ਬਿਲਕੁਲ, ਆਜ ਆਪ ਜੁਆਇਨ ਕਰਤੇ ਹੈ, ਆਪਕੋ ਗਵਰਨਮੈਂਟ ਸੇ ਈਮੇਲ ਆਤਾ ਹੈ, ਉਤਨਾ ਅਕਾਊਂਟ ਖੁਦ ਸੈਟ ਅਪ ਕਰਤੇ ਹੈ, ਹਮਾਰੇ ਕਲਾਇੰਟ ਜ਼ਿਆਦਾਤਰ ਅੰਕਲ ਆਂਟੀ ਹੈ, ਤੋ ਵੋ ਆਪਣੇ ਬੱਚੋਂ ਸੇ ਕਰਾ ਲੈਤੇ ਹੈ ਸੈਟਿੰਗ ਵਾਲਾ ਕਾਮ, ਆਪਣਾ ਬੈਂਕ ਸੈਟ ਅਪ, ਰਾਈਟ, ਹਮ ਬੀਚ ਮੇਂ ਆਤੇ ਨਹੀਂ ਚੀਜ਼ੋਂ ਮੇਂ, ਸਾਫ ਕਾਮ ਹੈ, ਸਾਫ ਤਰੀਕੇ ਸੇ ਕਰ ਰਹੇ, 8 ਸਾਲ ਸੇ ਹਜ਼ਾਰੋਂ ਕੋਸ਼ਿਸ਼ ਕਰ ਚੁੱਕੇ।
9: ਵੈਰੀ ਗੁੱਡ। ਅੱਛਾ, ਇਸ ਮੇਂ ਅਗਰ ਜੈਸੇ ਫੈਮਿਲੀ ਆਫ 4 ਜਾਂ 5 ਹੈ, ਉਨਕਾ ਟੋਟਲ ਜੋ ਲੋਨ ਹੈ, ਇਹ ਫੰਡ ਹੈ, ਕਿਤਨਾ ਬਣ ਜਾਤਾ?
17: ਫੈਮਿਲੀ 5 ਕਾ ਅਪ ਟੂ 170,000 ਡਾਲਰ।
9: ਅੱਛਾ,
17: ਅਗਰ ਹਸਬੈਂਡ ਵਾਈਫ ਦੋਨੋਂ ਪੜ੍ਹਤੇ ਹੈ, ਆਸਾਨ ਸੇ ਕੋਰਸ ਕਰਤੇ, ਫੁਲੀ ਆਨਲਾਈਨ ਮੇਂ ਆਪ ਕਹੀਂ ਨਹੀਂ ਜਾ ਰਹੇ, ਹਮਾਰੇ ਕਿਤਨੇ ਕਲਾਇੰਟ ਮਿਡਲ ਏਜ ਕੇ ਹੈ, ਰਿਟਾਇਰਡ ਹੈ, ਹਮ ਉਹਨੇ ਬੈਗ ਪੈਕ ਪਹਿਨ ਕੇ ਟਿਫਿਨ ਬਾਕਸ ਡਾਲ ਕੇ ਕਾਲਜ ਨਹੀਂ ਭੇਜ ਰਹੇ ਹੈ, ਪੂਰੀ ਆਨਲਾਈਨ ਕੋਰਸ ਹੈ, ਫੋਨ ਪੇ, ਲੈਪਟਾਪ ਪੇ ਕਲਾਸ ਲਗਾਏ, ਆਪਕੇ ਪਾਸ ਸਰਟੀਫਿਕੇਟ ਵੀ ਆ ਗਿਆ, ਇਨ ਮੇਂ ਐਗਜ਼ਾਮਸ ਹੈ, ਨਹੀਂ ਈਜ਼ੀ ਅਸਾਈਨਮੈਂਟਸ ਹੈ, ਔਰ ਆਪਕੇ ਪਾਸ 1,70,000 ਤੱਕ ਕਾ 1,70,000 ਤੱਕ ਕਾ 0% ਪੇ ਲੋਨ ਆਤਾ, ਕਹੀਂ ਵੀ ਖਰਚ ਕਰੇ, ਅਗਰ ਫੈਮਿਲੀ ਆਫ 4 ਹੈ ਤੋ ਇਹ ਅਮਾਊਂਟ 1.5 ਲੱਖ ਹੋ ਜਾਤਾ ਹੈ, ਲਾਈਕ ਜਿਤਨਾ ਜ਼ਿਆਦਾ ਫੈਮਿਲੀ ਸਾਈਜ਼, ਜਿਤਨੇ ਜ਼ਿਆਦਾ ਬੱਚੇ, ਉਤਨਾ ਜ਼ਿਆਦਾ ਆਪਕੋ ਫਾਇਦਾ, ਹਮੇਂ ਨਹੀਂ, ਹਮੇਂ ਤੋ ਹਮਾਰੀ ਕੀ ਛੋਟੀ ਸੀ, ਹਰ ਤਰਫ ਸੇਮ ਹੀ ਰਹਤੀ, $199 ਕਾਮ ਹੁੰਦੇ ਕੇ ਬਾਅਦ।
9: ਅੱਛਾ, ਆਪਕੀ ਫੀਸ ਬਸ $199 ਹੀ ਹੈ?
17: बिल्कुल जी, एक एंड पे आप लोगों को ये 1.5 लाख 1.75 लाख तक आता है, और हमें दूसरी तरफ आपसे काम होने के बाद 199 मतलब $200 में $1 कम 110 फीस आती है। एयर पे फीस बताते हैं, कोई परसेंटेज कमीशन नहीं है। कितने लोग सेकंड टाइम कोर्स करना स्टार्ट कर रहे होते हैं आपको सुनते हैं, राइट अवे रिटर्न जाते हैं हमसे, उनको पता है कि हम साफ तरीके से काम कर रहे हैं, क्योंकि बाकी लोग उन्होंने पहले इसी काम के लिए किसी को कमीशन दिया होता है और हम साफ तरीके से काम कर रहे हैं।
9: अच्छा सरान, जैसे 199 आपकी फीस है, कोई ज्यादा भी दे जाता खुशी से भी हमारे हमें इतने पैसे आ गए चलो हम अपनी खुशी से और दे देते हैं कि नहीं?
17: आप मानेंगे हर बंदा में 200 देता है।

0: ढाई साल बाद स्टार्ट है ये लोन. लोन तो है लेकिन ऐसा लोन एग्जिस्ट ही नहीं करता धरती पे. दो साल का कोर्स है तो ढाई साल बाद पहली किस्त है. शुरू में ब्याज 0%, ढाई साल बाद ब्याज 2.5%, साल का 2.5%, मतलब लाख डॉलर पे सिर्फ $200 महीने का ब्याज. अब 15 साल में आप इसे लौटाते हैं. अगर पैसे नहीं है गवर्नमेंट आपका लोन डेफर कर देती है विद इंटरेस्ट, मतलब पैसे को ही भी यूज करें आप. आप पीछे ना रहिए, आपके आस पड़ोस वाले सारे अप्लाई कर चुके हैं, हासिल कर चुके हैं, पीछे ना रहो. कॉल करो उन्हें, असेसमेंट कराओ. 50,000 से लेके 1,70,000 का लोन अपने अकाउंट हासिल करो. नंबर 437-234-3175, 437-234-3175. उन्हें कॉल को तुसी कर सकते हो. ऑफिस आओ, साडा ऑफिस हैगा जी 218 एक्सपोर्ट बुलेवर्ड हर एंट्री डेयरी ते. हाई क्लास ऑफिस है, 6 बंदे आपके लिए काम कर रहे हैं. 437-234-3175, 437-234-3175, 437-264-3175.
1: जी थैंक यू सरांश, थैंक यू वेरी मच. जी बिल्कुल जी, सरांश नाल तुसी गलबात करो. मैं नंबर एक बार फिर दे दनी आ. प्रॉपर ऑफिस है इन्हां दा, जिवें इन्हां ने दस्या देखो इंटरेस्ट रेट भी पहले 0% है ना, वह भी 2.5 साल बाद तुसी मोड़ना. किन्ना वधिया सारा कुछ हैगा. ते जिथे ना एजुकेशन की गल आ जाती है उत्थे तां पिछे नहीं हटना चाहिए. फिर ये कहें एक कोर्स करके तुसी अगे दूजा कोर्स करना चाहते हो, वह भी एलिजिबिलिटी हैगी है. तो फिर दसो होर की चाहिए है ना. फिर जेड़ा कैनेडा मुल्क है कई इन कहते भी नहीं ठीक नहीं है, है. तो देख लो कि ध्यान रखते हैं लोगों का, चाहे जिवें राणा भाजी दस के जाते डिसेबिलिटी वाला जो आर डी एस पी प्लान है ना, वह बनाया हुआ है. फिर आर ई एस पी का मैं थोड़ा दसदी रहनी हूँ, बच्चों की एजुकेशन वास्ते तुसी सेविंग करो. फिर देखो आज मैं सारांश दस के गए, एजुकेशन वास्ते थोड़ा लोन मिल रहा है, कोई एज लिमिट नहीं हैगी है ना. हुण इंडिया च ना मैनू इत्थे आके आह चीज बड़ी वधिया लगदी है. उत्थे आपां जॉब वास्ते अपलाई करदे हुंदे सी ना, किते हुंदी सी 25 ईयर्स एज है ना. बैंक दी मैं अपलाई बैंक वास्ते आपां करदे हुंदे सी, मैं अपलाई किता होया सी उत्थे बैंक वास्ते है ना. उत्थे मतलब 29 ईयर्स एज सीगी है ना, ਜਿਹੜੇ ਮੈਨ ਸੀ ਉਹਨਾਂ ਵਾਸਤੇ 29 ਈਅਰਸ ਏਜ ਆ. ਜੇ ਤੁਸੀਂ ਬੈਂਕ ਵਾਸਤੇ ਅਪਲਾਈ ਕਰਨਾ ਹੈ ਨਾ, ਇਗਜ਼ਾਮ ਹੁੰਦੇ ਸੀ BSRB ਦੇ ਹੈ ਨਾ, ਸੋ ਉਹ ਆਪਾਂ ਦਿੰਦੇ ਹੁੰਦੇ ਸੀਗੇ. ਸੋ ਲੇਡੀਜ਼ ਵਾਸਤੇ ਕੁੜੀਆਂ ਵਾਸਤੇ ਏਜ ਹੁੰਦੀ ਸੀ 32 ਈਅਰਸ. ਉਹ ਤੋਂ ਬਾਅਦ ਕਹਿੰਦੇ ਵੀ ਉਦੋਂ ਤੱਕ ਜੇ ਮਿਲ ਗਈ ਜੋਬ ਮਿਲ ਗਈ, ਉਹ ਤੋਂ ਬਾਅਦ ਨਹੀਂ ਮਿਲਣੀ. ਸੋ ਏਦਾਂ ਦਾ. ਪਰ ਇੱਥੇ ਦੇਖੋ ਵੈਸੇ ਜੋਬਸ ਵੀ ਇਹ ਉਹ ਕੁਛ ਵੀ ਏਦਾਂ ਦਾ ਨਹੀਂ ਹੈ. ਪੜ੍ਹਾਈ ਤੁਸੀਂ ਜਿੰਨੀ ਮਰਜ਼ੀ ਕਰੋ, ਜਿਹੜੀ ਮਰਜ਼ੀ ਏਜ ਚ ਕਰੀ ਜਾਓ ਹੈ ਨਾ. ਚਲੋ ਪੜ੍ਹਾਈ ਤਾਂ ਉੱਥੇ ਵੀ ਆਪਾਂ ਜਿਹੜੀ ਮਰਜ਼ੀ ਏਜ ਚ ਕਰ ਸਕਦੇ ਹਾਂ, ਪਰ ਜਿਵੇਂ ਆਹ ਕੋਰਸ ਵਗੈਰਾ ਹੈਗੇ ਦੇਖੋ, ਔਰ ਸਰਕਾਰ ਤੁਹਾਡੀ ਹੈਲਪ ਕਰ ਰਹੀ ਹੈ, ਕਿੰਨਾ ਵਧੀਆ ਸਾਰਾ ਕੁਛ ਹੈ. ਸੋ ਜ਼ਰੂਰ ਇਸ ਚੀਜ਼ ਦਾ ਫਾਇਦਾ ਚੁੱਕੋ ਜੀ. ਤੁਸੀਂ ਸਰਾਂਸ਼ ਨੂੰ ਕਾਲ ਕਰ ਲਓ, 437-234-3175 ਨੰਬਰ ਹੈ. ਬਾਕੀ ਤੁਹਾਨੂੰ ਹੋਰ ਕੋਈ ਵੀ ਨੰਬਰ ਚਾਹੀਦਾ ਹੁੰਦਾ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ. 647-765-2340 ਮੇਰਾ ਨੰਬਰ ਹੈ. ਅਤੇ ਜੇ ਤੁਹਾਨੂੰ ਇੰਸ਼ੋਰੈਂਸ ਚਾਹੀਦੀ ਹੈ, ਜਿਵੇਂ ਮੈਂ ਤੁਹਾਨੂੰ ਜ਼ਰੂਰ ਯਾਦ ਕਰਾਉਂਦੀ ਹੁੰਦੀ ਹਾਂ ਕਿ ਨਾ ਇੰਸ਼ੋਰੈਂਸ ਦਾ ਕੋਈ ਨਾ ਕੋਈ ਪਲਾਨ ਤੁਸੀਂ ਜ਼ਰੂਰ ਲੈ ਕੇ ਰੱਖੋ, ਟਰਮ ਵਿੱਚ ਲਓ ਜ਼ਰੂਰ. ਇਹ ਨਹੀਂ ਹੈ ਤੁਸੀਂ ਵੀ ਹਾਂ ਇਨਵੈਸਟਮੈਂਟ ਪਲਾਨ, ਕਿਉਂਕਿ ਬੜੇ ਹੈ ਉਹ ਇਨਵੈਸਟਮੈਂਟ ਪਲਾਨ ਜਿਹੜੇ ਹੈ ਨਾ, ਜ਼ਿਆਦਾਤਰ ਕਿਡਸ ਵਾਸਤੇ ਠੀਕ ਹੈ ਜਾਂ ਜਿਹਨਾਂ ਕੋਲ ਬਹੁਤ ਮਨੀ ਹੈ. ਪਰ ਜਿਹਨਾਂ ਕੋਲ ਬਹੁਤ ਮਨੀ ਹੁੰਦੀ ਉਹਨਾਂ ਨੂੰ ਉਹ ਕਹਿੰਦੇ ਸਾਨੂੰ ਇੰਸ਼ੋਰੈਂਸ ਦੀ ਲੋੜ ਹੀ ਨਹੀਂ, ਉਹ ਵੀ ਆਪਣੀ ਜਗ੍ਹਾ ਠੀਕ ਹੈ. ਸੋ ਇਸ ਕਰਕੇ ਤੁਸੀਂ ਹੈਂਡ ਟੂ ਮਾਊਥ ਹੀ ਹੋ ਤਕਰੀਬਨ ਹੈ ਨਾ ਆਪਾਂ ਸਾਰੇ. ਸੋ ਓਨੀ ਇੰਸ਼ੋਰੈਂਸ ਤੁਸੀਂ ਲਓ ਜਿਹੜੀ ਕਿ ਇੱਕ ਤਾਂ ਤੁਸੀਂ ਪੇ ਆਰਾਮ ਨਾਲ ਕਰ ਸਕੋ. ਹੁਣ ਬਹੁਤ ਇੱਦਾਂ ਦੇ ਜਿਨ੍ਹਾਂ ਦੀ ਮੈਨੂੰ ਕਾਲ ਆਉਂਦੀ ਹੈ, ਉਹ ਕਹਿੰਦੇ ਸਾਡੇ ਕੋਲ ਲਾਈਫ ਇੰਸ਼ੋਰੈਂਸ ਦਾ ਪਲਾਨ ਹੀ ਹੈ, ਹੋਰ ਕੋਈ ਨਹੀਂ ਹੈਗਾ. ਅਤੇ ਕਈ ਤਾਂ ਟਰੱਕ ਚਲਾਉਂਦੇ ਹੁੰਦੇ. ਮੈਂ ਕਿਹਾ ਭਾਜੀ ਤੁਹਾਨੂੰ ਤਾਂ ਪਹਿਲਾਂ ਡਿਸੇਬਿਲਿਟੀ ਇੰਸ਼ੋਰੈਂਸ ਲੈਣੀ ਚਾਹੀਦੀ ਹੈ ਨਾ. ਸੋ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਨਹੀਂ ਉਹਨਾਂ ਕੋਲ ਹੁੰਦੀ, ਜਦਕਿ ਅੱਜ ਦੇ ਸਮੇਂ ਦੇ ਵਿੱਚ ਬਹੁਤ ਲੋੜ ਹੈ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ. ਲਾਈਫ ਇੰਸ਼ੋਰੈਂਸ ਤੁਸੀਂ ਲੈਂਦੇ ਹੋ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਲੈ ਲਓ, ਚਾਹੇ ਦੋਨੋਂ ਟਰਮ ਵਾਲੀਆਂ ਲੈ ਲਓ, ਚਾਹੇ ਜਿਹੜੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਆ ਉਹਨੂੰ ਤੁਸੀਂ ਲੈ ਸਕਦੇ ਹੋ ਮਨੀ ਬੈਕ ਵਾਲਾ ਪਲਾਨ. ਉਹਦੇ ਵਿੱਚ ਤੁਹਾਡਾ ਵਿਨ ਵਿਨ ਸਿਚੁਏਸ਼ਨ ਆ, ਵੀ ਪੈਸੇ ਵੀ ਬਚ ਗਏ ਅਤੇ ਤੁਸੀਂ ਕਵਰ ਵੀ ਹੋ ਗਏ. ਬਾਕੀ ਤੁਸੀਂ ਜ਼ਿਆਦਾ ਜਾਣਕਾਰੀ ਲੈਣੀ ਕਿਸੇ ਵੀ ਪਲਾਨ ਬਾਰੇ, ਕੋਈ ਚਾਹੇ ਡਿਸੇਬਿਲਿਟੀ ਵਾਲਾ, ਚਾਹੇ ਬੱਚਿਆਂ ਦਾ ਐਜੂਕੇਸ਼ਨ ਪਲਾਨ ਹੈ, ਜਾਂ ਫਿਰ ਤੁਸੀਂ ਆਪਣੀ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਜਿਹਦੇ ਵਿੱਚ ਤੁਸੀਂ ਆਪਣੇ ਅਕਾਊਂਟ ਓਪਨ ਕਰਾਉਣੇ, TFSA ਦਾ, RRSP ਦਾ ਹੈ ਨਾ, ਅਤੇ ਫਸਟ ਹੋਮ ਸੇਵਿੰਗ ਅਕਾਊਂਟ, ਮੇਰੇ ਨਾਲ ਗੱਲਬਾਤ ਕਰ ਸਕਦੇ ਹੋ. 647-765-2340, 6477652340 ਮੇਰਾ ਨੰਬਰ ਹੈ. ਅਤੇ ਗੁਣਤਾਸ ਦਾ ਨੰਬਰ, ਜੇ ਆਟੋ ਹੋਮ ਬਿਜ਼ਨਸ ਇੰਸ਼ੋਰੈਂਸ ਕਰਾਉਣੀ ਹੈ, ਫਲੀਟ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ, 647-919-1002 'ਤੇ ਗੱਲ ਕਰੋ. ਅਤੇ ਲਓ ਜੀ ਹੁਣ ਹੋ ਗਿਆ ਸਮਾਂ ਜਾਣ ਦਾ, ਅਤੇ ਭਾਜੀ ਨੇ ਜਿਹੜਾ ਗੀਤ ਕਿਹਾ ਸੀਗਾ ਆਹ ਸੁਣਦੇ ਹਾਂ ਆਪਾਂ. ਅਤੇ ਮੈਨੂੰ ਦਿਓ ਆਗਿਆ, ਮਿਲਦੇ ਹਾਂ ਕੱਲ੍ਹ ਨੂੰ. ਸਤਿ ਸ਼੍ਰੀ ਅਕਾਲ.

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ।

0: जे तुसी भी फर्स्ट या सेकंड मॉर्गेज या रीफाइनेंस करवाना चाहते हो तब तुसी भी अपनी गड्डी मोड़ो 1200 डेरी रोड ईस्ट यूनिट 22 मिसिसागा 416-804-2015 416-804-2015
1: ਦੋਸਤੋ ਸਤਿ ਸ਼੍ਰੀ ਅਕਾਲ ਨਮਸਕਾਰ ਮਹਾਂ ਤੁਹਾਡਾ ਆਦਮ ਹੰਸਰਾਜ ਹੰਸ
2: ਟੋਰਾਂਟੋ ਗੈਟ ਰੈਡੀ ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ ਰੀਅਲਟਰ ਰਵ ਸਿੰਘ ਸੈਲੂਲਰ ਪੁਆਇੰਟਸ ਏ ਟੂ ਜ਼ੀ ਕਿਚਨ ਕੈਬਨਿਟ ਐਂਡ ਰੀਅਲਟਰ ਹਰਪ ਗਰੇਵਾਲ ਪ੍ਰੈਜ਼ੈਂਟ ਦ ਸੈਂਸੇਸ਼ਨਲ ਹੰਸ

ਤੇ ਜਾਨ ਵੀ ਇਹ ਮੰਗਦਾ, ਇਸ਼ਕ ਦੀ ਗਲੀ ਵਿੱਚੋਂ ਕੋਈ ਕੋਈ ਲੰਘਦਾ। ਪੰਜਾਬੀ ਵਿਰਸਾ ਰੇਡੀਓ ਤੁਸੀਂ ਜੁੜ ਗਏ ਆ, ਔਰ ਅੱਜ ਦਾ ਮੌਸਮ ਬਾਹਰ ਦਾ ਬਹੁਤ ਹੀ ਖੂਬਸੂਰਤ ਮੌਸਮ ਹੈ। ਇਸ ਖੂਬਸੂਰਤ ਮੌਸਮ ਵਿੱਚ ਤੁਹਾਡਾ ਸਾਰਿਆਂ ਦਾ ਅਸੀਂ ਵੈਲਕਮ ਵੈਲਕਮ ਵੈਲਕਮ ਕਰ ਰਹੇ ਹਾਂ।

ਹੰਸ ਰਾਜ ਹੰਸ ਪਦਮ ਸ਼੍ਰੀ ਅਵਾਰਡ ਨਾਲ ਸਨਮਾਨ ਕੀਤੇ ਹੰਸ ਰਾਜ ਹੰਸ, ਸੁਰਾਂ ਦੀਆਂ ਬਰੀਕੀਆਂ ਨੂੰ ਸਮਝਣ ਵਾਲੇ ਹੰਸ ਰਾਜ ਹੰਸ, ਮਿਊਜ਼ਿਕ ਦੇ ਨਾਲ ਜਿਨ੍ਹਾਂ ਨੇ ਆਸ਼ਕੀ ਕੀਤੀ ਹੈ ਹੰਸ ਰਾਜ ਹੰਸ ਤੁਹਾਡੇ ਸ਼ਹਿਰ ਦੇ ਵਿੱਚ, ਇਸੇ ਮਹੀਨੇ ਦੀ 18 ਤਰੀਕ ਨੂੰ ਆਪਕੇ ਸ਼ਹਿਰ ਮੇ ਭਾਈ ਜਾਨ ਆ ਰਹੇ ਹੈ। ਟਿਕਟਾਂ ਟਿਕਟ ਮਾਸਟਰ .co ਲੈ ਲਓ, ਔਰ ਟਿਕਟਾਂ ਜਾ ਰਹੀਆਂ ਔਰ ਤੁਹਾਡੇ ਵਾਸਤੇ ਟਿਕਟਸ ਆਰ ਅਵੇਲੇਬਲ ਰਾਈਟ ਨਾਓ, ਔਰ ਬਹੁਤ ਜਲਦੀ ਟਿਕਟਾਂ ਖਤਮ ਹੋ ਜਾਣਗੀਆਂ ਕਿਉਂਕਿ ਤੁਹਾਡਾ ਨੇੜੇ ਜਾ ਕੇ ਥੋੜ੍ਹਾ ਜਿਹਾ ਝੁਕਾਅ ਜ਼ਿਆਦਾ ਹੋ ਜਾਂਦਾ ਹੈ ਟਿਕਟਾਂ ਲੈਣ ਦੇ ਵਿੱਚ। ਔਰ ਆਮ ਰੂਟੀਨ ਦੇ 'ਚ ਹੀ ਗੱਲ ਹੁੰਦੀ ਹੈ, ਜਦੋਂ ਵੀ ਕੋਈ ਸ਼ੋਅ ਨੇੜੇ ਆਉਂਦਾ ਅਤੇ ਫਿਰ ਸਾਡੇ ਪਰਿਵਾਰਾਂ ਦੇ ਵਿੱਚ ਇੱਕ ਦੂਸਰੇ ਨਾਲ ਸਲਾਹ ਕਰਕੇ ਚਲੋ ਵੀ ਚੱਲਦੇ ਹਾਂ, ਹੰਸ ਰਾਜ ਹੰਸ ਆ ਰਹੇ ਹੈ ਔਰ ਬਹੁਤ ਹੀ ਦੇਰ ਦੇ ਬਾਅਦ ਕੁਛ ਐਸਾ ਸ਼ੋਅ ਆ ਰਿਹਾ ਹੈ ਆਪਣੇ ਸ਼ਹਿਰ ਦੇ ਵਿੱਚ ਜਿਹੜੇ ਮਿਊਜ਼ਿਕ ਦੇ ਲਵਰਸ ਲੋਕਾਂ ਵਾਸਤੇ ਹੈ, ਜਿਹੜੇ ਮਿਊਜ਼ਿਕ ਦੇ ਦੀਵਾਨੇ ਲੋਕਾਂ ਦੇ ਵਾਸਤੇ ਹੈ, ਜਿਨ੍ਹਾਂ ਨੇ ਮਿਊਜ਼ਿਕ ਦੇ ਨਾਲ ਆਸ਼ਕੀ ਕੀਤੀ ਹੈ, ਜਿਨ੍ਹਾਂ ਨੂੰ ਪਤਾ ਕਿ ਮਿਊਜ਼ਿਕ ਸੁਣ ਕੇ ਬੰਦਾ ਰਿਲੈਕਸ ਹੋ ਜਾਂਦਾ, ਜਿਹਨੂੰ ਪਤਾ ਕਿ ਮਿਊਜ਼ਿਕ ਸੁਣ ਕੇ ਬੰਦਾ ਬਿਲਕੁਲ ਦਿਮਾਗ ਦੇ ਵਿੱਚੋਂ ਸਾਰੀਆਂ ਚੀਜ਼ਾਂ ਨਿਕਲ ਜਾਂਦੀਆਂ। ਮਿਊਜ਼ਿਕ ਇੱਕ ਐਸੀ ਚੀਜ਼ ਹੈ ਔਰ ਅੱਛਾ ਮਿਊਜ਼ਿਕ ਸੁਣਨਾ ਹੈ। ਹੰਸ ਰਾਜ ਜੀ ਆਪਣੇ ਸ਼ਹਿਰ ਦੇ ਵਿੱਚ ਆ ਰਹੇ ਹੈ ਔਰ ਸਤੰਬਰ 18 ਫਰਾਈਡੇ ਨਾਈਟ ਬਣਦੀ ਹੈ ਔਰ ਵੈਨਿਊ ਇੰਨਾ ਖੂਬਸੂਰਤ ਹੈ, ਮਿਸੀ ਸਾਗਰ ਦੇ ਵਿੱਚ ਵੈਨਿਊ ਹੈ ਤੁਹਾਡੇ ਵਾਸਤੇ, ਦਾ ਲਿਵਿੰਗ ਆਰਟ ਸੈਂਟਰ। ਵਾਓ, ਦਾ ਲਿਵਿੰਗ ਆਰਟ ਸੈਂਟਰ 'ਚ ਬਹਿ ਕੇ ਕਹਿੰਦੇ ਸ਼ੋਅ ਦੇਖਣਾ ਵੀ ਇੱਕ ਬੜੀ ਵੱਡੀ ਗੱਲ ਆ। ਤੁਸੀਂ ਬਹੁਤ ਘੱਟ ਸ਼ੋਅ ਦੇਖਦੇ ਹਾਂ ਲਿਵਿੰਗ ਆਰਟ ਸੈਂਟਰ 'ਚ ਕਿਉਂਕਿ ਕੋਸਟਲੀ ਬੜਾ ਹੈ ਸ਼ੋਅ ਜਿਹੜਾ ਵੈਨਿਊ ਹੈ, ਔਰ ਇਸ ਵੈਨਿਊ 'ਚ ਬੈਠ ਕੇ ਤੁਹਾਨੂੰ ਪਤਾ ਕਿ ਫਿਰ ਇਕੱਲੇ ਇਕੱਲੇ ਮਿਊਜ਼ਿਕ ਦੇ ਪੀਸ, ਜਿਸ ਵੇਲੇ ਫਿਰ ਸੁਰਾਂ ਦੀਆਂ ਤਰੰਗਾਂ ਛਿੜਨੀਆਂ ਉੱਥੇ, ਹੰਸ ਰਾਜ ਹੰਸ ਨੇ ਆਪਣੀ ਸੁਰੀਲੀ ਆਵਾਜ਼ ਦੇ ਵਿੱਚ, ਜੇ ਤੂੰ ਅੱਖੀਆਂ ਦੇ ਸਾਹਮਣੇ ਰਹਿਣਾ ਤਾਂ ਬੀਬਾ ਸਾਡਾ ਦਿਲ ਮੋੜ ਦੇ ਹੈ, ਅਤੇ ਫਿਰ ਐਸੇ ਖੂਬਸੂਰਤ ਗੀਤ ਹੋਣਗੇ, ਐਸੇ ਖੂਬਸੂਰਤ ਕਵਾਲੀਆਂ ਹੋਣਗੀਆਂ, ਨਿੱਤ ਖੈਰ ਮੰਗਾਂ ਸੋਹਣਿਆ ਮੈਂ ਤੇਰੀ, ਫਿਰ ਦੁਬਾਰਾ ਕੋਈ ਹੋਰ ਮੰਗਦੀ, ਕੁਛ ਇਸ ਤਰ੍ਹਾਂ ਦੀਆਂ ਕਵਾਲੀਆਂ ਤੁਹਾਡੇ ਵਾਸਤੇ ਸਪੈਸ਼ਲੀ ਤੌਰ 'ਤੇ ਹੰਸ ਰਾਜ ਹੰਸ ਸਾਹਿਬ ਇਸ ਵਾਰੀ ਸਪੈਸ਼ਲੀ ਤੌਰ 'ਤੇ ਤੁਹਾਡੇ ਵਾਸਤੇ ਲੈ ਕੇ ਆ ਰਹੇ ਹੈ। ਔਰ ਜਿਹੜੇ ਪਰਿਵਾਰਾਂ ਨੇ ਵੀ ਹਾਲੇ ਤੱਕ ਟਿਕਟਾਂ ਨਹੀਂ ਲਈਆਂ, ਟਿਕਟਾਂ ਲੈ ਲਿਓ, ਤੁਹਾਡੇ ਵਾਸਤੇ ਹਾਜ਼ਰ ਹੈ। ਨਾਲੇ ਕਿੰਨਾ ਕੁ ਬਾਹਰ ਰਸ਼ ਆ ਬਈ, ਸੜਕਾਂ 'ਤੇ ਰਸ਼ ਘੱਟ ਹੀ ਹੈ, ਮੈਂ ਆਉਣਾ ਤਾਂ ਨਹੀਂ ਸੀ ਅੱਜ, ਪਰ ਅੱਜ ਮੇਲਾ ਹੋ ਰਿਹਾ, ਮੇਲਾ ਕਿਰਤੀਆਂ ਦਾ, ਉਹਦੇ ਆਰਟਿਸਟ ਆ ਰਿਹਾ ਸਟੂਡੀਓ ਦੇ ਵਿੱਚ, ਅਤੇ ਮੈਂ ਕਿਹਾ ਚਲੋ ਸੱਗੂ ਸਾਹਿਬ ਦਾ ਬੜਾ ਵੱਡਾ ਮਾਣ ਹੈ, ਉਹਨਾਂ ਦੀ ਨਾਲ ਗੱਲਾਂ ਬਾਤਾਂ ਵੀ ਤੁਹਾਡੀਆਂ ਕਰਾਵਾਂਗੇ। ਔਰ ਟਿਕਟਾਂ ਜਲਦੀ ਜਲਦੀ ਲੈ ਲਿਓ, ਨਿੱਤ ਖੈਰ ਮੰਗਾਂ ਸੋਹਣਿਆ ਮੈਂ ਤੇਰੀ ਦੁਆ।

ਮਿਊਜ਼ਿਕ ਦੇ ਨਾਲ ਜਿਨ੍ਹਾਂ ਨੇ ਆਪਣੀ ਸਾਂਝ ਪਾਈ ਹੁੰਦੀ ਸਾਰੀ ਜ਼ਿੰਦਗੀ। ਬਹੁਤ ਪਰਿਵਾਰਾਂ ਵਿੱਚ ਇਹ ਗੱਲ ਹੈ ਕਿ ਬੜੀ ਦੇਰ ਦੇ ਬਾਅਦ ਐਸਾ ਸ਼ੋਅ ਆ ਰਿਹਾ ਹੈ ਜਿਹੜਾ ਸੁਣਨ ਵਾਲਾ ਹੈ, ਜਿਹੜਾ ਤੁਸੀਂ ਬੈਠ ਕੇ ਅਗਲੀਆਂ ਸੀਟਾਂ 'ਤੇ ਬਹਿ ਕੇ ਸੁਣਨਾ ਹੈ। ਔਰ ਟਿਕਟਾਂ ਟਿਕਟ ਮਾਸਟਰ 'ਤੇ ਅਵੇਲੇਬਲ ਹੈ। ਸਤੰਬਰ 18 ਨੂੰ ਇਹ ਸ਼ੋਅ ਹੋ ਰਿਹਾ ਆਪਣੇ ਸ਼ਹਿਰ ਦੇ ਵਿੱਚ ਮਿਸੀਸਾਗਾ ਦੇ ਵਿੱਚ। ਟਿਕਟਾਂ ਟਿਕਟ ਮਾਸਟਰ .ca ਤੋਂ ਰਾਖਵੀਆਂ ਕਰ ਸਕਦੇ ਹਾਂ। ਔਰ ਕਿੰਨੇ ਕੁ ਪਰਿਵਾਰ ਮੈਨੂੰ ਸੁਣ ਰਿਹਾ ਬਾਹਰ ਅੱਜ, ਕਿਉਂਕਿ ਅਸੀਂ ਤਾਂ ਰੇਡੀਓ ਕਰਨ ਆ ਗਏ ਛੁੱਟੀ ਵਾਲੇ ਦਿਨ ਵੀ, ਪਰ ਮੈਂ ਚਾਹੁੰਦਾ ਕਿ ਮੈਨੂੰ ਵੀ ਪਤਾ ਲੱਗੇ ਕਿ ਅਸੀਂ ਕਿਤੇ ਇਕੱਲੇ ਤਾਂ ਨਹੀਂ ਕਿਤੇ ਪ੍ਰੋਗਰਾਮ ਕਰ ਰਹੇ, ਸਾਨੂੰ ਬਾਹਰ ਸੁਣ ਰਹੇ ਆ ਨਾ ਪਰਿਵਾਰ ਸਾਡੇ। 905-600-7333 9056733 ਹੰਸ ਰਾਜ ਹੰਸ।

0: ਪੰਜਾਬੀ ਵਿਰਸਾ ਹੈਲੋ
1: ਹੈਲੋ ਗੁੱਡ ਮਾਰਨਿੰਗ ਸਰ ਸਤਿ ਸ੍ਰੀ ਅਕਾਲ
0: ਜੀ ਗੁੱਡ ਮਾਰਨਿੰਗ ਜੀ ਕੀ ਹਾਲ ਹੈ ਬ੍ਰਦਰ
1: ਹੈਪੀ ਹੈਪੀ ਲੇਬਰਸ ਡੇ ਤੁਹਾਨੂੰ ਲੌਂਗ ਵੀਕਐਂਡ ਤੁਹਾਡੇ ਕੋਲੇ ਸਟੂਡੀਓ ਚ ਤੱਤੇ ਮੁਲਕ ਤੋਂ ਠੰਡੇ ਮੁਲਕ ਚ ਕਲਾਕਾਰ ਪਹੁੰਚੇ ਆ ਜੀ ਆਇਆਂ ਨੂੰ ਵੈਲਕਮ ਇਹਨਾਂ ਨੂੰ
0: ਆ ਰਹੇ ਹਲੇ ਪਹੁੰਚੇ ਨਹੀਂ ਹਲੇ ਰਸਤੇ ਜੀ
1: ਕਾਲਾ ਕੰਮੇ ਨਹੀਂ ਗਿੱਲ ਬ੍ਰਦਰਸ ਬੋਲਦਾ ਬ੍ਰੋ
0: ਚਲੋ ਜੀ ਬੜੀ ਮਿਹਰਬਾਨੀ ਜੀ ਕਾਲਾ ਕੰਮੇ ਲੈ ਵੀਰੇ ਥੈਂਕ ਯੂ ਵੈਰੀ ਮੱਚ ਬੜੀ ਮਿਹਰਬਾਨੀ ਤੁਸੀਂ ਪਹੁੰਚੋ ਅੱਜ ਮੇਲੇ ਦੇ ਮੇਲਾ ਕਿਰਤੀਆਂ ਦਾ ਹੋ ਰਿਹਾ ਜ਼ਰੂਰ ਪਹੁੰਚੋ ਬਈ ਹੈਲੋ
2: ਛੁੱਟੀ
0: ਕਰ ਜਾਣੀ ਸੀ ਸੱਗੂ ਸਾਹਿਬ ਕਹਿੰਦੇ ਨਾ ਬਈ ਹਰਜੀਤ ਸਿੰਘ ਅੱਜ ਨੀ ਛੁੱਟੀ ਕਰਨ ਦੇਣੀ ਅਸੀਂ ਤੁਹਾਨੂੰ
2: ਛੁੱਟੀ ਬਹੁਤ ਘੱਟ ਕਰਦੇ ਮੈਨੂੰ ਪਤਾ
0: ਮੈਂ ਤਾਂ ਉਹੀ ਤਾਂ ਗੱਲ ਆ ਕਿ ਅੱਜ ਮੇਰਾ ਮੂਡ ਸੀ ਛੁੱਟੀ ਕਰਨ ਦਾ ਤੇ ਸੱਗੂ ਸਾਹਿਬ ਕਹਿਣ ਲੱਗੇ ਕਹਿੰਦੇ ਹਰਜੀਤ ਜੀ ਛੁੱਟੀ ਨਹੀਂ ਕਰਨੀ ਸਟੂਡੀਓ ਆ ਜਾਓ ਜਲਦੀ ਜਲਦੀ ਕਲਾਕਾਰ ਆ ਰਹੇ ਹਰਵਿੰਦਰ ਸੰਧੂ ਸਾਹਿਬ ਆ ਰਿਹਾ ਤੇ ਨਾਲ ਫਿਰ ਗੁਰਿੰਦਰ

0: ਸਟੂਡੀਓ ਦਾ ਨੰਬਰ ਹਰ ਰੋਜ਼ ਤਰ੍ਹਾਂ ਸੇਮ ਹੀ ਹੁੰਦੇ ਆ 905-673-3337 905-673-3337 ਸਟੂਡੀਓ ਦੇ ਹਰ ਰੋਜ਼ ਤਰ੍ਹਾਂ ਨੰਬਰ ਹੁੰਦੇ ਆ ਔਰ ਵਾਕਈ ਸਹੀ ਗੱਲ ਵੈਸੇ ਮੈਂ ਛੁੱਟੀ ਕਰਦਾ ਹੁੰਦਾ ਸੱਗੂ ਸਾਹਿਬ ਪਿਛਲੇ ਸਾਲ ਵੀ ਮੈਨੂੰ ਲੈ ਆਏ ਸੀ ਕਹਿੰਦੇ ਹਰਜੀਤ ਜੀ ਆਓ ਤੁਸੀਂ ਔਰ ਜਿਹੜੇ ਪਰਿਵਾਰ ਇਸ ਵੇਲੇ ਛੁੱਟੀ ਮਨਾ ਰਹੇ ਆ ਬਹੁਤ ਲੋਕ ਸਾਨੂੰ ਨਵੇਂ ਵੀ ਸੁਣ ਰਹੇ ਹੋਣੇ ਕਿਉਂਕਿ ਕਈ ਵਾਰੀ ਸਵੇਰੇ ਫੈਮਲੀਜ਼ ਆਪਣੇ ਕੰਮਾਂ ਕਾਰਾਂ ਦੇ ਹੁੰਦੇ ਆ ਉਸ ਟਾਈਮ ਰੇਡੀਓ ਨਹੀਂ ਸੁਣਿਆ ਜਾਂਦਾ 11 ਤੋਂ 12 ਐਵਰੀਡੇ ਰੇਡੀਓ ਆਉਂਦਾ ਪੰਜਾਬੀ ਵਿਰਸਾ ਔਰ ਫਿਰ ਕਈ ਵਾਰੀ ਅੱਜ ਛੁੱਟੀ ਹੈ ਕਈ ਵਾਰੀ ਪਰਿਵਾਰ ਕੋਈ ਨੈਗਰਾ ਫਾਲਸ ਨੂੰ ਜਾ ਰਿਹਾ ਕੋਈ ਉੱਥੋਂ ਆ ਰਿਹਾ ਆਪਣੀਆਂ ਨਾਈਟ ਸਟੇ ਕਰਕੇ ਕੋਈ ਹੋਰ ਸੱਜੇ ਖੱਬੇ ਲੌਂਗ ਰੂਟ 'ਤੇ ਜਾ ਰਹੇ ਆ ਅਤੇ ਸਾਰਿਆਂ ਵਾਸਤੇ ਸ਼ੁਭ ਇਸ਼ਾਵਾਂ ਔਰ ਜੇ ਤੁਹਾਡੀ ਵੀ ਕੋਈ ਫਰਮਾਇਸ਼ ਹੈ ਜਿਹੜੇ ਕੋਈ ਲੰਬੇ ਰੂਟਾਂ 'ਤੇ ਜਾ ਰਹੇ ਆ ਅਤੇ ਫਿਰ ਤੁਸੀਂ ਵੀ ਆਪਣੀ ਫਰਮਾਇਸ਼ ਕਰ ਸਕਦੇ ਆ 905-673-3337 905-673-3337 ਦੇ ਕੋਕ ਦੀ ਇਜਾਜ਼ਤ ਹੈ ਬ੍ਰੈਂਪਟਨ ਟੀਵੀ ਅਪਲਾਇੰਸਿਸ ਵੱਲੋਂ ਵੀ ਅਸੀਂ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਹਾਂ ਔਰ ਬ੍ਰੈਂਪਟਨ ਟੀਵੀ ਅਪਲਾਇੰਸਿਸ ਤੁਹਾਡੇ ਵਾਸਤੇ ਅੱਜ ਖੁੱਲ੍ਹਾ ਹੈ ਸ਼ਾਮ ਦੇ 7 ਵਜੇ ਤੱਕ ਔਰ ਜੇ ਤੁਸੀਂ ਵੀ ਵਧੀਆ ਅਪਲਾਇੰਸਿਸ ਲੈਣੇ ਆ ਕੋਈ ਟੈਲੀਵਿਜ਼ਨ ਦੇਖਣਾ ਹੈ ਕੋਈ ਫਰਿੱਜ ਸਟੋਪ ਵਾਸ਼ਰ ਡਰਾਇਰ ਲੈਣੇ ਆ ਤੁਹਾਡੇ ਵਾਸਤੇ ਹਾਜ਼ਰ ਹੈ ਬ੍ਰੈਂਪਟਨ ਟੀਵੀ ਅਪਲਾਇੰਸਿਸ ਪੰਜਾਬੀ ਵਿਰਸਾ ਹੈਲੋ
1: ਹੈਲੋ
0: ਜੀ ਸੱਗੂ ਸਾਹਿਬ
1: ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ
0: ਠੀਕ ਹੈ ਸੱਗੂ ਸਾਹਿਬ ਤੁਸੀਂ ਸੁਣਾਓ
1: ਪੰਜਾਬੀ ਵਿਰਸੇ ਵਾਲੇ ਸਾਰੇ ਸੂਟ ਤੇ ਤਿਆਰ ਹੈ ਫਿਰ ਅੱਜ
0: ਤੁਸੀਂ ਆਪ ਤਾਂ ਹਲੇ ਰਸਤੇ 'ਚ ਤੁਰੇ ਫਿਰਦੇ ਆ ਪਹੁੰਚੇ ਨਹੀਂ ਇੱਥੇ
1: ਨਹੀਂ ਜੀ ਰਸਤੇ 'ਚ ਤਾਂ ਫਿਰ ਰਸਤੇ 'ਚ ਹੀ ਆਉਣਾ ਆਪਾਂ ਹੁਣ ਕਿਹੜਾ ਉੱਡ ਕੇ ਆਉਣਾ
0: ਨਹੀਂ 11:15 ਹੋ ਗਿਆ ਤੁਸੀਂ ਕਹਿੰਦੇ ਸੀ ਹਰਜੀਤ ਜੀ ਤੁਹਾਡੇ ਆਉਣ ਤੋਂ ਪਹਿਲੇ ਅਸੀਂ ਉੱਥੇ ਹੋਵਾਂਗੇ
1: ਪਹਿਲਾਂ ਆ ਕੇ ਮੁੜ ਗਏ ਜੀ ਅਸੀਂ
0: ਨਹੀਂ ਮੁੜਨਾ ਕਾਹਦੀ ਕੋਈ ਕਾਫੀ ਚਾਹ ਪਾਣੀ ਲੈ ਕੇ ਆਉਂਦੇ ਤੁਸੀਂ
1: ਚਾਹ ਕਾਫੀ ਪੈਣ ਹਾਏ ਮਾਈ ਗੱਡ
0: ਹਾਂਜੀ ਹਾਜ਼ਰ ਅੱਜ ਛੁੱਟੀ ਹੈ ਪਰਿਵਾਰਾਂ ਦੇ ਵਿੱਚ ਕਿਉਂਕਿ ਮੈਂ ਅੱਗੇ ਵੀ ਜ਼ਿਕਰ ਕੀਤਾ ਬਹੁਤ ਮੋਸਟਲੀ ਕਈ ਵਾਰੀ ਮਾਰਨਿੰਗ ਟਾਈਮ ਤੁਸੀਂ ਕੰਮਾਂ ਕਾਰਾਂ ਦੇ ਹੁੰਦੇ ਹੋ ਅੱਜ ਛੁੱਟੀ ਦੇ ਮਾਹੌਲ 'ਚ ਹੋਵੋਗੇ ਤੁਸੀਂ ਕੋਈ ਬਾਹਰ ਆਪਣੀ ਗਰੋਸਰੀ ਕਰਨ ਜਾ ਰਿਹਾ ਕੋਈ ਕਿਤੇ ਕੋਈ ਫੰਕਸ਼ਨ 'ਤੇ ਜਾ ਰਿਹਾ ਕਿਤੇ ਕੋਈ ਘੁੰਮਣ ਫਿਰਨ ਦਾ ਮੂਡ ਆ ਸਵੇਰੇ ਸਵੇਰੇ ਨਿਕਲ ਕੇ ਪੰਜਾਬੀ ਵਿਰਸਾ ਰੇਡੀਓ ਔਨ ਹੋਏਗਾ ਔਰ ਹੰਸ ਰਾਜ ਹੰਸ ਦੀਆਂ ਟਿਕਟਾਂ ਤੁਹਾਡੇ ਵਾਸਤੇ ticketmaster.co ਤੁਹਾਨੂੰ ਮਿਲ ਜਾਣੀਆਂ ਤੁਸੀਂ ਆਪਣੀਆਂ ਟਿਕਟਾਂ ਰਾਖਵੀਆਂ ਕਰ ਸਕਦੇ ਹਾਂ ਸਤੰਬਰ 18 ਦਿਨ ਫਰਾਈਡੇ ਸ਼ਾਮ ਨੂੰ 7 ਵਜੇ ਲਿਵਿੰਗ ਆਰਟ ਸੈਂਟਰ ਮਿਸੀ ਸਾਗਾ 'ਚ ਪਹੁੰਚੋ ਬਈ।

0: ਪੰਜਾਬੀ ਵਿਰਸਾ। ਹੈਲੋ,
1: ਸਤਿ ਸ਼੍ਰੀ ਅਕਾਲ ਜੀ, ਮੈਂ ਅਮਨ ਧਾਲੀਵਾਲ ਬੋਲ ਰਹੀ ਹਾਂ। ਬਾਈ ਜੀ
0: ਜੀ, ਅਮਨ ਧਾਲੀਵਾਲ ਜੀ, ਕੀ ਹਾਲ ਚਾਲ? ਠੀਕ ਹੋ?
1: ਹਾਂਜੀ ਠੀਕ ਹੈ ਜੀ, ਵਧੀਆ। ਤੁਸੀਂ ਸੁਣਾਓ, ਠੀਕ ਹੈ ਜੀ?
0: ਬਹੁਤ ਵਧੀਆ ਜੀ, ਬਹੁਤ ਵਧੀਆ ਜੀ, ਬਹੁਤ ਵਧੀਆ ਜੀ। ਹੁਕਮ।
1: ਹਾਂਜੀ, ਉਹ ਸੱਗੂ ਸਾਹਿਬ ਨੇ ਕਿਹਾ ਸੀ ਜੀ ਇੰਟਰਵਿਊ ਵਾਸਤੇ,
0: ਤੇ ਆਓ ਫਿਰ ਇੱਥੇ ਲੈ ਕੇ ਆਓ ਗਾਰਡਨ।
1: ਉਹ ਕਹਿੰਦੇ ਫੋਨ ਤੇ ਕਰ ਲਓ ਜੀ, ਮੈਂ ਕਿਤੇ ਸਾਈਡ ਤੇ ਸੀ।
0: ਅੱਛਾ,
1: ਹਾਂਜੀ,
0: ਤੇ ਸੱਗੂ ਸਾਹਿਬ ਕਿੱਥੇ ਆ ਹੁਣ? ਸੱਗੂ ਸਾਹਿਬ ਇੱਥੇ ਆ ਰਹੇ ਮੇਰੇ ਕੋ,
1: ਪਤਾ ਨੀ ਜੀ ਮੈਨੂੰ ਤਾਂ, ਮੈਂ ਉਹ ਕਹਿੰਦੇ ਫੋਨ ਲਾ ਲਾ।
0: ਅੱਛਾ, ਤੇ ਫੋਨ ਤੁਸੀਂ ਲਿਆ? ਲਾ, ਤੇ ਕਿੱਥੇ ਕਲਾਕਾਰ ਹੁਣ ਕੌਣ ਆ ਤੁਹਾਡੇ ਨਾਲ ਇਸ ਵੇਲੇ?
1: ਫੋਨ ਤੇ ਹੋਣਗੇ ਤੁਹਾਡੇ ਨਾਲ, ਆ ਰਹੇ ਆ ਤੁਹਾਡੇ ਕੋਲੇ ਸੰਧੂ ਸਾਹਿਬ ਤਾਂ।
0: ਅੱਛਾ ਅੱਛਾ, ਚਲੋ ਕੋਈ ਗੱਲ ਨੀ, ਆ ਜਾਓ ਤੁਸੀਂ ਸਟੂਡੀਓ, ਫਿਰ ਗੱਲਬਾਤ ਕਰਦੇ ਆ ਆਪਾਂ, ਠੀਕ ਹੈ ਜੀ?
1: ਠੀਕ ਹੈ ਜੀ, ਠੀਕ,
0: ਆ ਜਾਓ ਜੀ, ਆ ਜਾਓ ਜੀ, ਬੜੀ ਮਿਹਰਬਾਨੀ। ਪ੍ਰੋਗਰਾਮ ਪੰਜਾਬੀ ਵਿਰਸਾ 905-673-3337 ਤੇ ਤੁਹਾਡੀ ਮੇਰੀ ਗੱਲਬਾਤ ਹੋ ਸਕਦੀ ਹੈ। ਸਟੂਡੀਓ ਵਿੱਚ ਮਾਸਟਰ ਜੂਲਰ ਵੱਲੋਂ ਵੀ ਅਸੀਂ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਹਾਂ। ਮਾਸਟਰ ਜੂਲਰ ਤੁਹਾਡੇ ਵਾਸਤੇ ਹਾਜ਼ਰ ਹੈ, ਜਿੱਥੇ ਤੁਸੀਂ ਬਹੁਤ ਜ਼ਿਆਦਾ ਵਧੀਆ ਸੋਨਾ ਲੈ ਸਕਦੇ ਹੋ ਔਰ ਵਧੀਆ 22 ਕੈਰਟ ਦਾ, 24 ਕੈਰਟ ਦਾ ਤੁਸੀਂ ਕੜੇ ਬਣਾਉਣੇ ਆ ਉਹ ਬਣਵਾ ਸਕਦੇ ਹਾਂ। ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ ਮਾਸਟਰ ਜੂਲਰ, 2 ਲੋਕੇਸ਼ਨ ਤੁਹਾਡੀ ਸੇਵਾ 'ਚ ਹਾਜ਼ਰ ਹੈ। ਮੈਨੂੰ ਪਤਾ ਨਹੀਂ ਅੱਜ ਖੁੱਲਿਆ ਤਾਂ ਨਹੀਂ ਖੁੱਲਿਆ, ਪਰ ਤੁਸੀਂ ਫੋਨ ਕਰਕੇ ਜ਼ਰੂਰ ਪਤਾ ਕਰ ਸਕਦੇ ਹਾਂ। 905-906-2424 'ਤੇ ਕਾਲ ਕੀਤੀ ਜਾ ਸਕਦੀ ਹੈ। ਮੇਰਾ ਖਿਆਲ ਹੈ ਕਿ ਆਪਣੇ ਇੰਡੀਅਨ ਸਟੋਰ, ਪਾਕਿਸਤਾਨੀ ਸਟੋਰ ਜ਼ਰੂਰ ਖੁੱਲ੍ਹੇ ਹੋਣਗੇ। 905-906-2424 'ਤੇ ਕਾਲ ਕੀਤੀ ਜਾ ਸਕਦੀ ਹੈ। ਮਾਸਟਰ ਜੂਲਰ ਤੁਹਾਡੇ ਵਾਸਤੇ ਹਾਜ਼ਰ ਹੈ, ਜਿੱਥੇ ਤੁਸੀਂ ਬਹੁਤ ਜ਼ਿਆਦਾ ਵਧੀਆ ਸਿੰਗਾਪੁਰ ਦੀ ਜੁਐਲਰੀ, ਦੁਬਈ ਦੀ ਜੁਐਲਰੀ ਲੈਣੀ ਹੈ, ਤੁਹਾਡੇ ਵਾਸਤੇ ਹਾਜ਼ਰ ਹੈ ਮਾਸਟਰ ਜੂਲਰ ਵਾਲੇ। 905-906-2424 'ਤੇ ਕਾਲ ਵੀ ਕੀਤੀ ਜਾ ਸਕਦੀ ਹੈ। ਪ੍ਰੋਗਰਾਮ ਪੰਜਾਬੀ ਵਿਰਸਾ, ਤੁਹਾਡਾ ਹੋਸਟ ਸਿੰਘ ਹਰਜੀਤ ਹਾਜ਼ਰ ਹੈ। ਲਓ ਜੀ, ਆ ਚੱਕੋ।
2: ਦੋਸਤੋ ਸਤਿ ਸ਼੍ਰੀ ਅਕਾਲ, ਨਮਸਕਾਰ,
3: ਟੋਰਾਂਟੋ, ਗੈਟ ਰੈਡੀ, ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ, ਰੀਅਲਟਰ ਰਵ ਸਿੰਘ, ਸੈਲੂਲਰ ਪੁਆਇੰਟਸ, ਏ ਟੂ ਜ਼ੈਡ ਕਿਚਨ ਕੈਬਨਿਟ ਐਂਡ ਰੀਅਲਟਰ ਹਰਪ ਗਰੇਵਾਲ ਪ੍ਰੈਜ਼ੈਂਟ ਦ ਸੈਂਸੇਸ਼ਨਲ ਹੰਸ।

0: Friday, September 18th, 7 PM at the Living Arts Center, Mississauga.
1: पहला आया सी बड़ी मोहब्बत दी थी, उम्मीद कर रहा हूँ इस बार भी तुसी आशीर्वाद दोगे।
2: वे आ जा तो मैं नाल नचिए, नचिए बाहच बाहपा, वे आ जा तो मैं नाल नचिए।
0: For tickets, visit Ticketmaster. For information, call Singh Harjeet at 647-448-1000.
3: नजर बदलो, नजारे बदल जाएंगे। आप भी अपनी जिंदगी की खूबसूरती को देखें स्पेक्स एक्सप्रेस के साथ, जहां है वर्ल्ड क्लास क्वालिटी डिजाइनर सनग्लासेस, आई ग्लास फ्रेम्स एंड लार्ज सिलेक्शन ऑफ कॉन्टैक्ट लेंसेज।
4: गेट सिलेक्टेड फ्रेम रेगुलर सिंगल विजन लेंसेज फॉर जस्ट $129, 35 रेजोल्यूशन ड्राइव ब्रैम्पटन इन वॉलमार्ट प्लाजा। कॉल 9054608888, दैट्स 9054608888।
3: सर्विंग फ्रॉम टू लोकेशंस, बेस्ट सर्विस बेस्ट प्राइस, स्पेक्स एक्सप्रेस के साथ।
5: लो जी, पंजाबी विरसा सिंह हरजीत शो ते सुन रहे हैं। हेलो
6: जी भाजी।
5: आओ जी बीबा बॉय जी, क्या हाल चाल है? मैं तो क्या सुते सुते होने वीर साडे।
6: ना ना, आपा किते सुते हैं, कहंदे लेबर डे लॉन्ग वीकेंड दा लेबर आई करो।
5: की लेबर डे? की
6: कहंदे लेबर डे लॉन्ग वीकेंड है ना।
5: हां जी,
6: लेबर आई कर रहे
5: हैं। ये तो करनी पैनी है भाई, ये तो इत्थों बिना गुजारा नहीं किसे दा भी। रोटी रोजी वास्ते काम कार ता करने ही पैंदे ना, अपन उस तो बिना ता गुजारा ही नहीं अपना।
6: कैनेडा जाया काम ता करना पैना, इंडिया वेलिया बह के बहुत खा लिया।
5: इंडिया ता हुण फिर इंडिया जाओ ते फिर उथे रह भी नहीं हुंदा ना, बहुत ही देर जाके उथे जाके फिर दिल काला पैन लग पैंदा। लै इत्थे यार वाशरूम बड़े गिले आ, इत्थे गर्मी बड़ी ज्यादा
6: आ। वेला भी नहीं हैगा ना, पहले तो हुंदा सीगा, हुण हैगे हर कोई अपने कम्मां च बिजी आ।
5: ये भी गल तुहाडी गल सही है, बड़ी अच्छी गल। होर सुनाओ, गड्डियां गईयां किराए ते सारियां अज?
6: हां जी, बस चले गईयां सारियां।
5: कोई रह तां नहीं गई?
6: नहीं।
5: दस दिओ कि रह गई तां आपां भेज दिंदे आं, ओही जिहड़ी रह गई है।
6: नहीं फिर तुहानूं फिर तुहानूं छड्डना पैणा आ।
5: इक गड्डी तां चाहीदी आ सच, ओही वी गल सही है। ਮੈਨੂੰ ਛੱਡਣਾ ਵੀ ਪੈਣਾ, ਮੈਨੂੰ ਲਿਆਉਣਾ ਵੀ ਪੈਣਾ, ਇਹ ਵੀ ਗੱਲ ਸਹੀ ਹੈ।
6: ਕਰਾ ਦੇਵਾਂਗੇ।
5: ਚਲੋ ਬੜੀ ਅੱਛੀ ਗੱਲ ਹੈ ਬੀਬੋ ਜੀ,
6: ਗੱਲ ਕਰੋ ਤੁਹਾਡੇ ਵੀ ਪਾ ਦਿੰਦੇ ਆ।
5: ਇਹ ਵੀ ਗੱਲ ਸਹੀ ਹੈ, ਬੜੀ ਚੰਗੀ ਗੱਲ, ਥੈਂਕ ਯੂ ਤੁਹਾਡਾ। ਹੋਰ ਸੁਣਾਓ, ਕਿੱਦਾਂ ਅੱਜ ਫਿਰ ਕੀ ਕਰ ਰਹੇ ਅੱਜ ਲੌਂਗ ਵੀਕਐਂਡ ਦੇ?
6: ਕੁਛ ਨੀ ਜੀ, ਡਾਕਟਰ ਨੇ ਚੱਲੇ ਸੀ ਮੁੰਡੇ ਨੂੰ ਲੈ ਕੇ।
5: ਅੱਛਾ, ਬੇਟੇ ਨੂੰ ਲੈ ਕੇ ਜਾ ਰਹੇ? ਅੱਛਾ ਜੀ, ਅੱਜ ਡਾਕਟਰਸ ਹੁੰਦੇ ਜੀ ਉੱਥੇ ਫਿਰ ਤੁਹਾਡੇ ਵਾਸਤੇ?
6: ਉਹ ਸਿਰਫ 2-3 ਘੰਟੇ ਲਈ ਆਇਆ ਸੀਗਾ, ਉਹ ਵੀ ਬਹੁਤ ਔਖੀ ਅਪਾਇੰਟਮੈਂਟ ਮਿਲੀ, ਨਹੀਂ ਤਾਂ 15 ਤੋਂ ਬਾਅਦ ਮਿਲਣੀ ਸੀਗੀ।
5: ਅੱਛਾ ਅੱਛਾ ਅੱਛਾ ਅੱਛਾ,
6: ਉਹ ਕਿਉਂਕਿ ਮੈਂ ਉਹਨੂੰ ਕਿਹਾ ਨਾ ਕਿ ਉਹ ਸਿਕਟ ਵਾਲੇ ਕਹਿੰਦੇ ਆ ਕਿ ਫੈਮਿਲੀ ਡਾਕਟਰ ਨੂੰ ਦਿਖਾਉਣਾ ਜ਼ਰੂਰੀ ਹੈ ਇੱਕ ਵਾਰੀ।
5: ਅੱਛਾ ਅੱਛਾ, ਹੁਣ ਤੁਸੀਂ ਫੈਮਿਲੀ ਡਾਕਟਰ ਕੋਲ ਚੱਲੇ ਆ ਨਾ?
6: ਹਾਂਜੀ ਹਾਂਜੀ, ਅੱਜ ਅਪਾਇੰਟਮੈਂਟ ਬਣਾਈ ਸੀਗੀ, ਉਹ ਵੀ ਮਸੀ ਕਿਤੇ ਮਿਲੀ।
5: ਨਹੀਂ ਨਹੀਂ, ਜ਼ਰੂਰ ਜਾਣਾ ਚਾਹੀਦਾ। ਉਦਾਂ ਠੀਕ ਆ ਬੇਟਾ ਅੱਗੇ ਨਾਲ ਹੁਣ?
6: ਹਾਂਜੀ ਹਾਂਜੀ, ਵਧੀਆ ਬੈਠਾ ਹੋਇਆ।
5: ਚਲੋ ਬੜੀ ਅੱਛੀ ਗੱਲ। ਮੰਮਾ ਵੀ ਉਹਦੀ ਨਾਲ ਜਾ ਰਹੀ ਹੈ ਤੇ ਇਕੱਲੇ ਲੈ ਕੇ ਜਾ ਰਹੇ?
6: ਨਹੀਂ ਮੈਂ ਹੀ ਜਾ ਰਿਹਾ।
5: ਅੱਛਾ, ਮੰਮਾ ਉਹਦੇ ਕਿੱਥੇ ਆਰਾਮ ਕਰੇ ਘਰ?
6: ਮੰਮਾ ਅੱਜ ਘਰੇ ਆ।
5: ਕਮਾਲ ਦੀ ਗੱਲ ਹੈ, ਬੱਲੇ ਸ਼ੇਰ ਦੀ, ਅੱਜ ਮਾਂ ਨੂੰ ਆਰਾਮ ਕਰਾ ਰਹੇ ਫਿਰ। ਟੌਰ ਆ ਤੁਹਾਡੀ ਮਹਾਰਾਜ, ਬੜੀ ਮਿਹਰਬਾਨੀ ਵੀਰਾ ਜੀ, ਜਾਓ ਬੱਚੇ ਨੂੰ ਦਿਖਾ ਕੇ ਲਿਆਓ ਜ਼ਰੂਰ, ਹੈ ਬੜੀ ਮਿਹਰਬਾਨੀ। ਥੈਂਕ ਯੂ ਬੀਬਾ ਬੁਆਏ ਜੀ, ਬੜੀ ਮਿਹਰਬਾਨੀ। 905-673-3337 ਸਟੂਡੀਓ ਦਾ ਨੰਬਰ ਆ। ਕੱਲ੍ਹ ਵੀ ਇੱਕ ਪਿਕਨਿਕ ਹੋਈ ਸਾਂਝਾ ਪੰਜਾਬ ਰੇਡੀਓ ਵੱਲੋਂ ਔਰ ਹਰਜੀਤ ਜੰਜੂਆ ਜੀ ਵੱਲੋਂ, ਜਾਣ ਦਾ ਮੌਕਾ ਮਿਲਿਆ, ਬਹੁਤ ਮਾਣ ਸਤਿਕਾਰ ਕੀਤਾ ਉਹਨਾਂ ਨੇ, ਔਰ ਹਰਜੀਤ ਜੰਜੂਆ ਸਾਹਿਬ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ। ਔਰ ਆਉਣ ਵਾਲੇ ਦਿਨਾਂ 'ਚ ਇੱਦਾਂ ਦੇ ਪਿਕਨਿਕਾਂ ਲੱਗਦੀਆਂ ਰਹਿਣ ਜਿਹੜੀਆਂ ਕਿ ਆਪਾਂ ਸਾਰਿਆਂ ਵਾਸਤੇ, ਪਰਿਵਾਰਾਂ ਵਾਸਤੇ ਖੁੱਲ੍ਹੀਆਂ ਗਰਾਊਂਡਾਂ ਦੇ ਵਿੱਚ ਉੱਥੇ ਏਸੀ ਦਾ ਵਧੀਆ ਮਨੋਰੰਜਨ ਵੀ ਹੋ ਸਕੇ। ਔਰ ਪ੍ਰੋਗਰਾਮ ਪੰਜਾਬੀ ਵਿਰਸਾ ਸੱਗੂ ਸਾਹਿਬ ਦਾ ਪਹੁੰਚ ਗਿਆ। ਸੱਗੂ ਸਾਹਿਬ ਦੀਆਂ ਘੰਟੀਆਂ ਬੜੀਆਂ ਵੱਜ ਰਹੀਆਂ ਬਈ, ਮੇਲਾ ਫਰੀ ਆ, ਟਿਕਟਾਂ ਹੈਗੀਆਂ, ਉੱਥੇ ਕੋਈ ਟਿਕਟ ਨਹੀਂ ਲੱਗਣੀ, ਔਰ ਇਹ ਟਿਕਟਾਂ ਦੀ ਕੋਈ ਕੀਮਤ ਨਹੀਂ ਹੈ, ਔਰ ਤੁਸੀਂ ਵਾਈਲਡ ਵਰਲਡ ਪਾਰਕ ਦੇ ਵਿੱਚ ਪਹੁੰਚਣਾ ਹੈ। ਔਰ ਸੱਗੂ ਸਾਹਿਬ ਤਿਆਰ ਹੋ ਕੇ ਆ ਗਏ ਆ, ਗੁਲਾਬੀ ਪੱਗ ਬੰਨਗੇ, ਔਰ ਸੱਗੂ ਸਾਹਿਬ ਜਾ ਰਹੇ ਆ ਸਿੱਧੇ ਉੱਥੇ ਹੀ, ਅਤੇ ਬਾਕੀ ਤੁਸੀਂ ਵੀ ਪਹੁੰਚੋ ਉੱਥੇ ਜਾ ਕੇ ਵਾਈਲਡ ਵਰਲਡ ਪਾਰਕ ਦੇ ਵਿੱਚ। ਸੱਗੂ ਸਾਹਿਬ ਕੀ ਹਾਲ ਚਾਲ ਆ? ਠੀਕ ਹੋ?
7: ਬਹੁਤ ਵਧੀਆ,
5: ਸਿਹਤ? ਚਲੋ ਬੜੀ ਅੱਛੀ ਗੱਲ ਆ। ਦੱਸੋ ਟਾਈਮਿੰਗ ਵਗੈਰਾ, ਲੋਕੇਸ਼ਨ ਦੱਸੋ, ਆਪਣਾ ਕਿੰਨੇ ਵਜੇ ਪ੍ਰੋਗਰਾਮ ਸ਼ੁਰੂ ਹੋ ਰਿਹਾ?
7: ਟਾਈਮਿੰਗ ਆਪਾਂ 12 ਵਜੇ ਸ਼ੁਰੂ ਕਰ ਦੇਣਾ ਜੀ।
5: ਠੀਕ ਹੈ, ਇੱਥੋਂ ਜਾ ਕੇ ਸਿੱਧੇ ਉੱਥੇ ਚੱਲ ਜਾਣਾ?
7: ਹਾਂਜੀ, ਮੈਂ ਉੱਥੋਂ ਆਇਆ, ਹੁਣੇ ਤਿਆਰੀਆਂ ਹੋਈ ਜਾਂਦੀਆਂ ਕਿ ਮਾਈਕ ਆਨ ਆ, ਸਾਰਾ ਕੁਝ ਰੈਡੀ ਆ।
5: ਅੱਛਾ, ਤਿਆਰੀਆਂ ਹੋ ਗਈਆਂ ਸਾਰੀਆਂ? ਠੀਕ ਆ,
7: ਤੇ ਹੁਣ ਲੋਕਾਂ ਦੇ, ਭਰਾਵਾਂ ਦੇ, ਭੈਣ ਭਰਾਵਾਂ ਨੂੰ ਖੁੱਲਾ ਸੱਦਾ ਕੇ ਆਓ ਤੇ ਰੌਣਕ ਲਾਓ, ਜਿੰਨੀ ਜਲਦੀ ਆਓਗੇ ਉਨੀ ਜਲਦੀ ਕਲਾਕਾਰ ਲੱਗ ਜਾਣਗੇ।
5: ਅੱਛਾ, ਇਹ ਵੀ ਗੱਲ ਠੀਕ ਆ। ਹਾਂ, ਕਈ ਵਾਰੀ ਬੰਦਾ ਘਰੋਂ ਲੇਟ ਆਉਂਦਾ ਤੇ ਫਿਰ ਉਹ ਕਲਾਕਾਰ ਵੀ ਲੇਟ ਆਉਂਦੇ।
7: ਉਦੋਂ ਵੀ ਹੁਣ ਲਾਈਨ ਅਪ ਆਪਣੇ ਕੋਲ ਇੰਨੀ ਕੁ ਹੋਈ ਵੀ ਹੈਗੀ ਹੈ, 5-6 ਜਸ ਭੁੱਲਰ ਦਾ ਫੋਨ ਆਇਆ, ਫਿਰ ਸੁਖ ਧਾਰੀਵਾਲ ਹੈਗਾ, ਫਿਰ ਗੁਰਵਿੰਦਰ ਬਰਾੜ ਹੁਣੀ ਹੈਗੇ ਆ, ਦੇ ਆਰ ਔਨ ਦਾ ਵੇ ਟੂ ਸੀ ਔਨ ਦਾ
5: ਇੱਥੇ
7: ਸਟੂਡੀਓ 'ਚ ਆ ਰਹੇ ਆ। ਅਮਨ ਧਾਰੀਵਾਲ ਹੁਣੀ ਤੁਹਾਡੇ ਨਾਲ ਫੋਨ 'ਤੇ ਹਾਜ਼ਰੀ ਲਵਾਉਣਗੇ, ਹੁਣੇ ਫੋਨ ਆਊਗਾ ਦੁਬਾਰਾ ਫਿਰ ਉਹਨਾਂ ਦਾ।
5: ਅੱਛਾ, ਉਹਨਾਂ ਨੇ ਆਪ ਹਾਜ਼ਰੀ ਲਵਾਉਣੀ ਸੀ?
7: ਹਾਂਜੀ ਹਾਂਜੀ।
5: ਉਹ ਅੱਛਾ, ਮੈਂ ਸੋਚਿਆ ਕਹਿੰਦੇ ਕਲਾਕਾਰ ਨਾਲ ਹਾਜ਼ਰੀ ਕਿਤੇ ਲਵਾਉਣੀ ਹੈ।
7: ਨਹੀਂ ਨਹੀਂ ਨਹੀਂ ਨਹੀਂ, ਤੁਸੀਂ ਪਤਾ ਨਹੀਂ ਪਛਾਣਿਆ ਨਹੀਂ ਜਾਂ ਉਹਨਾਂ ਨੇ ਦੱਸਣਾ ਚਾਹੀਦਾ ਸੀ ਉਹਨਾਂ ਨੂੰ ਵੀ ਪਹਿਲਾਂ ਵੀ ਮੈਂ ਅਮਨ ਧਾਰੀਵਾਲ ਬੋਲਦੀ ਹਾਂ।
5: ਨਹੀਂ, ਉਹਨਾਂ ਨੇ ਦੱਸਿਆ ਸੀ ਮੈਨੂੰ ਅਮਨ ਧਾਰੀਵਾਲ ਬੋਲ ਰਹੇ। ਮੈਂ ਸੋਚਿਆ ਕਦੇ ਆਰਟਿਸਟ ਕਹਿੰਦੇ ਫੋਨ 'ਤੇ ਹੀ ਗੱਲ ਕਰਨੀ ਹੈ।
7: ਨਹੀਂ ਨਹੀਂ,
5: ਮੈਂ ਸੋਚਿਆ ਸ਼ਾਇਦ ਕਿਤੇ ਉਹਨਾਂ ਨੇ ਆਰਟਿਸਟ ਨਾਲ ਗੱਲ ਕਰਾਉਣੀ ਹੈ ਨਾ, ਅਤੇ ਤਦ ਕਰੇ
7: ਆ ਰਹੇ ਆ ਇੱਥੇ ਸਟੀਲ 'ਤੇ ਹੈਗੇ ਨੇੜੇ, 5-7 ਮਿੰਟ 'ਚ ਆ ਜਾਣਾ ਹੈਗਾ।
5: ਅੱਛਾ, ਕੌਣ ਕੌਣ ਆ ਰਿਹਾ ਸਕੂ ਸਾਹਿਬ ਹੁਣ?
7: ਹਰਿੰਦਰ ਸੰਧੂ।
5: ਅੱਛਾ, ਹਰਿੰਦਰ ਸੰਧੂ ਜੀ ਆ ਰਹੇ,
7: ਗੁਰਵਿੰਦਰ ਬਰਾੜ।
5: ਅੱਛਾ, ਉਹ ਵੀ ਆ ਰਹੇ, ਠੀਕ ਹੈ ਠੀਕ ਹੈ।
7: ਅਮਨ ਧਾਰੀਵਾਲ ਹੁਣ ਤੁਹਾਡਾ ਫੋਨ 'ਤੇ ਹਾਜ਼ਰੀ ਲਵਾਉਣਗੇ, ਨਾਲ ਹੀ ਉਹਨਾਂ ਦੇ ਡਿਊਟੀ 'ਤੇ ਵੀ ਲਵਾਉਣਗੇ, ਉਹਨਾਂ ਨੂੰ ਨਾਲ ਹੀ ਆਪਾਂ ਲਾਈਨ 'ਤੇ ਰੱਖਣਾ।
5: ਬੜੀ ਮਿਹਰਬਾਨੀ, ਕੋਈ ਗੱਲ ਨਹੀਂ, ਉਹਨਾਂ ਨਾਲ ਗੱਲਬਾਤ ਵੀ ਕਰਾਂਗੇ। ਔਰ ਲਓ ਜੀ, ਮੈਨੂੰ ਗੀਤ ਬੜਾ ਪਸੰਦ ਆ ਗੁਰਵਿੰਦਰ ਵੀਰੇ ਦਾ, ਔਰ ਪਿਛਲੇ ਦਿਨ ਸਟੂਡੀਓ ਵੀ ਆਇਆ ਸੀ, ਬਹੁਤ ਹੀ ਵਧੀਆ ਗੀਤ ਹੈ ਜਿਹੜਾ, ਸ਼ਿਵ ਦੀ ਕਿਤਾਬ ਵਰਗੀ ਬੜਾ ਕਮਾਲ ਦਾ ਗੀਤ ਹੈ, ਉਹ ਵੀ ਆਪਾਂ ਸੁਣਦੇ ਹਾਂ।

0: ਵਾਹ ਬਾਈ ਵਾਹ, ਔਰ ਸਹੀ ਗੱਲ ਆ, ਔਰ ਗੱਲਾਂ ਬਾਤਾਂ ਸਗੂ ਸਾਹਿਬ ਤੁਸੀਂ ਕੁਛ ਕਹਿਣਾ ਚਾਹੋਗੇ ਹੋਰ ਆਪਣੇ ਅਮਨ ਜੀ ਨੂੰ?
1: ਅਮਨ ਜੀ ਇੱਕ ਅਤੇ ਗੀਤ ਦੀ ਹਾਜ਼ਰੀ ਹੋਰ ਲਵਾਉਣਗੇ ਨਾਲ, ਜਿਹੜਾ ਜਿਹੜੇ ਵੀ ਅੱਜ ਉਹਨਾਂ ਨੇ ਗੀਤ ਉੱਥੇ ਗਾਉਣੇ ਆ ਹਰਜਸ਼ਨ ਢੋਲਾ ਦੇ ਨਾਲ, ਅਤੇ ਮੈਂ ਇਹਨਾਂ ਤੋਂ ਗਵਾਹ ਜੋੜ ਕੇ ਮਾਫ਼ੀ ਮੰਗਦਾ, ਪਹਿਲਾਂ ਥੋੜ੍ਹਾ ਮੰਗਾਲ ਦਾ ਫੋਨ ਕਰਕੇ ਤੁਸੀਂ ਕਿਹਾ ਵੀ ਸ਼ਾਇਦ ਕੋਈ ਇਨਫੋਰਮੇਸ਼ਨ ਦੇਣੀ ਹੈ, ਪਰ ਇਹਨਾਂ ਨੇ ਆਪ ਉਦੋਂ ਹਾਜ਼ਰੀ ਲਵਾਉਣੀ ਸੀ ਗਾਉਣ ਦੀ, ਸੋਰੀ ਫਾਰ ਕੋਈ ਲਵ ਚ ਇੱਧਰ ਉੱਧਰ ਘੱਟ ਵੱਧ ਕਿਹਾ ਗਿਆ ਹੋਵੇ, ਮੈਂ ਸਮੁੱਚੀ ਆਡੀਅੰਸ ਤੋਂ ਅਤੇ ਤੁਹਾਡੇ ਤੋਂ ਮਾਫ਼ੀ ਮੰਗਦਾ।
0: ਨਹੀਂ ਨਹੀਂ ਕੋਈ ਇੱਦਾਂ ਦੀ ਗੱਲ ਨਹੀਂ। ਔਰ ਅਮਨ ਜੀ, ਔਰ ਹੋਰ ਕਿਹੜਾ ਗੀਤ ਤੁਸੀਂ ਉੱਥੇ ਸੁਣਾਓਗੇ ਉਹ ਵੀ ਸੁਣਾ ਦਿਓ, ਥੋੜਾ ਜਿਹਾ ਵੀ ਮੁੱਖੜਾ ਜਿਹਾ ਸੁਣਾ ਦਿਓ ਇੱਕ ਅੱਧਾ ਹੋਰ।
2: ਹਾਂਜੀ ਅਸੀਂ ਜ਼ਿਆਦਾਤਰ ਡਿਊਟੀ ਸੁਣਾਵਾਂਗੇ ਜੀ।
0: ਜੀ ਜੀ ਅੱਛਾ ਜੀ, ਸੁਣਾਓ ਫਿਰ ਹੋਰ ਡਿਊਟੀ ਕਿਹੜਾ ਨਾਲ ਹਾਜ਼ਰੀ ਭਰਨੀ ਉਹ ਵੀ ਸੁਣਾ ਦਿਓ।
2: ਹਾਂਜੀ ਠੀਕ ਹੈ ਜੀ, ਹੁਣ ਮੇਰਾ ਇਕੱਲੀ ਦੀ ਸੁਣਾਉਣਾ ਪੈਣਾ ਮੈਨੂੰ ਕਿਉਂਕਿ ਸੰਧੂ ਸਾਹਿਬ ਆ ਰਹੇ ਨੇ।
0: ਕੋਈ ਗੱਲ ਨਹੀਂ, ਤੇ ਇਕੱਲੇ ਸੁਣਾ ਦਿਓ, ਆਪਾਂ ਸੰਧੂ ਸਾਹਿਬ ਨੂੰ ਦੁਬਾਰਾ ਸੁਣਾਵਾਂਗੇ, ਉਹ ਵੀ ਇਕੱਲੇ ਸੁਣਾ ਦੇਣਗੇ, ਕੋਈ ਗੱਲ ਨਹੀਂ।
2: ਹਾਂਜੀ ਠੀਕ ਹੈ ਜੀ,

0: ਨਹੀਂ ਸੇ ਵਿਆਹ ਕਰਵਾਉਣਾ, ਕੋਠੀ ਪਾਉਣੀ 3 ਮੰਜ਼ਲੀ, ਟੈਂਕੀ ਤੇ ਬਾਜ ਬਣਾਉਣਾ, ਕੋਠੀ ਪਾਉਣੀ 3 ਮੰਜ਼ਲੀ।
1: ਵਾਹ ਬਾਈ ਵਾਹ, ਬੜੀ ਮਿਹਰਬਾਨੀ ਅਮਨ ਜੀ, ਔਰ ਤੁਹਾਡੇ ਨਾਲ ਫਿਰ ਵੀ ਗੱਲਬਾਤ ਕੀਤੀ ਜਾਏਗੀ, ਔਰ ਸੰਧੂ ਸਾਹਿਬ ਵੀ ਆ ਰਹੇ, ਉਹਨਾਂ ਨਾਲ ਗੱਲਬਾਤ ਵੀ ਕਰੀਏ। ਸੰਗੂ ਸਾਹਿਬ ਥੋੜਾ ਜਿਹਾ ਹੋਰ ਲੋਕੇਸ਼ਨ ਦੱਸ ਦਿਓ ਕਿੱਥੇ ਪ੍ਰੋਗਰਾਮ ਹੋ ਰਿਹਾ, ਔਰ ਤੁਸੀਂ ਦੱਸ ਦਿੱਤਾ 12 ਵਜੇ ਸ਼ੁਰੂ ਹੋ ਜਾਏਗਾ, ਕਿੰਨੇ ਵਜੇ ਤੱਕ ਚੱਲੇਗਾ ਪ੍ਰੋਗਰਾਮ?
2: ਲੋਕੇਸ਼ਨ ਆਪਣੀ ਹਰ ਸਾਲ ਦੇ ਵਾਂਗੂ ਵਾਈਲਡਵੁੱਡ ਪਾਰਕ, ਜਿਹਨੂੰ ਪਾਲ ਕਾਫੀ ਪਾਰਕ ਵੀ ਕਹਿੰਦੇ ਆ, 3430 ਡੈਰੀ ਰੋਡ ਈਸਟ, ਗੋਰਵੇ 'ਤੇ ਡੈਰੀ ਰੋਡ ਦੇ ਕੋਰਨਰ 'ਤੇ ਹੈ ਜੀ, ਸਾਊਥ ਵੈਸਟ ਕੋਰਨਰ ਹੈ। ਹੁਣ ਇਹਦੀ ਐਂਟਰੈਂਸ ਜਿਹੜੀ ਹੈਗੀ ਆ ਡੈਰੀ ਤੋਂ ਜਦੋਂ ਆਪਾਂ ਸਾਊਥ ਨੂੰ ਜਾਈਏ ਗੋਰਵੇ 'ਤੇ, ਪਹਿਲੀ ਰਾਈਟ ਉਸ ਪਾਰਕ ਦੇ ਵਿੱਚ ਲੈ ਕੇ ਆਪਾਂ ਚਲੇ ਜਾਂਦੇ ਹਾਂ, ਉੱਥੇ ਪਾਰਕਿੰਗ ਲਾਟ ਆ ਸਾਰਾ, ਜੇ ਕਿਸੇ ਨੇ ਡਰੋਪ ਕਰਕੇ ਆਉਣਾ ਹੋਵੇ ਸਟੇਜ ਦੇ ਮੂਹਰੇ, ਉੱਥੇ ਡਰੋਪ ਕਰਕੇ ਆ ਸਕਦੇ ਆ ਪਾਰਕ ਦੇ ਵਿੱਚ, ਅਤੇ ਨਾਲ ਹੀ ਆਣ ਕੇ ਪਾਰਕ ਕਰ ਸਕਦੇ ਜੇ ਉੱਥੇ ਪਾਰਕ ਨਾ ਮਿਲੇ। ਪਰ ਰਸਤਾ ਬਲੋਕ ਨਾ ਕਰਿਓ, ਕੋਈ ਵੀ ਰਸਤੇ ਦੇ ਵਿੱਚ ਨਾ ਲਾਇਓ, ਫਿਰ ਉਹ ਟਿਕਟ ਵਗੈਰਾ ਲਾਉਂਦੇ ਹੈਗੇ ਆ, ਕਿਉਂਕਿ ਆਪਾਂ ਸਾਰੀਆਂ ਚੀਜ਼ਾਂ ਦਾ ਖਿਆਲ ਰੱਖਣਾ, ਸੇਫਟੀ ਦਾ ਖਿਆਲ ਰੱਖਣਾ, ਸਫਾਈ ਦਾ ਖਿਆਲ ਰੱਖਣਾ ਹੈਗਾ। ਅਤੇ ਸਾਰਿਆਂ ਦਾ ਧੰਨਵਾਦ ਹੈ ਜਿੰਨਾ 15 ਸਾਲ ਤੋਂ ਸਹਿਯੋਗ ਦਿੱਤਾ ਹੈ। ਸਿੰਘ ਹਰਜੀਤ ਜੀ, ਅੱਜ ਤੁਸੀਂ ਖਾਸ ਮੇਰੀ ਬੇਨਤੀ 'ਤੇ ਅੱਜ ਛੁੱਟੀ ਵਾਲੇ ਦਿਨ ਵੀ ਆਏ ਹੋ, ਅਤੇ ਤੁਹਾਡਾ ਸਭ ਤੋਂ ਵੱਧ ਧੰਨਵਾਦ ਬਣਦਾ। ਅਤੇ ਜਿਸ ਤਰ੍ਹਾਂ ਤੁਸੀਂ ਹੰਸਰਾਜ ਹੰਸੀ ਦਾ ਸ਼ੋਅ ਕਰਵਾ ਰਹੇ ਹੋ, ਤੁਹਾਨੂੰ ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਅਤੇ ਅੱਜ ਦਾ ਜੋ ਮੇਲੇ ਦਾ ਮਾਹੌਲ ਹੁੰਦਾ ਹੈ, ਐਟਮੋਸਫੀਅਰ ਹੁੰਦਾ, ਉਹ ਪਰਿਵਾਰਕ ਹੁੰਦਾ।
1: ਠੀਕ ਹੈ,
2: ਪਰਿਵਾਰਾਂ ਦੇ ਪਰਿਵਾਰ ਉੱਥੇ ਆਉਂਦੇ ਹੈ ਦਰੀਆਂ, ਅਤੇ ਨਾਲ ਆਪਣਾ ਖਾਣਾ ਪੀਣਾ ਲੈ ਕੇ ਕੁਛ ਨਾ ਕੁਛ ਆਪਦੀ ਚਾਦਰ ਵਗੈਰਾ ਵਿਛਾ ਕੇ ਪੁੰਜੇ ਬੈਠ ਕੇ ਵੀ ਛੱਕਦੇ ਆ ਘਾਹ ਦੇ ਉੱਤੇ, ਆਨੰਦ ਮਾਣਦੇ ਆ। ਅਤੇ ਤਕਰੀਬਨ 12 ਵਜੇ ਤੋਂ ਸ਼ੁਰੂ ਹੋ ਕੇ 6 ਵਜੇ ਤੱਕ ਸ਼ੁਰੂ ਹੋਵੇਗਾ, ਅਤੇ ਕੁਇਸ਼ਰ ਜੱਥਾ ਪਹਿਲਾਂ ਲੱਗੂਗਾ, ਫਿਰ ਨਾਟਕ ਖੇਡਿਆ ਜਾਣਾ ਹੈਗਾ ਚੇਤਨਾ ਵਾਲਿਆਂ ਵੱਲੋਂ, ਆਪਣੇ ਹੈਗੇ ਆ ਔਜਲਾ ਹੁਣੀ, ਨਾ ਔਜਲਾ ਹੁਣੀ ਉਹਨਾਂ ਦੀ ਟੀਮ ਸਾਰੀ ਨਾਟਕ ਖੇਡੂਗੀ। ਉਸ ਤੋਂ ਬਾਅਦ ਸਾਰੇ ਸਿੰਗਰ ਵਾਰੀ ਵਾਰੀ ਲੱਗਣਗੇ, ਹਰਿੰਦਰ ਸੰਧੂ, ਗੁਰਵਿੰਦਰ ਭੁੱਲਰ ਦੇ ਨਾਲ ਧਾਲੀਵਾਲ, 2-4 ਹੋਰ ਵੀ ਆ ਜਾਂਦੇ ਹੈ ਜਿਨ੍ਹਾਂ ਨੇ ਰਾਤ ਵੀ ਮੈਨੂੰ ਲੇਟ ਤਾਂ ਹੀ ਫੋਨ ਆਉਂਦੇ।
1: ਕਸ਼ਮੀਰ ਵੀ ਗਾ ਰਿਹਾ,
2: ਕਸ਼ਮੀਰ ਸਿਓ ਚਾਹ ਪਾਣੀ ਦੀ ਸੇਵਾ ਕਰੂਗਾ, ਅਤੇ ਨਾਲ ਇਹ ਗਾਊਗਾ ਵੀ, ਬਾਲਮੀਕ ਸਭਾ ਵੱਲੋਂ ਉੱਥੇ ਚਾਹ ਪਾਣੀ ਦੀ ਸੇਵਾ ਕੀਤੀ ਜਾਊਗੀ।
1: ਇੱਥੇ ਤਾਂ ਕੋਈ ਚਾਹ ਨਾ ਤੁਸੀਂ ਚਾਹ ਲੈ ਗਏ ਨਾ ਕਸ਼ਮੀਰ ਚਾਹ ਲੈ ਗਏ,
2: ਚਾਹ ਤਾਂ ਇੱਥੇ ਪਈ ਹੈ ਕਸ਼ਮੀਰ ਲੈ ਕੇ ਆ, ਕਹਿੰਦਾ ਠੰਡੀ ਹੋ ਗਈ ਆ।
1: ਲੈ ਦੱਸ,
2: ਕਸ਼ਮੀਰ ਗਰਮ ਕਰ ਲਾ ਵੀ ਚਾਹ ਛੇਤੀ ਛੇਤੀ।
1: ਕਸ਼ਮੀਰ ਮੁੰਡਾ ਕਲਾਕਾਰ ਹੈ, ਇਹਦਾ ਬੇਟਾ ਸਾਡਾ ਬਈ ਜਸ਼ਨ, ਕੈਸਾ ਕਮਾਲ ਦਾ ਸਿੰਗਰ ਹੈ ਜਸ਼ਨ, ਔਰ ਸਿੱਖਿਆ ਆਰਟਿਸਟ ਹੈ, ਔਰ ਮੈਂ ਸਮਝਦਾ ਕਿ ਜਸ਼ਨ ਨੂੰ ਵੀ, ਔਰ ਕਿਉਂਕਿ ਫਾਦਰ ਦਾ ਜਿਹੜਾ ਨਾ ਬੜਾ ਵੱਡਾ ਮੈਂ ਸਮਝਦਾ ਕਿ ਨਾਂ ਹੈ ਜਸ਼ਨ ਨੂੰ ਇੰਨਾ ਵਧੀਆ ਮਨਾਉਣ ਦੇ ਵਿੱਚ, ਔਰ
2: ਯੋਗਦਾਨ
1: ਹਾਂ, ਖਾਸ ਕਰਕੇ ਮੈਂ ਸਮਝਦਾ ਕਿ ਸਾਡੇ ਭਾਜੀ ਕੀ ਨਾਂ ਕਸ਼ਮੀਰ ਵੀਰੇ ਦਾ ਬਹੁਤ ਜ਼ਿਆਦਾ ਇਸ ਦੇ ਵਿੱਚ ਹੱਥ ਹੈ ਜਸ਼ਨ ਦੇ ਨਾਲ, ਕਿਉਂਕਿ ਬੜੇ ਬੜੇ ਵੱਡੇ ਸਿੰਗਰਸ ਦੇ ਨਾਲ ਉਹਨਾਂ ਨੇ ਆਪਣੇ ਗੀਤ ਗਾਏ ਹੈ, ਔਰ ਮੈਂ ਜਸ਼ਨ ਦਾ ਇੱਕ ਗੀਤ ਤੁਹਾਡੇ ਵਾਸਤੇ ਵੀ ਪੇਸ਼ ਕਰੂੰਗਾ। ਇੱਕ ਮੇਰਾ ਖਿਆਲ ਮਾਂ ਦਾ ਗੀਤ ਵੀ ਆਇਆ ਸੀ, ਹਾਂਜੀ, ਕਿਹੜਾ ਨਵਾਂ ਗੀਤ ਕਿਹੜਾ ਜੀ? ਆਪਾਂ ਲਿਆਓ ਦਿਖਾਓ ਮੈਨੂੰ ਮਾੜਾ ਜਿਹਾ, ਕਿਹੜਾ ਆਪਾਂ ਨਵਾਂ ਗੀਤ ਲਾਉਂਦੇ ਹਾਂ ਜਸ਼ਨ ਦਾ ਬਈ, ਕਿਉਂਕਿ ਜਸ਼ਨ ਵੀ ਗਾ ਰਿਹਾ ਉੱਥੇ, ਜਸ਼ਨ ਨਹੀਂ ਗਾ ਰਿਹਾ, ਕੋਈ ਗੱਲ ਨਹੀਂ, ਆਪਾਂ ਜਸ਼ਨ ਦਾ ਗੀਤ ਆਥੇ ਤੁਸੀਂ ਕਰੋ। ਅੱਛਾ ਲਓ ਜੀ, ਆਪਾਂ ਏ ਐਫ ਆਈ ਕਰ ਦਿੰਦੇ ਹਾਂ, ਲਓ ਜੀ ਜਸ਼ਨ ਸਾਹਿਬ ਏ ਐਫ ਆਈ ਪੰਜਾਬ ਆ ਗਿਆ ਜੀ। ਆਪਾਂ ਜਸ਼ਨ ਸਾਹਿਬ ਦਾ ਇੱਕ ਨਵਾਂ ਗੀਤ ਲਾਉਂਦੇ ਹਾਂ ਬਈ, ਬੜਾ ਵਧੀਆ ਗੀਤ ਹੈ, ਔਰ ਮੁੰਡਾ ਸਾਡਾ ਬਹੁਤ ਸਿੱਖਿਆ ਹੋਇਆ ਮੁੰਡਾ ਹੈ, ਉਸਤਾਦ ਲੋਕਾਂ ਦੇ ਕੋਲੋਂ ਇਹਨੇ ਮਿਊਜ਼ਿਕ ਸਿੱਖਿਆ ਹੈ, ਔਰ ਕਸ਼ਮੀਰ ਜਿੱਥੇ ਸਾਡਾ ਵੀਰ ਆ, ਬਹੁਤ ਲੰਬੇ ਅਰਸੇ ਤੋਂ ਕਸ਼ਮੀਰ ਦਾ ਸਾਡਾ ਵਾਸਤਾ ਹੈ। ਜਦੋਂ ਮੈਂ ਸਾਵਰਕੋਟੀ ਸਾਹਿਬ ਦਾ ਸ਼ੋਅ ਕਰਾਇਆ ਸੀ, ਮੈਂ ਉਸ ਵੇਲੇ ਅਸੀਂ ਮਿਲੇ ਸੀ ਪਹਿਲੀ ਵਾਰੀ ਕਸ਼ਮੀਰ ਨੂੰ, ਔਰ ਖਹਿਰਾ ਆਟੋ ਦੇ ਨਾਮ ਦੇ ਨਾਲ ਕਸ਼ਮੀਰ ਸਾਹਿਬ ਜਾਣਦੇ ਹੈ, ਔਰ ਅੱਜ ਕੱਲ੍ਹ ਖਹਿਰਾ ਆਟੋ ਬੰਦ ਹੈ, ਔਰ ਕੱਲ੍ਹ ਤੁਹਾਡੇ ਵਾਸਤੇ ਸਵੇਰੇ ਖੁੱਲ੍ਹੇਗਾ। ਲਓ ਵੀ ਆ ਜਾ ਵੀ ਜਸ਼ਨ।

0: ਵਾਹ ਵੀ ਵਾਹ ਜਸ਼ਨ ਦਾ ਇਹ ਬੜਾ ਪਿਆਰਾ ਗੀਤ ਆਇਆ AFI ਔਰ ਕੰਮ ਸਾਡੇ ਦੋ ਨੰਬਰ ਹੀ ਜ਼ਰੂਰ ਸੁਣਿਓ ਔਰ ਜਿਵੇਂ ਮੈਂ ਪਹਿਲੇ ਵੀ ਜ਼ਿਕਰ ਕਰਕੇ ਹਟਿਆ ਸੁਲਤਾਨ ਜੀ ਦਾ ਸਟੋਰ ਅੱਜ ਖੁੱਲ੍ਹਾ ਹੈ ਤੁਹਾਡੇ ਵਾਸਤੇ ਔਰ ਸ਼ਾਮ ਦੇ 7 ਵਜੇ ਤੱਕ ਇਹ ਜਿਹੜਾ ਸਟੋਰ ਖੁੱਲ੍ਹਾ ਹੋਏਗਾ ਫਿਰ ਵੀ ਇੱਕ ਵਾਰੀ ਪੂਰੀ ਜਾਣਕਾਰੀ ਸੁਲਤਾਨ ਜੀ ਕੋਲ ਲੈਂਦੇ ਹਾਂ ਸੁਲਤਾਨ ਜੀ ਕੀ ਹਾਲ ਚਾਲ ਹੈ ਸਰ
1: ਥੈਂਕ ਯੂ ਵੈਰੀ ਮਚ ਜੀ ਬਹੁਤ ਬਹੁਤ ਸ਼ੁਕਰੀਆ
0: ਜੀ ਜੀ ਸਰ ਦੱਸੋ ਸਟੋਰ ਹੁਣ ਖੁੱਲ੍ਹ ਗਿਆ ਹੋਣਾ ਕਿੰਨੇ ਵਜੇ ਤੱਕ ਅੱਜ ਦੇ ਸ਼ਾਮ ਤੱਕ ਓਪਨ ਆ ਸਰ
1: ਜੀ ਬਿਲਕੁਲ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਸ ਓਪਨ ਹੈ ਜੀ ਅੱਜ ਸ਼ਾਮ 7 ਵਜੇ ਤੱਕ ਕੋਈ ਵੀ ਕਸਟਮਰ ਅਗਰ 25% ਟੈਰਿਫ ਜਿਹੜਾ ਹੋਮ ਅਪਲਾਈਂਸਸ ਤੇ ਲੱਗਿਆ ਉਹਦੇ ਤੋਂ ਸੇਵ ਕਰਨਾ ਚਾਹੁੰਦੇ ਬਚਣਾ ਚਾਹੁੰਦੇ ਤੇ ਅੱਜ ਲਾਸਟ ਡੇ ਆ ਕਿਉਂਕਿ 8 ਸਪਤੰਬਰ ਤੋਂ ਇਹ ਟੈਰਿਫ ਪ੍ਰਾਈਸਿਸ ਆਲਰੇਡੀ ਇਨਕਰੀਜ਼ ਹੋ ਰਹੀਆਂ ਸੋ ਅੱਜ ਕੋਈ ਵੀ ਕਸਟਮਰ $1,000 ਵਾਲਾ ਫਰਿੱਜ ਜੇ ਟੈਰਿਫ ਤੋਂ ਬਾਅਦ ਲੈਂਦੇ ਆ ਤੇ $1,300 ਦਾ ਪੈਣਾ $2,000 ਵਾਲਾ ਵਾਸ਼ਰ ਐਂਡ ਡਰਾਇਰ ਕੱਲ ਤੋਂ ਬਾਅਦ $2,600 ਦਾ ਪੈਣਾ ਜੀ ਤੇ ਜਿਹੜਾ ਫਰਿੱਜ ਸਟੋਵ ਡਿਸ਼ ਵਾਸ਼ਰ 3-ਪੀਸ ਕਿਚਨ ਬੰਡਲ ਅੱਜ ਅਸੀਂ ਦੇ ਰਹੇ ਜੀ $5,000 ਤੋਂ $29.99 ਦਾ ਇਹਦੇ ਚ $2,000 ਕਸਟਮਰ ਸੇਵ ਕਰ ਰਹੇ ਆ ਪਰ ਕੱਲ ਤੋਂ ਬਾਅਦ ਇਹਦੀ ਪ੍ਰਾਈਸ $38.99 ਹੋ ਜਾਣੀ ਹੈ ਸੋ ਮਿਸ ਨਾ ਕਰਨਾ 30% ਦੀਆਂ ਪ੍ਰਾਈਸਿਸ ਜਿਹੜੀਆਂ ਇਨਕਰੀਜ਼ ਹੋ ਰਹੀਆਂ ਕੱਲ ਇਹਦੇ ਤੋਂ ਸੇਵ ਕਰਨ ਲਈ ਤੁਸੀਂ 10% ਡਿਪੋਜ਼ਿਟ ਦੇ ਕੇ ਡੀਲ ਲੌਕ ਕਰ ਸਕਦੇ ਹੋ ਡਿਲੀਵਰੀ ਡੇਟ ਸਪਟੰਬਰ ਅਕਤੂਬਰ ਨਵੰਬਰ ਦੀ ਕੋਈ ਵੀ ਰੱਖੀ ਜਾ ਸਕਦੀ ਹੈ ਜੀ ਫਰੰਟ ਲੋਡ ਵਾਸ਼ਰ ਐਂਡ ਡਰਾਇਰ $2,600 ਵਾਲਾ ਅੱਜ ਤੁਹਾਨੂੰ ਦਵਾਂਗੇ $17.99 ਦਾ ਇਹਦੇ ਚ $800 ਦੀ ਸੇਵਿੰਗ ਹੈ ਟੌਪ ਲੋਡ ਵਾਸ਼ਰ ਐਂਡ ਡਰਾਇਰ $1,700 ਵਾਲਾ $10.99 ਦਾ ਪੇਅਰ ਮਿਲੇਗਾ ਇਹਦੇ ਚ $600 ਦੀ ਸੇਵਿੰਗ ਹੈ ਜੇ ਤੁਸੀਂ ਬੈਕ ਟੂ ਸਕੂਲ ਸੇਲ ਦਾ ਫਾਇਦਾ ਚੁੱਕਣਾ ਤੇ ਟੀਵੀ ਦੇਖ ਰਹੇ ਹੋ ਅਗਰ ਬੱਚੇ ਜੁਆਇੰਟ ਅਕੋਮੋਡੇਸ਼ਨ ਚ ਜਾ ਰਹੇ ਆ ਲਿਵਿੰਗ ਰੂਮ ਚ ਟੀਵੀ ਲਾਉਣਾ ਤੇ 50 ਜਾਂ 55 ਇੰਚ ਲੈ ਸਕਦੇ 50 ਇੰਚ $2.99 ਦਾ 55 ਇੰਚ $3.99 ਦਾ ਮਿਲੇਗਾ ਤੇ ਜੇ ਆਪਣੇ ਬੈਡਰੂਮ ਲਈ ਲੈਣਾ ਉਹਨਾਂ ਨੇ ਤੇ 40 ਇੰਚ ਟੀਵੀ ਬੈਡਰੂਮ ਵਾਸਤੇ ਪਰਫੈਕਟ ਹੈ $1.99 ਦਾ ਦੇ ਰਹੇ ਆ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ ਬੈਕ ਟੂ ਸਕੂਲ ਸੇਲ ਤੇ ਬਿਗ ਸਕਰੀਨ ਟੀਵੀਆਂ ਤੇ ਵੀ ਸੇਵਿੰਗ ਹੈਗੀ ਕਿਉਂਕਿ 75 ਇੰਚ ਸਿਰਫ $7.99 ਦਾ ਸੈਮਸੰਗ ਕੰਪਨੀ ਦਾ 75 ਇੰਚ $7.99 ਚ ਮਿਲੇਗਾ ਜਿਹੜੇ ਕਸਟਮਰ 85 ਇੰਚ ਲੈਣਾ ਚਾਹੁੰਦੇ $2,200 ਵਾਲਾ $15.99 ਦਾ ਲੈ ਕੇ $700 85 ਇੰਚ ਟੀਵੀ ਤੇ ਵੀ ਸੇਵ ਕੀਤਾ ਜਾ ਸਕਦਾ ਸੋ ਟੀਵੀ ਲੈਣਾ ਛੇ ਤੋਂ $700 ਦੀ ਸੇਵਿੰਗ ਹੈ ਜੇ ਤੁਸੀਂ ਹੋਮ ਅਪਲਾਈਂਸਿਸ ਲੈਣੇ ਆ ਤੇ ਸਿੰਗਲ ਸਿੰਗਲ ਪੀਸ ਦੇ ਉੱਪਰ $300-$400 ਦੀ ਸੇਵਿੰਗ ਹੈ ਬੰਡਲ ਪੈਕੇਜ ਦੇ ਵਿੱਚ $2,000 ਤੁਸੀਂ ਸੇਵ ਕਰਨਾ ਜੇ ਲਾਂਡਰੀ ਚ ਵਾਸ਼ਰ ਐਂਡ ਡਰਾਇਰ ਚਾਹੀਦਾ ਤੇ $400 ਤੋਂ ਲਾ ਕੇ $800 ਤੱਕ ਦੀ ਸੇਵਿੰਗ ਹੈ ਪਹੁੰਚਣਾ ਤੁਸੀਂ ਜੀ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਬ੍ਰੈਂਪਟਨ ਅਪਲਾਈਂਸਿਸ .com ਸਾਡੀ ਵੈਬਸਾਈਟ ਹੈ ਜੀ 905-450-2828 ਸਾਡਾ ਨੰਬਰ ਹੈ ਅੱਜ ਲਾਸਟ ਡੇ ਹੈ ਲਾਸਟ ਕਾਲ ਹੈ ਇਹਦਾ ਜ਼ਰੂਰ ਫਾਇਦਾ ਚੁੱਕ ਲੈਣਾ 10% ਡਿਪੋਜ਼ਿਟ ਦੇ ਕੇ $300-$400 ਨਾਲ ਡੀਲ ਲੌਕ ਹੋ ਜਾਏਗੀ ਡਿਲੀਵਰੀ ਡੇਟ ਸਪਟੰਬਰ ਅਕਤੂਬਰ ਨਵੰਬਰ ਦੀ ਕੋਈ ਵੀ ਰੱਖੀ ਜਾ ਸਕਦੀ ਹੈ ਜੀ 905-450-2828 905-450-2828 ਜੀ
0: ਬੜੀ ਮਿਹਰਬਾਨੀ ਸੁਲਤਾਨ ਜੀ ਔਰ ਸ਼ਾਮ ਦੇ 7 ਵਜੇ ਤੱਕ ਸਟੋਰ ਖੁੱਲ੍ਹਾ ਹੈ ਨਾ ਜੀ
1: ਜੀ ਬਿਲਕੁਲ ਡੈਫੀਨੇਟਲੀ ਜੀ
0: ਬੜੀ ਮਿਹਰਬਾਨੀ
1: ਅੱਜ ਸ਼ਾਮ 7 ਵਜੇ ਤੱਕ ਲਾਸਟ ਡੇ ਹੈ ਲੋਐਸਟ ਪ੍ਰਾਈਸ ਗਾਰੰਟੀ ਕੀਤੀ ਜਾ ਰਹੀ ਹੈ ਜੀ 905-450-2828 ਜੀ
0: ਬੜੀ ਮਿਹਰਬਾਨੀ ਸੁਲਤਾਨ ਜੀ ਥੈਂਕ ਯੂ ਵੈਰੀ ਮੱਚ ਔਰ ਇਸ ਦੇ ਨਾਲ ਨਾਲ ਹੀ $35 ਸਕੁਅਰ ਫੁੱਟ ਚ ਤੁਹਾਡੇ ਘਰਾਂ ਦੇ ਵਿੱਚ ਕੁਆਰਟਸ ਲੱਗ ਰਿਹਾ ਹੈ ਔਰ ਲੇਬਰ ਦੇ ਵਿੱਚ ਇਨਕਲੂਡ ਹੀ ਸਾਰੀ ਤੁਹਾਨੂੰ ਪਤਾ ਕਿ ਕੁਤੇ ਇੰਨਾ ਨਹੀਂ ਸਸਤਾ ਇਹ ਲੱਗਦਾ ਕੁਆਰਟਸ ਜੇ ਤੁਸੀਂ ਵੀ ਕੁਆਰਟਸ ਆਪਣੇ ਘਰ 'ਚ ਲਵਾਉਣਾ ਬਹੁਤ ਜ਼ਿਆਦਾ ਕਲਰ ਆ ਵਾਈਟ ਕਲਰ ਪਲੇਨ ਵਾਈਟ ਔਰ ਗ੍ਰੇ ਦਾ ਕੰਬੀਨੇਸ਼ਨ ਹੈ ਗੱਲਾ ਗ੍ਰੇ ਕਲਰ ਹੈ $35 ਸਕੇਅਰ ਫੁੱਟ ਦੇ ਵਿੱਚ ਨੰਬਰ ਤੁਸੀਂ ਨੋਟ ਕਰੋ 647-400-4550 ਦੇ ਕੋਕ ਦੀ ਜਾ ਸਕਦੀ ਹੈ ਇਹ ਫੈਕਟਰੀ ਹੈ ਕੁਆਰਟਸ ਦੀ ਇੱਥੇ ਆਪ ਹੀ ਕੁਆਰਟਸ ਕੱਟਿਆ ਜਾਂਦਾ ਵੱਡੀਆਂ ਵੱਡੀਆਂ ਸ਼ੀਟਾਂ ਦੇ ਨਾਲ ਆਪੇ ਇਹਨਾਂ ਦੇ ਬੰਦੇ ਆ ਕੇ ਤੁਹਾਡੇ ਘਰੇ ਆ ਕੇ ਫਿੱਟ ਕਰਦੇ ਆ ਵਾਸ਼ਰੂਮ ਤੁਹਾਡੇ ਤੁਹਾਡੀਆਂ ਕਿਚਨ ਦੇ ਵਿੱਚ ਤੁਹਾਡੇ ਆਫਿਸ ਦੇ ਵਿੱਚ $35 ਸਕੇਅਰ ਫੁੱਟ ਦੇ ਹਿਸਾਬ ਨਾਲ ਕੁਆਰਟਸ ਤੁਹਾਡੇ ਘਰੇ ਲਵਾ ਦਾਂਗੇ 647-400-4550 ਦੇ ਕੋਕ ਦੀ ਜਾ ਸਕਦੀ ਹੈ ਔਰ ਹੋਰ ਵੀ ਕੋਈ ਕੰਸਟਰਕਸ਼ਨ ਤੁਸੀਂ ਕੰਮ ਕਰਾਉਣਾ ਹੈ ਨਵੇਂ ਵਾਸ਼ਰੂਮ ਤਿਆਰ ਕਰਾਉਣੇ ਆ ਬੇਸਮੈਂਟ ਨਵੀਂ ਬਣਾਉਣੀ ਆ ਘਰ ਦੇ ਵਿੱਚ ਟੁੱਟ ਭੱਜ ਹੋ ਗਈ ਕੋਈ ਟੂਟੀ ਖਰਾਬ ਹੋ ਗਈ ਕੋਈ ਕਿਚਨ ਦਾ ਕੰਮ ਕਰਾਉਣਾ ਫਿਰ ਵੀ ਨੰਬਰ ਸੇਮ ਹੀ ਆ 6474-4550 ਦੇ ਕਾਲ ਵੀ ਕੀਤੀ ਜਾ ਸਕਦੀ ਹੈ ਹੈਲੋ
2: ਹਾਂਜੀ ਫੋਨ ਕੀਤਾ ਸੀਗਾ ਕਿ ਐਡਰੈਸ ਚਾਹੀਦਾ ਸੀਗਾ ਉਹਨਾਂ ਦਾ ਜਿੱਥੇ ਹੋ ਰਿਹਾ ਹੈ ਪ੍ਰੋਗਰਾਮ,
0: ਜਿੱਥੇ ਬੇਲਾ ਹੋ ਰਿਹਾ ਜੀ।
2: ਹਾਂਜੀ,
0: ਇਹ ਵਾਈਲਡ ਵੁੱਲ ਪਾਰਕ ਹੈ ਜੀ, ਮਾਲਟਾ ਦੇ ਵਿੱਚ।
2: ਜਾਂ ਤਾਂ ਫਿਰ ਫੋਨ ਦੱਸੋ
0: ਤੁਸੀਂ, ਗੂਗਲ ਦੇ ਵਾਈਲਡ ਵਰਲਡ ਪਾਰਕ ਪਾਰੋ ਜੀ, ਤੇ ਉੱਥੇ ਤੁਸੀਂ ਪਹੁੰਚ ਜਾਣਾ ਸਿੱਧਾ ਗੂਗਲ ਤੇ ਬਸ। ਕਿੰਨਾ ਨੰਬਰ ਸਕੂ ਸਾਹਿਬ? 3430 ਡੈਰੀ ਰੋਡ ਆ ਜੀ, ਤੁਸੀਂ ਉੱਥੇ ਪਹੁੰਚ ਜਾਓ ਜੀ, 3430 ਡੈਰੀ ਰੋਡ ਈਸਟ। ਠੀਕ ਆ ਜੀ, ਦੁਬਾਰਾ ਦੱਸ ਦੋ ਸਕੂ ਸਾਹਿਬ।
3: ਗੋਰਵੇ ਡੈਰੀ ਕੋਲ,
0: ਅੱਛਾ ਜੀ,
3: ਸਾਊਥ ਵੈਸਟ ਕਾਰਨਰ ਆ, 3430 ਡੈਰੀ ਰੋਡ ਈਸਟ।
0: ਨੰਬਰ ਵੀ ਦੇ ਦੋ ਆਪਣਾ, ਉਹ ਕਹਿੰਦੇ
3: ਪੌਲ ਕੈਫੀ,
0: ਨੰਬਰ ਵੀ ਦੇ ਦੋ,
3: 6472013000, 6472013000, 6472013000। ਮੈਨੂੰ 12 ਵਜੇ ਤੋਂ ਬਾਅਦ ਫੋਨ ਕਰ ਲਿਓ।
0: A1 ਕੇਕ ਐਂਡ ਪੇਸਟਰੀਜ਼ ਵੱਲੋਂ 20 ਪ੍ਰੋਗਰਾਮ ਸਪੌਂਸਰ ਕੀਤਾ ਜਾ ਰਿਹਾ ਹੈ, ਪਿਓਰ ਵੈਜੀਟੇਰੀਅਨ ਦੇ, ਤੁਸੀਂ ਅੱਜ ਕੇਕ ਲੈਣੇ ਆ ਤੁਹਾਡੇ ਵਾਸਤੇ ਹਾਜ਼ਰ ਆ A1 ਕੇਕ ਐਂਡ ਪੇਸਟਰੀਜ਼ ਵਾਲੇ, ਔਰ 1075 ਲੋਰੀ ਮਾਲ ਡਰਾਈਵ ਦੇ ਉੱਤੇ ਆ A1 ਕੇਕ ਐਂਡ ਪੇਸਟਰੀਜ਼ ਵਾਲੇ। ਤੁਸੀਂ ਵੀ ਵਧੀਆ ਕੇਕ ਲੈਣਾ ਹੈ ਘਰ ਵਾਸਤੇ, ਕਿਸੇ ਦਾ ਅੱਜ ਬਰਥਡੇ ਹੈ ਜਾਂ ਕੋਈ ਕਿਸੇ ਦੀ ਐਨਵਰਸਰੀ ਹੈ, ਬੱਚੇ ਦਾ ਬਰਥਡੇ ਹੈ, ਤੇ ਤੁਸੀਂ ਪਿਓਰ ਵੈਜੀਟੇਰੀਅਨ ਕੇਕ ਇਹਨਾਂ ਦੇ ਕੋਲੋਂ ਲੈ ਸਕਦੇ ਆ। A1 ਕੇਕ ਐਂਡ ਪੇਸਟਰੀਜ਼ 1075 ਲੋਰੀ ਮਾਲ ਡਰਾਈਵ ਦੇ ਉੱਤੇ ਆ A1 ਕੇਕ ਐਂਡ ਪੇਸਟਰੀਜ਼ ਵਾਲੇ। ਉੱਥੋਂ ਵਧੀਆ ਤੁਸੀਂ ਪੀਪੇ ਵਾਲੇ ਬਿਸਕੁਟ ਵੀ ਲੈ ਸਕਦੇ ਆ, ਬਹੁਤ ਜ਼ਿਆਦਾ ਵਧੀਆ ਪੀਪੇ ਵਾਲੇ ਬਿਸਕੁਟ ਵੀ ਤਿਆਰ ਕਰਦੇ ਆ A1 ਕੇਕ ਐਂਡ ਪੇਸਟਰੀਜ਼।
4: A1 ਕੇਕਸ ਐਂਡ ਪੇਸਟਰੀਜ਼ 1997 ਤੋਂ ਤੁਹਾਡੀ ਸੇਵਾ ਕਰਦਾ ਆ ਰਿਹਾ ਹੈ। ਕੇਕਸ, ਪੇਸਟਰੀਜ਼, ਮਠਿਆਈਆਂ, ਸਮੋਸੇ ਤੇ ਪਾਰਟੀ ਡੈਕੋਰੇਸ਼ਨ ਵੀ ਲੈ ਸਕਦੇ ਹੋ। ਨਕਲ ਕਰਕੇ ਕੇਕਸ ਅਤੇ ਪੇਸਟਰੀਜ਼ ਵੇਚਣ ਵਾਲਿਆਂ ਤੋਂ ਬਚੋ ਤੇ ਜਸਪਾਲ ਨਾਗਰਾ ਨੂੰ ਫੋਨ ਕਰੋ।
5: ਆਜ
6: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ, ਇੰਨਾ ਤਾਂ ਬਣਦਾ ਹੀ ਹੈ। ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ, ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ, ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ? ਓ ਭਾਜੀ, ਸੈਲੀਬ੍ਰੇਸ਼ਨ 40 ਈਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
7: ਡੌਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ।
6: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ 905-204-13-13 ਜਾਂ ਢਿੱਲੋਂ ਵੀਡੀਓ.com। ਹੋਰ ਕੋਈ ਸੇਵਾ?
8: ਦੋਸਤੋ ਸਤਿ ਸ਼੍ਰੀ ਅਕਾਲ, ਨਮਸਕਾਰ,
9: ਟੋਰੋਂਟੋ, ਗੈਟ ਰੈਡੀ, ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ, ਰੀਅਲਟਰ ਰਵ ਸਿੰਘ, ਸੈਲੂਲਰ ਪੁਆਇੰਟਸ, A to Z ਕਿਚਨ ਕੈਬਨਿਟ ਐਂਡ ਰੀਅਲਟਰ ਹਰਪ ਗਰੇਵਾਲ ਪ੍ਰੈਜ਼ੈਂਟ।

0: ਜਦੋਂ ਮੇਰੇ ਮੂੰਹ ਨੂੰ ਘੁੱਟ ਲਾਈ ਹੁੰਦੀ ਹੈ ਤੇ ਕਹਿੰਦੇ ਯਾਰ ਬੋਲਿਆ ਨਾ ਕਰ। ਸਿਆਣੀ ਗੱਲ ਇਹ ਆ, ਸਿਆਣੀਆਂ ਬੀਬੀਆਂ ਵੀ ਉਹੀ ਹੁੰਦੀਆਂ, ਜਦੋਂ ਬੰਦੇ ਨੇ ਦੋ ਪੈਗ ਲਾਏ ਨਾ ਫਿਰ ਤਾਂ ਚਲੋ ਮਾੜਾ ਮੋਟਾ ਗੱਲ ਕਰ ਲੈਂਦੇ, ਜੇ ਦੋ ਉੱਪਰ ਕੰਮ ਹੁੰਦਾ ਫਿਰ ਬਿਲਕੁਲ ਨਾ ਬੋਲਿਆ ਕਰੋ। ਫਿਰ ਤਾਂ ਗਰਮ ਗਰਮ ਆਮਲੇਟ ਬਣਾ ਕੇ ਦੇ ਦਿਓ ਤੇ ਨਾਲੇ ਪਿਆਜ਼ ਦੀ ਹਰੀਆਂ ਮਿਰਚਾਂ 'ਚ ਪਾ ਕੇ ਤੇ ਨਾਲ ਫਿਰ ਭੁਜੀਆ ਭਜਾ ਦੇ ਦਿਓ, ਬੰਦਾ ਚੁੱਪ ਕਰਕੇ ਬੈਠਾ ਹੁੰਦਾ। ਤੇ ਅੱਜ ਉੱਦਾਂ ਵੀ ਲੌਂਗ ਵੀਕਐਂਡ ਆ, ਅੱਜ ਤਾਂ ਫਿਰ ਤੁਸੀਂ ਸਾਰਿਆਂ ਨੇ ਪੈਗ ਸ਼ੈਗ ਲਾਉਣਾ ਹੀ ਹੋਣਾ, ਜਿਹੜੇ ਲਾਉਣ ਵਾਲੇ ਆ। ਜਿਹੜੇ ਨਹੀਂ ਲਾਉਂਦੇ ਉਹਨਾਂ ਨਾਲ ਧੱਕੇ ਨਾ ਕਿਤੇ ਲਵਾ ਦਿਓ। ਤੇ ਚੱਕਰਬਾਜ਼ੀ ਇਹ ਹੈ, ਜਿਹੜੇ ਲਾਉਂਦੇ ਉਹ ਲਾ ਲੂ ਲੈਣ, ਕੋਈ ਗੱਲ ਨਹੀਂ, ਤੇ ਜਿਹੜੇ ਨਹੀਂ ਲਾਉਂਦੇ ਉਹਨਾਂ ਦੀ ਮਰਜ਼ੀ ਹੈ। ਤੇ ਇਹ ਗੀਤ ਤੁਹਾਡੇ ਵਾਸਤੇ ਹਰਿੰਦਰ ਸੰਧੂ ਸਾਹਿਬ, ਸਾਡੇ ਵੀਰ ਸਟੂਡੀਓ ਵਿੱਚ ਹਾਜ਼ਰੀ ਲਵਾ ਰਹੇ ਆ, ਔਰ ਨਾਲ ਅਮਨ ਧਾਰੀਵਾਲ ਜੀ ਹਾਜ਼ਰੀ ਵੀ ਲਵਾ ਗਏ ਆ। ਔਰ ਮੈਂ ਸਮਝਦਾ ਕਿ ਹਰਿੰਦਰ ਸੰਧੂ ਸਾਹਿਬ ਨੇ ਬੜੇ ਹੀ ਵਧੀਆ ਵਧੀਆ ਗੀਤ ਗਾਏ। ਹਰਿੰਦਰ ਜੀ ਕੀ ਹਾਲ ਚਾਲ ਆ ਜੀ?
1: ਹਾਂਜੀ ਹਰਜੀਤ ਜੀ, ਤੁਹਾਡਾ ਧੰਨਵਾਦ, ਥੈਂਕ ਯੂ। ਮੈਂ ਬਹੁਤ ਵਧੀਆ ਜੀ, ਔਰ ਸੱਗੂ ਸਾਹਿਬ ਦਾ ਧੰਨਵਾਦ, ਬਹੁਤ ਮਿਹਨਤ ਕਰ ਰਹੇ ਆ। ਅਤੇ ਬਾਈ ਗੁਰਵਿੰਦਰਵਾਲ, ਅਸੀਂ ਥੋੜ੍ਹਾ ਕਿਤੇ ਰਿਹਰਸਲ 'ਚ ਉਲਝ ਗਏ ਅਤੇ ਜ਼ਿਆਦਾ ਤਾਂ ਲੇਟ ਹੋ ਗਏ, ਮਾਫ਼ੀ ਚਾਹੁੰਦੇ ਇਸ ਗੱਲ ਲਈ ਤੁਹਾਡੇ ਤੋਂ।
0: ਕੋਈ ਗੱਲ ਨਹੀਂ,
1: ਤੁਹਾਨੂੰ ਸਪੈਸ਼ਲ ਅੱਜ ਬੁਲਾਇਆ ਇਸ ਲਈ, ਅਤੇ ਤੁਹਾਡਾ ਧੰਨਵਾਦ।
0: ਕੋਈ ਗੱਲ ਨਹੀਂ,
1: ਅਤੇ ਮੇਲਾ ਬਹੁਤ ਵਧੀਆ ਹੋ ਰਿਹਾ ਜੀ, ਬਹੁਤ ਬਹੁਤ ਸੱਜਣ ਪਹੁੰਚ ਰਹੇ ਨੇ, ਸਾਨੂੰ ਬੜੇ ਫੋਨ ਆ ਰਹੇ ਨੇ, ਸੋ ਬਹੁਤ ਵਧੀਆ ਮਹਿਫਲ ਜੰਮੂਗੀ। ਅਤੇ ਪਰਿਵਾਰਕ ਗੀਤ ਬਾਈ ਗੁਰਵਿੰਦਰ ਵਾੜ ਦਾ ਵੀ ਕੋਈ ਜਵਾਬ ਨਹੀਂ, ਬੜੇ ਸਟੇਜ ਦੇ ਬਹੁਤ ਵਧੀਆ ਕਲਾਕਾਰ ਨੇ, ਬਹੁਤ ਲਿਖਦੇ ਅੱਛਾ। ਅਤੇ ਨਾਲ ਸਾਡੇ ਬਾਈ ਸਾਡੇ
0: ਕਸ਼ਮੀਰ
1: ਬਾਈ ਜੀ ਹੋਣਗੇ, ਤੇ ਸੱਗੂ ਸਾਹਿਬ ਦੀ ਸਾਰੀ ਟੀਮ ਹਾਜ਼ਰ ਆ ਉੱਥੇ।
0: ਹਾਂ, ਬਰਾੜ ਸਾਹਿਬ ਆਪ ਜੀ ਦਾ ਜੀ ਆਏ ਜੀ, ਗੁਰਵਿੰਦਰ ਭਾਜੀ
2: ਬਹੁਤ ਬਹੁਤ ਮਿਹਰਬਾਨੀ।
0: ਔਰ ਤੁਹਾਡਾ ਗੀਤ ਮੈਂ ਹੁਣੇ ਵੀ ਥੋੜ੍ਹੀ ਦੇਰ ਪਹਿਲਾਂ ਵੀ ਲਾ ਕੇ ਹਟਿਆ, ਸ਼ਿਵ ਦੀ ਕਿਤਾਬ ਵਰਗੀ, ਔਰ ਮੈਂ ਚਾਹੂੰਗਾ ਸਮਾਂ ਆਪਣੇ ਕੋਲ ਬਹੁਤ ਘੱਟ ਆ। ਸਭ ਤੋਂ ਪਹਿਲਾਂ ਤੁਸੀਂ ਆਪਣੇ ਦੋਨੇ ਵੀਰ ਬੈਠੇ ਹੋ, ਆਪਣੇ ਵੱਲੋਂ ਜਿੰਨੇ ਵੀ ਸਾਡੇ ਇਸ ਟਾਈਮ ਪਰਿਵਾਰ ਸੁਣ ਰਹੇ ਆ ਉਹਨਾਂ ਨੂੰ ਸੱਦਾ ਪੱਤਰ ਦਿਓ ਉੱਥੇ ਆਉਣ ਦਾ, ਔਰ ਕਿਉਂਕਿ ਇਸ ਮੇਲੇ ਦੀ, ਇਸ ਮੇਲਾ ਕਿਰਤੀਆਂ ਦਾ ਹੈ, ਔਰ ਸੱਗੂ ਸਾਹਿਬ ਤਕਰੀਬਨ ਲਾਸਟ 15 ਸਾਲ ਤੋਂ ਇਹ ਕਰਦੇ ਆ ਰਹੇ ਆ, ਔਰ ਇਹਦੀ ਕੋਈ ਟਿਕਟ ਨਹੀਂ ਹੈ, ਇਹਦੇ ਵਿੱਚ ਆਰਟਿਸਟ ਹੁੰਦੇ ਆ, ਇਹਦੇ ਤੁਸੀਂ ਆਪਣਾ ਪਿਕਨਿਕ ਤਰ੍ਹਾਂ ਆਪਣੀਆਂ ਕੁਰਸੀਆਂ ਲਿਆਓ ਘਰੋਂ, ਆਪਣੀਆਂ ਭਾਵੇਂ ਚਟਾਈਆਂ ਲਿਆਓ, ਦਰੀਆਂ ਖੇਸੀਆਂ ਲਿਆਓ, ਥੱਲੇ ਲਿਆ ਬੈਠੋ ਲਿਆ ਕੇ, ਭਾਵੇਂ ਕਿ ਆਪਣੇ ਘਰੋਂ ਪਰੌਂਠੇ ਪਰੂੰਠੇ ਬਣਾ ਕੇ ਸਾਰਾ ਕੁਛ ਕਰ ਸਕਦੇ ਹਾਂ। ਔਰ ਹਰਿੰਦਰ ਜੀ, ਸਭ ਤੋਂ ਪਹਿਲਾਂ ਚਾਹੂੰਗਾ ਕਿ ਦੋ ਬੋਲ ਜਿਹੜੇ ਕਿ ਜ਼ਰੂਰ ਸੁਣਾਓ, ਜਿਹੜੇ ਕਿ ਇਸ ਟਾਈਮ ਕਿਉਂਕਿ ਛੁੱਟੀ ਹੈ, ਛੁੱਟੀ ਦੇ ਮਾਹੌਲ 'ਚ ਪਰਿਵਾਰ ਸਮਝਦੇ ਹੁੰਦੇ ਆ ਕਿ ਚਲੋ ਜੀ ਤੁਰ ਫਿਰ ਕੇ ਆਉਂਦੇ ਹਾਂ ਬਾਹਰ, ਘਰੇ ਬੈਠ ਕੇ ਵੀ ਕੀ ਕਰਨਾ, ਔਰ ਨਾਲੇ ਤਾਂ ਉੱਥੇ ਤੁਹਾਨੂੰ ਸੁਣ ਲੈਣਗੇ, ਨਾਲੇ ਆਪਣੇ ਬੱਚਿਆਂ ਲੈ ਕੇ ਆ ਜਾਣਗੇ। ਔਰ ਸੱਗੂ ਸਾਹਿਬ ਐਡਰੈਸ ਇੱਕ ਵਾਰੀ ਮੈਨੂੰ ਦੁਬਾਰਾ ਦਿਓ।
3: ਐਡਰੈਸ 3430 ਡੈਰੀ ਰੋਡ ਈਸਟ, ਮਿਸਾਗਾ ਮਾਲਟਨ।
0: ਅੱਛਾ,
3: ਡੈਰੀ ਗੋਰਵੇ ਦਾ ਸਾਊਥ ਵੈਸਟ ਕਾਰਨਰ ਹੈ, ਇਨਪੋਲ ਕੈਫੀ ਸੈਂਟਰ ਵੀ ਕਹਿੰਦੇ ਆ।
0: ਅੱਛਾ,
3: ਉੱਥੇ ਜਦੋਂ ਆਪਾਂ ਜੇ ਵੈਸਟ ਵੱਲੋਂ ਈਸਟ ਨੂੰ ਜਾਈਏ ਤਾਂ ਜਹਾਜ਼ ਪਹਿਲਾਂ ਦਿਸਣਗੇ ਸੱਜੇ ਹੱਥ ਖੜ੍ਹੇ, ਉਦੋਂ ਗਾਂ ਆ ਕੇ ਗੋਰਵੇ ਤੋਂ ਰਾਈਟ ਲੈ ਕੇ
0: ਜਾਏ ਤੇ ਆਪਾਂ ਬਾਅਦ ਚੜਾਵਾਂਗੇ, ਪਹਿਲਾਂ ਇਹਨਾਂ ਨੂੰ ਸੁਣ ਲਈਏ ਆਪਾਂ। ਜੀ ਹਰਿੰਦਰ ਜੀ, ਕੁਛ ਆਉਣ ਦਿਓ ਮਾੜਾ
1: ਜੀ। ਹਰਜੀਤ ਜੀ, ਕਿਉਂਕਿ ਕਿਰਤੀਆਂ ਦਾ ਮੇਲਾ ਹੋ ਰਿਹਾ ਜੀ, ਲੇਬਰ ਡੇ ਆ, ਉਹਦੇ ਸੰਬੰਧ 'ਚ ਇੱਕ ਛੋਟਾ ਜਿਹਾ ਦੋ ਲੈਣਾ ਮੈਂ ਤੁਹਾਨੂੰ ਜ਼ਰੂਰ ਸੁਣਾਉਂਗਾ।
0: ਜੀ ਜੀ।
1: ਆਪੋਣੇ ਵਿੱਚ ਰੋਟੀਆਂ ਤੇ ਸਾਈਕਲ ਤੇ ਚੜ੍ਹ ਕੇ

0: ਸੋ ਕਰਾਂਗੇ ਇਸ ਤਰ੍ਹਾਂ ਦੀਆਂ ਗੱਲਾਂ ਹੋਰ ਵੀ ਬਹੁਤ ਸਾਰੀਆਂ ਜੀ।
1: ਬੜੀ ਅੱਛੀ ਗੱਲ ਹੈ, ਔਰ ਇਸ ਦੇ ਨਾਲ ਨਾਲ ਆਪਣੇ ਵੱਲੋਂ ਜਿਹੜੇ ਪਰਿਵਾਰ ਸੁਣ ਰਹੇ ਆ ਉਹਨਾਂ ਨੂੰ ਇੱਕ ਵਾਰੀ ਸੁਨੇਹਾ ਵੀ ਆਪਣੇ ਵੱਲੋਂ ਦਿਓ ਕਿ ਜ਼ਰੂਰ ਆਓ ਉੱਥੇ, ਔਰ ਇਸ ਜੋ ਫ੍ਰੀ ਐਂਟਰੀ ਹੈ, ਪਾਰਕਿੰਗ ਵੀ ਫ੍ਰੀ ਆ ਉੱਥੇ, ਮੇਰਾ ਨਹੀਂ ਖਿਆਲ ਕੋਈ ਪਾਰਕਿੰਗ ਦਾ ਵੀ ਪੈਸਾ ਹੈ ਉੱਥੇ, ਪਰ ਜਿਹੜੀ ਪਾਰਕਿੰਗ ਹੈ ਉਹ ਤੁਸੀਂ ਆਪਣੀ ਪ੍ਰੋਪਰ ਜਗ੍ਹਾ 'ਤੇ ਲਾ ਕੇ ਆਓ, ਜਿੱਥੇ ਕਿ ਪਾਰਕਿੰਗ ਦੇ ਸਾਈਨ ਲੱਗੀ ਹੋਏ ਆ ਕਰਮਾਂ ਦੇ, ਜਿੱਥੇ ਲਾਉਣ ਵਾਲੇ, ਜਿੱਥੇ ਪਾਰਕਿੰਗ ਦੇ ਸਾਈਨ ਨਹੀਂ ਲੱਗੇ ਉੱਥੇ ਨਹੀਂ ਲਾ ਸਕਦੇ, ਉੱਥੇ ਨਾ ਲਾ ਕੇ ਆਇਓ, ਅਤੇ ਮੁੜ ਕੇ ਜਾਣ ਲੱਗੇ ਆ ਤੁਹਾਡੇ ਹੱਥ 'ਚ ਕੋਈ ਟਿਕਟ ਹੋਵੇ 35-40-50 ਡਾਲਰ ਦੀ, ਅਤੇ ਮੇਲਾ ਤੁਹਾਨੂੰ 35-40 'ਚ ਪੈ ਜਾਵੇ, ਇੰਨੇ ਤੁਸੀਂ ਦਾਰੂ ਘਰੇ ਪੀ ਲੈਣੀ ਸੀ ਰਾਮ।
0: ਸਾਨੂੰ ਵੀ ਦੁੱਖ ਲੱਗਦਾ ਇਸ ਗੱਲ ਦਾ ਜੀ,
1: ਠੀਕ ਹੈ,
0: ਇਸ ਤਰ੍ਹਾਂ ਦਾ ਕੋਈ ਵਰਤ। ਹਾਂਜੀ, ਸਾਰਿਆਂ ਨੂੰ ਬੇਨਤੀ ਹੈ ਜੀ, ਪਰਿਵਾਰਕ ਅਖਾੜਾ, ਕਿਉਂਕਿ ਮੈਂ ਦੋ ਤੀਸਰੀ ਵਾਰ ਗਾ ਰਿਹਾ ਇਸ ਮੇਲੇ 'ਤੇ ਜੀ।
1: ਹਾਂਜੀ ਹਾਂਜੀ,
0: ਅਤੇ ਅਮਨ ਧਾਲੀਵਾਲ ਮੇਰੇ ਨਾਲ ਨੇ, ਅਤੇ ਅਮਨ
1: ਉਹ ਵੀ ਆ ਗਏ ਲਾਈਨ 'ਤੇ, ਉਹਨਾਂ ਕੋਲ ਸੁਣ ਲਈਏ ਤਾਂ ਉਹ
0: ਥੋੜੀ ਬੜਾ ਸੁਣਾ ਦਿਓ ਜੀ। ਹਾਂ ਸੁਣਾ ਦਿਓ।
1: ਹਾਂਜੀ ਅਮਨ ਜੀ, ਥੋੜੇ ਹੀ ਰਹਿ ਗਏ ਆ ਜੀ,
0: ਟਰਾਲੇ ਗੀਤ ਸੁਣਾ ਦੋ ਜੀ,
1: ਟਰਾਲਾ ਸੁਣਾਓ, ਟਰਾਲੇ ਵਾਲਾ ਗੀਤ ਕਹਿੰਦੇ ਆਉਂ ਦਿਓ।
2: ਤੈਨੂੰ ਵਾਰ ਵਾਰ ਸਮਝਾਉਂਦੀ ਵੇ, ਤੇਰੀ ਗੱਲ ਸਮਝਣਾ ਆਉਂਦੀ ਵੇ, ਤੈਨੂੰ ਵਾਰ ਵਾਰ ਸਮਝਾਉਂਦੀ ਵੇ, ਤੇਰੀ ਗੱਲ ਸਮਝਣਾ ਆਉਂਦੀ ਵੇ, ਘੁੱਟ ਘੁੱਟ ਕੇ ਮਰਦੇ ਜਾਂਦੇ ਆ, ਘੁੱਟ ਘੁੱਟ ਕੇ ਮਰਦੇ ਜਾਂਦੇ ਆ, ਬੜੇ ਸ਼ੌਂਕ ਸੀ ਦਿਲ ਵਿੱਚ ਪਾਲੇ, ਤੈਨੂੰ ਘਰ ਵਿੱਚ ਰਹਿਣ ਨਾ ਦਿੰਦੇ ਵੇ, ਮੇਰੀ ਸੌਕਣ ਬਣੀ ਟਰਾਲੇ, ਤੈਨੂੰ ਘਰ ਵਿੱਚ

0: ਸਾਡੀ ਨਾਲ ਰੋੜਦੇ ਯਾਰੀ ਨੀ, ਤੂੰ ਦਿਲ ਦੇ ਸ਼ੌਂਕ ਪਗਾ ਬੱਲੀਏ, ਤੂੰ ਦਿਲ ਦੇ ਸ਼ੌਂਕ ਪਗਾ ਬੱਲੀਏ, ਇਹ ਮੌਜ ਨਾ ਲੱਭਣੀ ਭਾਲੀ, ਉਸ ਰੱਬ ਦਾ ਸ਼ੁਕਰ ਮਨਾਇਆ ਕਰ ਤੂੰ ਬਣੀ ਟਰੱਕਾਂ ਵਾਲੀ, ਉਸ ਰੱਬ ਦਾ ਸ਼ੁਕਰ ਮਨਾਇਆ ਕਰ ਤੂੰ ਬਣੀ ਟਰਾਲਿਆਂ ਵਾਲੀ।
1: ਵਾਹ ਬਈ ਵਾਹ। ਅਮਨ ਜੀ ਬੜੀ ਮਿਹਰਬਾਨੀ ਤੁਹਾਡੀ, ਔਰ ਤੁਹਾਡੇ ਨਾਲ ਫਿਰ ਉੱਥੇ ਹੁਣ ਗੱਲਬਾਤ ਹੋਏਗੀ ਸਾਰੀ। ਔਰ ਹਰਿੰਦਰ ਸੰਧੂ ਜੀ ਦੀ ਆਵਾਜ਼ ਦੇ ਤੁਸੀਂ ਇਹ ਗੀਤ ਸਟੇਜ ਤੇ ਵੀ ਸੁਣੋਗੇ ਅੱਜ?
0: ਹਾਂਜੀ, ਮੁਗਲੋ ਮੁਗਲੋ ਬੜੇ ਪਿਆਰੇ ਪਿਆਰੇ ਗਾਣੇ ਜੀ, ਪਰਿਵਾਰਕ ਗੱਲਾਂ ਹੋ ਰਹੀਆਂ, ਪਿੱਛੇ ਪਿੱਛੇ ਆਉਂਦਾ ਮੇਰੀ ਪੈਡਵੇਂ ਦਾ ਨਾ, ਲੌਂਗ ਵਾਚਾ ਟਰਾਲੇ ਬਾਬੇ, ਸਾਡੇ ਸੱਥਾਂ ਦੀਆਂ ਗੱਲਾਂ ਹਨ, ਪੁਰਾਣੇ ਸੱਭਿਆਚਾਰ ਸਾਰਾ ਦਿਖਾਵਾਂਗੇ ਜੀ।
1: ਬਹੁਤ ਅੱਛੀ ਗੱਲ।
0: ਅਸੀਂ ਤਾਂ ਇਹ ਤੋਂ ਜਾਣ ਵਾਰਦੇ ਪਰੇ ਭੱਜ ਭੱਜ ਪੈਂਦੀ, ਅਸੀਂ ਤਾਂ ਇਹ ਤੋਂ ਜਾਣ ਵਾਰਦੇ ਪਰੇ ਭੱਜ ਭੱਜ ਪੈਂਦੀ, ਹਾਇਓ ਮੇਰੀ ਗੁਗਲੋ ਜੀ ਐਵੇਂ ਲੜਦੀ ਰਹਿੰਦੀ, ਹਾਇਓ ਮੇਰੀ ਗੁਗਲੋ ਜੀ ਐਵੇਂ ਲੜਦੀ ਰਹਿੰਦੀ, ਗੱਲ ਗੱਲ ਤੇ ਰੁੱਸ ਜਾਂਦਾ ਏ, ਗੱਲ ਗੱਲ ਤੇ ਰੁੱਸ ਜਾਂਦਾ, ਇਹਦਾ ਪਾਰਾ ਚੜਦਾ ਰਹਿੰਦਾ, ਹਾਏ ਨੀ ਮੇਰਾ ਕੱਦੂ ਜਿਹਾ ਐਵੇਂ ਲੜਦਾ ਰਹਿੰਦਾ। ਅਮਨ ਦੇ ਬੋਲ,
1: ਅਮਨ ਦੇ ਬੋਲ, ਵਾਹ ਵੀ ਵਾਹ, ਬੜੇ ਵਧੀਆ। ਚਲੋ ਇੱਕ ਕਹਿੰਦੇ ਹੁੰਦੇ ਆ ਵੀ ਪਿਆਰ ਦੇ ਮਿੱਠੇ ਬੋਲ ਹੁੰਦੇ ਆ, ਗੁਗਲੋ ਮੁਗਲੋ ਹੋ ਗਿਆ, ਕੱਦੂ ਹੋ ਗਿਆ, ਗੁਗਲੋ ਮੁਗਲੋ ਨਾਮ ਹੈ ਪਹਿਲੀ ਵਾਰ ਸੁਣਿਆ ਗਾਣੇ 'ਚ, ਬੜਾ ਵਧੀਆ ਲੱਗਦਾ ਜਦੋਂ ਤੁਸੀਂ ਬੋਲੋਗੇ ਵੀ। ਬਰਾੜ ਸਾਹਿਬ ਹੋਰ ਸੁਣਾਓ ਕਿੱਦਾਂ? ਠੀਕ,
2: ਹਾਂਜੀ ਹਾਂਜੀ, ਬਹੁਤ ਵਧੀਆ ਬਾਈ ਜੀ, ਬਹੁਤ ਵਧੀਆ। ਅਤੇ ਸਮੇਂ ਦੀ ਮੈਨੂੰ ਸੀਮਾ ਮੈਨੂੰ ਲੱਗਦਾ ਘੱਟ ਰਹਿ ਗਈ ਹੈ, ਅਤੇ ਮੇਰੀ ਫਿਰ ਤੋਂ ਗੁਜ਼ਾਰਿਸ਼ ਹੈ ਸੰਗੂ ਸਾਹਿਬ ਦਾ, ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਅਤੇ ਜਿੱਦਾਂ ਬਾਈ ਜੀ ਬਹੁਤ ਪਰਿਵਾਰਕ ਗੀਤ ਗਾਉਂਦੇ, ਸੰਧੂ ਸਾਹਿਬ ਬੜਾ ਵਧੀਆ ਇਹਨਾਂ ਦਾ ਸਾਰਾ ਹੀ, ਅਸੀਂ ਤਾਂ ਸਾਡੇ ਸੀਨੀਅਰ ਬਹੁਤ ਕੁਝ ਸਿੱਖਦੇ ਰਹਿੰਦੇ ਇਹਨਾਂ ਤੋਂ। ਅਤੇ ਅੱਜ ਕਿਰਤੀਆਂ ਦਾ ਮੇਲਾ, ਤਾਂ ਮੈਂ ਦੋ ਬੋਲੋ ਸ਼ਿਵ ਦੀ ਕਿਤਾਬ 'ਚੋਂ ਇੱਕ ਅੰਤਰ ਮੈਂ
1: ਸੁਣਾ, ਪਲੀਜ਼। ਹਾਂਜੀ।
2: ਹੋ ਸਾਡੇ ਚੇਤਿਆਂ ਚ ਕਈਆਂ ਅਤੇ ਦਾਤੀਆਂ ਦੇ ਗੀਤ, ਥੋੜੀ ਖੁਸ਼ੀ ਅਤੇ ਬਹੁਤੀਆਂ ਉਦਾਸੀਆਂ ਦੇ ਗੀਤ, ਸਾਡੇ ਚੇਤਿਆਂ ਚ ਕਈਆਂ ਅਤੇ ਦਾਤੀਆਂ ਦੇ ਗੀਤ, ਥੋੜੀ ਖੁਸ਼ੀ ਅਤੇ ਬਹੁਤੀਆਂ ਉਦਾਸੀਆਂ ਦੇ ਗੀਤ। ਉਹ

0: ਅੱਛੀ ਯਾਦੀਆਂ ਪਾਈਆਂ ਹੋਣ।
1: ਸੰਗੂ ਸਾਹਿਬ ਦੀ ਫਰਮਾਇਸ਼ ਜ਼ਿਆਦਾ ਲੱਗਦਾ ਮੈਨੂੰ ਸਾਰਾ।
2: ਇੱਕ ਸੁਰਿੰਦਰ ਸ਼ਿੰਦਾ ਸਾਹਿਬ ਨੇ ਜਿਹੜਾ ਗਾਣਾ ਗਾਇਆ ਸੀਗਾ ਜੀ ਮੇਰਾ, ਮੈਂ ਲਿਖਿਆ ਹੋਇਆ ਸੀ ਉਹ, ਮੈਂ ਸਟੇਜਾਂ ਤੇ ਅੱਜ ਕੱਲ੍ਹ ਗਾਉਣਾ ਯਾਰੀਆਂ ਕਮਾਈਆਂ।
0: ਮੇਰਾ ਤੁਹਾਡੇ ਆਰਾਮ ਤਰਫ ਹੀ ਨੋਟ
2: ਜੀ। ਅੱਛਾ, ਮੈਂ ਲਾਸਟ ਉਹਦਾ ਵੀ ਲਾਸਟ ਟਾਈਮ ਸ਼ਿੰਦਾ ਜੀ ਦਾ ਨਾਮ ਵੀ ਉਹ ਸੁਣ।

0: ਸੱਗੂ ਸਾਨੂੰ ਨਾਲ ਕੋਰਸ ਦੇ ਪਿੱਛੇ ਲਾਓ ਇਹਨਾਂ ਨੂੰ ਥੋੜਾ ਜਿਹਾ, ਇਹਨਾਂ ਦੀ ਆਵਾਜ਼ ਕੱਢੋ ਬਾਹਰ ਜਿਹੜੀ ਅੜੀ ਹੋਈ ਹੈ। ਸੱਗੂ ਸਾਹਿਬ ਵੀ ਸੁਰੀਲੇ ਤੁਹਾਡੇ ਨਾਲ ਸੁਰਨਾ ਸੁਰਨ ਲਾ ਕੇ ਚੱਲ ਰਹੇ ਸੀ ਵੀ, ਤੇ ਸੱਗੂ ਸਾਹਿਬ ਦਾ
1: ਹਜੇ ਤਾਂ ਯਾਰੀਆਂ ਹੀ ਪਵਾਈਆਂ।
0: ਹਾਂਜੀ
1: ਯਾਰੀਆਂ ਹੀ ਕਮਾਈਆਂ ਆਪਾਂ।
0: ਹਾਂ ਸਹੀ ਗੱਲ ਆ। ਹੈਲੋ
2: ਹੈਲੋ
0: ਜੀ ਸਰ।
2: ਹਰਜੀਤ ਜੀ ਕੀ ਹਾਲ ਚਾਲ?
0: ਠੀਕ ਹੈ ਸਰ, ਤੁਸੀਂ ਸੁਣਾਓ।
2: ਪਹਿਲਾਂ ਤਾਂ ਤੁਹਾਡਾ ਸ਼ੁਕਰੀਆ, ਤੁਸੀਂ ਹਰਿੰਦਰ ਸੰਧੂ ਨੂੰ ਰੂਬਰੂ ਕਰਾਇਆ।
0: ਜੀ ਜੀ,
2: ਬੜਾ ਮਜ਼ਾ ਆਇਆ ਤੇ ਅੱਜ ਲਾਈਵ ਸੁਣਨ ਵੀ ਜਾਵਾਂਗੇ। ਹਰਜੀਤ ਜੀ ਰਜਨੀਸ਼ ਗਲੋਬਰ ਬੋਲ ਰਹੇ, ਸ਼ਾਇਦ ਤੁਹਾਨੂੰ ਯਾਦ ਹੋਵੇ। ਤੇ ਤੁਸੀਂ ਉੱਥੇ ਮਿਲੋਗੇ, ਮੈਂ ਤੁਹਾਨੂੰ ਮਿਲਣਾ ਵੀ ਚਾਹੁੰਦਾ।
0: ਕੋਈ ਗੱਲ ਨੀ ਸਰ, ਅਸੀਂ ਮੈਂ ਉੱਥੇ ਪਹੁੰਚਾਂਗਾ ਸਰ, ਬਸ ਹੁਣ ਮੈਂ ਇੰਨਾ ਕਰਕੇ ਆਇਆ ਸੀ।

0: ਚਾਹ ਦੇ ਨਾਲ ਹੋਰ ਕੀ ਕਹਿ ਰਹੇ?
1: ਬ੍ਰੈਡ ਪਕੌੜੇ.
0: ਅੱਛਾ, ਉਹ ਤੇ ਤੁਸੀਂ ਮਤਲਬ 2 ਡਾਲਰ ਲੈ ਲੈਣੇ? ਗਰੋਵਰ ਸਾਹਿਬ ਕਹਿੰਦੇ ਸੀ ਤੁਹਾਨੂੰ ਮੈਨੂੰ ਮਿਲਣਾ ਉੱਥੇ, ਉਹਨਾਂ ਨੇ ਡੈਫੀਨੇਟਲੀ ਸਰ ਮੈਂ ਉੱਥੇ ਆਊਂਗਾ ਜ਼ਰੂਰ. ਸਾਡੇ ਜਿਹੜੇ ਬਿਜ਼ਨਸਮੈਨ ਸੁਣ ਰਹੇ ਆ, ਇਹ ਚੀਜ਼ਾਂ ਕਰਵਾਉਣੀਆਂ, ਭਾਵੇਂ ਕਲਾਕਾਰ ਵੀਰ ਬੈਠੇ ਆ ਸਾਡੇ ਸਾਹਮਣੇ, ਹਰ ਇੱਕ ਦੀ ਇੱਕ ਫੀ ਹੈ, ਹਰ ਇੱਕ ਦਾ ਇੱਕ ਚਾਰਜਸ ਹੁੰਦੇ ਆ, ਔਰ ਇਹਨਾਂ ਦੇ ਵੀ ਖਰਚੇ ਕੱਢਣੇ ਹੁੰਦੇ ਆ. ਉੱਥੇ ਟੈਂਟ, ਸਾਊਂਡ, ਮਜੀਸ਼ੀਅਨ ਮੁੰਡੇ ਜਿਹੜੇ ਆਉਂਦੇ ਆ ਸਾਰੇ ਨਾਲ ਆਉਂਦੇ ਆ, ਫਿਰ ਮਾੜਾ ਮੋਟਾ ਇੱਥੇ ਪਾਰਕ 'ਚ ਪ੍ਰੋਗਰਾਮ ਕਰਨਾ, ਉਹਦਾ ਵੀ ਕਿਰਾਇਆ ਹੁੰਦਾ ਹੈ. ਚਾਹ ਪਾਣੀ ਵੀ ਨਾਲ ਤੁਹਾਡੇ ਵਾਸਤੇ ਕਰਨਾ, ਨਾਲੇ ਸੱਗੂ ਸਾਹਿਬ ਕਹਿੰਦੇ ਬ੍ਰੈਡ ਦੇ ਪਕੌੜੇ. ਹਾਂਜੀ,
1: ਬਾਲਮੀਕ ਸਭਾ ਵੱਲੋਂ ਚਾਹ ਪਾਣੀ ਸੇਵਾ ਲੰਗਰ.
0: ਅੱਛਾ, ਚਾਹ ਪਾਣੀ ਸੇਵਾ ਕੀਤੀ ਜਾ ਰਹੀ ਹੈ.
2: ਹਾਂਜੀ ਜੀ, ਕਬੱਡੀ ਵਾਲੇ ਬਾਈ ਸਾਡੇ ਕਾਲਾ ਗਾਜੀ ਆਣਾ ਜੀ, ਗਾਗੋ ਦੀਨਾ ਸਾਡਾ ਵੀਰ ਹੈ ਜੀ, ਭੀਮਾ ਬਾਈ ਸਾਡਾ, ਤੇ ਸਾਰੇ ਪਹੁੰਚ ਰਹੇ ਬਾਈ, ਰਾਜੇ ਹਰੀ, ਬਾਜੇ ਹਰੀ ਸਾਰੇ ਆਉਣਗੇ ਜੀ. ਚਰਨਾ ਸੇਪ ਆਪਣੇ ਧਪਾਣੇ ਤੋਂ ਵੀਰ ਸਾਡਾ, ਉਹ ਵੀ ਆਊਗੇ ਬਾਈ ਕੁਲਦੀਪ ਜੀ, ਸਾਰੇ ਬੜੀ ਪਿਆਰੀ ਟੀਮ ਹੈ ਸਾਰੀ ਕਬੱਡੀ ਵਾਲੇ ਆਉਣਗੇ. ਕਬੱਡੀ ਵਾਲਾ ਗਾਣਾ ਵੀ ਸੁਣਾਵਾਂਗੇ.
0: ਵਾਹ ਵਾਹ,
1: 25 ਜਾਣੇ ਰਸਾਕਸ਼ੀ ਵਾਲੇ ਫਾਰ ਹੋ ਗਏ.
0: ਅੱਛਾ, ਚਲੋ, ਬੜੀ ਚੰਗੀ ਗੱਲ ਆ ਜੀ. ਔਰ ਮੈਂ ਸਮਝਦਾ ਕਿ
1: ਰੇਡੀਓ ਪ੍ਰੋਗਰਾਮ ਵਾਲੇ ਆ ਜਾਣ ਤਾਂ ਟੱਗ ਆਫ ਵਾਰ ਕਰਵਾ ਦੇਣਗੇ ਇਹਨਾਂ ਜੀ.
0: ਨਹੀਂ ਨਹੀਂ, ਕੋਈ ਨਹੀਂ, ਅਸੀਂ ਤਾਂ ਪਹੁੰਚ ਨਹੀਂ ਪਾਉਣਾ ਉੱਥੇ.
2: ਬਾਘਾ ਮੱਲ ਕੇ ਮੇਰਾ ਭਰਾ ਵੀ ਆਊਗਾ.
0: ਅਸੀਂ ਤਾਂ ਉੱਥੇ ਆਵਾਂਗੇ ਆਵਾਂਗੇ. ਬਾਘਾ ਸਾਡਾ ਵੀਰ ਵੱਡਾ ਆ, ਉਹ ਵੀ ਆਊਗਾ ਉੱਥੇ. ਔਰ ਮੈਂ ਗੱਲ ਕਰ ਰਿਹਾ ਸੀ ਕਿ ਜਿੰਨੇ ਵੀ ਸਾਡੇ ਬਿਜ਼ਨਸਮੈਨ ਸੁਣ ਰਹੇ ਆ, ਜ਼ਰੂਰ ਥੋੜ੍ਹੀ ਜਿਹੀ ਫਾਈਨੈਂਸ਼ਲੀ ਤੌਰ 'ਤੇ ਹੈਲਪ ਸੱਗੂ ਸਾਹਿਬ ਦੀ ਕਰਿਆ ਕਰੋ, ਕਿਉਂਕਿ ਇਹ ਫਰੀ ਵਾਲਾ ਕੰਮ ਇਹੀ ਕਰਾਉਂਦੇ ਆ. ਅਸੀਂ ਤਾਂ ਨਹੀਂ ਨਾ ਦਾ ਹੀ ਟਿਕਟ ਸਸਤੀ ਵੇਚਦੇ, ਅਸੀਂ ਤਾਂ ਪੈਸੇ ਕਮਾਈ ਦੇ ਆ ਸ਼ੋਆਂ ਦੇ ਚੋਂ, ਸਿੱਧੀ ਜਿਹੀ ਗੱਲ ਹੈ. ਠੀਕ ਹੈ, ਕਿਉਂਕਿ ਸਾਡਾ ਬਿਜ਼ਨਸ
1: ਤੁਹਾਡੀ ਗੱਲ 'ਚ ਗੱਲ ਆ
0: ਜੀ.
1: 17 ਵਾਲੀ ਟਿਕਟ ਮੈਂ 50 ਡਾਲਰ ਹੀ ਦਊਂਗਾ ਉੱਥੇ, ਬਾਕੀ ਆਪਦੇ ਕੋਲ ਪਾਊਂਗਾ.
0: ਤੁਸੀਂ ਜੋ ਮਰਜ਼ੀ ਕਰੋ, ਅਸੀਂ ਰੇਡੀਓ ਦਾ ਨਹੀਂ ਕਿਸੇ ਨੂੰ 17 ਵਾਲੀ 50 ਦੀ ਦੇਣੀ, ਅਸੀਂ 17 ਵਾਲੀ 75 ਨੂੰ ਵੇਚਾਂਗੇ.
1: ਮੈਂ ਦਿਓ ਮੇਲੇ 'ਤੇ,
0: ਤੁਸੀਂ ਦਿਓ ਆਪੇ ਉੱਥੇ ਜੋ ਮਰਜ਼ੀ ਕਰੋ. ਸਾਡੇ ਕੋਲੋਂ ਭਾਵੇਂ, ਅਸੀਂ ਤਾਂ ਤੁਹਾਡੇ ਕੋਲ ਪੂਰੇ ਪੈਸੇ ਲੈਣੇ ਆ, ਤੁਸੀਂ ਭਾਵੇਂ ਕਹਾਂਗੇ ਉਹਨੂੰ ਫਰੀ ਦਿਓ. ਕਿਉਂ ਜੀ?
1: ਠੀਕ ਹੈ,
0: ਅਸੀਂ ਇਹ ਰੀਤ ਪਾਈ ਨਹੀਂ ਵੀ ਰੇਡੀਓ ਦੇ ਵੀ ਇੰਨੇ ਟਿਕਟ ਇੰਨੇ ਨੂੰ, ਜੋ ਰੇਟ ਆ ਉਹੀ ਰੇਟ ਹੋਏਗਾ. ਔਰ ਜੇ ਚੰਗਾ ਤੁਸੀਂ ਸੁਣਨਾ ਤਾਂ ਆਓ ਭਾਈ. ਔਰ ਤੁਹਾਡੇ ਸਾਰਿਆਂ ਵਾਸਤੇ ਸੱਦਾ ਪੱਤਰ, ਜਿਵੇਂ ਸੱਗੂ ਸਾਹਿਬ ਨੇ ਜ਼ਿਕਰ ਕਰ ਹੀ ਦਿੱਤਾ, ਹੰਸ ਰਾਜ ਹੰਸ ਆਪਣੇ ਸ਼ਹਿਰ ਦੇ ਵਿੱਚ 18 ਤਰੀਕ ਨੂੰ ਆ ਰਿਹਾ, 18 ਸਤੰਬਰ ਨੂੰ. ਜਿਹੜਾ ਥੀਏਟਰ ਹੈ, ਗੁਰਵਿੰਦਰ ਜੀ ਬਰਾੜ ਸਾਹਿਬ ਸੰਧੂ ਸਾਹਿਬ, ਇਹ ਦੇਖਣ ਵਾਲਾ ਥੀਏਟਰ ਹੈ ਉੱਥੇ, ਔਰ ਐਸਾ ਕਮਾਲ ਦਾ ਥੀਏਟਰ ਹੈ, ਮਿਊਜ਼ਿਕ ਵਾਲਾ ਥੀਏਟਰ ਹੈ, ਜਿੱਥੇ ਇਕੱਲੀ ਇਕੱਲੀ ਸਾਹ ਵੀ ਲਓ ਉਹ ਵੀ ਸੁਣੂਗਾ ਵੀ ਇਹ ਸਾਹ ਲਿਆ ਹੰਸ ਭਾਜੀ ਨੇ. ਐਸਾ ਥੀਏਟਰ ਹੈ, ਔਰ ਮੈਂ ਸਮਝਦਾ ਤੁਹਾਡਾ ਸਾਰਿਆਂ ਦਾ ਪਿਆਰ ਹੈ ਕਿ ਉਹ ਹੰਸ ਰਾਜ ਹੰਸ ਨੂੰ ਤੁਸੀਂ 18 ਨੂੰ ਦੇਖਣ ਆਉਣਾ ਹੈ, ਸ਼ਾਮ ਨੂੰ ਫਰਾਈਡੇ 7 ਵਜੇ ਲਿਵਿੰਗ ਆਰਟ ਸੈਂਟਰ ਮਿਸੀ ਸਾਗਾ ਦੇ ਵਿੱਚ. ਖਹਿਰਾ ਆਟੋ ਵਾਲੇ ਸਪੈਸ਼ਲੀ ਤੌਰ 'ਤੇ ਸ਼ੋਅ ਨੂੰ ਸਪੋਂਸਰ ਵੀ ਕਰ ਰਿਹਾ, ਕਸ਼ਮੀਰ ਵੀਰ ਕੋਲ ਬੈਠਾ, ਇਹਨਾਂ ਦਾ ਮੈਂ ਥੈਂਕ ਯੂ ਵੀ ਕਰੂੰਗਾ. ਇੱਕ ਵਾਰੀ ਅਖੀਰ 'ਤੇ ਆਪਣੇ ਵੱਲੋਂ ਐਡਰੈਸ ਸੱਗੂ ਸਾਹਿਬ ਅਤੇ ਸਮਾਂ ਦੱਸ ਦਿਓ, ਫਿਰ ਆਪਾਂ ਇਜਾਜ਼ਤ ਲਈਏ.
1: 3430 ਡੈਰੀ ਰੋਡ ਈਸਟ, ਗੋਰਵੇਨ ਡੈਰੀ, ਪਾਲ ਕੈਫੀ ਸੈਂਟਰ ਜਿਹਨੂੰ ਵਾਈਲਡਵੁੱਡ ਪਾਰਕ ਵੀ ਕਹਿੰਦੇ ਸੀ. 12 ਵਜੇ ਤੋਂ ਲੈ ਕੇ 5 ਵਜੇ ਤੱਕ, 6 ਵਜੇ ਤੱਕ, ਜਿੰਨਾ ਚਿਰ ਸੰਗਤ ਬੈਠੀ ਰਹੂਗੀ, ਸਰੋਤੇ ਬੈਠੇ ਰਹਿਣਗੇ, ਪ੍ਰੋਗਰਾਮ ਚੱਲਦਾ ਰਹੂ.
2: ਇਹ ਬਿਲਕੁਲ ਫ੍ਰੀ ਹੈ ਜੀ, ਕਿਤੇ ਜਿਹੜਾ ਤੁਸੀਂ 70-50 ਕਹਿ ਰਹੇ, ਕਿਤੇ ਉਹ 'ਚ ਨੌਲ ਜਾਣ ਬੰਦੇ.
1: ਨਹੀਂ ਉਹਦੇ 'ਚ ਨਹੀਂ,
2: ਹੋਰ ਕੰਸਰਟ ਦੀ ਗੱਲ ਹੈ, ਆਪਣਾ ਬਿਲਕੁਲ ਫ੍ਰੀ ਹੈ ਜੀ.
1: ਹਾਂਜੀ, ਆਪਣਾ ਬਿਲਕੁਲ ਫ੍ਰੀ ਹੈ, ਫ੍ਰੀ ਐਂਟਰੀ ਹੈ, ਪਾਰਕਿੰਗ ਫ੍ਰੀ ਹੈ, ਸਾਰਾ ਕੁਝ ਫ੍ਰੀ ਹੈਗਾ.
0: ਚਲੋ, ਬੜੀ ਮਿਹਰਬਾਨੀ ਸਾਰਿਆਂ ਦੀ, ਤੁਹਾਡੇ ਸਾਰਿਆਂ ਵਾਸਤੇ ਸ਼ੁਭ ਇਸ਼ਾਵਾਂ, ਔਰ ਮਿਲਦੇ ਹਾਂ ਜੀ ਵਾਈਲਡ ਵਰਲਡ ਪਾਰਕ ਦੇ ਵਿੱਚ. ਸਾਰਿਆਂ ਨੂੰ ਉੱਥੇ ਪਹੁੰਚਣ ਦਾ ਸੱਦਾ ਪੱਤਰ ਹੈ, ਮੇਲਾ ਬਿਲਕੁਲ ਫ੍ਰੀ ਹੈ, ਮੇਲਾ ਕਿਰਤੀਆਂ ਦਾ ਹੈ. ਸੱਗੂ ਸਾਹਿਬ ਨੰਬਰ ਦਿਓ ਆਪਣਾ,
1: 647-200-1300, 647-200-1300.

0: Crank up the radio. You're listening to the Dave Todla Show, brought to you in part by Culture of Punjab. From the Dave Todla News Desk, locally covered, nationally connected.
1: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
2: ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
3: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੌਰਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
4: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਟੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
3: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
4: ਇਹਨਾਂ ਕੋਲ ਨੇ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
3: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
4: ਅੱਜ ਹੀ ਕਾਲ ਕਰੋ ਨੀਲਮ ਸਟੋਵ ਨੂੰ
3: 647-7410-6477-739-8710।
5: ਮੈਂ ਕਿਹਾ ਕਿੱਥੇ ਜਾ ਰਹੀ ਹੈ?
6: 10 ਵਾਰੀ ਕਿਹਾ, ਪਿੱਛੋਂ ਹਾਕ ਨਾ ਮਾਰਿਆ ਕਰੋ। ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
5: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
6: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
7: ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
8: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆਏ ਆ, ਮਕੈਨਿਕ ਨੂੰ ਗੋਦ ਲੈ ਲਿਆ।
9: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
8: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
10: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
8: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
10: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
11: Indian Fruitland, one stop for all your grocery needs.
12: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
11: Indian Fruitland ਹੈ ਸੱਚੀ one stop for all your grocery needs. ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ। ਹੁਣ Indian Fruitland ਦੀ 7th ਲੋਕੇਸ਼ਨ ਵੀ ਖੁੱਲ ਗਈ ਹੈ, on 25 Sandalwood Parkway, near Horanthro Street, Brampton.
13: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
14: Ladies and gentlemen, introducing from CHLO AM 530, the number one radio host in the world.

0: ਜੀ ਮੌਸਮ ਦਾ ਹਾਲ ਵੀ ਦੱਸ ਦਿੰਦੇ ਆ। ਜਿਹੜੀ ਛਤਰੀ ਛਾਤਾ ਰਿਪੋਰਟ ਆ ਉਹ ਕਹਿੰਦੀ ਹੈ 6:43 ਤੇ ਸੂਰਜ ਆਇਆ, 7:50 ਤੇ ਚਲੇ ਜਾਣਾ, ਮਾਮਾ ਚਾਂਸ 10:50 ਤੇ ਸ਼ਾਮ ਨੂੰ ਆਏਗਾ ਤੇ ਕੱਲ ਨੂੰ ਦੁਪਹਿਰੇ 2:36 ਤੇ ਜਾਏਗਾ। ਅੱਜ ਦਾ ਤਾਪਮਾਨ 27-28 ਡਿਗਰੀ ਤੱਕ ਜਾਏਗਾ, ਲੇਕਿਨ ਇਸ ਨੂੰ ਫੀਲ ਹੌਟ। ਕੱਲ ਨੂੰ ਤਾਪਮਾਨ 28 ਡਿਗਰੀ ਸੂਰਜ ਚਮਕੇਗਾ, ਸੈਟਰਡੇ ਸੂਰਜ ਚਮਕਦਾ ਰਹੇਗਾ, ਤਾਪਮਾਨ 27 ਡਿਗਰੀ, ਸੰਡੇ ਸੂਰਜ ਚਮਕਦਾ ਰਹੇਗਾ, ਤਾਪਮਾਨ 26 ਡਿਗਰੀ, ਮੰਡੇ ਸੂਰਜ ਚਮਕਦਾ ਰਹੇਗਾ, ਤਾਪਮਾਨ 25 ਡਿਗਰੀ, ਟਿਊਜ਼ਡੇ ਨੂੰ ਸੂਰਜ ਚਮਕਦਾ ਰਹੇਗਾ, ਤਾਪਮਾਨ 26 ਡਿਗਰੀ। ਕੱਲ ਮੀਂਹ ਪਿਆ ਜੀ, ਜਿਸ ਤਰ੍ਹਾਂ ਤੁਹਾਨੂੰ ਦੱਸਿਆ ਵੀ ਝੱਖੜ ਝੋਲੇ ਆਉਣਗੇ, ਹਨੇਰੀ ਆਏਗੀ, ਤੂਫਾਨ ਆਏਗਾ, ਮੀਂਹ ਆਏਗਾ, ਗੜੇ ਆਏ, ਸਭ ਕੁਛ ਆਏ। ਕਈ ਇਲਾਕਿਆਂ 'ਚ ਤਾਂ ਮੀਂਹ ਬਹੁਤ ਆਇਆ, ਕਈ ਇਲਾਕਿਆਂ 'ਚ ਹਵਾ ਵੀ ਬੜੀ ਚੱਲੀ, ਕਈ ਇਲਾਕਿਆਂ 'ਚ ਗੋਲਫ ਸਾਈਡ ਦੇ ਕੀ ਕਹਿੰਦੇ ਹੁੰਦੇ ਆ ਬਰਫ਼ ਦੇ ਟੁਕੜੇ ਜਿਹੇ ਡਿੱਗਦੇ ਹੁੰਦੇ, ਯਾਰ ਦੱਸੋ, ਆਈ ਹੈਵ ਅ ਬ੍ਰੇਨ ਫੌਗ ਰਾਈਟ ਨਾਓ। ਗੜੇ ਵੀ ਪਏ, ਗੱਡੀਆਂ ਦੇ ਚਿੱਬ ਵੀ ਪਏ, ਕਈ ਜਗ੍ਹਾ ਦਰਖਤ ਡਿੱਗੇ, ਕਈ ਜਗ੍ਹਾ ਬਿਜਲੀ ਦੀਆਂ ਤਾਰਾਂ ਟੁੱਟੀਆਂ, ਕਈ ਘਰਾਂ 'ਚ ਬਿਜਲੀ ਚਲੀ ਗਈ। ਇੱਥੇ ਦਾ ਇੱਕ ਅਖਬਾਰ ਹੈ, ਕੈਨੇਡਾ ਦੇ ਓਂਟੇਰੀਓ ਸੂਬੇ 'ਚ ਬਿਜਲੀ ਗੁੱਲ, ਪਤਾ ਨੀ ਕਿੰਨੇ ਘੰਟੇ ਲੱਗਣਗੇ ਠੀਕ ਹੋਣ ਨੂੰ। ਉਹ ਯਾਰ ਜੇ ਤੂੰ ਪੰਜਾਬ ਇੱਥੇ ਰਹਿ ਗਏ, ਪੰਜਾਬ ਦੀਆਂ, ਪੰਜਾਬ ਤੋਂ ਖਬਰਾਂ ਲਾਉਂਦਾ ਇਸ ਤਰ੍ਹਾਂ ਦੀਆਂ, ਤੇ ਪੰਜਾਬ 'ਚ ਕਈ ਦੇਣੀ ਨੀ ਆਉਂਦੀ ਹੈਗੀ, ਖੰਭਾ ਡਿੱਗ ਪਏ ਤਾਂ ਖੰਭਾ ਵਾਲਿਆਂ ਨੂੰ ਰਿਸ਼ਵਤ ਦੇਣੀ ਪੈਂਦੀ ਹੈ ਖੜਾ ਕਰਨ ਲਈ, ਉਹ ਵੀ ਦੱਸਿਆ ਕਰੋ ਨਾ ਨਾਲ। ਇੱਥੇ ਬੈਠੇ ਲੋਕਾਂ ਦੇ ਚੂਨਾ ਜਿਹਾ ਲਾਈ ਜਾਂਦੇ, ਪਤਾ ਨੀ ਕੀ ਕੁਛ ਕਰੀ ਜਾਂਦੇ ਆ। ਖੈਰ ਇਹਨਾਂ ਨੂੰ ਕਰਨ ਦੋ, ਇਹ ਆਪਦਾ ਕੰਮ, ਆਪਾਂ ਇਹਨਾਂ ਦੀ ਭੰਡੀ ਕਰਨ ਨੂੰ ਹਟਣਾ ਨੀ, ਕਿਉਂ ਇਹਨਾਂ ਨੇ ਆਪ ਨੀ ਹਟਣਾ ਤਾਂ ਆਪਾਂ ਕਿਉਂ ਹਟੀਏ। ਫਿਰ ਯੂਨਾਈਟਿਡ ਸਟੇਟ ਦੇ ਵਿੱਚ ਬੀਅਰ ਜਿਹੜੀ ਆ, 1602 ਕੇਸ ਬੀਅਰ ਦੇ ਗੁੰਮ ਹੋ ਗਏ, ਬਲੂ ਰਿਬਨ ਓਲਡ ਮਿਲਵਾਕੀ ਬੀਅਰ, ਤੇ ਬੀਅਰ ਬਣਾਉਣ ਵਾਲਿਆਂ ਨੇ $20,000 ਇਨਾਮ ਦਿੱਤਾ ਵੀ ਜਿਹੜਾ ਲੱਭ ਗਿਆ ਦੱਸੂ ਵੀ ਕਿੱਥੇ ਗਈ ਬੀਅਰ, 20,000 ਦੇਵਾਂਗੇ। ਮੈਂ ਸੋਚਿਆ 1602 ਕੇਸ ਨੇ, 20,000, ਫਿਰ ਪਤਾ ਲੱਗਿਆ ਬੀਅਰ ਜਿਹੜੀ ਆ 70,000 ਦੀ ਗੁੱਲ ਹੋਈ ਆ, ਚੋਰੀ ਕਰਕੇ ਲੈ ਗਿਆ ਕੋਈ, ਸੀਰੀਅਸਲੀ। ਲਓ ਜੀ ਜਾਣੇ ਆਉਂਦੇ,
1: ਮਿਸ਼ਨ ਵੈਨਿਟੀਜ਼ ਤੇ ਨਿਊ ਸ਼ਿਪਮੈਂਟ ਆ ਗਈ ਹੈ, ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ, ਕੰਟਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਜਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ, ਕਾਲ 9056711800, 905-671-1800।
2: ਕੰਡੀਸ਼ਨਸ ਅਪਲਾਈ।
3: ਆ ਭੈਣੇ ਖਰੀਦ ਲਿਆ ਗਹਿਣੇ?
4: ਕਿੱਥੇ? ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨੀ ਮਿਲਿਆ ਚੰਗਾ ਸੋਨਾ।
3: ਲੈ ਇਹ ਵੀ ਗੱਲ ਕੋਈ ਕਹਿਣ ਦੀ ਹੈ? ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
4: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
1: ਜਨਕ ਜਵੈਲਰਸ, ਜਨਕ ਜਵੈਲਰਸ ਦੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਊ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ। ਜਨਕ ਜਵੈਲਰਸ, ਕਾਲ 9052308800।
0: ਜਿਹੜਾ ਕੱਲ ਭੁਚਾਲ ਆਇਆ, ਇਹ 100 ਸਾਲ ਤੋਂ ਬਾਅਦ ਇੰਨਾ ਜ਼ਬਰਦਸਤ ਇੰਨੀ ਵੱਡੀ ਪੱਧਰ ਤੇ ਆਇਆ, ਡਾਊਨ ਵੈਲੀ ਤਾਂ ਡੁੱਬੀ ਰਹਿੰਦੀ ਹੈ ਪਾਣੀ ਚ। ਖੈਰ ਕਾਂਗੋ ਤੋਂ ਖਬਰ ਆ ਰਹੀ ਹੈ, ਉੱਥੇ 3,000 ਮੌਤਾਂ ਹੋ ਚੁੱਕੀਆਂ, ਜਿਹੜੀ ਬਿਮਾਰੀ ਹੈ ਅਬੋਲਾ, ਉਹਨੂੰ ਕੰਟਰੋਲ ਚ ਹੀ ਨਹੀਂ ਆ ਰਿਹਾ, ਰੋਜ਼ ਦੀ ਰੋਜ਼ ਨਵੇਂ ਕੇਸਿਸ ਆ ਰਹੇ ਨੇ, ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਗੱਲ ਨਹੀਂ ਬਣੀ। ਤੁਸੀਂ ਟਰੱਕ ਲੂਪ ਸੈਂਟਰ ਤੇ ਜਾਓ, ਟਰੱਕ ਦਾ ਆਇਲ ਚੇਂਜ ਕਰਾਓ ਤੇ ਆਹ ਸੁਣੋ ਪਹਿਲਾਂ।
5: ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕਾਜ਼ ਵੀ ਕੇਅਰ।
6: Are you ready?
0: ਟਿੱਕਾ ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਹੈ, ਛੋਟੀ ਵੱਡੇ ਫੰਕਸ਼ਨ ਲਈ ਨੋ ਪ੍ਰੋਬਲਮ, 6474294040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 6474294040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 6474294040, 647-429-4040।
7: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call 905-791-4900.
0: अपनी कम्युनिटी लई खुशखबरी हीलैक्स वैलनेस फिजियो एंड रीहैब सेंटर खुल चुका है जिथों तुसी फिजियोथेरेपी मसाज थेरेपी कायरोप्रैक्टर वर्गीआं सेवावां प्रोफेशनल्स वल्लों दित्तीआं जांदीआं हन ते तकरीबन सारीआं इंश्योरेंस कंपनीआं नाल खुद डील करदे ने काउंसलिंग सर्विस भी अवेलेबल हन हीलैक्स वैलनेस फिजियो रीहैब 10930 गोडवे ड्राइव यूनिट 3X1 गोडवे एंड कंट्री साइड दे कॉर्नर ते ज्यादा जानकारी लई प्लीज कॉल 905-913-5256 905-913-5256
2: From the Dave Tatla News Desk, locally covered, nationally connected.
0: Do hor conservative de member jinna ne caucus chhadta hun chhadne wale ne ginti 9 ho chuki hai. ਅਮਰੀਕਾ ਦਾ F-16 ਜਿਹੜਾ ਜੈਟ ਹੈ ਵੀਕਐਂਡ ਤੇ 에ਅਰ ਸ਼ੋ ਹੋਣਾ ਹੈ ਆਪਣੇ CNE ਤੇ ਉਹ ਹੁਣ ਇੱਥੇ ਨਹੀਂ ਪਰਫਾਰਮ ਕਰੇਗਾ ਸਪੋਰਟਸ ਦੇ ਵਿੱਚ ਕੱਲ ਬਲੂ ਜੈਟਸ ਨੇ 11-0 ਨਾਲ ਕਲੀਵਲੈਂਡ ਗਾਰਡੀਅਨ ਨੂੰ ਹਰਾਇਆ ਵਲਾਡੀ ਉਹਨੇ ਛੱਕਾ ਮਾਰਿਆ ਤੇ 5 ਰਨ ਲਏ ਜਿਹੜਾ ਜਾਲੀ ਜਾਂ ਮੀਡੀਆ ਸੀ ਇਹ ਵਰਲਡ ਕੱਪ ਹੋਣ ਲੱਗਿਆ ਜੀ ਇੰਨਾ ਘਾਟਾ ਪੈ ਜਾਣਾ ਜੀ ਜਿਉਂ ਰੋਣ ਲੱਗੇ ਹੁਣ ਆਂਕੜੇ ਸਾਹਮਣੇ ਆ ਗਏ ਇਟ ਵਾਜ਼ ਅ ਵਰਲਡ ਕੱਪ ਗੋਲ ਇੰਨੀ ਇੱਥੇ ਜਿਹੜੀ ਇਨਪੁੱਟ ਰਹੀ ਹੈ ਸਾਡੀ ਇਕਾਨਮੀ 'ਚ

0: ਕਈ ਵਾਰ ਨਾ ਸਾਡੇ ਸੈਲਫੀਆਂ ਜਿਹੀਆਂ ਲੈਣ ਲੱਗ ਜਾਂਦੇ, ਰੋਟੀ ਖਾਂਦੇ ਉਹਦੀ ਫੋਟੋ ਜੀ ਖਿੱਚ ਲੈਣਗੇ, ਚਾਹ ਪੀਂਦੇ ਉਹਦੀ ਖਿੱਚ ਲੈਣਗੇ, ਕਿਸੇ ਰੈਸਟੋਰੈਂਟ ਦੇ ਅੰਦਰ ਜਾਣ ਲੱਗੇ ਉਹ ਵੀ ਖਿੱਚ ਲੈਣਗੇ, ਅਸੀਂ ਰੈਸਟੋਰੈਂਟ ਜਾ ਰਹੇ ਹਾਂ ਉਹਦੀ ਵੀਡੀਓ ਜੀ ਬਣਾ ਲੈਣਗੇ, ਪਤਾ ਨਹੀਂ ਕੀ ਕੁਛ ਕਰੀ ਜਾਂਦੇ ਨਹਿਲੇ ਦਹਿਲੇ ਜੇ। ਹੁਣ ਕੀ ਹੋਇਆ, ਇੱਕ ਸਟੂਡੈਂਟ ਅਮੈਰੀਕਾ ਚ ਉਹ ਹੇਅਰ ਜਿਹੜਾ ਏਅਰਪੋਰਟ ਆ ਉੱਥੇ ਏਅਰਪੋਰਟ ਦੀਆਂ ਫੋਟੋਆਂ ਖਿੱਚੀ ਜਾਵੇ, ਕਦੇ ਐਂ ਨੂੰ ਹੋ ਗਏ, ਕਦੇ ਟੇਢਾ ਜਿਹਾ ਹੋ ਗਏ, ਕਦੇ ਸਿੱਧਾ ਹੋ ਗਏ, ਪੁਲਿਸ ਨੇ ਫੜ ਲਿਆ, ਕਹਿੰਦੇ ਦੱਸੋ ਫੋਟੋਆਂ ਕਿਹਨੂੰ ਭੇਜਣੀਆਂ। ਹੁਣ ਅੰਦਰ ਕੀਤਾ ਹੋਇਆ, ਹੁਣ ਚੀਕਾਂ ਮਾਰਦਾ। ਔਰ ਇੱਕ ਮੇਨ ਸਟ੍ਰੀਮ ਚ ਸਰਵੇ ਹੋਇਆ, ਸਰਵੇ ਚ ਉਹਨਾਂ ਨੇ ਪੁੱਛਿਆ ਕਿ ਟਰੰਪ ਦਾ ਵਾਈਟ ਹਾਊਸ ਆਨਲਾਈਨ ਟ੍ਰੋਲਿੰਗ ਕੈਂਪੇਨ ਕਰ ਰਿਹਾ ਅਗੇਂਸਟ ਕੈਨੇਡਾ, ਇਜ਼ ਇਟ ਗੋਨ ਟੂ ਫਾਰ, ਲੇਕਿਨ 74% ਕਹਿੰਦੇ ਯੈਸ ਇਟਸ ਗੋਨ ਟੂ ਫਾਰ। ਗੁਰਪ੍ਰੀਤ ਸੁਮਰਾ ਹੋਰਾਂ ਦਾ ਆਹ ਸੁਨੇਹਾ ਸੁਣੋ। ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਰੁਪਏ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155B ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ।
1: ਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ, ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ। ਬਸ ਵੇ ਅਸੀਂ ਕਰਤਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ। ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ,
2: ਪੰਜਾਬੀ ਬਾਈ ਨੇਚਰ ਏਅਰਪੋਰਟ ਐਂਡ ਗੋਵੇ ਤੇ ਗੋ ਰੋਡ 9057944667।
1: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
2: ਮੇਰੀ ਮੰਨੋ ਆਪਾਂ ਪਿੰਡ ਨਾ ਚੱਲੀਏ।
1: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
2: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ, ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ।
1: 40 ਸਾਲਾਂ ਤੋਂ ਬੇਦਾਗ ਸਰਵਿਸ, ਗਿੱਲ ਇੰਟਰਨੈਸ਼ਨਲ ਟ੍ਰੈਵਲ,
2: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਚ ਕਰਨਾ ਹੋਵੇ ਟ੍ਰੈਵਲ,
1: ਸਰਵਿੰਗ ਕੈਨੇਡਾ ਨੇਸ਼ਨ ਵਾਈਡ,
2: 905-671-8400 or 905-796-8800 or visit giltravels.ca।
0: ਅੱਜ ਅੱਧੀ ਰਾਤੋਂ ਪੈਟਰੋਲ ਦੀ ਪ੍ਰਾਈਸ 2 ਸੈਂਟ ਥੱਲੇ ਆਏਗੀ ਜੀ, ਔਰ ਇਹਦੇ ਨਾਲ ਨਾਲ ਜਿਹੜਾ ਬਿਜ਼ਨਸ ਹੈ ਜਨਕ ਜੂਲਰ ਦੇ ਸਹਿਯੋਗ ਨਾਲ ਮਨੀ ਮਾਰਕੀਟ ਦੱਸਦੀ ਹੈ, ਟੋਰਾਂਟੋ ਸਟਾਕ ਚੇਂਜ, ਡਾਓ, ਨੈਸਡੈਕ, ਕਰੂਡ ਆਇਲ, ਡਾਲਰ, ਸੋਨਾ, ਸਭ ਕੁਝ ਇਸ ਸਮੇਂ ਉੱਪਰ ਚੱਲ ਰਿਹਾ ਹੈ। ਮਾਰਕ ਕਾਰਨੀ ਨੇ ਅੱਜ ਸਵੇਰੇ ਅਨਾਊਂਸਮੈਂਟ ਕੀਤੀ ਹੈ ਕਿ 3000 ਵੀਆ ਰੇਲ ਦੇ ਜਿਹੜੇ ਕਾਰਾਂ ਨੇ ਉਹ ਹੁਣ ਕੈਨੇਡਾ ਚ ਬਿਲਡ ਕੀਤੀਆਂ ਜਾਣਗੀਆਂ, ਅਮਰੀਕਾ ਚ ਨਹੀਂ। ਇੰਡੀਅਨ ਫਰੂਟਲੈਂਡ ਤੇ ਰੱਖੜੀ ਦੀ ਸੇਲ ਚੱਲ ਰਹੀ ਹੈ ਜੀ, ਤੁਸੀਂ ਉਹਦਾ ਫਾਇਦਾ ਚੱਕ ਸਕਦੇ ਹੋ, $4 ਬਚਾ ਸਕਦੇ ਹੋ। ਜਦੋਂ ਸੇਵਿੰਗ ਦਾ ਨਾਮ ਆਉਂਦਾ ਹੈ ਤਾਂ ਸੇਵਿੰਗ ਦਾ ਦੂਜਾ ਨਾਮ ਇੰਡੀਅਨ ਫਰੂਟਲੈਂਡ ਹੈ। ਸਵਰਨ ਚੱਕੀ ਆਟਾ 11.99 ਦਾ 20 ਪਾਊਂਡ, ਇੰਡੀਅਨ ਡੈਲੀਬਾਈਟ ਰਾਈਸ ਆ ਜਿਹੜੇ 6.99 ਦੇ 8 ਪਾਊਂਡ, ਇੰਡੀਅਨ ਬਰਾਊਨ ਸ਼ੂਗਰ 6.99 ਦੀ 8 ਪਾਊਂਡ ਹੈ, ਔਰ ਇਹਦੇ ਨਾਲ ਨਾਲ ਟਾਟਾ ਟੀ ਪ੍ਰੀਮੀਅਮ 9.99 ਦੀ 1 ਕਿਲੋ ਹੈ। 9.99 ਦਾ 5 ਕਿਲੋ ਬਾਲਟੀ ਚ ਗੌੜਾ ਹੁੰਦਾ ਹੈ ਜੀ, ਔਰ ਇਹਦੇ ਨਾਲ ਲਕਸ਼ਮੀ ਦੇਸੀ ਬੇਸਣ 3.99 ਦਾ ਹੈ। ਮਿਹਰਬਾਨ ਜੂਸ ਪੀਓ 3.99 ਦੀ 3 ਲੀਟਰ ਦੀ ਬੋਤਲ ਹੈ ਵੱਡੀ ਸਾਰੀ। ਕਾਲੇ ਚਿੱਟੇ ਚਨੇ 3.99 ਦੇ 4 ਪਾਊਂਡ ਹੈ। 7.99 ਦਾ 5 ਕਿਲੋ ਬਾਂਸੀ ਗੁੜ ਹੈ। ਬ੍ਰੈਡ ਜਿਹੜੀ ਹੈ ਵਾਈਟ ਲੈ ਲਓ, ਹੋਲ ਵੀਟ ਲੈ ਲਓ, 2.49 ਦੀ ਈਚ ਹੈ। ਇਹਦੇ ਨਾਲ ਲਕਸ਼ਮੀ ਜਿੰਜਰ ਜਿਹੜੀ ਗਾਰਲਿਕ ਪੇਸਟ ਹੁੰਦੀ ਹੈ ਉਹ 2.99 ਦੀ ਹੈ। ਹਲਦੀਰਾਮ ਦੇ ਸਨੈਕ ਸਵੇਰੇ ਖਾਓ, ਦੁਪਹਿਰੇ ਖਾਓ, ਸ਼ਾਮ ਨੂੰ ਮੂਡ ਬਣਾਉਣਾ ਉਦੋਂ ਵੀ ਖਾਓ, 1.99 ਦਾ ਪੈਕਟ ਮਿਲੇਗਾ। ਇੰਡੀਅਨ ਫਰੂਟ ਲੈਂਡ ਦੀਆਂ ਸਾਰੀਆਂ ਲੋਕੇਸ਼ਨਾਂ ਤੇ ਮਿਲੇਗਾ ਜੀ। ਆਲਰਾਈਟ, ਜਾਣੇ ਆਉਂਦੇ ਸਟੇ ਟਿਊਨ। ਲੈਂਡਸਕੇਪਿੰਗ ਦਾ ਕੰਮ ਕਰਾਉਣਾ ਆ ਸੁਣੋ,
3: ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ, ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। AAA ਲੈਂਡਸਕੇਪਿੰਗ, ਕਾਲ 647-784-1213, 647-784-1213।
4: ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ, ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ। ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
2: ਜਸ਼ਨ ਟੈਂਟਸ ਦੇ ਨਾਲ।
4: ਵਿਆਹ ਹੋਵੇ, ਬਰਥਡੇ ਪਾਰਟੀ,
2: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ,
4: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ, ਹਾਈ ਪੀਕ ਟੈਂਟਸ, ਕਲੀਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ।
2: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ, ਚੇਅਰਸ, ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ।
4: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ, ਕੁਆਲਿਟੀ ਸਰਵਿਸ, ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ। ਅੱਜ ਹੀ ਕਾਲ ਕਰੋ ਜਸ਼ਨ 416-294-2857
2: 416-294-2857।
4: ਜਸ਼ਨ ਟੈਂਟਸ, ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ।
0: ਸਵਾਗਤ ਕਰਦੇ ਹਾਂ ਉਮਰਪ੍ਰੀਤ ਚਾਵਲਾ ਜੀ ਨੂੰ। ਮੈਡਮ, ਵੈਲਕਮ ਟੂ ਦ ਸ਼ੋ।
5: ਥੈਂਕ ਯੂ ਸੋ ਮਚ ਦੇਵ ਜੀ। ਸਭ ਤੋਂ ਪਹਿਲੇ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਉਮਰਪ੍ਰੀਤ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਇਹਨਾਂ ਮੁਲਕਾਂ 'ਚ ਕੁੱਤਾ ਕਿਤੇ ਬੰਦੇ ਨੂੰ ਵੱਢ ਦੇਵੇ ਜਾਂ ਬੱਚੇ ਨੂੰ ਵੱਢ ਦੇਵੇ, ਉਹ ਕੁੱਤਾ ਲੱਭ ਦੇ, ਉਹਦੇ ਟੀਕਾ ਲਾ ਕੇ ਉਹਨੂੰ ਰਾਮ ਨਾਮ ਸੱਤਿਆ। ਸਾਡੇ ਪਾਸੋਂ 'ਚ ਉੱਥੇ ਇੱਕ ਬੁੜਾ ਮੋਟਰ 'ਤੇ ਪਿਆ ਸੀ, ਸੱਤ ਅੱਠ ਕੁੱਤੇ ਆ ਨਾ, ਝੁੰਡ ਜਾ ਕੇ ਪੈ ਗਿਆ ਬੁੜੇ ਨੂੰ। ਸਵੇਰੇ ਉਹਦੀਆਂ ਹੱਡੀਆਂ ਲੱਭੀਆਂ ਉੱਥੇ ਵਿਚਾਰੇ ਦੀਆਂ। ਕੁੱਤੇ ਫੇਰ ਵੀ ਤੁਰੇ ਫਿਰਦੇ ਉੱਥੇ। ਐਕਟਰ ਜਾਏਗਾ, ਸੂਦ ਇੱਕ ਬੀਬੀ ਆ, ਕਹਿੰਦੇ ਕੁੱਤੇ ਕੋ ਮਾਰਨਾ ਨੀ ਚਾਹੀਏ, ਆਪਦੇ ਘਰੇ ਧਰਮਸ਼ਾਲਾ ਖੋਲ ਲੋ, ਉੱਥੇ ਛੱਡਿਆਵਾਂਗੇ। ਇਸ ਬੈਰ ਇੱਥੇ ਇੱਥੇ ਕੁੱਤਾ ਹੋਵੇ, ਰਿੱਛ ਹੋਵੇ, ਜਿਹੜੇ ਜੰਗਲ 'ਚ ਫਿਰਦੇ ਆ, ਉਹ ਵੀ ਕਦੇ ਇਨਸਾਨ ਤੇ ਅਟੈਕ ਕਰਦੇ, ਉਹਦੇ ਵੀ ਟੀਕਾ ਲਾ ਕੇ ਰਾਮ ਨਾਮ ਸੱਤਿਆ ਕਰ ਦਿੰਦੇ ਆ। ਬਸ ਪਤਾ ਕੀ ਕਹਿੰਦੇ, ਬੋਲੋ ਹਰੀ ਹਰੀ ਬੋਲ, ਬੋਲੋ ਹਰੀ ਹਰੀ। ਜਦੋਂ ਕਲਕੱਤੇ ਹੁੰਦੇ ਸੀ ਨਾ ਅਮਰਪ੍ਰੀਤ ਜੀ, ਜਿਹੜੇ ਗਰੀਬ ਸੀ ਵਿਚਾਰੇ, ਉਹਨਾਂ ਨੇ ਜਦੋਂ ਮੁਰਦਾ ਲੈ ਕੇ ਜਾਣਾ, ਇੱਕ ਤਾਂ ਦੋ ਦੋ ਪੈਸੇ ਹੁੰਦੇ ਸੀ ਉਸ ਜ਼ਮਾਨੇ 'ਚ, ਇੱਕ ਪੈਸਾ ਵੀ ਹੁੰਦਾ ਸੀ, ਤਿੰਨ ਪੈਸੇ ਵੀ ਹੁੰਦੇ ਸੀ, ਨਾਲ ਮਖਿਆਣੇ ਜੇ ਹੁੰਦੇ ਸੀ, ਉਹ ਮੂਹਰੇ ਮੂਹਰੇ ਇੱਕ ਭੱਜਿਆ ਜਾਣਾ, ਉਹਨੇ ਖੜਾਈ ਜਾਣੇ ਤੇ ਹਰੀ ਬੋਲ, ਬੋਲੋ ਹਰੀ ਹਰੀ ਬੋਲ ਕਰਕੇ ਭੱਜੇ ਜਾਂਦੇ ਹੁੰਦੇ ਸੀ। ਉਹ ਜਿਹੜੇ ਗਰੀਬ ਬੱਚੇ ਹੁੰਦੇ ਸੀ, ਉਹਨਾਂ ਨੇ ਇੱਕ ਪੈਸਾ ਦੋ ਪੈਸਾ ਬਾਅਦ 'ਚ ਇਕੱਠੇ ਕਰੀ ਜਾਣੇ, ਮਖਿਆਣੇ ਇਕੱਠੇ ਕਰਨੇ। ਐਨੀ ਹਾਓ, ਆਪਣੇ ਕੋਲ ਬਹੁਤ ਸਾਰਾ ਇਸ਼ੂ ਹੁੰਦੇ ਆ ਲਾਈਫ ਰਿਲੇਟਡ
5: ਜੀ,
0: ਚਾਹੇ ਉਹ ਲਾਈਫ ਇੰਸ਼ੋਰੈਂਸ ਹੋਵੇ, ਜਾਂ ਸਾਡੇ ਤੇ ਕਰਜ਼ੇ ਇੰਨੇ ਆ, ਜਾਂ ਸਾਡੇ ਬੱਚਿਆਂ ਦਾ ਭਵਿੱਖ ਹੈ ਉਹ ਕਿਵੇਂ ਹੋਏਗਾ, ਜਾਂ ਸਾਡਾ ਆਉਣ ਵਾਲਾ ਭਵਿੱਖ ਕਿਵੇਂ ਹੋਏਗਾ, ਜਾਂ ਸਾਡਾ ਆਉਣ ਵਾਲਾ 65 ਸਾਲ ਤੋਂ ਬਾਅਦ ਸਾਡੀ ਜ਼ਿੰਦਗੀ ਕਿਵੇਂ ਚੱਲੇਗੀ, ਸਾਡੇ ਕੋਲ ਪੈਸੇ ਕਿੱਥੋਂ ਆਉਣ। ਸਰਕਾਰ ਨੇ ਤਾਂ 1,500 ਦੇਣਾ ਤੁਹਾਨੂੰ, 1,500 ਨਾਲ ਤਾਂ ਮੇਰੇ ਵਰਗੀ ਦਾਰੂ ਨਹੀਂ ਮਿਲਦੀ ਹੈਗੀ, ਉਹਨੇ 'ਚ ਮੁੱਕ ਜਾਂਦੇ ਆ। ਖਾਣਾ ਪੀਣਾ ਕਿੱਥੋਂ ਆ, ਤੇ ਰੈਂਟ 'ਤੇ ਕਿੱਥੋਂ ਰਹਿਣਾ, ਜਾਂ ਕਿਰਾਏ 'ਤੇ ਕਿਵੇਂ ਕਰਨਾ, ਕਿਸ਼ਤਾਂ ਕਿੱਥੋਂ ਦੇਣੀਆਂ, ਇਹਨਾਂ ਦੇ ਸੋ ਮੈਨੀ ਅਦਰ ਫਾਰਮੈਲਿਟੀ ਦੈਟ ਇਨਸਾਨਾਂ ਨੂੰ ਕਰਨੀ ਪੈਂਦੀ ਆ। ਅੱਜ ਕਿਹੜਾ ਟੌਪਿਕ ਚੁਣੋਗੇ ਨਾ
5: ਜੀ? ਤਾਂ ਹੀ ਪਲੈਨਿੰਗ ਆਉਂਦੀ ਹੁੰਦੀ ਆ ਵਿੱਚ, ਕਿਉਂਕਿ ਤੁਸੀਂ ਕਿਹਾ ਵੀ 1,500-2,000 ਨਾਲ ਕਿਸੇ ਦਾ ਵੀ ਨਹੀਂ ਸਰਦਾ। ਚਲੋ ਅਲਕੋਹਲ ਨੂੰ ਛੱਡੀਏ ਆਪਾਂ, ਤਾਂ ਵੀ ਨਹੀਂ ਸਰਦਾ ਆਪਣਾ।
0: ਨਹੀਂ ਨਹੀਂ, ਅਲਕੋਹਲ ਜ਼ਰੂਰੀ ਹੈ, ਠੀਕ ਹੈ।
5: ਤਾਂ ਹੀ ਦੇਵ ਜੀ ਕਹਿੰਦੇ ਕਿ ਇਫ ਯੂ ਲਵ ਯੂਰ ਫੈਮਿਲੀ ਲੀਵ ਦੈਨ ਅ ਪਲਾਨ ਨੋਟ ਅ ਮੈਸ।
0: ਸ਼ੋਰ, ਐਬਸੋਲੂਟਲੀ,
5: ਹੈ ਨਾ। ਸੋ ਮੈਂ ਹਮੇਸ਼ਾ ਕਹਿੰਦੀ ਹੁੰਦੀ ਆ ਵੀ ਜਦੋਂ ਵੀ ਤੁਸੀਂ ਐਡਵਾਈਜ਼ਰ ਨਾਲ ਗੱਲ ਕਰਨੀ ਆ, ਕੋਈ ਪ੍ਰੋਡਕਟ ਦੀ ਗੱਲ ਨਾ ਕਰੋ, ਪਲੈਨਿੰਗ ਦੀ ਗੱਲ ਕਰੋ। ਸਟੈਟਸ ਕਹਿੰਦੇ ਆ ਦੇਵ ਜੀ ਵੀ ਓਵਰ ਜਿਹੜੇ 90% ਕੈਨੇਡੀਅਨਸ ਹੈ ਨਾ, ਉਹ ਅੰਡਰ ਇੰਸ਼ੋਰਡ ਹੈ, ਤੇ 64% ਲੋਕ ਇਹ ਮੰਨਦੇ ਆ ਕਿ ਇੰਸ਼ੋਰੈਂਸ ਉਹਨਾਂ ਲਈ ਜ਼ਰੂਰੀ ਹੈ, ਉਹਨਾਂ ਦੀ ਫੈਮਿਲੀ ਲਈ ਜ਼ਰੂਰੀ ਹੈ ਕਿ ਕੱਲ ਨੂੰ ਜੇ ਮੈਨੂੰ ਕੁਝ ਹੋ ਜਾਂਦਾ ਤਾਂ ਮੇਰੀ ਫੈਮਿਲੀ ਦੀ ਟੇਕ ਕੇਅਰ ਕਿਵੇਂ ਹੋਏਗੀ। ਜਾਂ ਸਟੇਟ ਪਲੈਨਿੰਗ ਦੇ ਵਿੱਚ ਇੰਸ਼ੋਰੈਂਸ ਬਹੁਤ ਵਧੀਆ ਕੰਮ ਕਰਦੀ ਹੈ।
0: ਓਕੇ, ਅੱਛਾ ਇੱਕ ਗੱਲ ਹੋਰ ਦੱਸੋ ਅਮਰ ਜੀ
5: ਜੀ,
0: ਅੱਜ ਕੱਲ ਪੈਸੇ ਕਿੰਨੇ ਸਾਰੇ ਤੰਗ ਨੇ
5: ਜੀ,
0: ਫਿਰ ਉਹ ਲਾਈਫ ਇੰਸ਼ੋਰੈਂਸ ਨੂੰ ਕਿਸ ਤਰ੍ਹਾਂ ਅਫੋਰਡ ਕਰਨੇ ਜਾਂ ਕਿਸ ਤਰ੍ਹਾਂ ਦੀ ਇੰਸ਼ੋਰੈਂਸ ਲੈਣ?
5: ਦੇਵ ਜੀ ਇੱਕ ਨਾ ਪਲਾਨ, ਮਤਲਬ ਦੇਖੋ ਲਾਈਫ ਇੰਸ਼ੋਰੈਂਸ ਨਾ ਬਹੁਤ ਵਾਰ ਲੋਕ ਇਹੀ ਸੋਚਦੇ ਜਿਵੇਂ ਤੁਸੀਂ ਕਿਹਾ ਵੀ ਐਕਸਪੈਂਸਿਵ ਹੈ,
0: ਹੈਨਾ।
5: ਹੁਣ ਸਾਨੂੰ ਕੀ ਲੱਗਦਾ ਹੁੰਦਾ ਕਿ ਅਸੀਂ ਪਰਮਾਨੈਂਟ ਪਲਾਨ ਲਈਏ, ਪਰਮਾਨੈਂਟ ਪਲਾਨ ਆਫਕੋਰਸ ਉਹਦਾ ਪ੍ਰੀਮੀਅਮ ਜ਼ਿਆਦਾ ਹੁੰਦਾ। ਟਰਮ ਇੰਸ਼ੋਰੈਂਸ 10 ਤੋਂ 50 ਸਾਲ ਤੱਕ ਦੀ ਟਰਮ ਆਪਾਂ ਨੂੰ ਮਿਲ ਜਾਂਦੀ ਹੁੰਦੀ ਹੈ। 10 ਸਾਲ ਦੀ ਟਰਮ ਜਿਹੜੀ ਹੈ ਨਾ, ਬਹੁਤ ਮੈਂ ਕਹੂੰਗੀ ਫਲੈਕਸੀਬਲ ਔਰ ਵਧੀਆ ਚੀਜ਼ ਹੈ, ਕਿਉਂਕਿ 10 ਸਾਲ ਦੀ ਟਰਮ ਦੇ ਵਿੱਚ ਆਪਣੇ ਕੋਲ ਇੱਕ ਤਾਂ ਪ੍ਰੀਮੀਅਮ ਉਹਦਾ ਬਹੁਤ ਘੱਟ ਹੁੰਦਾ, ਦੂਜਾ ਉਹਦੇ 'ਚ ਆਪਣੇ ਕੋਲ ਇੱਕ ਆਪਸ਼ਨ ਹੁੰਦੀ ਹੈ, ਪਹਿਲੇ 5 ਸਾਲ ਜਾਂ ਈਵਨ 7 ਸਾਲ ਵੀ ਹੁਣ ਕੰਪਨੀਆਂ ਨੇ ਕਰਤਾ, ਤੁਸੀਂ ਉਹਨੂੰ ਵਿਦ ਇਨ ਫਸਟ 5 or 7 years ਤੁਸੀਂ ਉਹਨੂੰ ਲੌਂਗਰ ਟਰਮ ਦੇ ਵਿੱਚ ਚੇਂਜ ਕਰ ਸਕਦੇ ਹੋ। ਹੁਣ ਜਿਵੇਂ ਤੁਸੀਂ ਕਿਹਾ ਅਫੋਰਡੇਬਿਲਟੀ ਇਸ਼ੂ ਹੋ ਸਕਦੀ ਹੈ, ਜਾਂ ਸਾਡੇ 'ਚੋਂ ਬਹੁਤ ਲੋਕ ਸੋਚੀ ਜਾਂਦੇ ਅਸੀਂ ਤਾਂ ਵਾਪਿਸ ਹੀ ਚਲੇ ਜਾਣਾ ਹੈ ਨਾ, ਵੀ ਇੰਸ਼ੋਰੈਂਸ ਆਪਾਂ ਇੰਨੀ ਲੰਬੀ ਲੈ ਕੇ ਕੀ ਕਰਨੀ ਹੈ, ਜਾਂ ਕਈਆਂ ਨੂੰ ਇਹ ਹੁੰਦਾ ਵੀ ਅਸੀਂ ਘਰ ਲੈਣਾ ਬਟ ਸਾਨੂੰ ਪਤਾ ਨਹੀਂ ਅਸੀਂ 1-2 ਸਾਲ ਨੂੰ ਲੈਣਾ, ਉਦੋਂ ਅਸੀਂ ਟਰਮ ਆਪਾਂ ਲੌਂਗਰ ਟਰਮ ਲਾਂਗੇ। ਸੋ 10 ਸਾਲ ਦੀ ਟਰਮ ਦੇ ਨਾਲ ਇੱਕ ਤਾਂ ਪ੍ਰੀਮੀਅਮ ਬਹੁਤ ਥੋੜਾ ਹੋਣਾ, ਦੂਜਾ ਤੁਸੀਂ ਆਪਣੀ ਜਿਹੜੀ ਹੈਲਥ ਆ ਤੁਹਾਡੀ ਉਹ ਲੋਕ ਹੋ ਜਾਂਦੀ ਹੈ ਵਿਦ ਇਨ 5 ਔਰ 7 ਇਅਰਸ ਆਪਾਂ ਉਹਨੂੰ ਲੌਂਗਰ ਟਰਮ ਚ ਵੀ ਚੇਂਜ ਕਰ ਸਕਦੇ ਹਾਂ ਬਿਨਾਂ ਕਿਸੇ ਮੈਡੀਕਲ ਕੁਐਸਚਨ ਦੇ ਕਿਉਂਕਿ ਦੇਖੋ ਜਿਵੇਂ ਸਾਡੀ ਏਜ ਵੱਧ ਰਹੀ ਹੈ ਉਵੇਂ ਸਾਡੇ ਪੇਰੈਂਟਸ ਦੀ ਵੀ ਵੱਧ ਰਹੀ ਹੈ ਕੱਲ ਨੂੰ ਪੇਰੈਂਟਸ ਨੂੰ ਕੋਈ ਹੈਲਥ ਇਸ਼ੂ ਹੈ ਉਹ ਵੀ ਅੰਡਰ ਰਾਈਟਿੰਗ ਦੇ ਵਿੱਚ ਆਉਂਦਾ ਜਾਂ ਤੁਹਾਨੂੰ ਟਿਕਟਾਂ ਜ਼ਿਆਦਾ ਮਿਲ ਗਈਆਂ ਉਹ ਵੀ ਅੰਡਰ ਰਾਈਟਿੰਗ ਚ ਆਏਗਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈ ਸਾਰਾ ਕੁਝ ਅੰਡਰ ਰਾਈਟਿੰਗ ਦੇ ਵਿੱਚ ਦੁਬਾਰਾ ਕੰਸੀਡਰ ਹੁੰਦਾ ਬਟ ਜੇ ਤੁਸੀਂ ਟਰਮ ਨਾਲ ਆਪਣੀ ਹੈਲਥ ਨੂੰ ਲੌਕ ਕੀਤਾ ਹੋਇਆ ਪਹਿਲੇ 5 ਜਾਂ 7 ਸਾਲ ਦੇ ਵਿੱਚ ਆਪਾਂ ਉਹਨੂੰ ਲੌਂਗਰ ਟਰਮ ਦੇ ਵਿੱਚ ਚੇਂਜ ਕਰ ਸਕਦੇ ਹਾਂ ਜਾਂ ਫਿਰ ਉਹਨੂੰ ਪਰਮਾਨੈਂਟ ਦੇ ਵਿੱਚ ਤੁਸੀਂ ਡਿਊਰਿੰਗ 10 ਈਅਰਸ ਤੁਸੀਂ ਕਦੇ ਵੀ ਉਹਨੂੰ ਪਰਮਾਨੈਂਟ ਚੇਂਜ ਕਰ ਸਕਦੇ ਹੋ ਸੋ ਇੰਸ਼ੋਰੈਂਸ ਦਾ ਪ੍ਰੀਮੀਅਮ ਡਿਪੈਂਡ ਕਰਦਾ ਤੁਹਾਡੀ ਹੈਲਥ ਦੇ ਉੱਪਰ ਦੂਜਾ ਤੁਹਾਡੀ ਏਜ ਦੇ ਉੱਪਰ ਤੀਜਾ ਤੁਸੀਂ ਕਿਵੇਂ ਦਾ ਪਲਾਨ ਚੂਜ਼ ਕਰ ਰਹੇ ਹੋ ਸੋ ਤੁਹਾਡੀ ਜੋ ਵੀ ਅਫੋਰਡੇਬਿਲਟੀ ਹੈ ਤੁਹਾਡਾ ਜੋ ਵੀ ਸਟੇਟਸ ਹੈ ਜੋ ਵੀ ਲਾਇਬਿਲਟੀਜ਼ ਹੈ ਉਹਨਾਂ ਨੂੰ ਡਿਸਕਸ ਕਰਕੇ ਆਪਾਂ ਇੱਕ ਕਸਟਮਾਈਜ਼ ਪਲੈਨਿੰਗ ਕਰ ਸਕਦੇ ਹੁੰਦੇ ਹਾਂ ਸੋ ਨੰਬਰ ਹੈ ਜੀ ਮੇਰਾ 6474461616
0: 4461616 ਤੇ ਤੁਸੀਂ ਉਮਰਪ੍ਰੀਤ ਜੀ ਨਾਲ ਗੱਲ ਕਰ ਸਕਦੇ ਹੋ ਐਂ ਕਰਦੇ ਹਾਂ ਜਾਣੇ ਉਹਨੇ ਤੁਹਾਨੂੰ ਜੋਕ ਵੀ ਸੁਣਾਉਣਾ ਸਟੇ ਟਿਊਨ।

0: ਨਾ ਚਾਚਾ ਜੀ ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜ ਕੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਈ ਤੁਹਾਡੀ ਮੋੜਗੇ ਚ ਪ੍ਰੂਫ ਨਹੀਂ ਹੋਈ
1: ਹੈ। ਉਹ ਤੂੰ ਰੇ ਫੜਾ,
2: ਉਹ ਮੋੜਗੇ ਚ ਪ੍ਰੂਫ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਬੇਲਨੇ ਪੈਂਦੇ ਆ,
1: ਲੱਗਿਆ ਗੱਲਾਂ ਮਾਰਦਾ।
0: ਓ ਚਾਚਾ ਜੀ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਬਈ ਫਸਟ ਜਾਂ ਸੈਕਿੰਡ ਮੋੜਗੇਜ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ 416-356-1870 416-356-1870 ਪੈਗੀ ਪੱਲੇ।
3: ਆਈ ਐਮ ਦੇਵ ਟਾਕਲਾ ਐਂਡ ਯੂ ਆਰ ਨਾਟ।
4: ਸਤਿ ਸ਼੍ਰੀ ਅਕਾਲ ਦੇਵ ਭਾਜੀ, ਸਾਡੇ ਕੋਲ ਹੈਗੀ ਇਸ ਵੇਲੇ ਇੰਟਰਨੈਟ ਤੇ ਮੋਬਾਈਲ ਫੋਨ ਦੀ ਬਹੁਤ ਹੀ ਵਧੀਆ ਡੀਲਸ, ਅਨਲਿਮਿਟਿਡ ਡੇਟਾ ਪਲਾਨਸ ਵਿਦ 5 ਈਅਰ ਪ੍ਰਾਈਸ ਗਾਰੰਟੀ, $55 US ਦੇ ਮੈਕਸੀਕੋ ਰੋਮਿੰਗ, $65 ਇੰਟਰਨੈਸ਼ਨਲ ਰੋਮਿੰਗ ਇੰਕਲੂਡਿੰਗ 64 ਕੰਟਰੀਜ਼, ਨੋ ਕੰਟਰੈਕਟ। ਤੇ ਇਸ ਆਫਰ ਨੂੰ ਲੈਣ ਲਈ ਤੁਸੀਂ ਕਾਲ ਕਰਿਓ 647-946-2525। ਤੇ ਸਾਡੇ ਕੋਲ ਇੰਟਰਨੈਟ ਦੀ ਆਫਰਸ ਵੀ ਹੈਗੀ, ਹਾਈ ਸਪੀਡ ਅਨਲਿਮਿਟਿਡ ਯੂਸੇਜ $55 ਤੋਂ ਸਟਾਰਟਿੰਗ, ਤੇ ਫੋਨ ਨੰਬਰ ਸੇਮ ਹੈਗਾ 647-946-2525।
3: ਸੁਲਤਾਨ ਜੀ ਵੈਲਕਮ ਟੂ ਦ ਸ਼ੋਅ ਸਰ।
5: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਫ੍ਰਿਜ ਡੇਅਰ ਪ੍ਰੋਫੈਸ਼ਨਲ ਐਂਡ ਗੈਲਰੀ, ਬੋਸ਼ ਜਰਮਨ ਬ੍ਰਾਂਡ ਹੈ, ਸੋਨੀ ਐਂਡ ਸੈਮਸੰਗ ਵਰਗੀਆਂ ਕੰਪਨੀਜ਼ ਇਹਦੇ ਚ ਪਾਰਟਿਸਿਪੇਟ ਕਰ ਰਹੀਆਂ। ਟੀਵੀ ਦੀ ਜੇ ਗੱਲ ਕਰੀਏ ਜੀ, ਸਾਡੇ ਕੋਲ ਇਸ ਟਾਈਮ ਜਿਹੜੀ ਪ੍ਰਮੋਸ਼ਨ ਹੈ ਉਹਦੇ ਚ 55 ਇੰਚ ਕਿਸੇ ਨੇ ਲੈਣਾ $800 ਵਾਲਾ $399 ਦਾ ਮਿਲੇਗਾ, ਜੇ 65 ਇੰਚ ਟੀਵੀ ਲੈਣਾ ਚਾਹੁੰਦੇ ਜੀ $1000 ਵਾਲਾ $699 ਦਾ ਮਿਲੇਗਾ, ਜੇ 75 ਇੰਚ ਟੀਵੀ ਲੈਣਾ ਜੀ ਤੇ $1300 ਵਾਲਾ $899 ਚ ਮਿਲੇਗਾ, ਜੇ 85 ਇੰਚ ਟੀਵੀ ਦੀ ਗੱਲ ਕਰੀਏ $2300 ਵਾਲਾ $1599 ਦਾ ਦਿੱਤਾ ਜਾ ਰਿਹਾ, ਤੇ 6 ਮਹੀਨੇ ਚ ਪੇ ਕਰਨਗੇ ਕਸਟਮਰ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ ਜੀ। ਇਸੇ ਤਰ੍ਹਾਂ ਸਾਡੇ ਹੋਮ ਅਪਲਾਈਸਿਸ ਸੈਕਸ਼ਨ ਚ ਵੀ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫ੍ਰਿਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ ਸਿਰਫ $6,900 ਦਾ, ਮੋਰ ਦੈਨ $5,000 ਦੀ ਸੇਵਿੰਗ ਹੈ। ਵੈਸੇ ਸਾਡੇ ਕੋਲ ਸਪੈਸ਼ਲ ਤੇ ਜਿਹੜਾ ਸਿੰਗਲ ਪੀਸ ਫ੍ਰਿਜ, ਜੇ ਤੁਸੀਂ ਬੇਸਮੈਂਟ ਅਪਾਰਟਮੈਂਟ ਲਈ, ਕੋਂਡੋਮੀਨੀਅਮ ਲਈ ਜਾਂ ਸੈਕਿੰਡ ਫ੍ਰਿਜ ਗਰਾਜ ਰੱਖਣ ਲਈ ਲੈਣਾ ਚਾਹੁੰਦੇ ਜੀ, ਇਹ ਵੀ $1200 ਵਾਲਾ $699 ਦਾ। ਇਹ 30 ਇੰਚ ਅਪਰਾਈਟ ਫ੍ਰੀਜ਼ਰ ਦੇ ਨਾਲ ਫ੍ਰਿਜ ਹੈ, 68 ਇੰਚ ਦੀ ਹਾਈਟ ਹੈ ਜੀ, ਸਿਰਫ $699 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲੇਗਾ, ਜਿੱਥੇ ਵਾਸ਼ਰ ਐਂਡ ਡਰਾਇਰ ਤੇ $800 ਦੀ ਸੇਵਿੰਗ ਹੈ। ਫਰੰਟ ਲੋਡ ਵਾਸ਼ਰ ਐਂਡ ਡਰਾਇਰ $2600 ਵਾਲਾ ਜੀ, ਸਿਰਫ $1899 ਦਾ, ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ ਸਿਰਫ ਔਰ ਸਿਰਫ $1799 ਚ ਪੇਅਰ ਮਿਲੇਗਾ, ਤੇ 6 ਮਹੀਨੇ ਚ ਤੁਸੀਂ ਪੇ ਕਰਨਾ $800 ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵਿੰਗ ਹੈ। ਕੱਲਾ ਵਾਸ਼ਰ $599 ਦਾ ਮਿਲ ਜਾਏਗਾ, ਸਿੰਗਲ ਪੀਸ ਕੱਲਾ ਡਰਾਇਰ ਚਾਹੀਦਾ ਜੀ $499 ਦਾ ਮਿਲ ਜਾਏਗਾ, ਕੱਲੀ ਡਿਸ਼ਵਾਸ਼ਰ ਚਾਹੀਦੀ ਹੈ ਜੀ $1000 ਵਾਲੀ $499 ਦੀ ਮਿਲੇਗੀ, ਤੇ ਫ੍ਰੀ ਡਿਲੀਵਰ ਹੋ ਜਾਣੀ ਹੈ 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਜਾਂ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ BramptonAppliances.com, ਤੇ ਵਨ ਵਰਲਡ ਹੈ ਜੀ 9054502828 905-450-2828 ਜੀ।
3: ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜਾ ਕੇ ਇਸ ਦਾ ਫਾਇਦਾ ਚੱਕ ਸਕਦੇ ਹੋ, 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਥੈਂਕ ਯੂ ਸਰ।
5: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
6: ਉਹ ਦੇਖੋ ਤੁਹਾਡਾ ਰਿਸ਼ਤੇਦਾਰ ਕਾ ਖਾ ਰਿਹਾ ਹੈ।
7: ਹੈਂ?
6: ਨਮਸਤੇ ਕਰੋ।
7: ਕਿਹੜਾ ਰਿਸ਼ਤੇ?
6: ਉਹ ਦੇਖੋ ਸਾਹਮਣੇ।
7: ਉਹ ਗਧਾ?
6: ਹਾਂ ਹਾਂ, ਨਮਸਤੇ ਕਰੋ।
7: ਨਮਸਤੇ ਸਾਰਾ ਸਾਰ।
6: ਫਿੱਟੇ ਮੂੰਹ ਤੇਰੇ।
8: ਕਿੱਦਾਂ ਦੀ ਗੱਲਾਂ ਕਰਦੇ ਹੋ ਵੀ, ਗੱਡੀ ਲੈਣੀ ਹੈ ਕੋਈ ਆਲੂ ਪਿਆਜ਼ ਤੇ ਲੈਣੀ ਨਹੀਂ, ਤਾਂ ਜੇ ਗੱਡੀ ਲੈਣੀ ਹੋਵੇ ਉਹ ਵੀ ਬੈਸਟ ਪ੍ਰਾਈਸ ਸੇਲ ਐਂਡ ਸਰਵਿਸ ਨਾਲ, ਤੇ ਏਅਰਪੋਰਟ ਨਿਸਾਨ ਚੁੱਪ ਕਰਕੇ ਆ ਜਾਓ, ਨਵੀਂ ਪੁਰਾਣੀ ਗੱਡੀ ਲੈ ਜਾਓ। ਦੈਟਸ ਰਾਈਟ ਭਾਈ, ਏਅਰਪੋਰਟ ਨਿਸਾਨ, ਕਾਰਨਰ ਆਫ ਏਅਰਪੋਰਟ ਐਂਡ ਕੁਈਨ ਸਟਰੀਟ, 905-791-4900, 791-4900, ਆਜੋ ਆਜੋ।
9: ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आहे ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 या quicktrucklube.com QTL because we care
10: जिंदगी दे सफर विच मुश्किल तां कदे भी आ सकदी है एक्सीडेंट या सट लगन कारण जिंदगी दी गड्डी खलो गई है काम ते वी नहीं जा सकदे सारे पासियों समस्यावां ने घेर लिया है तां दिल ना छड्डो असी हां तुहाडे दुख वंडाउण लई साडे एक्सपीरियंस्ड लॉयर रूपा बराड तुहानूं टाइम ते वध तों वध बेनिफिट्स दवा सकदे हन इत्थों तक कि फीस वी क्लेम मिलण तों बाद ज्यादा जानकारी लई कॉल करो रूपा बराड कॉल 416-991-5939 416-999-5939

0: ਸੁਰੱਖਿਆ ਪ੍ਰੋਗਰਾਮ ਸਵਾਗਤ ਹੈ ਵੀਰੇ।
1: ਬਹੁਤ ਸ਼ੁਕਰੀਆ, ਧੰਨਵਾਦ ਦੇ ਭਾਅ ਜੀ। ਬਿਲਕੁਲ ਲੌਂਗ ਵੀਕਐਂਡ ਦਾ ਸੱਦਾ ਪੱਤਰ ਪਰਿਵਾਰਾਂ ਤੱਕ ਦੇ ਰਹੇ ਹਾਂ ਜੀ। ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ, ਈਵਨ ਤੁਸੀਂ ਹਾਈਡ੍ਰੋਲਿਕ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ, ਤੇ ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਸਪੈਸ਼ਲ ਜਿਹੜੀਆਂ ਪ੍ਰਾਈਜ਼ ਫਰਨੀਚਰ ਦੇ ਉੱਪਰ ਮਹਿਣੀਆਂ ਦੇ ਨਾਲ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਯਾਦ ਰੱਖਣਾ। ਤੇ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਰੀਅਲ ਮਾਰਬਲ ਰੀਅਲ ਪੱਥਰ ਦਾ ਡਾਇਨਿੰਗ ਟੇਬਲ ਬਾਈ ਕਰਨਾ, ਜੀ ਹਾਂ, ਰੀਅਲ ਮਾਰਬਲ ਦਾ ਟੇਬਲ ਵਿਦ 6 ਚੇਅਰ, ਰੀਅਲ ਮਾਰਬਲ ਦਾ ਟੇਬਲ ਵਿਦ 6 ਚੇਅਰ, ਜਿਹਦੀ ਰੈਗੂਲਰ ਕੀਮਤ $1500 ਸੀ, ਸਿਰਫ $399 ਦਾ। ਜੀ ਹਾਂ, ਲੌਂਗ ਵੀਕਐਂਡ ਸਪੈਸ਼ਲ ਲੇਬਰ ਡੇ, ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ $399 ਦਾ ਮਿਲੂਗਾ। ਤੇ ਜਿੰਨੇ ਵੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, ਮਾਈਕਰੋਵੇ ਬਿਲਕੁਲ ਫ੍ਰੀ ਗਿਫਟ ਮਿਲੂਗਾ। ਸੋ ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ $399 ਦਾ, ਤੇ ਨਾਲ ਮਾਈਕਰੋਵੇ ਬਿਲਕੁਲ ਫ੍ਰੀ ਤੋਹਫਾ ਮਿਲਣਾ। ਤੇ ਬਹੁਤ ਸਾਰੇ ਬੱਚੇ ਜਿਹੜੇ ਬੈਕ ਟੂ ਸਕੂਲ ਜਾ ਰਹੇ ਆ, ਬੈਕ ਟੂ ਯੂਨੀਵਰਸਿਟੀ ਜਾ ਰਹੇ ਆ, ਕੁਈਨ ਸਾਈਜ਼ ਦਾ ਮੈਟਰਸ, ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲਕਸ ਮੈਟਰਸ, ਜਿਹਦੀ ਬਰਥ $400-$500 ਸੀ, ਸਿਰਫ $99 ਦਾ। ਜੀ ਹਾਂ, ਕੁਈਨ ਸਾਈਜ਼ ਦਾ ਆਰਥੋਪੈਡਿਕ ਡੀਲਕਸ ਮੈਟਰਸ $99 ਦੇ ਵਿੱਚ ਮਿਲੂਗਾ। ਸੋ ਇਹੋ ਜਿਹੀਆਂ ਬਹੁਤ ਸਾਰੀਆਂ ਡੀਲਾਂ ਇਨ ਸਟੋਰ ਜਿਹੜੀਆਂ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕਾਫੀ ਟੇਬਲ ਤੇ ਤੁਹਾਡਾ ਇੰਤਜ਼ਾਰ ਕਰ ਰਹੀਆਂ। ਸੋ ਜ਼ਰੂਰ ਇੱਕ ਚੱਕਰ ਲਾਓ, 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਭਾਜੀ।
0: ਬੜੀ ਮਿਹਰਬਾਨੀ ਸਰ, ਥੈਂਕ ਯੂ। ਆਲ ਰਾਈਟ, ਜਾਣੇ ਆ ਆਉਂਦੇ ਆ। ਪਹਿਲਾਂ ਖਬਰ ਨਾ ਸੁਣਾ ਦੀ ਅਮਰਪ੍ਰੀਤ ਜੀ, ਜਿਹੜਾ ਡੋਨਲਡ ਟਰੰਪ ਆ ਨਾ, ਤਾਂ ਇਹਦੇ ਚੇਲੇ ਚਮਚੇ ਜੇ ਨਾਲ ਸਾਰਿਆਂ ਦੇ ਖੋਖਲੇ ਆ ਦਿਮਾਗ। ਮੈਂ ਦੱਸਦਾ ਕਿਵੇਂ। ਹਰਮੋਸ ਸਟੇਟ ਦਾ ਨਾਮ ਬਦਲ ਕੇ ਕਹਿੰਦਾ ਟਰੰਪ ਸਟੇਟ ਕੀਤਾ ਜਾਵੇ ਜੀ, ਲੇਕ ਟੇਰੀ ਉਹਦਾ ਬਦਲਤਾ ਹੁਣ ਕਾਨੂੰਨੀ ਤੌਰ 'ਤੇ ਆਪਦੇ ਹਿਸਾਬ ਨਾਲ। ਕੈਨੇਡਾ ਨੂੰ ਸਾਡੀ ਲੋੜ ਆ, ਸਾਨੂੰ ਕਹਿੰਦਾ ਕੈਨੇਡਾ ਦੀ ਲੋੜ ਨਹੀਂ ਹੈ। ਉਹ ਭਲੇ ਮਾਨਸਾ ਮੂਰਖ ਬੰਦੇ ਆ, 9/11 'ਚ ਜਦੋਂ ਕਰੈਸ਼ ਹੋਇਆ ਸੀ, ਤੁਹਾਡੀਆਂ ਨਿਊਯਾਰਕ 'ਚ 2 ਬਿਲਡਿੰਗਾਂ ਡਿੱਗ ਪਈਆਂ ਸੀ, ਸਾਰੀ ਦੀਆਂ ਸਾਰੀਆਂ ਫਲਾਈਟਾਂ ਜਿਹੜੀਆਂ ਜਾ ਰਹੀਆਂ ਸੀ ਕੈਨੇਡਾ 'ਚ ਉਤਰੀਆਂ, ਕੈਨੇਡਾ ਨੇ ਉਤਾਰੀਆਂ। ਇਹਨਾਂ ਨੇ ਉਹ ਜਿਹੜੇ ਪੈਸੇਂਜਰ ਸੀ ਜੋ ਵੀ ਸੀਗੇ, ਉਹਨਾਂ ਨੇ ਸਾਂਭ ਸੰਭਾਲ ਕੀਤੀ ਜਿੰਨਾ ਚਿਰ ਫਲਾਈਟਾਂ ਦੁਬਾਰਾ ਖੋਲੀਆਂ ਨਹੀਂ ਹੈ। ਜਦੋਂ ਅਫਗਾਨਿਸਤਾਨ 'ਚ ਯੁੱਧ ਲੜਿਆ, ਕੈਨੇਡਾ ਮੋਢੇ ਨਾਲ ਮੋਢਾ ਲਾ ਕੇ ਖੜਿਆ ਸੀ, ਇਹ ਕਹਿੰਦਾ ਸਾਨੂੰ ਕੈਨੇਡਾ ਦੀ ਲੋੜ ਨਹੀਂ ਹੈ। ਇਰਾਨ ਦਾ ਕਹਿਣਾ ਹੈ ਕਿ ਤਹਿਰਾਨ ਦੀ ਸਹਿਮਤੀ ਤੋਂ ਬਿਨਾਂ ਹਰਮੋਸ ਨਹੀਂ ਖੁੱਲਿਆ ਜਾ ਸਕਦਾ। ਟਰੰਪ ਦੀਆਂ ਧਮਕੀਆਂ ਦੇ ਬਾਵਜੂਦ ਇਰਾਨ ਨੇ ਅਮਰੀਕੀ ਟਿਕਾਣੇ ਦੇ ਕੀਤੇ ਹਮਲੇ, ਡਾਊਨ ਟਾਊਨ ਮਿਲੀ ਐਪਲਸ ਵਿੱਚ ਗੋਲੀਆਂ ਚੱਲੀਆਂ, 3 ਦੀ ਮੌਤ, 3 ਪੁਲਿਸ ਅਧਿਕਾਰੀ ਜਿਹੜੇ ਆ ਉਹ ਜ਼ਖਮੀ ਹੋ ਗਏ। ਟਿੱਕਾ ਜਖਿਆਂ ਨਾਲ ਸੁਨੇਹਾ ਸੁਣੋ। ਕੱਲ੍ਹ ਉੱਥੇ ਨਾ ਮੈਂ ਚਿਕਨ ਟਿੱਕਾ ਤੇ ਮੈਂ ਤੇ ਰਾਜ ਸੀਗੇ, ਅਸੀਂ ਖਾਧਾ ਜੀ ਚਿਕਨ ਟਿੱਕਾ ਸ਼ਰਾਬੀਆਂ ਦਾ ਨਾਲ ਤੰਦੂਰੀ ਰੋਟੀ, ਬਹਿ ਬਹਿ ਜਾਓ। ਟਿੱਕਾ ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 6474294040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 6474294040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 6474294040, 647-449-4040। ਆਪਣੀ ਕਮਿਊਨਿਟੀ ਲਈ ਖੁਸ਼ਖਬਰੀ, ਹੀਲੈਕਸ ਵੈਲਨੈਸ ਫਿਜ਼ੀਓ ਐਂਡ ਰੀਹੈਬ ਸੈਂਟਰ ਖੁੱਲ ਚੁੱਕਾ ਹੈ, ਜਿੱਥੋਂ ਤੁਸੀਂ ਫਿਜ਼ੀਓਥੈਰੇਪੀ, ਮਸਾਜ ਥੈਰੇਪੀ, ਕਾਇਰੋਪ੍ਰੈਕਟਰ ਵਰਗੀਆਂ ਸੇਵਾਵਾਂ ਪ੍ਰੋਫੈਸ਼ਨਲਸ ਵੱਲੋਂ ਦਿੱਤੀਆਂ ਜਾਂਦੀਆਂ ਹਨ। ਇਹ ਤਕਰੀਬਨ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨਾਲ ਖੁਦ ਡੀਲ ਕਰਦੇ ਨੇ। ਕਾਉਂਸਲਿੰਗ ਸਰਵਿਸ ਵੀ ਅਵੇਲੇਬਲ ਹਨ। ਹੀਲੈਕਸ ਵੈਲਨੈਸ ਫਿਜ਼ੀਓ ਰੀਹੈਬ, 10930 ਗੋਲਵੇ ਡਰਾਈਵ, ਯੂਨਿਟ C X1, ਗੋਲਵੇ ਐਂਡ ਕੰਟਰੀ ਸਾਈਡ ਦੇ ਕਾਰਨਰ ਤੇ। ਜ਼ਿਆਦਾ ਜਾਣਕਾਰੀ ਲਈ ਪਲੀਜ਼ ਕਾਲ 9059135256, 905-913-5556, 913-5556।
2: ਟੋਪੀਆਂ ਟੋਪੀਆਂ ਹੀ ਹੁੰਦੀਆਂ ਪੁੱਤ, ਤੇ ਤਾਜ ਤਾਜ ਹੀ ਹੁੰਦਾ, ਘੋਗੀਆਂ ਘੋਗੀਆਂ ਹੀ ਰਹਿੰਦੀਆਂ ਤੇ ਬਾਜ ਬਾਜ ਹੀ ਹੁੰਦਾ। ਜਦੋਂ ਤੇਰੀ ਆਈ ਤੈਨੂੰ ਘੇਰੀ ਲੈਣਾ, ਬਾਲੇ ਅਤਾਵਲੇ ਨਹੀਂ ਹੁੰਦੇ ਉਹ, ਸਾਡੀਆਂ ਕਾਪੀਆਂ ਤਾਂ ਹੋ ਸਕਦੀਆਂ ਮਿਠਿਆ, ਪਰ ਸਾਡੇ ਮੁਕਾਬਲੇ ਨਹੀਂ ਹੁੰਦੇ।
0: ਚੂਚੇ ਅੱਖਾਂ ਕੱਢਣ ਲੱਗ ਗਏ ਸੁਣਿਆ, ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਨਾ ਨਾ ਨਾ ਨਾ, ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ, ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ। ਸੱਚੀ ਗੱਲ ਆ ਬਾਈ ਜੀ, ਸੱਚੀ ਗੱਲ ਆ। ਉਮਰਪ੍ਰੀਤ ਜੀ, ਇਹਨਾਂ ਨਾਲ ਬਾਅਦ ਚ ਗੱਲ ਕਰਦੇ, ਇਹਨਾਂ ਨੂੰ ਹੋਲਡ ਤੇ ਪਾ ਦਿੰਦੇ ਆ, ਇਹਨਾਂ ਨੂੰ ਕਹਾਂਗੇ ਅੱਜ ਟਾਈਮ ਨਹੀਂ ਹੈਗਾ, ਤੁਸੀਂ ਸਟੂਡੀਓ ਚ ਆਉਣਾ ਸੀ, ਸਟੂਡੀਓ ਚ ਆਏ ਨੀ, ਅੱਜ ਤੁਹਾਡੇ ਨਾਲ ਗੱਲ ਨਹੀਂ ਕਰਨੀ। ਜਿਹੜਾ ਹੁਣ ਸੁਣ ਰਿਹਾ ਆਪਣੀ ਗੱਲ ਉਹਨੂੰ ਪਤਾ ਲੱਗ ਗਿਆ ਨਾ। ਬਿਹਾਰ ਵਿਚ ਗੰਗਾ ਖਤਰੇ ਦੇ ਨਿਸ਼ਾਨ ਤੋਂ 2 ਫੁੱਟ ਉੱਪਰ ਚੱਲ ਰਹੀ ਆ। 13 ਜ਼ਿਲ੍ਹਿਆਂ ਵਿਚ ਹੜ੍ਹ ਆ ਗਿਆ ਤੇ ਡੁੱਬੇ ਹੋਏ ਨੇ। ਕਾਸ਼ੀ ਵਿਚ 407 ਪਰਿਵਾਰਾਂ ਨੂੰ ਕੱਢਿਆ ਗਿਆ ਹੋਸਪਿਟਲ ਵਿਚ। ਹਿਮਾਚਲ ਵਿਚ 175 ਸੜਕਾਂ ਬੰਦ ਪਈਆਂ ਨੇ। ਪੰਜਾਬ ਦਾ ਵੈਦਰ, 3 ਦਿਨਾਂ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ। ਸ੍ਰੀ ਹਰਿਮੰਦਰ ਸਾਹਿਬ ਵਿਖੇ ਬੇਅਦਬੀ ਕਰਨ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ। ਕੋਟਕਪੂਰਾ ਫਾਇਰਿੰਗ ਕੇਸ, ਸੁਖਬੀਰ ਬਾਦਲ ਚੰਡੀਗੜ੍ਹ ਦੀ ਅਦਾਲਤ ਵਿਚ ਪੇਸ਼। ਹੁਸ਼ਿਆਰਪੁਰ ਦੇ ਇਕ ਸਰਕਾਰੀ ਸਕੂਲ ਦੀ 12 ਸਾਲਾਂ ਵਿਦਿਆਰਥਣ ਨਾਲ ਸਕੂਲ ਦੇ ਹੈੱਡ ਮਾਸਟਰ ਨੇ ਰੜਰੜ ਕੀਤਾ। ਔਸ਼ਵਾ ਸਡਬਰੀ ਦੇ ਟੀਨੇਜਰ ਤੇ ਬ੍ਰੈਂਪਟਨ ਵਿਚ ਗੋਲੀਆਂ ਚਲਾਉਣ ਦੇ ਦੋਸ਼ ਲੱਗੇ। ਬੋਲਟਨ ਵਿਚ ਹਮਲੇ ਤੋਂ ਬਾਅਦ ਪੀੜਤ ਦੀ ਮੌਤ ਕਦਰ ਦੇ ਦੋਸ਼ ਲਗਾਏ ਗਏ। ਇਕ ਤੇ 1 ਅਪ੍ਰੈਲ 2025 ਤੋਂ 31 ਮਾਰਚ 2026 ਤੱਕ ਬ੍ਰੈਂਪਟਨ ਦੇ 5 MPP ਨੇ ਕੁੱਲ 1,24,000 ਖਰਚ ਕਰ ਦਿੱਤੇ ਟੈਕਸ ਪੇਅਰ ਮਨੀ। ਉਮਰਪ੍ਰੀਤ ਜੀ ਮਾੜਾ ਜਿਹਾ ਦੱਸੋ, ਫਰਜ਼ ਗੱਲ ਮੇਰੇ ਕੋਲ ਪਾਲਿਸੀ ਕਰਾਈ ਹੋਈ 10-15 ਸਾਲ ਹੋ ਗਏ, ਧਿਆਨ ਹੀ ਨਹੀਂ ਕੀਤਾ। ਪਈ ਆ ਤਾਂ ਪਈ ਆ, ਪਰ ਹਾਲਾਤ ਬਦਲ ਗਏ, ਇਕਾਨਮੀ ਬਦਲ ਗਈ, ਖਰਚੇ ਵੱਧ ਗਏ। ਇੱਕ ਜ਼ਮਾਨੇ 38,000 ਦਾ ਘਰ ਲਿਆ ਸੀ ਮੈਂ ਇੱਥੇ 76 ਚ, ਹੁਣ 38,000 ਦੀ ਕਾਰ ਨਹੀਂ ਆਉਂਦੀ ਕੋਈ। ਪਰ ਜਿਹੜੀਆਂ ਪਾਲਿਸੀਆਂ ਰਿਵਿਊ ਵੀ ਕਰਾਉਣੀਆਂ ਚਾਹੀਦੀਆਂ।
3: ਰਿਵਿਊ ਤਾਂ ਮੈਂ ਕਹੂੰਗੀ ਦੇਵ ਜੀ ਜ਼ਰੂਰ ਹੀ ਕਰਾਉਣੀਆਂ ਚਾਹੀਦੀਆਂ, ਕਿਉਂਕਿ ਸਾਡੇ ਚੋਂ ਬਹੁਤੇ ਲੋਕ ਆ ਜਿਵੇਂ ਤੁਸੀਂ ਕਿਹਾ ਮੁੜ ਕੇ ਕੱਢ ਕੇ ਨਹੀਂ ਦੇਖੀ, ਆਪਾਂ ਜ਼ਿਆਦਾ ਹੀ ਸੰਭਾਲ ਕੇ ਰੱਖ ਦਿੰਦੇ ਆ ਡਾਕੂਮੈਂਟਸ ਨੂੰ, ਮੁੜ ਕੇ ਲੱਭਦੇ ਹੀ ਨਹੀਂ।
0: ਸੋਨਾ ਲੱਭ ਲੈਂਦਾ ਵੀ ਕਿੱਥੇ ਰਹਿ ਗਿਆ, ਪੌਦੀਆਂ ਨਹੀਂ ਲੱਭਦੀਆਂ,
3: ਪੌਦੀਆਂ ਨਹੀਂ ਲੱਭਦੀਆਂ, ਹੈ ਨਾ। ਫਿਰ ਮੁੜ ਕੇ ਚਲੋ
0: ਇੱਕ ਸੈਕਿੰਡ
3: ਹਾਂਜੀ,
0: ਫਰਜ਼ ਕਰੋ ਮੇਰਾ ਪਟਾਕਾ ਬੋਲ ਗਿਆ, ਫਰਜ਼ ਕਰਨ ਲੱਗੇ ਆਪਾਂ
3: ਜੀ
0: ਇੱਦਾਂ ਬੈਠਾ ਮੈਂ ਤੁਹਾਡੇ ਕੋਲੇ, ਫਰਜ਼ ਕਰੋ ਮੇਰਾ ਪਟਾਕਾ ਬੋਲ ਗਿਆ, ਪੌਲਸੀ ਮੈਂ ਪਤਾ ਨਹੀਂ ਕਿੱਧਰ ਗਈ, ਘਰਦਿਆਂ ਨੂੰ ਪੈਸੇ ਕਿਵੇਂ ਮਿਲਣਗੇ ਹੁਣ।
3: ਦੇਵ ਜੀ ਤਾਂ ਹੀ ਕਹਿੰਦੇ ਆ ਨਾ ਕਿ ਬੈਨੀਫਿਸ਼ਰੀ ਨਾਲ ਜ਼ਰੂਰ ਇਨਫੋਰਮੇਸ਼ਨ ਸ਼ੇਅਰ ਕਰੋ, ਬੈਨੀਫਿਸ਼ਰੀ ਨੂੰ ਪਾਲਿਸੀ ਦਾ ਕੰਟਰੈਕਟ ਵੀ ਭੇਜੋ, ਬੈਨੀਫਿਸ਼ਰੀ ਦੀ ਐਡਵਾਈਜ਼ਰ ਨਾਲ ਵੀ ਜ਼ਰੂਰ ਗੱਲ ਕਰਵਾਓ,
0: ਠੀਕ ਹੈ,
3: ਤਾਂ ਕਿ ਕੱਲ ਨੂੰ ਜੇ ਪੇਪਰ ਗੁੰਮ ਵੀ ਜਾਂਦੇ ਆ ਬੈਨੀਫਿਸ਼ਰੀ ਨੂੰ ਪਤਾ ਤਾਂ ਹੋਏ ਨਾ ਤੁਹਾਡਾ ਐਡਵਾਈਜ਼ਰ ਕਿਹੜਾ, ਤਾਂ ਐਡਵਾਈਜ਼ਰ ਫਿਰ ਦੇਖ ਸਕਦਾ, ਤਾਂ ਉਹ ਸਾਰਾ ਕੁਝ ਹੋ ਜਾਂਦਾ। ਜੇ ਤੁਸੀਂ ਐਡਵਾਈਜ਼ਰ ਨਾਲ ਕੰਟੈਕਟ ਕਰ ਲਿਆ ਫਿਰ ਸਾਰਾ ਕੁਝ ਹੋ ਜਾਣਾ।
0: ਜੇ ਐਡਵਾਈਜ਼ਰ ਆਪਦੀ ਬੁੱਕ ਕਿਤਾਬ ਕਿਸੇ ਨੂੰ ਹੋਰ ਵੇਚ ਕੇ ਆਪ ਰਿਟਾਇਰ ਹੋ ਜੇ, ਫਿਰ
3: ਉਹ ਵੀ ਪਤਾ ਲੱਗ ਜਾਂਦਾ ਹੁੰਦਾ। ਤਾਂ ਹੀ ਮੈਂ ਹਮੇਸ਼ਾ ਦੇਵ ਜੀ ਜਿੰਨੇ ਵੀ ਮੇਰੇ ਕਲਾਇੰਟ ਹੈਗੇ, ਮੈਂ ਕੋਸ਼ਿਸ਼ ਕਰਦੀ ਹੁੰਦੀ ਆ ਕਿ ਉਹਨਾਂ ਦੇ ਬੈਨੀਫਿਸ਼ਰੀ ਨਾਲ ਇੱਕ ਵਾਰ ਮੈਂ ਜ਼ਰੂਰ ਗੱਲ ਕੀਤੀ ਹੋਏ, ਕਿਉਂਕਿ ਕੱਲ ਨੂੰ ਪਤਾ ਨਹੀਂ ਹੁੰਦਾ। ਹੁਣ ਵੈਸੇ ਵੀ ਆਪਾਂ ਇੰਸ਼ੋਰੈਂਸ ਕਰਾਈਏ ਕਿਹੜਾ ਅੱਜ ਹੀ ਕੁਝ ਹੋਣਾ, 10-20-30 ਸਾਲ ਨੂੰ ਜਦੋਂ ਹੋਣਾ ਤਾਂ ਐਟਲੀਸਟ ਬੈਨੀਫਿਸ਼ਰੀ ਤੁਹਾਡੇ ਬੱਚੇ ਆ, ਤੁਹਾਡਾ ਸਪਾਊਸ ਆ, ਉਹਨਾਂ ਨੂੰ ਪਤਾ ਹੋਏ ਕਿ ਤੁਸੀਂ ਕਿਹੜੇ ਐਡਵਾਈਜ਼ਰ ਨਾਲ ਡੀਲ ਕਰਦੇ ਸੀ। ਸੋ ਰਿਵਿਊ ਕਰਨ ਦਾ ਸਿਰਫ ਮਤਲਬ ਹੀ ਇਹੀ ਹੁੰਦਾ ਵੀ ਤੁਹਾਡੀ ਹਰ ਚੀਜ਼ ਅਪਡੇਟਿਡ ਹੋਏ, ਤੁਹਾਡਾ ਐਡਰੈਸ ਅਪਡੇਟਿਡ ਹੋਏ, ਤਾਂ ਕਿ ਕੋਰਸਪੋਂਡੈਂਸ ਜੋ ਵੀ ਇੰਸ਼ੋਰੈਂਸ ਕੰਪਨੀ ਤੋਂ ਹੈ ਉਹ ਤੁਹਾਨੂੰ ਮਿਲ ਜੇ, ਤੁਹਾਡਾ ਬੈਨੀਫਿਸ਼ਰੀ ਅਪਡੇਟਿਡ ਹੋਏ, ਤੁਹਾਡਾ ਟਰੱਸਟੀ ਅਪਡੇਟਿਡ ਹੋਏ। ਰਿਵਿਊ ਨਾ ਕਰਨ ਨਾਲ ਨਾ ਦੇਵ ਜੀ ਕਈ ਵਾਰ ਬਹੁਤ ਨੁਕਸਾਨ ਹੋ ਜਾਂਦਾ। ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦੀ ਆ, ਜਿਵੇਂ ਮੈਂ ਅੱਗੇ ਵੀ ਕਿਹਾ ਵੀ ਆਪਾਂ 10 ਸਾਲ ਦੀ ਟਰਮ ਮੋਸਟ ਫਲੈਕਸੀਬਲ ਟਰਮ ਹੁੰਦੀ ਆ, ਪਹਿਲੇ 5 ਜਾਂ 7 ਸਾਲ ਦੇ ਵਿੱਚ ਤੁਸੀਂ ਉਹਨੂੰ ਲੌਂਗਰ ਟਰਮ ਦੇ ਵਿੱਚ ਚੇਂਜ ਕਰ ਸਕਦੇ ਹੋ। ਸੋ ਮੈਨੂੰ ਕਿਸੇ ਨੇ ਕੰਟੈਕਟ ਕੀਤਾ, ਉਹਨਾਂ ਨੇ ਹੁਣ ਅਫਕੋਰਸ ਉਹਨਾਂ ਨੂੰ ਨੋਟਿਸ ਤਾਂ ਕੰਪਨੀ ਵੱਲੋਂ ਆਉਂਦਾ 5 ਸਾਲ ਬਾਅਦ, ਤੁਹਾਨੂੰ ਵੀ ਆਉਂਦਾ, ਤੁਹਾਡੇ ਐਡਵਾਈਜ਼ਰ ਨੂੰ ਵੀ ਆਉਂਦਾ। ਬਟ ਚਲੋ ਐਡਵਾਈਜ਼ਰ ਨਹੀਂ ਹੈ ਫੀਲਡ ਚ, ਤੁਸੀਂ ਐਡਰੈਸ ਅਪਡੇਟ ਨਹੀਂ ਕੀਤਾ, ਨੋਟਿਸ ਤਾਂ ਤੁਹਾਨੂੰ ਮਿਲਿਆ ਨਹੀਂ। ਹੁਣ 10 ਸਾਲ ਬਾਅਦ ਚਲੋ ਕਿਸੇ ਤਰ੍ਹਾਂ ਸਮ ਹਾਓ ਨੋਟਿਸ ਆ ਗਿਆ ਤੇ ਇੰਸ਼ੋਰੈਂਸ ਤਾਂ ਤੁਹਾਡਾ ਮਤਲਬ 10 ਸਾਲ ਬਾਅਦ ਐਕਸਪਾਇਰ ਹੋ ਰਹੀ ਆ, ਉਹ ਆਟੋਮੈਟਿਕਲੀ ਰੀਨਿਊ ਹੋ ਜਾਂਦੀ ਹੈ ਪਾਲਿਸੀ ਆਪੇ। ਹਾਂਜੀ, ਰੀਨਿਊਅਲ ਪ੍ਰੀਮੀਅਮ ਲੇਕਿਨ ਕਾਫੀ ਜ਼ਿਆਦਾ ਹੁੰਦਾ। ਸੋ ਇਹਨਾਂ ਨੇ ਕੀ ਕੀਤਾ ਵੀ 4 ਮਹੀਨੇ ਪਹਿਲੇ ਕਹਿੰਦੇ ਮੇਰੀ 10 ਸਾਲ ਵਾਲੀ ਟਰਮ ਸੀਗੀ, ਮੇਰੀ ਗੱਲ ਨਹੀਂ ਹੋ ਰਹੀ ਸੀ ਐਡਵਾਈਜ਼ਰ ਨਾਲ, ਜੋ ਵੀ ਹੈ ਚਲੋ ਪਾਲਿਸੀ ਰੀਨਿਊ ਹੋ ਗਈ। ਕਹਿੰਦੇ 2 ਮਹੀਨੇ ਮੈਂ ਪ੍ਰੀਮੀਅਮ ਪੇ ਕੀਤਾ, ਫਿਰ ਪ੍ਰੀਮੀਅਮ ਇਹਨਾਂ ਨੇ ਪਾਲਿਸੀ ਬੰਦ ਕਰਾਤੀ, ਕੰਪਨੀ ਨੂੰ ਫੋਨ ਕਰਕੇ ਕਿਹਾ ਮੈਨੂੰ ਇੰਸ਼ੋਰੈਂਸ ਨਹੀਂ ਚਾਹੀਦੀ, ਇੰਸ਼ੋਰੈਂਸ ਬੰਦ ਕਰਤੀ। 1 ਮਹੀਨੇ ਬਾਅਦ ਮਾਈਨਰ ਹਾਰਟ ਅਟੈਕ ਹੋ ਗਿਆ। ਹੁਣ ਉਹਨਾਂ ਨੇ ਮੈਨੂੰ ਕੰਟੈਕਟ ਕੀਤਾ, ਹੁਣ ਦੇਖੋ
0: ਜੇ ਪਿਛਲੀ ਡੇਟ ਪਾ ਦੋ
3: ਨਹੀਂ, ਉਹਨਾਂ ਨੂੰ ਪਤਾ ਕਹਿਣ ਨੂੰ ਤਾਂ ਚਲੋ ਬਹੁਤ ਕੁਝ ਹੋ ਜਾਂਦਾ। ਸੋ 10 ਸਾਲ ਦੀ ਟਰਮ ਦੇਖੋ ਜੇ ਉਹਨਾਂ ਨੇ ਰੱਖੀ ਹੁੰਦੀ, ਐਡਰੈਸ ਅਪਡੇਟ ਕੀਤਾ ਹੁੰਦਾ ਤਾਂ ਪਹਿਲੇ ਤਾਂ 5 ਸਾਲ ਤੋਂ ਪਹਿਲੇ ਉਹਨਾਂ ਨੂੰ ਨੋਟਿਸ ਮਿਲ ਜਾਂਦਾ, ਆਪਾਂ ਉਹਨੂੰ ਲੌਂਗਰ ਟਰਮ ਚ ਚੇਂਜ ਕਰ ਸਕਦੇ ਸੀ। ਦੂਜਾ ਹੈਗਾ ਵੀ ਕਟਾਉਣ ਦੀ ਲੋੜ ਨਹੀਂ ਹੁੰਦੀ ਇੰਸ਼ੋਰੈਂਸ ਪਾਲਿਸੀ ਨੂੰ, ਤੁਹਾਡੇ ਐਡਵਾਈਜ਼ਰ ਨਾਲ ਨਹੀਂ ਵੀ ਗੱਲ ਹੋ ਰਹੀ ਨਾ, ਤੁਸੀਂ ਸਾਡੇ ਨਾਲ ਗੱਲ ਕਰ ਲਓ। ਪਾਲਿਸੀ ਨੂੰ ਕਦੇ ਵੀ ਸਰੈਂਡਰ ਨਾ ਕਰੋ, ਕੱਟੋ ਨਾ, ਉਹਦੇ ਚ ਆਪਾਂ ਚੇਂਜਸ ਕਰਕੇ ਉਹਨੂੰ ਪਰਮਾਨੈਂਟ ਦੇ ਵਿੱਚ ਕਨਵਰਟ ਕਰ
0: ਸਕਦੇ ਕਰੋ ਜੀ। ਮੈਂ ਨੌਕਰੀ ਮੇਰੀ ਗੁੱਲ ਹੋ ਗਈ
3: ਜੀ,
0: ਤੇ ਸਾਲ ਮੈਨੂੰ ਨਹੀਂ ਨੌਕਰੀ ਮਿਲਦੀ, ਮੈਂ ਪੈਸੇ ਦੇ ਨਹੀਂ ਸਕਦਾ, ਪਾਲਿਸੀ ਹੋਲਡ ਹੋ ਸਕਦੀ ਹੈ ਟੈਂਪਰੇਰੀ?
3: ਦੇਖੋ ਜਿਹੜੇ ਤਾਂ ਪਰਮਾਨੈਂਟ ਇੰਸ਼ੋਰੈਂਸ ਪਾਲਿਸੀਜ਼ ਹੁੰਦੀਆਂ, ਉਹਨਾਂ 'ਚ ਕੈਸ਼ ਵੈਲਿਊ ਹੁੰਦੀ ਆ, ਉਹ ਆਪਾਂ ਹੋਲਡ ਕਰ ਸਕਦੇ ਹੁੰਦੇ ਆ, ਕਿਉਂਕਿ ਪ੍ਰੀਮੀਅਮ ਤੁਹਾਡੀ ਕੈਸ਼ ਵੈਲਿਊ ਤੋਂ ਪੇ ਹੁੰਦਾ ਰਹਿੰਦਾ। ਲੇਕਿਨ ਜਿਹੜੇ ਟਰਮ ਇੰਸ਼ੋਰੈਂਸ ਆ, ਟਰਮ ਇਜ਼ ਟੈਂਪਰੇਰੀ ਇੰਸ਼ੋਰੈਂਸ, ਤੁਸੀਂ
0: ਦੇਣੇ ਪੈਣੇ
3: ਆ। ਤੁਸੀਂ ਇੱਕ ਘਰ ਜੇ ਰੈਂਟ ਤੇ ਲਿਆ ਹੋਇਆ, ਹੁਣ ਤੁਸੀਂ ਇਹ ਥੋੜਾ ਰੈਂਟ ਤੋਂ ਬਿਨਾਂ ਕਿਵੇਂ ਰਹਿ ਲੋਗੇ ਉਸ ਘਰ?
0: ਹੋਰ ਦੱਸੋ ਫਿਰ, ਇਹ ਫਰਜ਼ ਕਰ ਲੋ ਮੈਂ 10 ਸਾਲ ਦੀ ਕਿਹੜੀ ਟਰਮ ਲੈ ਲਈ, ਉਧਰੋਂ ਨੌਕਰੀ ਖੋਲੋਗੀ, ਇਹ ਘਟਾ ਕੇ 7 ਦੀ ਕਰ ਸਕਦਾ ਵੀ ਤਾਂ ਇਹ ਜਿਹੜੀ ਅਮਾਊਂਟ ਹੈ ਪੇ ਕਰਦਾ ਮਹੀਨੇ ਦੀ ਉਹ ਘਟ ਜੇ ਥੋੜੀ ਜੀ?
3: ਨਹੀਂ ਉਹ ਵੀ ਨਹੀਂ ਹੁੰਦਾ।
0: ਅੱਛਾ,
3: ਇਹ ਨਾ ਦੇਵ ਜੀ ਆਪਾਂ ਘਟਾ ਜਦੋਂ ਮਰਜ਼ੀ ਸਕਦੇ ਆ, ਇਹ ਵਨ ਸਾਈਡਡ ਕੰਟਰੈਕਟ ਹੁੰਦਾ, ਇੰਸ਼ੋਰੈਂਸ ਕੰਪਨੀ ਨਹੀਂ ਮਨਾ ਕਰ ਸਕਦੀ, ਅਸੀਂ ਜਦੋਂ ਮਰਜ਼ੀ ਘਟਾ ਸਕਦੇ ਆ ਉਹਨੂੰ, ਲੇਕਿਨ ਆਪਾਂ ਹੋਲਡ ਨਹੀਂ ਕਰ ਸਕਦੇ ਹੁੰਦੇ ਪਾਲਿਸੀ ਨੂੰ। ਸੋ ਤੁਸੀਂ ਨਾ ਆਪ ਵੀ ਆਪਣੀ ਪਾਲਿਸੀ ਨੂੰ ਕੁਇਕਲੀ ਰਿਵਿਊ ਕਰ ਸਕਦੇ ਹੋ, ਜੇ ਤੁਹਾਨੂੰ ਲੱਗੇ ਕਿ ਇਹਨਾਂ ਚੋਂ ਕੋਈ ਸਿਨੈਰੀਓ ਹੋਇਆ ਤਾਂ ਐਡਵਾਈਜ਼ਰ ਨਾਲ ਗੱਲ ਕਰ ਲਓ। ਤੁਸੀਂ ਪਹਿਲੇ ਅਨਮੈਰਿਡ ਸੀ, ਹੁਣ ਮੈਰਿਜ ਹੋ ਗਈ ਜਾਂ ਹੁਣ ਬੱਚੇ ਹੋ ਗਏ, ਪੇਰੈਂਟਸ ਤੁਹਾਡੇ ਸੀਗੇ, ਤੁਸੀਂ ਉਹਨਾਂ ਚੋਂ ਕਿਸੇ ਨੂੰ ਬੈਨੀਫਿਸ਼ਰੀ ਪਾਇਆ ਸੀ, ਉਹਨਾਂ ਦੀ ਹੁਣ ਡੈਥ ਹੋ ਗਈ, ਜਾਂ ਤੁਸੀਂ ਘਰ ਮੂਵ ਕੀਤਾ, ਤੁਸੀਂ ਕੋਈ ਪਹਿਲੇ ਰੈਂਟ ਤੇ ਸੀ ਹੁਣ ਤੁਸੀਂ ਘਰ ਲਿਆ, ਜਾਂ ਕੋਈ ਇਨਵੈਸਟਮੈਂਟ ਪ੍ਰੋਪਰਟੀ ਬਾਏ ਕੀਤੀ, ਜਾਂ ਕੋਈ ਬਿਜ਼ਨਸ ਸਟਾਰਟ ਕੀਤਾ, ਇਹ ਜੇ ਇਹਨਾਂ ਚੋਂ ਕੋਈ ਵੀ ਸਿਨੈਰੀਓ ਤੁਹਾਡੇ ਨਾਲ ਹੋਇਆ, ਜ਼ਰੂਰ ਆਪਣੀ ਪਾਲਿਸੀ ਨੂੰ ਰਿਵਿਊ ਕਰੋ, ਆਪਣੇ ਐਡਵਾਈਜ਼ਰ ਨਾਲ ਕਰੋ, ਜਾਂ ਤੁਸੀਂ ਮੇਰੇ ਨਾਲ ਵੀ ਕਰ ਸਕਦੇ ਹੋ। ਨੰਬਰ ਹੈ ਜੀ 6474416 1616, 647-446-1616।
0: I am Dave Tatla and you are not. Jitender ji, welcome to the show, sir.
4: ਸੁਖਿਆ ਦੀ ਭਾਜੀ ਕੀ ਹਾਲ ਚਾਲ, ਕਿਵੇਂ ਠੀਕ ਹੋ ਜੀ?
0: ਵਧੀਆ ਵਧੀਆ, ਖਿੱਚੋ ਕੰਮ ਨੂੰ ਕਰਾ।
4: ਦੇਖ ਭਾਜੀ, ਕਿਉਂਕਿ ਸੁਨੇਹਾ ਸਾਡੇ ਸਰੋਤਿਆਂ ਲਈ, ਬੈਂਕ ਆਫ ਕੈਨੇਡਾ ਨੇ ਕੱਲ ਅਨਾਊਂਸਮੈਂਟ ਕਰੀ ਸੀ ਰੇਟ ਦੇ ਉੱਪਰ, ਇੰਟਰਸਟ ਰੇਟ ਦੇ ਉੱਪਰ ਕੋਈ ਰੇਟ ਨਹੀਂ ਵਧਾਇਆ, ਨਹੀਂ ਕੋਈ ਘਟਾਇਆ ਨਹੀਂ, ਸੋ ਸਟਿਲ ਇੰਟਰਸਟ ਰੇਟ ਹੈਗਾ 2.25%। ਤੇ ਨਾਲ ਜਾਂ ਦੇਖ ਭਾਜੀ, ਸਾਡੇ ਕੋਲ ਇੱਕ ਬਾਇਰ ਨੇ, ਪ੍ਰੀ ਪਰੂਵ ਨੇ, ਜੇ ਕੋਈ ਵੀ ਸਾਡਾ ਲਿਸਟਰ ਸਾਡਾ ਪ੍ਰੋਬਲਮ ਸੁਣਦਾ ਹੋਵੇ, ਤੁਹਾਨੂੰ ਬ੍ਰੈਂਟਨ ਦੇ ਵਿੱਚ ਤੁਸੀਂ ਆਪਣੀ ਪ੍ਰੋਪਰਟੀ ਸੈੱਲ ਕਰਨਾ ਚਾਹੁੰਦੇ ਹੋ, ਚਾਹੇ ਜੀਟੈਚ ਬੰਗਲੋ ਆ, ਚਾਹੇ ਸੈਮੀ ਜੀਟੈਚ ਮਕਾਨ ਆ, ਸਾਡੇ ਕਲਾਇੰਟ ਦਾ ਬਜਟ ਹੈਗਾ 7.5 ਤੋਂ ਲੈ ਕੇ 8.5 ਦੀ ਰੇਂਜ ਦੇ ਵਿੱਚ। ਜੇ ਤੁਸੀਂ ਆਪਣਾ ਮਕਾਨ ਸੈੱਲ ਕਰਨਾ ਚਾਹੁੰਦੇ ਹੋ, ਸਾਨੂੰ ਇੱਕ ਵਾਰੀ ਗੱਲਬਾਤ ਕਰ ਲਿਓ, ਕਲੋਜਿੰਗ ਤੁਹਾਨੂੰ 30 ਦਿਨ ਦੇ ਵਿੱਚ ਅਸੀਂ ਕਰਾ ਸਕਦੇ ਹਾਂ ਤੁਹਾਡੀ ਪ੍ਰੋਪਰਟੀ ਦੀ। ਨੰਬਰ ਸਾਡਾ 466-266-2222, 466-266-2222 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਇੱਕ ਸਾਡੇ ਕੋਲ ਸੈਮੀ ਡਿਟੈਚ ਪ੍ਰੋਪਰਟੀ ਹੈਗੀ ਹੈ, 4 ਬੈਡਰੂਮ ਉੱਪਰ ਨੇ, 1 ਬੈਡਰੂਮ ਦੀ ਬੇਸਮੈਂਟ ਬਣੀ ਹੋਈ ਹੈ, ਰੀਜਨੇਬਲ ਪ੍ਰਾਈਸ ਦੇ ਉੱਪਰ ਡੀਲ ਲੱਗੀ ਹੋਈ ਹੈ, ਬ੍ਰੈਮਲੀ ਐਂਡ ਸੈਂਟ ਰੋਬਰਟ ਦਾ ਮੇਨ ਇੰਟਰਸੈਕਸ਼ਨ ਹੈ, ਤਾਂ ਵੀ ਸਾਡੇ ਨਾਲ ਗੱਲਬਾਤ ਕਰ ਲਿਓ। ਕੈਲਟਨ ਦੇ ਵਿੱਚ ਇੱਕ ਕਸਟਮ ਬਿਲਟ ਫਾਰਮ ਹਾਊਸ ਲਾਇਆ, 1.5 ਏਕੜ ਦੇ ਲਾਟ ਦੇ ਵਿੱਚ ਬਣਿਆ ਹੋਇਆ, ਲਗਭਗ 32-35 ਸਕੁਏਅਰ ਫੀਟ ਦਾ ਮਕਾਨ ਉੱਤੋਂ ਹੈ, ਪਲੱਸ ਬੇਸਮੈਂਟ ਫਿਨਿਸ਼ ਹੈ ਜੀ, ਆਲਮੋਸਟ 70%। ਇਹ ਕਸਟਮ ਬਿਲਟ ਮਕਾਨ ਲੈਣਾ ਚਾਹੁੰਦੇ ਹੋ, ਸਾਡੇ ਨਾਲ ਗੱਲਬਾਤ ਕਰ ਲਿਓ, ਬੜੀ ਸੋਹਣੀ ਪ੍ਰਾਈਸ ਹੈ ਜੀ, 416-266-2222। ਇੱਕ ਪਾਵਰ ਆਫ ਸੇਲ ਤੇ ਮਕਾਨ ਆਇਆ ਸਾਡੇ ਕੋਲ, 5 ਬੈਡਰੂਮ ਉੱਪਰ ਨੇ, 3 ਬੈਡਰੂਮ ਦੀ ਬੇਸਮੈਂਟ ਬਣੀ ਹੋਈ ਹੈ, ਮੇਨ ਇੰਟਰਸੈਕਸ਼ਨ ਦਾ ਚਿਕਿਊਜ਼ੀ ਐਂਡ ਵਿਲੀਅਮਸ ਪਾਰਕਵੇ ਦੇ ਏਰੀਆ ਦੇ ਵਿੱਚ ਹੈ, ਤਾਂ ਵੀ ਸਾਡੇ ਨਾਲ ਗੱਲਬਾਤ ਕਰ ਲਿਓ। 4 ਬੈਡਰੂਮ ਉੱਪਰ ਨੇ, 2 ਬੈਡਰੂਮ ਦੀ ਲੀਗਲ ਬੇਸਮੈਂਟ ਹੈ, ਇਹ ਵੀ ਪ੍ਰੋਪਰਟੀ ਸਾਡੇ ਕੋਲ ਸੇਲ ਦੇ ਉੱਪਰ ਹੈਗੀ ਹੈ, ਇਹ ਪ੍ਰੋਪਰਟੀ ਤੁਸੀਂ ਦੇਖਣਾ ਚਾਹੁੰਦੇ ਹੋ, ਸੈਲਰ ਮੋਟੀਵੇਟਡ ਨੇ, ਤੁਸੀਂ ਆਪਣੇ ਸੈਮੀ ਡਿਟੈਚ ਕਰਨਾ ਪ੍ਰਗਟ ਕਰਨਾ ਚਾਹੁੰਦੇ ਹੋ, ਤਾਂ ਵੀ ਸਾਨੂੰ ਕਾਲ ਕਰ ਲਿਓ। ਨੰਬਰ ਸਾਡਾ 1-1-416-266-2222, 416-266-2222।
0: ਥੈਂਕ ਯੂ ਸਰ, ਥੈਂਕ ਯੂ।
5: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਦੇਵ ਭਾਜੀ, ਬਿਲਕੁਲ ਅੱਜ ਤਾਂ ਲਾਈਵ ਅਪਡੇਟ ਦੇ ਰਹੇ ਹਾਂ ਪਰਿਵਾਰਾਂ ਤੱਕ, ਲੌਂਗ ਵੀਕਐਂਡ ਲੇਬਰ ਡੇ ਦੀ ਜਿਹੜੀ ਸੇਲ ਲੱਗਣ ਜਾ ਰਹੀ ਆ, ਸੋ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਕੈਨੇਡੀਅਨ ਮੇਡ ਕਸਟਮਾਈਜ਼ ਸੋਫਾ ਸੈੱਟ ਲੈਣੇ, ਬਹੁਤ ਸਾਰੀ ਵਰਾਇਟੀ ਜਿਹੜੀ ਸਾਡੇ ਕੋਲ ਨਵੀਂ ਡਿਸਪਲੇ ਦੇ ਉੱਪਰ ਲੱਗੀ ਚੁੱਕੀ ਹੈ, ਪਰ ਲੋਐਸਟ ਪ੍ਰਾਈਸਿਸ ਤੇ ਨਾਲ ਤੋਹਫੇ ਜਿਹੜੇ ਤੁਹਾਨੂੰ ਲਾਜ਼ਮੀ ਦਿੱਤੇ ਜਾਣੇ ਆ ਲੌਂਗ ਵੀਕਐਂਡ ਦੇ ਉੱਪਰ, ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ, ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਯਾਦ ਰੱਖਣਾ, ਤੇ ਇੱਕ ਡੀਲ ਦੇਣ ਲੱਗੇ ਆ, ਬਹੁਤ ਸਾਰੇ ਬੱਚੇ ਜਿਹੜੇ ਬੈਕ ਟੂ ਸਕੂਲ ਜਾ ਰਹੇ ਆ, ਪਰ ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਉਣਾ, ਇੱਕ ਤੋਹਫਾ ਦੇਣ ਜਾ ਰਹੇ ਆ ਬੱਚਿਆਂ ਦੇ ਲਈ, ਵੱਡਾ ਤੋਹਫਾ ਜਿਹੜਾ ਹੋਊਗਾ, ਪਹਿਲਾਂ ਬੈਡਰੂਮ ਸੈੱਟ ਦੀ ਡੀਲ ਦਿੰਦੇ ਆ, ਕਿੰਗ ਸਾਈਜ਼ ਦਾ ਬੈਡਰੂਮ ਸੈੱਟ, ਲਾਈਟ ਗ੍ਰੇ ਕਲਰ ਦਾ ਲੈਕਰ ਫਿਨਿਸ਼ ਦਾ ਇਟਾਲੀਅਨ ਸੀਰੀਜ਼ ਦਾ ਬੈਡਰੂਮ ਸੈੱਟ, ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਵਾਈਟ ਕਲਰ ਦੀ LED ਲਾਈਟਾਂ, ਹਾਈਡ੍ਰੋਲਿਕ ਸਟੋਰੇਜ, ਡਰੈਸਰ ਦੇ ਡਰੋਰ ਸੌਫਟ ਕਲੋਜ਼ਰ, ਮਿਰਰ ਦੇ ਵਿੱਚ LED ਲਾਈਟ ਤੇ ਨਾਲ ਨਾਈਟ ਸੈੱਟ, ਸੋ ਕਿੰਗ ਸਾਈਜ਼ ਬੈੱਡ, ਡਰੈਸਰ, ਮਿਰਰ ਨਾਲ ਸਾਈਟੇਬਲ, ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ $4,000 ਸੀ। ਲੌਂਗ ਵੀਕਐਂਡ ਸਪੈਸ਼ਲ, ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ, ਜਿੰਨੇ ਵੀ ਪਰਿਵਾਰ ਪਹੁੰਚਣਗੇ, 4500 ਵਾਲਾ ਬੈਡਰੂਮ ਸੈੱਟ, 1999 ਡਾਲਰ ਦਾ, ਜੀ ਹਾਂ 4500 ਵਾਲਾ ਬੈਡਰੂਮ ਸੈੱਟ 2000 ਡਾਲਰ ਦਾ ਮਿਲੂਗਾ, ਤੇ ਜਿੰਨੇ ਵੀ ਨਾਲ ਬੱਚੇ ਆਪਣੇ ਪੇਰੈਂਟਸ ਦੇ ਆਉਣਗੇ, PS5 ਗੇਮ ਬਿਲਕੁਲ ਫ੍ਰੀ, ਪੂਰਾ ਬੈਡਰੂਮ ਸੈੱਟ 4500 ਡਾਲਰ ਵਾਲਾ 1999 ਡਾਲਰ ਦਾ 2000 ਦਾ ਮਿਲੂਗਾ, ਤੇ ਨਾਲ PS5 ਗੇਮ ਬਿਲਕੁਲ ਫ੍ਰੀ ਮਿਲੂਗੀ। ਸੋ ਇਹੋ ਜਿਹੀਆਂ ਬਹੁਤ ਸਾਰੀਆਂ ਡੀਲਾਂ ਤੇ ਬਹੁਤ ਸਾਰੇ ਤੋਹਫੇ ਤੁਹਾਡਾ ਇਸ ਲੌਂਗ ਵੀਕਐਂਡ ਦੇ ਉੱਪਰ, ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਇੰਤਜ਼ਾਰ ਕਰਨਗੇ, ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ। ਵਧੇਰੇ ਜਾਣਕਾਰੀ ਲਈ ਜਾਂ ਡਾਇਰੈਕਸ਼ਨ ਲੈਣ ਲਈ ਰਾਈਟ ਵੇ ਕਾਲ ਕਰ ਸਕਦੇ ਹੋ 6472600000, 6472600000, ਜਾਂ ਪਹੁੰਚ ਸਕਦੇ ਹੋ 6685 ਟੋਮਕਨ ਰੋਡ ਦੇ ਉੱਪਰ। ਲੇਬਰ ਡੇ, ਲੇਬਰ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਦੇ ਭਾਜੀ।
0: ਥੈਂਕ ਯੂ ਸਰ। ਉਹ ਲੋਕ ਜਿਹੜੇ ਪਾਰਕਾਂ ਚ ਗਰਬੇਜ ਸੁੱਟਦੇ ਆ, ਉਹ ਲੋਕ ਜਿਹੜੇ ਪਿਕਨਿਕ ਕਰਨ ਜਾਂਦੇ ਤੇ ਉੱਥੇ ਸੁੱਟਿਆ ਹੁੰਦਾ ਗਰਬੇਜ, ਉਹ ਲੋਕ ਜਿੱਥੇ ਲਿਖਿਆ ਹੁੰਦਾ ਵੀ ਇੱਥੇ ਅੱਗ ਲਾਉਣੀ ਮਨਾ ਹੈ, ਅੱਗ ਲਾ ਕੇ ਉੱਥੇ ਆਪਦੇ ਬਾਰਬਿਊ ਕਰਨ ਲੱਗ ਜਾਂਦੇ ਆ, ਉਹ ਲੋਕ ਜਿਹੜੇ ਆਪਣੇ ਸ਼ੈਂਪੂ ਤੇ ਸਾਬਣ ਲਾ ਕੇ ਲੇਕ ਚ ਵੜ ਜਾਂਦੇ ਆ, ਉਹ ਲੋਕ ਜਿਹੜੇ ਡੰਪ ਸੁੱਟਦੇ ਆ ਪਲਾਜ਼ਿਆਂ ਵਿੱਚ ਜਿੱਥੇ ਲਿਖਿਆ ਹੁੰਦਾ ਡੋਨੇਸ਼ਨ ਬਾਕਸ ਕਲੋਜ਼ ਓਨਲੀ, ਉੱਥੇ ਟੁੱਟੇ ਫੁੱਟੇ ਆਪਦੇ ਸੂਟ ਕੇ ਪਤਾ ਨੀ ਕੀ ਕੁਛ ਸੁੱਟੇ ਹੁੰਦੇ ਆ, ਉਹ ਲੋਕ ਜਿਹੜੇ ਗਣੇਸ਼ ਜੀ ਦੀ ਮੂਰਤੀ ਨੂੰ ਪਾਣੀ ਚ ਜਲ ਪ੍ਰਵਾਹ ਕਰਦੇ ਆ ਲੇਕਾਂ ਦੇ ਵਿੱਚ, ਉਹ ਲੋਕ ਜਿਹੜੇ ਫੀਮ ਡੋਡੇ ਆਪਦੇ ਸਟੋਰਾਂ ਤੇ ਵੇਚਦੇ ਆ ਚੋਰੀਆਂ ਕਰਦੇ ਆ, ਉਹ ਵੱਖਰੀ ਗੱਲ ਹੈ। ਤੇ ਫਿਰ ਕਹਿੰਦੇ ਕੈਨੇਡਾ ਪਹਿਲਾਂ ਵਰਗਾ ਨਹੀਂ ਰਿਹਾ, ਉਹ ਖਰਾਬ ਕੌਣ ਕਰਦਾ? ਤੁਸੀਂ ਉਹ ਜਿਹੜਾ ਕੱਲ ਗੱਲ ਕਰ ਰਹੇ ਸੀ ਜਗਤਾਰਨ, ਮੇਰੇ ਖਿਆਲ ਐਮ ਪੀ ਪੀ ਹੁੰਦਾ ਸੀ ਇੱਥੇ ਲੋਕਲ ਐਮ ਪੀ ਦਾ, ਕਹਿੰਦਾ ਜੀ ਸਿੱਖਾਂ ਨਾਲ ਜਿਹੜਾ ਰੇਸਿਜ਼ਮ ਵੱਧਦਾ ਜਾ ਰਿਹਾ, ਮੰਨੀ ਗੱਲ ਪਰ ਉਹਦਾ ਕਾਰਨ ਕੀ ਹੈ? ਉਹਦੀ ਵੀ ਵੀਡੀਓ ਬਣਾ ਲਓ ਇੱਕ, ਉਹ ਵੀ ਦੱਸ ਦਿਓ ਵੀ ਆਹ ਕਾਰਨ ਆ ਭਾਈ, ਅਸੀਂ ਆਹ ਕੁਛ ਕਰਦੇ ਹਾਂ, ਆਹ ਕਰਤੂਤਾਂ ਕਰਦੇ ਹਾਂ। ਐਨੀਵੇ ਜਾਣੇ ਆਉਂਦੇ ਹਾਂ, ਪਹਿਲਾਂ ਸੁਨੇਹਾ ਸੁਣੋ।
6: ਕੀ ਤੁਸੀਂ ਵੀ ਡਾਕਟਰ, ਡੈਂਟਿਸਟ, ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਜ਼ ਵੈਲ, ਦਾ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾ ਕਰਨਾ ਹੈ ਇਨ ਦਾ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ, ਬੋਥ ਆਰ ਟੈਕਸੇਬਲ, ਬਟ ਦਾ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟਜੀਸ ਚ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 6474461616, 6474416 1616।

0: ਸਾਰੀ ਦੀ ਸੇਲ ਚੱਲ ਰਹੀ ਹੈ, ਇੰਡੀਅਨ ਫਰੂਟ ਲੈਂਡ ਤੇ ਚੱਲ ਰਹੀ ਹੈ ਔਰ ਇਹਦਾ ਫਾਇਦਾ ਚੱਕ ਲਓ, ਬੜੀ ਜਲਦੀ ਖਤਮ ਹੋ ਜਾਣੀ ਹੈ। ਸਵਰਨ ਚੱਕੀ ਆਟਾ 11.99 ਦਾ 20 ਪਾਊਂਡ ਹੈ, 8 ਪਾਊਂਡ 6.99 ਦਾ ਰਾਈਸ ਮਿਲ ਰਹੇ ਨੇ ਤੇ ਨਾਲ ਦੀ ਨਾਲ ਜਿਹੜੀ ਬਰਾਊਨ ਸ਼ੂਗਰ ਹੈ 6.99 ਦੀ 8 ਪਾਊਂਡ ਮਿਲੇਗੀ। ਦੇਸੀ ਘਿਓ ਲੈ ਲਓ 3.99 ਦਾ 1.6 ਕਿਲੋ, ਬਾਲਟੀ ਦੇ ਵਿੱਚ ਗੁੜ 9.99 ਦਾ ਮਿਲੇਗਾ ਤੁਹਾਨੂੰ ਔਰ ਮਿਹਰਬਾਨ ਜੂਸ ਵੀ ਹੋ ਮਹਾਰਾਜ 3 ਲੀਟਰ ਦੀ ਬੋਤਲ ਸਿਰਫ 3.99 ਦੀ। ਹਲਦੀਰਾਮ ਦੇ ਸਨੈਕ ਸਵੇਰੇ ਦੁਪਹਿਰੇ ਖਾਓ, ਸ਼ਾਮ ਨੂੰ ਮੂਡ ਬਣਾਓ ਨਾਲ ਸਨੈਕ ਖਾਓ 1.99 ਦੇ ਈਚ ਹੈ। ਗਾਰਲਿਕ ਅਤੇ ਜਿੰਜਰ ਪੇਸਟ 2.99 ਦੀ ਹੈ ਔਰ ਇਹਦੇ ਨਾਲ ਮਹਾਰਾਜ ਕਾਲੇ ਚਿੱਟੇ ਚਣੇ 3.99 ਦੇ ਨੇ। ਚਿੱਟੀ ਬ੍ਰੈਡ ਲੈ ਲਓ, ਬਰਾਊਨ ਬ੍ਰੈਡ ਲੈ ਲਓ, 2.49 ਈਚ ਮਿਲੇਗੀ। ਔਰ ਖਬਰਾਂ ਚੋਂ ਖਬਰ ਆ ਰਹੀ ਹੈ, ਟੋਰਾਂਟੋ ਖੇਤਰ ਵਿੱਚ ਅਗਸਤ ਵਿੱਚ ਘਰਾਂ ਦੀ ਵਿਕਰੀ 2% ਘਟੀ ਹੈ। ਸ਼ਿਕਾਗੋ ਅਕੁਏਰੀਅਮ ਵਿੱਚ 2 ਵੇਲਸ ਦੀ ਮੌਤ ਹੋਈ ਜਿਨ੍ਹਾਂ ਵਿੱਚੋਂ ਇੱਕ ਮਰੀਨਲੈਂਡ ਤੋਂ ਗਈ ਸੀ ਜੀ। ਪਾਕਿਸਤਾਨੀ ਲੋਕ ਗਾਇਕਾ ਮਾਈ ਸੁਬਾਈ ਦੀ ਬਲੋਚਿਸਤਾਨ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸੁਰੱਖਿਆ ਬਲਾਂ ਨੇ ਅਫਗਾਨ ਸਰਹੰਦ ਰਾਹੀਂ ਪਾਕਿਸਤਾਨ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ 15 ਅਤਵਾਦੀਆਂ ਨੂੰ ਮਾਰ ਸੁੱਟਿਆ। 5 ਬਾਲ ਵਿਵਾਹ ਸਮੇਂ ਸਿਰ ਰੋਕ ਕੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕੀਤਾ ਪੰਜਾਬ ਦੇ ਵਿੱਚ। ਨੇਪਾਲ ਤੋਂ 55 ਕਿਲੋਮੀਟਰ ਦੂਰ 5 ਤਿੱਬਤ ਦੇ ਵਿੱਚ 5 ਮੈਗਨਾਟਿਊਡ ਦਾ ਭੂਚਾਲ ਆਇਆ। ਇੱਕ ਹਫ਼ਤਾ ਪਹਿਲਾਂ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਤਬਾਹੀ ਹੋਈ ਸੀ, ਹੁਣ ਤੱਕ 1273 ਲੋਕਾਂ ਦੀ ਮੌਤ ਹੋ ਗਈ, 3000 ਤੋਂ ਵੱਧ ਅਜੇ ਲਾਪਤਾ ਨੇ। ਅਮਰੀਕਾ ਵਿੱਚ $1 ਦੇ ਸਿੱਕੇ ਤੇ ਟਰੰਪ ਦੀ ਤਸਵੀਰ ਹੋਏਗੀ। ਲਓ ਇਹਨਾਂ ਤੋਂ ਮੇਰੀ ਫੋਟੋ ਲਾ ਦਿਓ, ਮੇਰਾ ਨਾਮ ਲਿਖ ਦਿਓ, ਜਿੱਥੇ ਮਰਜ਼ੀ ਲੈ, ਚਾਹੇ ਗੰਦ ਤੇ ਲਿਖ ਦਿਓ, ਬਸ ਲਿਖ ਦਿਓ ਮੇਰਾ ਨਾਮ। ਇੱਕ ਸਿੱਕਾ 2.5 ਗੁਣਾ ਕੀਮਤ ਵਿਕਿਆ, ਘੰਟਿਆਂ ਵਿੱਚ ਹੀ ਸਟਾਕ ਖਾਲੀ ਹੋ ਗਿਆ ਜਿਹਦਾ। ਰੂਬੀਓ ਨੇ ਕਿਹਾ ਭਾਰਤ ਤੇ ਇਰਾਨ ਵਿਚਕਾਰ ਵਪਾਰ ਸਮਝੌਤੇ ਦੇ ਕੋਈ ਗੱਲਬਾਤ ਨਹੀਂ, ਤਹਿਰਾਨ ਦੀ ਮਦਦ ਕਰਨ ਵਾਲਿਆਂ ਤੇ ਪਾਬੰਦੀ ਲਾ ਲੈ ਇੰਡੀਆ ਤੇ। ਜਨਮ ਅਧਿਕਾਰ ਨਾਗਰਿਕਤਾ ਨੂੰ ਰੋਕਣ ਦੀ ਟਰੰਪ ਦੀ ਦੂਜੀ ਕੋਸ਼ਿਸ਼ ਅਸਫਲ, ਅਦਾਲਤ ਨੇ ਹੁਣ ਜਨਮ ਸੈਰ ਸਪਾਟੇ ਤੇ ਪਾਬੰਦੀ ਲਗਾਉਣ ਦੇ ਹੁਕਮ ਨੂੰ ਰੋਕ ਦਿੱਤਾ, ਕਿਹਾ ਸਰਕਾਰ ਨਾਗਰਿਕਤਾ ਨਹੀਂ ਖੋ ਸਕਦੀ। ਇਹ ਮੈਂ ਜੱਜ ਸਾਹਿਬ ਦੇ ਅਗੇਂਸਟ ਦੇ ਟਰੰਪ ਸਾਹਿਬ ਦੇ ਨਾਲ, ਜਿਹੜੇ ਆਉਂਦੇ ਆ ਸਰਵੇ ਤੇ ਵੀ ਆਓ ਬੱਚਾ ਪੈਦਾ ਕਰੋ ਤੇ ਚਲੇ ਜਾਓ, ਆਓ ਬੱਚੇ ਪੈਦਾ ਕਰੋ ਤੇ ਚਲੇ ਜਾਓ, ਯਾਰ ਇਹ ਤਾਂ ਗੈਰ ਕਾਨੂੰਨੀ ਹੈ ਨਾ। ਦਿੱਲੀ ਦੇ ਹੋਟਲ ਵਿੱਚ ਪ੍ਰੇਮੀ ਵੱਲੋਂ ਲੜਕੀ ਦਾ ਕਤਲ, ਮੁਲਜ਼ਮ ਨੇ ਘਟਨਾ ਤੋਂ ਬਾਅਦ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਪਹਿਲਾਂ ਤਾਂ ਕਹਿੰਦੇ ਹੈ ਜੈਨੂ ਗੋਲਗੱਪੇ ਖਾਓਗੇ, ਹੁਣ ਕਤਲ ਕਰਦਾ ਆਪ ਨੂੰ ਮਾਰਨ ਨੂੰ ਕਰਦਾ ਸੀ। ਵਾਹ ਸ਼ੇਰ ਐਨੀਵੇ, ਉਹ ਯਾਰ ਮੈਂ ਨਹੀਂ ਚੱਕਣਾ ਤੇਰਾ ਸਵਾਲ ਹੈ। ਹੋਰ ਭਾਈ ਜੀ ਹੋਰ ਦੱਸੋ ਕੀ ਕਹਿਣਾ ਚਾਹੋਗੇ, ਕੀ ਕਰੀਏ, ਚਾਟ ਲੈਂਦੀ ਜਦੋਂ ਪਹਿਲੀ ਵਾਰ ਕੱਟਤਾ ਦੂਜੀ ਵਾਰ ਕਿਉਂ ਕਰਦਾ, ਮੈਂ ਨਹੀਂ ਚੱਕਣਾ ਤੇਰਾ। ਹੁਣ
1: ਉਹਨਾਂ ਨੂੰ ਲੱਗਿਆ ਕਿ ਸ਼ਾਇਦ ਵੈਸੇ ਹੀ ਕੱਟਿਆ ਗਿਆ।
0: ਨਹੀਂ ਜਾਣ ਕੇ ਕੱਟਿਆ ਮੈਂ।
1: ਓਕੇ, ਆਪਾਂ ਇੰਸ਼ੋਰੈਂਸ ਦੀ ਦੇਵ ਜੀ ਇਨਫੋਰਮੇਸ਼ਨ ਦਿੱਤੀ ਹੈ, ਪਲੈਨਿੰਗ ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲ ਕੀਤੀ ਹੈ, ਪਾਲਿਸੀਜ਼ ਨੂੰ ਟਾਈਮਲੀ ਰਿਵਿਊ ਕਰਨ ਦੀ ਗੱਲ ਕੀਤੀ ਹੈ। ਸੋ ਤੁਹਾਡੀਆਂ ਵੀ ਕੋਈ ਪੁਰਾਣੀਆਂ ਪਾਲਿਸੀਜ਼ ਹੈਗੀਆਂ ਜਿਨ੍ਹਾਂ ਨੂੰ ਰਿਵਿਊ ਕਰਨ ਦੀ ਲੋੜ ਹੈ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਜਾਂ ਤੁਹਾਨੂੰ ਐਂ ਲੱਗਦਾ ਕਿ ਤੁਸੀਂ ਇੰਸ਼ੋਰੇਬਲ ਨਹੀਂ ਹੋ, ਕੋਈ ਹੈਲਥ ਇਸ਼ੂ ਆ ਚੁੱਕਾ, ਜਾਂ ਕਈ ਵਾਰ ਨਾਨ ਮੈਡੀਕਲ ਕੋਈ ਬੈਂਕਰਪਸੀ ਹੈ, ਕੋਈ ਚਾਰਜਿਸ ਹੈ, ਤੁਹਾਨੂੰ ਲੱਗਦਾ ਕਿ ਇੰਸ਼ੋਰੈਂਸ ਮਿਲਣੀ ਨਹੀਂ, ਜਾਂ ਕਈ ਵਾਰ ਆਪਾਂ ਮਤਲਬ ਹੈਜੀਟੇਸ਼ਨ ਚ ਹੀ ਗੱਲ ਨਹੀਂ ਕਰਦੇ, ਸੋ ਕੋਨਫੀਡੈਂਸ਼ੀਅਲ ਰਹੂਗੀ ਤੁਹਾਡੀ ਸਾਰੀ ਇਨਫੋਰਮੇਸ਼ਨ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ 6474466116। ਬੈਕ ਟੂ ਸਕੂਲ ਦਾ ਟਾਈਮ ਹੈ ਦੇਵ ਜੀ, ਬੱਚੇ ਜਿਨ੍ਹਾਂ ਦੇ ਪਹਿਲੀ ਵਾਰ ਸਕੂਲ ਜਾ ਰਹੇ ਹੋ ਉਹ ਵੀ ਬਹੁਤ ਐਕਸਾਈਟਿਡ ਹੈ, ਜਿਨ੍ਹਾਂ ਦੇ ਬੱਚੇ ਯੂਨੀਵਰਸਿਟੀ ਕਾਲਜ ਜਾ ਰਹੇ ਹੋ ਉਹ ਵੀ ਬਹੁਤ ਐਕਸਾਈਟਿਡ ਹੈ। ਲੇਕਿਨ ਗੱਲ ਇਹ ਹੈ ਵੀ ਜਦੋਂ ਪ੍ਰਾਇਮਰੀ ਐਜੂਕੇਸ਼ਨ ਇੱਥੇ 12th ਤੱਕ ਤਾਂ ਫ੍ਰੀ ਹੈ, ਲੇਕਿਨ ਬਾਅਦ 'ਚ ਜਦੋਂ ਬੱਚਿਆਂ ਨੇ ਕਾਲਜ ਜਾਣਾ, ਯੂਨੀਵਰਸਿਟੀ ਜਾਣਾ, ਇੱਕ ਬਹੁਤ ਹੀ ਵੱਡਾ ਮੈਂ ਕਹੂੰਗੀ ਵੀ ਖਰਚਾ ਹੁੰਦਾ ਉਸ ਟਾਈਮ ਤੇ, ਕਿਉਂਕਿ ਟਿਊਸ਼ਨ ਫੀ ਹੈ, ਬੱਚਿਆਂ ਨੇ ਕਿਤੇ ਰਹਿਣਾ, ਉੱਥੇ ਦਾ ਖਰਚਾ, ਕਮਿਊਟ ਕਰਨ ਦਾ ਖਰਚਾ, ਤਾਂ ਇਹ ਸਾਰੀਆਂ ਚੀਜ਼ਾਂ ਆਪਾਂ RESP ਨਾਲ ਬਹੁਤ ਵਧੀਆ ਤਰੀਕੇ ਨਾਲ ਕਵਰ ਕਰ ਸਕਦੇ ਹੁੰਦੇ ਹਾਂ। ਬਹੁਤ ਬੱਚਿਆਂ ਦੀ RESP ਮੈਚਿਓਰ ਹੋਈ ਹੈ ਹੁਣ ਔਰ ਉਹਨਾਂ ਦੇ ਮਤਲਬ 70-80-90 ਹਜ਼ਾਰ ਤੱਕ ਜੁੜੇ ਹੋਏ ਆ। ਸੋ ਜਿਨ੍ਹਾਂ ਦੇ ਬੱਚੇ ਮੈਂ ਕਹੂੰਗੀ ਹੁਣ ਸਕੂਲ ਦੇ ਵਿੱਚ ਨਵੇਂ ਜਾ ਰਹੇ ਆ, ਜੇ ਤੁਸੀਂ RESP ਨਹੀਂ ਕਰਵਾਈ ਜਾਂ ਨਿਊ ਬੋਰਨ ਆ ਘਰ ਦੇ ਵਿੱਚ, ਅੱਜ RESP ਤੇ ਕਰੋ। ਕਈ ਵਾਰ ਸਾਨੂੰ ਲੱਗਦਾ ਹੁੰਦਾ ਵੀ ਥੋੜੀ ਜਿਹੀ ਗ੍ਰਾਂਟ ਆ, ਕੋਈ ਫਰਕ ਨਹੀਂ ਪੈਣਾ, ਆਪਾਂ ਸਾਈਡ ਤੇ ਕਿਤੇ ਪੈਸੇ ਇਕੱਠੇ ਕਰ ਰਹੇ ਹਾਂ, ਲੇਕਿਨ ਤੁਹਾਡੀ ਕੰਟਰੀਬਿਊਸ਼ਨ, ਗਵਰਨਮੈਂਟ ਦੀ ਗ੍ਰਾਂਟ, ਦੋਨੋਂ ਚੀਜ਼ਾਂ ਮਿਲ ਕੇ ਕੰਪਾਊਂਡਿੰਗ ਜਦੋਂ ਹੁੰਦੀ ਹੈ ਨਾ, ਕੰਪਾਊਂਡਿੰਗ ਹਮੇਸ਼ਾ ਮਿਰੇਕਲਸ ਕਰਦੀ ਹੁੰਦੀ ਆ। ਸੋ ਬਹੁਤ ਵਧੀਆ ਤੁਸੀਂ ਪੈਸਾ ਬੱਚੇ ਦੀ ਫਿਊਚਰ ਐਜੂਕੇਸ਼ਨ ਲਈ ਜੋੜ ਸਕਦੇ ਹੋ। ਫਲੈਕਸੀਬਲ ਪਲਾਨ ਹੁੰਦੇ ਆ, ਤੁਸੀਂ ਮਿਨੀਮਮ $25 ਨਾਲ ਪਲਾਨ ਸ਼ੁਰੂ ਕਰ ਸਕਦੇ ਹੋ, ਤੁਸੀਂ ਕੰਟਰੀਬਿਊਸ਼ਨ ਵਧਾ ਸਕਦੇ ਆ, ਆਪਾਂ ਘਟਾ ਸਕਦੇ ਹਾਂ, ਜਿਵੇਂ ਵੀ ਚਾਹੀਏ ਆਪਾਂ ਕਰ ਸਕਦੇ ਹਾਂ। ਸੋ ਕੋਈ ਵੀ ਕੁਐਸਚਨ ਤੁਹਾਡਾ RESP ਨੂੰ ਲੈ ਕੇ, ਜਾਂ TFSA, FHSA ਔਰ RSP ਦੇ ਰਿਲੇਟਡ ਕੋਈ ਵੀ ਕੁਐਸਚਨ ਹੈ, ਨੰਬਰ ਹੈ ਜੀ 6474461616, ਅਲਬਰਟਾ, BC, ਮੈਨੀਟੋਬਾ, ਸਸਕੈਚਵਾਨ, ਨੋਵਾ ਸਕੋਸ਼ੀਆ ਤੇ ਓਨਟਾਰੀਓ, ਇਨ੍ਹਾਂ ਪ੍ਰੋਵਿੰਸਿਸ ਦੇ ਵਿੱਚ ਤੁਸੀਂ ਆਪ ਹੋ, ਤੁਹਾਡੀ ਫੈਮਿਲੀ ਹੈ, ਤੁਸੀਂ ਨੰਬਰ ਸ਼ੇਅਰ ਕਰ ਸਕਦੇ ਹੋ, ਵੈਬਸਾਈਟ ਹੈ ਜੀ uchawla.com ਤੇ ਨੰਬਰ ਅਗੇਨ 6474461616, 647-446-1616. ਥੈਂਕ ਯੂ ਸੋ ਮਚ ਦੇਵ ਜੀ.
0: ਥੈਂਕ ਯੂ ਜੀ, ਥੈਂਕ ਯੂ. AAA ਲੈਂਡਸਕੇਪਿੰਗ ਦਾ ਨੰਬਰ ਨੋਟ ਕਰ ਲਓ 6477841213. ਆਉਣ ਵਾਲੇ ਦਿਨ ਪੱਤਝੜ ਆਏਗੀ, ਪੱਤੇ ਪੁੱਤੇ ਜੇ ਖਿੰਡੇ ਪੈਣਗੇ, ਗਾਰਡਨ ਨੂੰ ਸਾਫ਼ ਕਰਨਾ ਹੈ ਤਾਂ ਵੀ ਇਹਨਾਂ ਨੂੰ ਫੋਨ ਕਰ ਲਿਓ 647-784-1213. ਆਹ ਖ਼ਬਰ ਅੱਜ ਮੈਂ ਨਹੀਂ ਪੜ੍ਹ ਸਕਦਾ ਕਿਉਂਕਿ ਉਮਰਪ੍ਰੀਤ ਜੀ ਬੈਠੇ ਨੇ. ਐਵਰੇਜ ਟਰਾਂਸਪੋਰਟ, ਇਹਨਾਂ ਨੂੰ ਕ੍ਰੋਸ ਬਾਰਡਰ ਏਜ ਦੇ ਡਰਾਈਵਰ ਚਾਹੀਦੇ ਨੇ, ਆਟੋ ਪਾਰਟ ਦੇ ਡੈਡੀਕੇਟਡ ਰਨ ਨੇ, ਡੇਲੀ ਤੁਸੀਂ ਸ਼ਾਮ ਨੂੰ ਘਰੇ ਆਉਣਾ, 3000 ਮੀਲ ਹਫ਼ਤੇ ਦੇ ਮਿਲਣਗੇ. ਨਾਲ ਦੀ ਨਾਲ ਮਿਡ ਵੈਸਟ ਅਤੇ US ਈਸਟ ਲਈ ਵੀ ਡਰਾਈਵਰ ਦੀ ਲੋੜ ਹੈ, 905-846-2229, 846-2229 extension 4. ਟਰੱਕ ਖਰੀਦਣਾ ਤਾਂ ਆ ਸੁਣੋ,
2: ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
3: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ.
2: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ.
4: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ.
2: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
4: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼. ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ. ਕਾਲ 647-581-9999. ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ.
0: ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ BC ਲੈਂਡਰ ਤੋਂ ਹਟਾ ਕੇ A ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099. ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ. 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ. ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 B ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ.
5: ਬੱਚਾ, ਤੇਰੇ ਹੱਥ ਦੀਆਂ ਰੇਖਾਵਾਂ ਕਹਿੰਦੀਆਂ ਨੇ ਕਿ ਤੇਰੀ ਜ਼ਿੰਦਗੀ 'ਚ ਪੜ੍ਹਾਈ ਬੜੀ ਏ, ਬਹੁਤ ਪੜ੍ਹੇਗਾ ਤੂੰ.
6: ਪੰਡਿਤ ਜੀ, ਉਹ ਤਾਂ ਮੈਨੂੰ ਵੀ ਪਤਾ, ਮੈਂ ਬਹੁਤ ਪੜ੍ਹਦਾ, ਪਰ ਇਹ ਤਾਂ ਦੱਸੋ ਮੈਂ ਪਾਸ ਕਦੋਂ ਹੋਊਂਗਾ?
7: ਫਿੱਟੇ ਮੂੰਹ ਤੇਰੇ.
0: ਬਸਾਉਣਾ ਹੈ ਤਾਂ ਤੁਹਾਨੂੰ ਗ੍ਰੈਂਡ ਫਰਨੀਚਰ ਤੇ ਜਾਣਾ ਪਏਗਾ, ਜਿੱਥੇ ਪਹਿਲਾਂ ਨੋਟ ਤਾਂ ਬਚਾ ਲਓ. ਸੁਖ ਸਾਹਿਬ, ਵੈਲਕਮ ਟੂ ਦਾ ਸ਼ੋ.
8: ਬਹੁਤ ਸ਼ੁਕਰੀਆ, ਧੰਨਵਾਦ ਦੇਵ ਭਾਜੀ, ਬਿਲਕੁਲ ਲਾਈਵ ਅਪਡੇਟ ਦੇ ਰਹੇ ਹਾਂ. ਨੋਟਾਂ ਨੂੰ ਬਿਲਕੁਲ ਤੁਸੀਂ ਸੇਵਿੰਗ ਕਰਨੀ ਚਾਹੁੰਦੇ ਹੋ ਤੇ ਨਾਲ ਦੀ ਨਾਲ ਤੋਹਫੇ ਆਪਣੇ ਘਰ ਲੈ ਕੇ ਜਾਣਾ ਚਾਹੁੰਦੇ ਹੋ ਤੇ ਨਾਲ ਸਾਰੀ ਮਾਰਕੀਟ ਨਾਲੋਂ ਡਿਫਰੈਂਟ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾਣਾ ਚਾਹੁੰਦੇ ਹੋ. ਲਿਵਿੰਗ ਰੂਮ ਨੂੰ ਸ਼ਿੰਗਾਰਨਾ, ਡਾਇਨਿੰਗ ਰੂਮ ਨੂੰ ਸ਼ਿੰਗਾਰਨਾ, ਬੈਡਰੂਮ ਸੈੱਟ ਨੂੰ ਤੁਸੀਂ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਬੈਡਰੂਮ ਨੂੰ ਸ਼ਿੰਗਾਰਨਾ ਚਾਹੁੰਦੇ ਹੋ ਤੇ ਇਸ ਲੌਂਗ ਵੀਕਐਂਡ, ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਭਾਰੀ ਡਿਸਕਾਊਂਟ ਜਿਹੜੇ ਫਰਨੀਚਰ ਦੇ ਉੱਪਰ ਦਿੱਤੇ ਜਾ ਰਹੇ ਆ ਤੇ ਨਾਲ ਵੱਡੇ ਵੱਡੇ ਤੋਹਫੇ ਤੁਹਾਡਾ ਜਿਹੜਾ ਇੰਤਜ਼ਾਰ ਕਰ ਰਹੇ ਆ. ਇੱਕ ਸੋਫਾ ਸੈੱਟ ਦੀ ਜੇ ਭਾਜੀ ਡੀਲ ਦੇਣ ਲੱਗੇ ਆ. ਜਿਨ੍ਹਾਂ ਪਰਿਵਾਰਾਂ ਨੇ ਲਿਵਿੰਗ ਰੂਮ ਦਾ ਸੋਫਾ ਸੈੱਟ ਲੈਣਾ, ਟਰਕੀ ਸਟਾਈਲ ਬੇਜ ਕਲਰ ਦਾ ਪਰਫੋਰਮੈਂਸ ਫੈਬਰਿਕ ਦੇ ਨਾਲ ਗੋਲਡਨ ਲੈਕਸ ਲੱਗੀਆਂ ਹੋਈਆਂ ਨੇ, ਸੋਫਾ ਐਂਡ ਲਫਟਡ ਬੇਜ ਕਲਰ ਦਾ ਗੋਲਡਨ ਲੈਕਸ ਦੇ ਨਾਲ, ਜਿਹਦੀ ਰੈਗੂਲਰ ਕੀਮਤ $3500 ਸੀ. ਲੌਂਗ ਵੀਕਐਂਡ, ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ 3500 ਵਾਲਾ ਸੋਫਾ ਸੈੱਟ $1699 ਦਾ, $1699 ਦੇ ਵਿੱਚ ਸੋਫਾ ਸੈੱਟ ਮਿਲੂਗਾ. ਤੇ ਜਿੰਨੇ ਵੀ ਬੱਚੇ ਤੁਹਾਡੇ ਨਾਲ ਆਉਣਗੇ, ਪੇਰੈਂਟਸ ਦੇ ਨਾਲ ਆਪਣੇ ਤੁਸੀਂ ਬੱਚਿਆਂ ਨੂੰ ਲੈ ਕੇ ਆਵਾਂਗੇ, PS5 ਪਲੇ ਸਟੇਸ਼ਨ ਗੇਮ, PS5 ਪਲੇ ਸਟੇਸ਼ਨ ਗੇਮ ਜਿਹਦੀ ਵਰਥ $600-700 ਆ, ਬਿਲਕੁਲ ਸੋਫਾ ਸੈੱਟ $3500 ਵਾਲਾ, $1699 ਦਾ ਬੇਜ ਕਲਰ ਦਾ ਸੋਫਾ ਐਂਡ ਲਫਟਡ ਗੋਲਡਨ ਕਲਰ ਦਾ ਪਰਫੋਰਮੈਂਸ ਫੈਬਰਿਕ ਦੇ ਵਿੱਚ ਟਰਕੀ ਸਟਾਈਲ ਦਾ, ਉੱਪਰ ਡਿਜ਼ਾਈਨਰ ਪਿੱਲੋ ਵੀ ਲੱਗੇ ਹੋਏ ਨੇ, ਸਾਈਡਾਂ ਤੇ ਗੋਲਡਨ ਪੱਤੀ ਵੀ ਲੱਗੀ ਹੋਈ ਹੈ, ਡਿਜ਼ਾਈਨਰ ਸੋਫਾ ਸੈੱਟ $1699 ਦਾ. ਤੇ ਜਿੰਨੇ ਵੀ ਨਾਲ ਬੱਚੇ ਤੁਹਾਡੇ ਆਉਣਗੇ ਸਾਰਿਆਂ ਨੂੰ PS5 ਪਲੇ ਸਟੇਸ਼ਨ ਗੇਮ $500-600 ਦੀ ਵਰਥ, ਬਿਲਕੁਲ ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ ਜਿਹੜੀਆਂ ਪ੍ਰਾਈਜ਼ ਮਿਲ ਰਹੀਆਂ ਤੇ ਨਾਲ ਤੋਹਫੇ ਮਿਲ ਰਹੇ ਆ. ਤੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਸਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਗਨ ਰੋਡ.

0: Talk530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਸੰਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। ਦਿਸ ਇਜ਼ ਵਤਨੋਂ ਦੂਰ ਰੇਡੀਓ।
2: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋਂ ਦੂਰ ਰੇਡੀਓ।
1: ਦਿਸ ਇਜ਼ ਵਤਨੋਂ ਦੂਰ ਰੇਡੀਓ।

0: ਜੀ ਦੋਸਤੋ ਵੈਲਕਮ। ਔਰ ਸਪਤੰਬਰ ਮਹੀਨੇ ਦੇ ਵਿੱਚ ਆਪਾਂ ਐਂਟਰ ਕੀਤਾ, ਪਹਿਲਾ ਮੰਡੇ ਹੈ ਔਰ ਆਪ ਸਭ ਨੂੰ ਵੈਲਕਮ ਜੀ ਆਇਆਂ ਨੂੰ। ਔਰ ਉਹ ਵੀ ਲੌਂਗ ਵੀਕਐਂਡ ਹੈ, ਆਪ ਬਹੁਤ ਸਾਰੇ ਪਰਿਵਾਰਾਂ ਨੂੰ ਛੁੱਟੀ ਹੋਵੇਗੀ, ਬਹੁਤ ਸਾਰੇ ਵਰਕਰਾਂ ਨੂੰ ਛੁੱਟੀ ਹੋਵੇਗੀ ਤੇ ਬਹੁਤ ਸਾਰੇ ਸਾਡੇ ਵਰਗੇ ਕੰਮ ਕਰਦੇ ਆਏ ਹੋਣਗੇ। ਤੇ ਪ੍ਰੋਗਰਾਮ ਚ ਇੱਥੇ ਮੇਰਾ ਸਾਥ ਗੁਰਮਿੰਦਰ ਆਲੂਵਾਲੀਆ ਸਾਹਿਬ, ਯਾਨੀ ਕਿ ਲਾਲੀ ਆਲੂਵਾਲੀਆ ਸਾਹਿਬ ਦੇਣਗੇ, ਨਾਲ ਇੰਡੀਆ ਤੋਂ ਮਨਪ੍ਰੀਤ ਹੋਰੀ ਹੋਣਗੇ ਤੇ ਨਾਲ ਅੱਜ ਲੇਬਰ ਡੇ ਹੈ। ਆਪ ਸਭ ਨੂੰ ਹੈਪੀ ਲੇਬਰ ਡੇ। ਲੇਬਰ ਡੇ ਦੀਆਂ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ, ਕਿਉਂ ਬਣਿਆ ਸੀ ਇਹ ਤੇ ਕੀ ਹਾਲਾਤ ਨੇ ਅੱਜ ਕੱਲ੍ਹ ਤੇ ਲੇਬਰ ਵਰਕਰਾਂ ਦਾ ਕੀ ਹਾਲ ਹੈ, ਭਾਵੇਂ ਭਾਰਤ ਚ ਹੋਣ ਤੇ ਭਾਵੇਂ ਉਹ ਕੈਨੇਡਾ ਚ ਹੋਣ, ਉਹਨਾਂ ਦੀ ਗੱਲਬਾਤ ਵੀ ਹੋਵੇਗੀ। ਸੁਰਾਲੀ ਜੀ, ਪਹਿਲਾਂ ਤਾਂ ਵੈਲਕਮ ਜੀ ਆਇਆਂ ਨੂੰ।
1: ਵਤਨਪੁਰ ਰੇਡੀਓ ਦੇ ਬੜੇ ਪਿਆਰੇ ਸਤਿਕਾਰ ਸਰੋਤਿਆਂ ਨੂੰ ਤੇ ਤੁਹਾਨੂੰ
2: ਬੜੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ। ਗੱਲ ਆਪਾਂ ਅੱਜ ਕਰਾਂਗੇ ਜੀ, ਲੇਬਰ ਡੇ ਦੀ ਵੀ ਕਰਾਂਗੇ ਔਰ ਬਾਹਰ ਦੇ ਮੌਸਮ ਦੀ ਵੀ ਕਰਾਂਗੇ ਤੇ ਥੋੜੀ ਦੇਰ ਤੋਂ ਬਾਅਦ ਜਿਹੜਾ ਹੈਗਾ ਬਾਹਰ ਜਹਾਜ਼ ਵੀ ਤੁਹਾਨੂੰ ਪਤਾ ਆਪਣੇ ਕਰਤੱਵੇ ਦਿਖਾ ਰਹੇ ਆ। ਅੱਜ ਲਾਸਟ ਡੇ ਹੈਗਾ ਏਅਰ ਸ਼ੋਅ ਦਾ।
2: ਬਿਲਕੁਲ ਲਾਸਟ ਡੇ ਹੈ। ਔਰ ਮੈਂ ਇਹਦੇ ਚ ਇੱਕ ਚੀਜ਼ ਹੋਰ ਐਡ ਕਰਦੇ ਆ, 1961 ਤੋਂ ਲੈ ਕੇ ਜਿਹੜੇ ਸਨੋ ਬਰਡਸ ਨੇ ਇਹ ਆਪਣੀ ਜਿਹੜੇ ਐਰੋਬੈਟਿਕਸ ਜਿਹੜੇ ਦਿਖਾਉਂਦੇ ਆ ਰਹੇ ਨੇ, 50 ਸਾਲ ਹੋ ਗਏ, 5 ਦਹਾਕਿਆਂ ਤੋਂ ਦਿਖਾ ਰਹੇ ਨੇ ਤੇ ਇਹ ਇਹਨਾਂ ਦਾ ਲਾਸਟ ਸ਼ੋਅ ਹੈਗਾ। ਇਸ ਤੋਂ ਬਾਅਦ ਇਹਨਾਂ ਨੂੰ ਗਰਾਊਂਡ ਕਰ ਦੇਣਾ ਔਰ 2030 ਦੇ ਨਜ਼ਦੀਕ ਆ ਕੇ ਜਿਹੜੇ ਹੈ ਨਵੇਂ 9 ਜਹਾਜ਼ ਜਿਹੜੇ ਨੇ ਉਹ ਆਉਣੇ ਨੇ, ਸਾਨੂੰ ਮਿਲਣੇ ਨੇ, ਜਿਹਨਾਂ ਦੇ ਆਰਡਰ ਸਾਡੀ ਫੈਡਰਲ ਗਵਰਨਮੈਂਟ ਨੇ ਕੀਤੇ ਹੋਏ ਨੇਗੇ। ਲੇਟੈਸਟ ਬੇਸਿਕਲੀ ਇਹ ਟ੍ਰੇਨਰ ਪਲੇਨ ਨੇ ਜੀ, ਔਰ ਇਹਨੂੰ ਜਿਹੜੇ ਵੀ ਪਾਇਲਟਸ ਉਡਾਉਂਦੇ ਨੇ ਉਹ 2000 ਵੈਟਰਨ ਪਾਇਲਟਸ ਬੜੇ ਸੀਨੀਅਰ ਜਿਨ੍ਹਾਂ ਕੋਲ ਬੜਾ ਤਜਰਬਾ ਹੈ, ਕਿਉਂਕਿ ਬੜਾ ਇਹ ਜਿਹੜੇ ਐਰੋਬੈਟਿਕਸ ਨੇ ਬੜੇ ਰਿਸਕੀ ਇੱਕ ਤਰ੍ਹਾਂ ਜਿਗਰੇ ਵਾਲਾ ਕੰਮ ਹੈ। ਸੋ ਅੱਜ ਦਾ ਸ਼ੋਅ ਦੇਖਣ ਵਾਲਾ ਹੋਵੇਗਾ ਜੀ। ਅੱਜ ਤੋਂ ਬਾਅਦ ਇਹ ਫਿਰ 2 ਸਾਲਾਂ ਦੀ ਬ੍ਰੇਕ ਹੋਊਗੀ ਲਗਭਗ, 2 ਤੋਂ 3, ਜਿੰਨੀ ਜਲਦੀ ਫੈਡਰਲ ਗਵਰਨਮੈਂਟ ਨੇ ਕਿਹਾ ਕਿ ਸਾਨੂੰ ਉਹ ਜਹਾਜ਼ ਮਿਲ ਗਏ ਉਨੀ ਜਲਦੀ ਅਸੀਂ ਇਹ ਦੁਬਾਰਾ CNEP
0: ਇਹਦਾ ਮਤਲਬ ਸ਼ਾਇਦ ਨੈਕਸਟ ਈਅਰ ਜਿਹੜਾ ਏਅਰ ਸ਼ੋਅ ਨਹੀਂ ਹੋਗਾ।
2: ਬਿਲਕੁਲ, ਉਹਨਾਂ ਨੇ ਕਹਿ ਦਿੱਤਾ ਜੀ ਇਹ।
0: ਤੇ ਲਓ ਜੀ, ਫਿਰ ਤਾਂ ਬਹੁਤ ਚੰਗਾ ਮੌਕਾ, ਤੁਸੀਂ ਜੇ ਤੁਹਾਡੇ ਛੋਟੇ ਛੋਟੇ ਬੱਚੇ ਆ ਨਾ
2: ਉਹਨਾਂ ਨੂੰ
0: ਜ਼ਰੂਰ ਲੈ ਕੇ ਜਾਓ। ਮੈਨੂੰ ਯਾਦ ਹੈ ਆਪਣੇ ਲਾਲੀ ਭਾਅ ਜੀ ਕਿ ਜਦੋਂ ਤੁਸੀਂ ਬੱਚਿਆਂ ਨੂੰ ਜਦੋਂ ਚੀਜ਼ ਦਿਖਾਉਂਦੇ ਨਾ, ਜਿੱਦਾਂ ਏਅਰ ਸ਼ੋਅ ਜਿਹੜਾ ਦਿਖਾਓਗੇ ਤੇ ਉਹਨਾਂ ਨੇ ਜਦੋਂ ਵੱਡੇ ਹੋਣਾ ਜਾਂ ਗਾਂ ਉਹਨਾਂ ਦੇ ਬੱਚੇ ਹੋਣਾ, ਉਹਨਾਂ ਦੇ ਦਿਮਾਗ ਦੇ ਵਿੱਚ ਉਦੋਂ ਤੱਕ ਰਹਿਣਾ ਕਿ ਅਸੀਂ ਨਾ ਆਪਣੇ ਮੰਮੀ ਪਾਪਾ ਦੇ ਨਾਲ ਏਅਰ ਸ਼ੋਅ ਦੇਖਣ ਗਏ ਸੀ।
2: ਇੱਕ ਹੋਰ ਆ ਸੁੱਖ ਜੀ, ਇਹ ਜਿਹੜੇ ਸ਼ੋਅ ਨੇ ਜਾਂ ਇਹੋ ਜਿਹੀਆਂ ਐਕਟੀਵਿਟੀਜ਼ ਨੇ ਇਹ ਇੰਸਪਾਇਰ ਕਰਦੀਆਂ ਨੇ ਜਨਰੇਸ਼ਨ ਨੂੰ। ਮੈਂ ਕੱਲ ਇਸ ਬਾਰੇ ਬਹੁਤ ਪੜ੍ਹਿਆ ਔਰ ਮੈਂ ਕੱਲ ਵੀ ਜ਼ਿਕਰ ਕੀਤਾ ਸੀ, ਉਹ ਇਹ ਹੈਗਾ ਬਹੁਤ ਸਾਰੇ ਬੱਚੇ ਇਸ ਤੋਂ ਇੰਸਪਾਇਰ ਹੋ ਕੇ ਏਅਰ ਫੀਲਡ ਦੇ ਵਿੱਚ ਗਏ ਨੇ, ਮਤਲਬ ਪਾਇਲਟਸ ਬਣਨ ਵੱਲ ਗਏ ਨੇ ਜਿਨ੍ਹਾਂ ਨੇ ਏਅਰ ਫੋਰਸ ਨੂੰ ਜੁਆਇਨ ਕੀਤਾ, ਕਿਉਂਕਿ ਇਹ ਜਿਹੜਾ ਜਜ਼ਬਾ ਇਹ ਇੱਕ ਜਾਂਬਾਜ਼ੀ ਵਾਲਾ ਜਜ਼ਬਾ ਹੈ। ਜਾਂਬਾਜ਼ੀ ਵਾਲਾ ਜਜ਼ਬਾ ਹੋਣ ਦੇ ਨਾਤੇ ਕੀ ਹੁੰਦਾ ਕਿ ਜੇ ਸਾਡੀ ਜਿਹੜੀ ਜਨਰੇਸ਼ਨ ਹੈ ਉਹਨੂੰ ਬਹੁਤ ਤਰ੍ਹਾਂ ਦੇ ਸਾਡੇ ਟੇਸਟ ਹੁੰਦੇ ਨੇ ਨਾ, ਉਹਨੂੰ ਯਾਰ ਮੈਂ ਤੇ ਜੇ ਕਰਨਾ ਤੇ ਆਹੀ ਚੀਜ਼ ਕਰਨੀ ਹੈ।
0: ਮਤਲਬ ਜਿੱਦਾਂ ਦਾ ਬਚਪਨ ਦੇ ਵਿੱਚ ਕੋਰੇ ਕਹਿੰਦੇ ਹੁੰਦੇ ਦਿਮਾਗ ਦੇ ਉੱਤੇ ਜਿਹੜੀ ਲਕੀਰ ਬਣ ਜਾਏ ਕਿਸੇ ਨੂੰ ਦੇਖ ਕੇ, ਤੇ ਫਿਰ ਉਹ ਬੰਦਾ ਉਦਾਂ ਦਾ ਬਣ ਜਾਂਦਾ। ਹੁਣ ਜੇ ਕਿਸੇ ਪਿੰਡ ਦੇ ਵਿੱਚ ਕੋਈ ਸਪੋਰਟਸ ਦਾ ਆਇਆ, ਜੇ ਕੋਈ ਹਾਕੀ ਦਾ, ਤਾਂ ਛੋਟੇ ਬੱਚੇ ਕਹਿੰਦੇ ਨੇ ਮੈਂ ਵੀ ਇਹਦੇ ਵਰਗਾ ਬਣਨਾ, ਜੇ ਕਬੱਡੀ ਦਾ ਕਹਿੰਦਾ ਮੈਂ ਇਹਦੇ ਵਰਗਾ ਬਣਨਾ, ਜੇ ਕੋਈ ਇੰਜੀਨੀਅਰ ਹੈ ਉਹ ਕਹਿੰਦਾ ਮੈਂ ਇਹਦੇ ਵਰਗਾ ਬਣਨਾ। ਸੋ ਉਹ ਪਲੇਨ ਦਾ ਕਰਤੱਵ ਦੇਖ ਕੇ ਬੱਚੇ ਨੂੰ ਲੱਗਦਾ ਕਿ ਮੈਂ ਵੀ ਇਹ
2: ਜੁਆਇਨ ਕਰਨਾ। ਸੋ ਇਹ ਉਹੀ ਗੱਲ ਮੈਂ ਦੱਸ ਰਿਹਾ ਸੀ ਵੀ ਇਹ 9 ਜਹਾਜ਼ ਨੇ ਜਿਹੜੇ ਸਾਡੇ, ਇਹ ਜਿੰਨੇ ਜਿਹੜੇ ਪਾਇਲਟਸ ਨੇ ਸਾਰਿਆਂ ਦੇ ਸਿਗਨੇਚਰਸ ਦੇ ਨਾਲ ਇਹ ਗਰਾਊਂਡ ਹੋ ਜਾਣਗੇ। ਸਾਰੇ ਇਹ ਸਨੋ ਬਰਡਸ ਪਲੇਨਸ ਦੇ ਉੱਪਰ ਸਾਰੇ ਪਾਇਲਟਸ ਦੇ ਸਾਈਨ ਹੋਣਗੇ ਤੇ ਗਰਾਊਂਡ ਹੋ ਜਾਣੇ ਨੇ। ਹੋ ਸਕਦਾ ਰੀਸੈਂਟਲੀ ਸਾਡੇ ਜਿਹੜੇ ਮਿਊਜ਼ੀਅਮ ਨੇ ਏਅਰ ਫੋਰਸ ਦੇ ਉਹਨਾਂ ਦੇ ਵਿੱਚ ਆ ਜਾਣ। ਤੇ ਯੈਸ, ਮੈਂ ਫਿਰ ਕਹੂੰਗਾ ਜੀ ਇਹ ਇੱਕ ਇਤਿਹਾਸ ਹੈ ਕੈਨੇਡੀਅਨ ਹਿਸਟਰੀ ਦੇ ਵਿੱਚ। 22 ਸਾਲ ਤੇ ਮੈਨੂੰ ਹੋ ਗਏ ਕੈਨੇਡਾ ਦੇ ਵਿੱਚ,
0: ਹਾਂਜੀ
2: ਮੈਂ 22 ਸਾਲਾਂ ਦੇ ਵਿੱਚੋਂ ਜੇ ਜ਼ਿਆਦਾ ਨਹੀਂ ਤੇ 8-10 ਵਾਰ ਤਾਂ ਇਹ ਸ਼ੋਅ ਦੇਖੇ ਨੇਗੇ।
0: ਮੈਂ ਵੀ ਖੁਦ ਬਹੁਤ ਵਾਰੀ ਦੇਖਿਆ ਜੀ, ਪਹਿਲਾਂ ਤੇ ਮੁੜ ਕੇ ਫਿਰ ਉਹੀ ਯਾਦ ਆ, ਕਈ ਵਾਰ ਫਿਰ ਸਮਾਂ ਨਹੀਂ ਲੱਗਦਾ ਜਾਣ ਦਾ। ਪਰ ਮੈਨੂੰ ਇੰਨਾ ਯਾਦ ਆ, ਕੁਝ ਸਾਲ ਪਹਿਲਾਂ ਮੈਂ ਜਦੋਂ ਦੇਖਣ ਗਿਆ ਸੀਗਾ ਏਅਰ ਸ਼ੋਅ ਤੇ ਉਸ ਦਿਨ ਗਰਮੀ ਬਹੁਤ ਸੀ, ਉਹਦੇ ਮੁਤਾਬਕ ਅੱਜ ਗਰਮੀ ਘੱਟ ਹੈ
2: ਕੰਪੈਰੇਟਿਵਲੀ। ਦੇਖੋ ਵੈਦਰ ਦੇ ਵਿੱਚ ਤਾਂ ਸੁੱਖੀ ਜੀ ਫਰਕ ਬਹੁਤ ਪੈ ਰਿਹਾ, ਇਹ ਇਸ ਨੂੰ ਸਾਨੂੰ ਅਸੈਪਟ ਕਰਨਾ ਹੋਏਗਾ। ਦਿਸ ਇਜ਼ ਗਲੋਬਲੀ ਚੇਂਜ,
0: ਹਾਂਜੀ,
2: ਔਰ ਇਹ ਹੋ ਰਹੀ ਹੈ। ਜਿੱਦਾਂ ਮੈਂ ਤੁਹਾਨੂੰ ਦੱਸ ਦਿੰਦਾ, ਕੱਲ੍ਹ ਦੀ ਇੱਕ ਜਿਹੜੀ ਭਵਿੱਖਬਾਣੀ ਹੈਗੀ ਆ, ਆਉਣ ਵਾਲਾ ਜਿਹੜਾ ਸਮਾਂ ਕੈਨੇਡਾ ਦੇ ਵਿੱਚ 5 ਡਿਗਰੀ ਸੈਲਸੀਅਸ ਦਾ ਵਾਧਾ ਹੋ ਰਿਹਾ ਤਾਪਮਾਨ। ਇਹ ਵਾਧਾ, ਇਸ ਵਾਧੇ ਨੂੰ ਕਿਵੇਂ ਦੇਖਿਆ ਜਾਂਦਾ, ਬਹੁਤ ਜਦੋਂ ਆਪਾਂ ਇਹੋ ਜਿਹੀ ਕੋਈ ਗੱਲ ਕਰਦੇ ਹਾਂ ਆਪਾਂ ਨੋਰਮਲੀ ਕਹਿ ਦਿੰਦੇ ਹਾਂ ਕਿ ਸ਼ਾਇਦ ਸਾਡੀ ਗਰਮੀ ਦੇ ਵਿੱਚ ਵਾਧਾ। ਇਹ ਹੈਗਾ ਇੱਕ ਜਿਹੜਾ ਓਜ਼ੋਨ ਲੇਅਰ ਦੇ ਡਿਸਟਰਪਟ ਹੋਣ ਤੋਂ ਬਾਅਦ ਇਨਵਾਇਰਨਮੈਂਟਲ ਚੇਂਜਿਸ ਨੇ। ਆਪਾਂ ਕੱਲ ਗੱਲ ਕਰ ਰਹੇ ਸੀ ਨੇਪਾਲ ਵਾਲੇ ਹਾਦਸੇ ਦੀ,
0: ਬਿਲਕੁਲ
2: ਆਪਾਂ ਕਹਿ ਰਹੇ ਸੀਗੇ ਕਿ ਸ਼ਾਇਦ ਚਾਈਨਾ ਨੇ ਕੀਤਾ ਜਾਂ ਜਿਸ ਤਰ੍ਹਾਂ ਵੀ ਹੈ, ਬਹੁਤ ਸਾਰੀਆਂ ਗੱਲਾਂ ਇੱਦਾਂ ਦੀਆਂ ਮਨ ਦੇ ਵਿੱਚ ਆਉਂਦੀਆਂ ਨੇ, ਮਨੁੱਖੀ ਮਨ ਦੇ ਵਿੱਚ ਆਉਂਦੀਆਂ ਨੇ, ਪਰ ਜੇ ਅਸੀਂ ਟੈਕਨੀਕਲੀ ਦੇਖੀਏ ਤਾਂ ਉਹ ਇਹ ਬਣਦੀਆਂ ਨੇ ਗੀਆਂ ਬੇਸਿਕਲੀ ਕਿ ਜਦੋਂ ਓਜ਼ੋਨ ਜਿਹੜੀ ਲੇਅਰ ਹੈਗੀ ਉਹ ਡਿਸਟਰਪਟ ਹੋਈ ਆ, ਉਹਦੇ ਡਿਸਟਰਪਟ ਹੋਣ ਦੇ ਬਹੁਤ ਸਾਰੇ ਕਾਰਨ ਨੇ ਪਿਛਲੇ 15-20 ਸਾਲਾਂ ਤੋਂ ਦੁਨੀਆਂ ਭਰ ਦੇ ਵਿੱਚ ਜਦੋਂ ਜੰਗਾਂ ਚੱਲ ਰਹੀਆਂ ਨੇ ਉਹਦੇ 'ਚ ਫੁਕਰਿਆ ਜਿਹੜਾ ਬਰੂਦ ਹੈਗਾ ਉਹਦਾ ਧੂੰਆਂ, ਉਸ ਬਰੂਦ ਦੀ ਗਰਮੀ ਨੇ ਸਾਡੀ ਜਿਹੜੀ ਹੈ ਡਿਸਟਰਪਸ਼ਨ ਕੀਤੀ ਹੈ ਓਜ਼ੋਨ ਦੀ, ਜਿਹਦੇ ਕਰਕੇ ਸਾਡੀ ਜਿਹੜੀ ਸਾਰੀ ਇਨਵਾਇਰਮੈਂਟਲ ਸਥਿਤੀ ਦੇ ਵਿੱਚ ਬਹੁਤ ਸਾਰਾ ਵੱਡਾ ਫਰਕ ਪਿਆ ਹੈਗਾ। ਇਹ ਟੈਂਪਰੇਚਰ ਦੇ ਵਿੱਚ ਰਾਈਜ਼ ਹੋਣਾ, ਪਹਿਲਾਂ ਕਿਹਾ ਜਾਂਦਾ ਸੀ 0.5 ਡਿਗਰੀ, ਹੁਣ 0.5 ਕਰਕੇ ਜਦੋਂ ਹਾਈ ਰਾਈਜ਼ ਹੁੰਦਾ ਟੈਂਪਰੇਚਰ, ਉਦੋਂ ਜਿੱਥੇ ਗਲੇਸ਼ੀਅਰਸ ਨੇ ਜੀ ਉਹ ਪਿਘਲਣੇ ਸ਼ੁਰੂ ਹੁੰਦੇ ਨੇ, ਜਦੋਂ ਉਹ ਪਿਘਲਣੇ ਸ਼ੁਰੂ ਹੁੰਦੇ ਨੇ ਉਹਨਾਂ ਦੀ ਜਿਹੜੀ ਭੂਗੋਲਿਕ ਸਥਿਤੀ ਆ ਉਹ ਬਦਲਦੀ ਹੈ, ਪਲੇਟਸ ਜਿਹੜੀਆਂ ਨੇ ਥੱਲੇ ਉਹ ਉਹਨਾਂ ਦੀ ਹਿਲਚੁਲ ਹੁੰਦੀ ਹੈ, ਜਿਹਦੇ ਕਰਕੇ ਉਹ ਗਲੇਸ਼ੀਅਰਸ ਉੱਥੋਂ ਮੂਵ ਹੋ ਰਹੇ ਨੇਗੇ। ਵਾਤਾਵਰਨ ਵਿਭਾਗ ਦੇ ਨਾਲ ਇੰਟਰਨੈਸ਼ਨਲ ਜਿਹੜੀਆਂ ਨਿਊਜ਼ ਨੇ ਉਹਦੇ ਵਿੱਚ 7,000 ਤੱਕ ਗਲੇਸ਼ੀਅਰ ਜਿਹੜੇ ਨੇ ਖਤਮ ਹੋ ਗਏ ਨੇਗੇ,
0: ਓਕੇ,
2: ਵਰਲਡ ਵਾਈਡ। ਅਤੇ ਇਹ ਵੀ ਜਿਹੜਾ ਹਾਦਸਾ ਹੋਇਆ ਪਲੇਟ ਖਿਸਕਣ ਦੇ ਨਾਲ, ਉਹ ਗਲੇਸ਼ੀਅਰ ਜਿਹੜਾ ਹੈਗਾ 1200 ਤੋਂ 1800 ਮੀਟਰ ਉੱਤੋਂ ਥੱਲੇ ਗਿਰਿਆ, ਔਰ ਜਦੋਂ ਗਿਰਿਆ ਤਾਂ ਜਿਸ ਸਪੀਡ ਨਾਲ ਉਹ ਆ ਰਿਹਾ ਸੀ ਉੱਥੇ ਇੱਕ ਫ੍ਰਿਕਸ਼ਨ ਪੈਦਾ ਹੋਈ ਹੈ ਗਰਮੀ ਦੇ ਨਾਲ, ਉਹ ਇੱਕਦਮ ਪਿਘਲਿਆ ਅਤੇ ਗਰਾਊਂਡ 'ਤੇ ਵੱਜ ਕੇ ਉਹ ਪਾਣੀ ਬਣਿਆ। ਪਾਣੀ ਬਣਨ ਤੋਂ ਬਾਅਦ ਉਸਨੇ ਪੂਰਾ ਜਿਹੜਾ ਉੱਥੇ ਕੋਈ ਵੀ ਕਚਰਾ, ਮਿੱਟੀ, ਸਟੋਨਸ ਆਪਣੇ ਨਾਲ ਲੈ ਕੇ ਇੱਕ ਤਰ੍ਹਾਂ ਦਾ ਉਹ ਕੰਕਰੀਟ ਦਾ ਰੂਪ ਧਾਰਨ ਕਰ ਗਿਆ, ਅਤੇ ਉਹ ਜਿੱਥੇ ਜਿੱਥੇ ਜਾਂਦਾ ਗਿਆ ਫਿਰ ਉਹ ਜੰਮਦਾ ਗਿਆ ਅਤੇ ਉਹ
0: ਕਰਤੱਵ
2: ਦਿਖਾਉਂਦਾ ਗਿਆ। ਇਹ ਚੇਂਜ ਹੈ ਕੁਦਰਤੀ ਜਿਹੜੀ ਇਦੋਂ ਵੀ ਭਿਆਨਕ ਹੋ ਸਕਦੀ ਹੈ ਆਉਣ ਵਾਲੇ ਸਮੇਂ 'ਚ।
0: ਔਰ ਦੱਸ ਦਈਏ ਜੀ, ਇਸ ਟਾਈਮ ਤੁਸੀਂ 5:30 AM ਦੇ ਉੱਤੇ ਮੰਡੇ ਦੀ ਦੁਪਹਿਰ ਸਾਡੇ ਵਤਨਦੂਰ ਦੇ ਨਾਲ ਜੁੜੇ ਹੋ, ਲਾਈਵ, ਬਿਲਕੁਲ ਲਾਈਵ ਪ੍ਰੋਗਰਾਮ ਪੇਸ਼ ਕਰ ਰਹੇ ਹਾਂ, ਸਾਡੀ ਕੋਈ ਛੁੱਟੀ ਨਹੀਂ ਹੈ। ਔਰ ਜੇ ਤੁਸੀਂ ਡਰਾਈਵ ਕਰ ਰਹੇ ਹੋ, ਕਾਰ ਦੇ ਵਿੱਚ ਜਾ ਰਹੇ ਹੋ, ਕਿਸੇ ਪਾਸੇ ਵੀ ਜਾ ਰਹੇ ਹੋ, ਸਾਨੂੰ ਜ਼ਰੂਰ ਟੈਲੀਫੋਨ ਕਰੋ ਤਾਂ ਕਿ ਸਾਨੂੰ ਪਤਾ ਲੱਗੇ ਕਿ ਬਾਹਰ ਜਿਹੜੀ ਆਵਾਜ਼ ਹੈ ਉਹ ਠੀਕ ਪਹੁੰਚ ਰਹੀ ਹੈ, ਜਾਂ ਤੁਸੀਂ ਪ੍ਰੋਗਰਾਮ ਦਾ ਇੰਜੋਏ ਕਰ ਰਹੇ ਹੋ, ਜਾਂ ਫਿਰ ਅੱਜ ਦੇ ਇਸ ਲੌਂਗ ਵੀਕਐਂਡ ਦਾ ਤੁਸੀਂ ਇੰਜੋਏ ਕਰ ਰਹੇ ਹੋ, ਬੱਚਿਆਂ ਦੇ ਨਾਲ ਜਾ ਰਹੇ ਹੋ, ਪਰਿਵਾਰ ਦੇ ਨਾਲ ਜਾ ਰਹੇ ਹੋ, 905-799-0999 ਸਾਡਾ ਨੰਬਰ ਹੈ, 905-799-0999, 905-799-0999। ਇੱਕ ਵਾਰੀ ਫਿਰ ਦੱਸ ਦਈਏ, ਪੰਜਾਬੀ 'ਚ 905-799-0999 ਦੇ ਤੁਸੀਂ ਗੱਲ ਕਰ ਸਕਦੇ ਹੋ। ਔਰ ਲਾਲੀ ਜੀ, ਆਪਾਂ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈ ਲਈਏ ਅਤੇ ਉਸ ਤੋਂ ਬਾਅਦ ਫਿਰ ਆਪਾਂ ਥੋੜ੍ਹੀ ਜਿਹੀ ਖਬਰਾਂ ਪੰਜਾਬ ਤੋਂ ਲਵਾਂਗੇ ਅਤੇ ਫਿਰ ਜਿਹੜੀ ਆਪਾਂ ਗੱਲਬਾਤ ਕਰਨੀ ਹੈ ਅੱਜ ਦੇ ਇੱਕ ਅਹਿਮ ਵਿਸ਼ੇ ਦੇ ਉੱਤੇ, ਜਿਹੜੇ ਕਰਕੇ ਅੱਜ ਛੁੱਟੀ ਆ, ਲੇਬਰ ਡੇ, ਔਰ ਉਹਦੇ ਉੱਤੇ ਆਪਾਂ ਗੱਲਬਾਤ ਕਰਾਂਗੇ।

0: ਡਾਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ ਤੁਮਾ ਭਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 ਆਲਬਿਅਨ ਰੋਡ ਇਨ ਰੈਕਸਡੇਲ 416213-1165
1: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ
2: ਓਏ ਕੱਲਾ ਮੈਂ ਨਹੀਂ ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ
1: ਵਾਹ ਯਾਰ ਨੰਬਰ ਤਾਂ ਦਈ ਮੋਨਾ ਜੀ ਦਾ
2: ਹਾਂਜੀ ਤੁਸੀਂ ਵੀ ਨੋਟ ਕਰੋ ਇੰਸ਼ੋਰੈਂਸ ਕੋਈ ਵੀ ਹੋਵੇ
3: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ
2: ਜਿਹੜੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ ਹੁਣੇ ਕਾਲ ਕਰੋ 416-509-1509 ਤੇ
3: ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
2: 416-509-1509
3: ਔਰ ਵਿਜ਼ਿਟ insuranceforyou.ca
4: Kataria Tours and Travels located near 2883 Derry Road East Upper Airport and Derry the intersection upper to see cheap flight tickets Nepal de vichon Toronto to Delhi Delhi to Amritsar de route options suno chahide ne jan tusi visa services Nepal de vichon puri family vacation upar jaan di soch rahe ne jithe tuhanu all inclusive vacation packages vi milde ne pahunchna wa ji Kataria Tours and Travels Airport and Derry the intersection upar call kar sakde ho 905-678-1200 905-678-1200 Kataria Tours and Travels Airport and Derry the intersection upar

0: one-stop solution for all your mortgage needs. Bank declined. Mortgage for self-employed. Quick closing in 48 hours. Or commercial loan. Just don't worry. 647-512-7000. Mortgage broker Mukesh Chauhan from Mortgage Diligent. FSRA number 10252. Conditions apply.
1: Don't worry. Mukesh Chauhan hai.
2: ਕੈਨੇਡਾ ਵਿੱਚ 75 ਪਲੱਸ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੋਂਬੋ 50 ਪਲੱਸ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ
3: ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ
2: ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼ ਸ਼ਾਹੀ ਪਨੀਰ ਫ੍ਰਾਈਜ਼ ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ ਪੀਜ਼ਾ ਡੀਪੂ ਡੌਟ ਸੀ ਤੇ ਆਰਡਰ ਕਰੋ
3: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫ੍ਰੈਂਚਾਈਜ਼ੀ ਐਟ ਪੀਜ਼ਾ ਡੀਪੂ ਡੌਟ ਸੀ ਤੇ ਅੱਜ ਹੀ ਅਪਲਾਈ ਕਰੋ ਪੀਜ਼ਾ ਡੀਪੂ ਸਵਾਦ ਵਿੱਚ ਟੌਪਿੰਗਸ ਨਾਨ ਸਟਾਪ
4: Listen live Vachno Do Radio with Sukhi Nijjar.
5: ਦੋਸਤੋ ਇੱਕ ਵਾਰੀ ਫਿਰ ਵਤਨੋ ਦੂਰ ਦੇ ਵਿੱਚ ਅੱਜ ਦੇ ਲੌਂਗ ਵੀਕਐਂਡ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ ਔਰ ਇਸ ਟਾਈਮ ਤੁਸੀਂ ਸਾਡੇ ਨਾਲ ਜੁੜੇ ਹੋ 5:30 AM ਦੇ ਉੱਤੇ 1:14 ਤੇ ਕੁਝ ਸੈਕਿੰਡ ਹੋਏ ਨੇ ਤੇ ਅੱਜ ਲੌਂਗ ਵੀਕਐਂਡ ਤੇ ਜਿਵੇਂ ਪਹਿਲਾਂ ਵੀ ਦੱਸਿਆ ਕਿ ਲੇਬਰ ਡੇ ਆ ਬਹੁਤ ਸਾਰੇ ਜਿਹੜੇ ਲੋਕ ਨੇ ਉਹਨਾਂ ਨੂੰ ਛੁੱਟੀਆਂ ਤੇ ਬਹੁਤ ਸਾਰੇ ਕੰਮਾਂ ਕਾਰਾਂ ਦੇ ਉੱਤੇ ਇਸੇ ਤਰ੍ਹਾਂ ਅੱਜ ਵੀ ਬਹੁਤ ਸਾਰੇ ਜਿਹੜੇ ਸਟੋਰ ਨੇ ਉਹ ਕਈ ਖੁੱਲੇ ਨੇ ਤੇ ਕੁਝ ਬੰਦ ਨੇ ਔਰ ਜਿਹਨਾਂ ਜਿਹੜੇ ਖੁੱਲੇ ਵੀ ਨੇ ਉਹ ਤੁਹਾਡੇ ਫਾਇਦੇ ਵਾਸਤੇ ਖੁੱਲੇ ਆ ਕਿਉਂਕਿ ਤੁਹਾਡੇ ਕੋਲ ਸਮਾਂ ਅੱਜ ਤੇ ਨਾਲ ਤੁਸੀਂ ਡਾਲਰਾਂ ਦੀ ਬਚਤ ਕਰ ਸਕਦੇ ਹੋ ਤੇ ਬਾਅਦ ਦੇ ਵਿੱਚ ਵਿੰਟਰ ਵੀ ਹੁਣ ਸ਼ੁਰੂ ਹੋ ਰਹੀ ਆ ਇਸ ਸਾਲ ਦਾ ਜਿਹੜਾ ਸਮਰ ਦਾ ਲਾਸਟ ਵੀਕਐਂਡ ਹੈਗਾ ਔਰ ਉਹਦੇ ਉੱਤੇ ਟੈਲੀ ਟਾਈਮ ਇਲੈਕਟ੍ਰੋਨਿਕ ਦਾ ਸਟੋਰ ਵੀ ਤੁਹਾਡੇ ਲਈ ਖੁੱਲ੍ਹਾ ਹੈ ਤੇ ਟੈਲੀ ਟਾਈਮ ਨੇ ਵੀ ਬਹੁਤ ਵੱਡੀ ਸੇਲ ਜਿਹੜੀ ਆ ਇਸ ਵੀਕਐਂਡ ਦੇ ਉੱਤੇ ਲਗਾਈ ਸੀ ਸਟਿਲ ਚੱਲ ਰਹੀ ਆ ਔਰ ਸੋਨੂੰ ਜੀ ਮੇਰੇ ਨਾਲ ਆ ਗਏ ਨੇ ਤੇ ਅਪਡੇਟ ਦੇਣਗੇ ਕੀ ਮਾਹੌਲ ਹੈ ਉੱਥੋਂ ਦਾ ਜੀ ਸੋਨੂੰ ਜੀ ਵੈਲਕਮ
6: ਥੈਂਕ ਯੂ ਸੋ ਮਚ ਸੁੱਖੀ ਜੀ ਤੇ ਸਾਰਿਆਂ ਨੂੰ ਨਿੱਕੀ ਆ ਸਵਾਗਤ ਤੇ ਸਤਿ ਸ੍ਰੀ ਅਕਾਲ ਜੀ ਹਾਂ ਅੱਜ ਵੀ ਟੈਲੀ ਟਾਈਮ ਮਾਈ ਫਰਨੀਚਰ ਤੁਹਾਡੇ ਲਈ ਖੁੱਲ੍ਹਾ ਆ ਜੇ ਤੁਸੀਂ ਪਹੁੰਚਣਾ ਚਾਹੁੰਦੇ ਆ ਬਹੁਤ ਵੱਡੀਆਂ ਸੇਲ ਡੀਲ ਲੱਗੀਆਂ ਹੋਈਆਂ ਖਾਸ ਕਰਕੇ ਫਰਨੀਚਰ ਉੱਤੇ ਕਿਉਂਕਿ ਹੁਣ ਇੱਕ ਸਾਲ ਹੋ ਗਿਆ ਕਿ ਮਾਈ ਫਰਨੀਚਰ ਇੱਕ ਬ੍ਰਾਂਡ ਟੈਲੀ ਟਾਈਮ ਨੇ ਲਾਂਚ ਕੀਤਾ ਸੀ ਉਹਦੀ ਪਹਿਲੀ ਜਿਹੜੀ ਆ ਐਨੀਵਰਸਰੀ ਸੇਲ ਲੱਗ ਚੁੱਕੀ ਆ ਅੱਜ ਦਾ ਆਖਰੀ ਦਿਨ ਆ ਜੇ ਤੁਸੀਂ ਬੱਚਿਆਂ ਨੂੰ ਚਲੋ ਸਮਰ ਦਾ ਲੰਘ ਗਈ ਬੈਕ ਟੂ ਸਕੂਲ ਵੀ ਆ ਗਿਆ ਪਰ ਜੇ ਤੁਸੀਂ ਹਜੇ ਵੀ ਬੱਚਿਆਂ ਨੂੰ ਖੁਸ਼ ਕਰਨਾ ਚਾਹੁੰਦੇ ਹੋ ਕਿਉਂਕਿ ਕਈ ਚੀਜ਼ਾਂ ਦਾ ਅਸੀਂ ਐਕਸ ਬਾਕਸ ਗੇਮਿੰਗ ਸਿਸਟਮ ਬਿਲਕੁਲ ਫ੍ਰੀ ਦੇ ਰਹੇ ਹਾਂ ਪਲੇ ਸਟੇਸ਼ਨ ਵੀ ਬਿਲਕੁਲ ਫ੍ਰੀ ਦੇ ਰਹੇ ਹਾਂ ਨਾਲ ਟੀਵੀ ਵੀ ਫ੍ਰੀ ਦੇ ਰਹੇ ਹਾਂ ਤੇ ਕਿੱਦਾਂ ਤੁਸੀਂ ਇਹ ਹਾਸਲ ਕਰ ਸਕਦੇ ਆ ਪਹੁੰਚਣਾ ਪੈਣਾ ਤੁਹਾਨੂੰ ਅੱਜ ਦੇ ਦਿਨ ਵਾਸਤੇ 5 ਵਜੇ ਤੱਕ ਅਸੀਂ ਖੁੱਲੇ ਹਾਂ ਮਾਈ ਫਰਨੀਚਰ ਟੈਲੀ ਟਾਈਮ MAI ਫਰਨੀਚਰ 280-280-280 ਰਦਰਪੁਰ ਔਰ ਸਾਊਥ ਇਨ ਬ੍ਰੈਂਪਟਨ ਆ ਕੇ ਇਸ ਸੇਲ ਦਾ ਫਾਇਦਾ ਉਠਵਾ ਲਓ ਕਿਉਂਕਿ ਜੇ ਤੁਸੀਂ ਬੈਡਰੂਮ ਸੈੱਟ ਖਰੀਦੋਗੇ ਟੀਵੀ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਤੇ ਜੇ ਖਾਸ ਕਰਕੇ ਤੁਸੀਂ ਰਿਕਲਾਈਨਰ ਸੋਫਾਸ ਲੱਭ ਰਹੇ ਆ ਉਹ ਵੀ ਪਾਵਰ ਵਾਲੇ ਜਿਹਦੇ ਵਿੱਚ ਬਲੂਟੂਥ ਸਿਸਟਮ ਬਿਲਟ ਇਨ ਹੈਗਾ ਪਾਵਰ ਰਿਕਲਾਈਨਰ ਹੈਡਰੈਸਟ ਲੈਗਸ ਫੁੱਲ ਫਲੈਜ ਇੰਟਰਟੇਨਮੈਂਟ ਸਿਸਟਮ ਬਿਲਟ ਇਨ ਇਹਦੇ ਵਿੱਚ ਤੁਹਾਨੂੰ ਜਿਹੜਾ ਰੈਗੂਲਰ ਪ੍ਰਾਈਸ ਤੇ $5,000 ਦਾ ਸੋਫਾ ਸੈੱਟ ਮਿਲਦਾ ਅੱਜ ਤੁਹਾਨੂੰ $2,499 ਚ ਮਿਲੂਗਾ ਐਕਸ ਬਾਕਸ ਗੇਮਿੰਗ ਸਿਸਟਮ ਬਿਲਕੁਲ ਫ੍ਰੀ ਤੇ ਜੇ ਘਰ ਕੋਈ ਵੀ ਬੈਡਰੂਮ ਸੈੱਟ ਹੈ ਖਾਸ ਕਰਕੇ ਤੁਸੀਂ ਲੱਕੜ ਦਾ ਭਾਲ ਰਹੇ ਹਾਂ ਫੁੱਲ ਹਾਰਡਵੁੱਡ ਦਾ ਜਿਹੜਾ ਪੂਰਾ ਬੈੱਡ ਸੈੱਟ ਹੈ ਡਰੈਸਰ ਮਿਰਰ ਨਾਈਟ ਸਟੈਂਡ ਪਾ ਕੇ ਜਿਹਦੀ ਸੇਲ ਪ੍ਰਾਈਸ ਘੱਟ ਤੋਂ ਘੱਟ $5,000 ਆ ਅੱਜ ਪਹੁੰਚੂਗੇ ਤੁਹਾਨੂੰ ਇਹ ਪੂਰਾ ਬੈਡਰੂਮ ਸੈੱਟ ਹਾਰਡਵੁੱਡ ਦਾ ਮਿਲੂਗਾ ਸਿਰਫ ਔਰ ਸਿਰਫ $1,499 ਤੇ ਇਹਦੇ ਨਾਲ 75 ਇੰਚ ਦਾ ਟੀਵੀ ਬਿਲਕੁਲ ਫ੍ਰੀ ਮਿਲੂਗਾ ਤੁਹਾਨੂੰ ਸੋ ਪਹੁੰਚੋ ਅੱਜ ਦੇ ਦਿਨ ਵਾਸਤੇ ਸਾਡੀ ਲੋਕੇਸ਼ਨ ਜਿਹੜੀ ਬ੍ਰੈਂਪਟਨ ਦੇ ਵਿੱਚ ਆ 280-280 ਰਦਰਪੁਰ ਔਰ ਸਾਊਥ ਇਨ ਬ੍ਰੈਂਪਟਨ ਤੇ ਖਾਸ ਕਰਕੇ ਇੱਕ ਹੋਰ ਨਿਊਜ਼ ਸੁਣ ਲਓ ਕਿ ਕੋਈ ਪੈਸਾ ਵੀ ਨਹੀਂ ਦੇਣਾ ਕਿਉਂਕਿ ਤੁਸੀਂ ਪੇਮੈਂਟ ਕਰਨੀ ਹੈ ਇੱਕ ਸਾਲ ਬਾਅਦ ਬਿਨਾਂ ਕੋਈ ਵਿਆਜ ਦਿੱਤੇ ਹੋਏ ਆਨ OAP ਸੋ ਨੰਬਰ ਨੋਟ ਕਰ ਲਓ ਇਸ ਲੋਕੇਸ਼ਨ ਦਾ ਤੇ ਜਾ ਸਿੱਧੇ ਪਹੁੰਚੋ ਅੱਜ 5 ਵਜੇ ਤੱਕ ਤੁਹਾਡੇ ਲਈ ਖੁੱਲੇ ਆ 905-455-1666
5: ਅੱਜ ਵੀ ਖੁੱਲੀਆਂ ਨੇ ਤੁਸੀਂ ਜਾ ਸਕਦੇ ਹੋ ਜੀ ਸਟੂਡੀਓ ਦੇ ਵਿੱਚ ਮੇਰੇ ਨਾਲ ਲਾਲੀ ਆਲੂ ਵਾਲੇ ਸਾਹਿਬ ਨੇ ਤੇ ਨਾਲ ਸਾਡੇ ਹੋਰ ਗੈਸਟ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਵਾਂਗੇ ਤੁਹਾਡੇ ਫਾਇਦੇ ਦੀਆਂ ਕੁਝ ਗੱਲਾਂ ਕਿਉਂਕਿ ਲੇਬਰ ਡੇ ਆ ਲੇਬਰ ਦੀਆਂ ਗੱਲਾਂ ਬਾਤਾਂ ਕਰਾਂਗੇ ਤੇ ਉਸ ਦੇ ਨਾਲ ਨਾਲ ਜਿਹੜੀ ਹੈ ਸਾਡੀ ਲਾਈਨ ਇਸ ਟਾਈਮ ਜਲੰਧਰ ਸਟੂਡੀਓ ਚ ਵੀ ਮਿਲ ਗਈ ਹੈ ਤੇ ਜਲੰਧਰ ਤੋਂ ਮਨਪ੍ਰੀਤ ਹੋਰੀ ਸਾਡੇ ਨਾਲ ਹਾਜ਼ਰ ਨੇ ਮਨਪ੍ਰੀਤ ਜੀ ਆਇਆਂ ਨੂੰ ਕੀ ਹਾਲ ਚਾਲ
7: ਸਤਿ ਸ਼੍ਰੀ ਅਕਾਲ ਸੁਖੀ ਜੀ ਤੁਹਾਨੂੰ ਵੀ ਜੀ ਆਇਆਂ ਨੂੰ ਹਾਲ ਚਾਲ ਬਿਲਕੁਲ ਠੀਕ ਠਾਕ ਔਰ ਉਮੀਦ ਕਰਦੇ ਹਾਂ ਤੁਹਾਡੇ ਵੀ ਤੇ ਸਾਡੇ ਸੁਣਨ ਵਾਲੇ ਸਰੋਤਿਆਂ ਦੇ ਹਾਲ ਚਾਲ ਵੀ
5: ਲੇਬਰ ਤਾਂ ਤੁਹਾਨੂੰ ਪਤਾ ਹਿੰਦੁਸਤਾਨ ਦੇ ਵਿੱਚ ਵੀ ਬਹੁਤ ਕੰਮ ਕਰਦੀ ਆ ਉੱਥੇ ਵੀ ਇਹੋ ਜਿਹਾ ਦਿਨ ਮਨਾਉਂਦੇ ਨੇ ਕੋਈ
7: ਹਾਂਜੀ ਸੁਖੀ ਜੀ, ਦਿਨ ਤਿਉਹਾਰ ਤਾਂ ਤਕਰੀਬਨ ਹੁਣ ਸਾਰੇ ਦਿਨਾਂ ਨੂੰ ਕੋਈ ਖਾਸ ਦਿਨ ਰੱਖ ਕੇ ਚੇਤੇ ਕੀਤਾ ਜਾਂਦਾ ਹੈ। ਸਾਰਿਆਂ ਦਾ ਮਕਸਦ ਤਾਂ ਇੱਕੋ ਹੀ ਹੁੰਦਾ ਆ ਕਿ ਉਹ ਜਿਸ ਵਿਸ਼ੇ ਤੇ ਦਿਨ ਮਨਾਇਆ ਜਾ ਰਿਹਾ ਉਸ ਤੋਂ ਜਾਗਰੂਕ ਕਰਨਾ ਲੋਕਾਂ ਨੂੰ। ਤੇ ਲੇਬਰ ਡੇ ਮਨਾਉਂਦੇ ਨੇ ਜੀ, ਬਿਲਕੁਲ ਇੰਡੀਆ ਦੇ ਵਿੱਚ ਵੀ ਮਨਾਉਂਦੇ ਨੇ, ਕਿਤੇ ਨਾ ਕਿਤੇ ਨਿੱਕੇ ਮੋਟੇ ਪ੍ਰੋਗਰਾਮ ਰੱਖੇ ਜਾਂਦੇ ਨੇ, ਖਾਸ ਕਰਕੇ ਲੇਬਰ ਨੂੰ ਉਸ ਦਿਨ ਦੀ ਛੁੱਟੀ ਹੁੰਦੀ ਹੈ ਜਿਸ ਦਿਨ ਲੇਬਰ ਡੇ ਮਨਾਇਆ ਜਾਂਦਾ ਆ। ਪਰ ਸੁਖੀ ਜੀ, ਲੇਬਰ ਦੇ ਵਿੱਚ ਦੇਖੋ ਇਕੱਲੇ ਜੈਂਟਸ ਤਾਂ ਕੰਮ ਕਰਦੇ ਨੇ, ਔਰਤਾਂ ਵੀ ਕਰਦੀਆਂ ਨੇ, ਬੱਚੇ ਵੀ ਕਰਦੇ ਨੇ। ਕਈ ਜਗ੍ਹਾ ਤੇ ਐਸੀਆਂ ਰੈਸਟ੍ਰਿਕਸ਼ਨ ਹੁੰਦੀਆਂ ਕਿ ਚਾਈਲਡ ਲੇਬਰ ਨਹੀਂ ਕਰਾਉਣੀ ਚਾਹੀਦੀ, ਹਨਾ, ਪ੍ਰੈਗਨੈਂਟ ਵੂਮੈਨਸ ਤੋਂ ਕੰਮ ਨਹੀਂ ਕਰਾਉਣਾ ਚਾਹੀਦਾ। ਪਰ ਇੱਕ ਮਜਬੂਰੀ ਐਸੀ ਚੀਜ਼ ਆ ਕਿ ਹਰ ਬੰਦਾ ਮਜਬੂਰੀ ਦੇ ਵਿੱਚ ਮਜ਼ਦੂਰੀ ਜਿਹੜੀ ਕਰਦਾ ਹੈ, ਭਾਵੇਂ ਆਪਾਂ ਕਈ ਵਾਰੀ ਆਮ ਹੀ ਕਿਤੇ ਤੁਰੇ ਜਾਈਏ ਸੜਕਾਂ ਤੇ ਜਾਂ ਸਫ਼ਰ ਕਰੀਏ ਤਾਂ ਰਸਤਿਆਂ 'ਚ ਸਾਨੂੰ ਕਈ ਵਾਰੀ ਇੱਟਾਂ ਵਾਲੇ ਭੱਠੇ ਮਿਲ ਜਾਂਦੇ ਨੇ, ਕਈ ਬਿਲਡਿੰਗਾਂ ਦਾ ਜਿਹੜਾ ਆ ਉਸਾਰੀ ਹੋ ਰਹੀ ਹੁੰਦੀ ਆ, ਤਾਂ ਪੂਰਾ ਪੂਰਾ ਪਰਿਵਾਰ ਉੱਥੇ ਛੋਟੇ ਛੋਟੇ ਜੇ ਕਹਿ ਸਕਦੇ ਹਾਂ ਆਪਾਂ ਆਪਣੇ ਕਮਰੇ ਬਣਾ ਕੇ ਤਾਂ ਉੱਥੇ ਸ਼ਿਫਟ ਹੋਇਆ ਹੁੰਦਾ ਮਜ਼ਦੂਰੀ ਕਰਨ ਦੇ ਲਈ। ਤੇ ਸੋ ਪੇਟ ਦਾ ਤੇ ਰੋਟੀ ਦਾ ਸਵਾਲ ਆ, ਹਨਾ।
5: ਬਿਲਕੁਲ, ਤੁਸੀਂ ਬੜੀ ਬੜੀ ਅੱਛੀ ਗੱਲ ਕਹੀ ਕਿ ਲੇਬਰ ਦੇ ਵਿੱਚ ਇਕੱਲੇ ਮਰਦ ਨੇ, ਔਰਤਾਂ ਵੀ ਨੇ, ਔਰ ਮੇਰੇ ਨਾਲ ਸਟੂਡੀਓ ਦੇ ਵਿੱਚ ਆਲੋ ਵਾਲੇ ਸਾਹਿਬ ਵੀ ਨੇ। ਆਲੋ ਵਾਲੇ ਸਾਹਿਬ, ਕਈ ਵਾਰੀ ਦੇਖਣ ਨੂੰ ਜਦੋਂ ਆਪਾਂ ਇੱਥੋਂ ਹੁਣ ਵੀ ਜਾਂਦੇ ਹਾਂ ਜਾਂ ਪਹਿਲਾਂ ਵੀ ਦੇਖਦੇ ਸੀ, ਜਿਵੇਂ ਬਹੁਤ ਹੀ ਇੱਕ ਜਿਹੜੀ ਮਨਪ੍ਰੀਤ ਹੋਰਾਂ ਨੇ ਖਬਰ ਦੱਸੀ ਆ, ਉਹਦੇ ਨਾਲ ਮੈਂ ਇੱਕ ਇਮੇਜਿਨ ਕਰ ਰਿਹਾ ਕਿ ਸੜਕਾਂ ਦੇ ਉੱਤੇ ਰੋੜੀ ਕੁੱਟਦੀਆਂ ਜਿਹੜੀਆਂ ਔਰਤਾਂ ਹੁੰਦੀਆਂ ਸੀ, ਛੋਟਾ ਜਿਹਾ ਬੱਚਾ ਉਹਨਾਂ ਨੇ ਪਿੱਛੇ ਬੰਨਿਆ ਹੁੰਦਾ ਸੀ ਝੋਲੀ ਦੇ ਵਿੱਚ, ਤੇ ਨਾਲ ਹੀ ਕਈ ਵਾਰੀ ਬੱਚੇ ਨੇ ਦੁੱਧ ਪੀ ਜਾਣਾ ਤਾਂ ਉਹਨਾਂ ਰੋੜੀ ਕੁੱਟੀ ਜਾਣੀ। ਦੇਖੋ ਇਹੋ ਜਿਹੇ ਲੋਕ ਵੀ ਮਿਹਨਤੀ ਆ।
8: ਸੁਖੀ ਜੀ, ਅਗਰ ਇੱਕ ਮਿਹਨਤਕਸ਼ ਇਨਸਾਨ ਦੀ ਹਿਸਟਰੀ ਨੂੰ ਦੇਖੀਏ ਨਾ, ਅਸੀਂ ਸ਼ੁਕਰਗੁਜ਼ਾਰ ਹਾਂ ਉਸ ਪਰਵਰਦਗਾਰ ਪਰਮਾਤਮਾ ਦੇ
5: ਜੀ।
8: ਤੁਸੀਂ ਤਾਂ ਖੈਰ ਫੇਰ ਵੀ ਕਦੇ ਕਦੇ ਮੇਰੇ ਨਾਲ ਇੱਕ ਗੱਲ ਜ਼ਿਕਰ ਕੀਤਾ ਕਿ ਛੋਟੀ ਉਮਰੇ ਪਿਤਾ ਜੀ ਦਾ ਸਾਇਆ ਉੱਠ ਜਾਣਾ
5: ਜੀ,
8: ਮਾਤਾ ਜੀ ਨੇ ਤੁਹਾਨੂੰ ਉਸ ਲੈਵਲ ਤੱਕ ਖੜਾ ਕੀਤਾ ਜਿੱਥੇ ਤੁਸੀਂ ਅੱਜ ਇੱਕ ਨੈਸ਼ਨਲ ਰਿਕਾਰਡ ਚੈਂਪੀਅਨ ਹੋ। ਉਹ ਇਸ ਕਰਕੇ ਹੋ ਚੁੱਕਿਆ ਸੰਭਵ, ਕਿਉਂਕਿ ਘਰ ਦੇ ਵਿੱਚ ਚਲੋ ਕੋਈ ਦਾਣਾ ਪਾਣੀ ਸੀਗਾ ਤੇ ਮਾਤਾ ਉਸ ਦੇ ਨਾਲ ਤੁਹਾਨੂੰ ਸਪੋਰਟ ਕਰ ਸਕੇ
5: ਜੀ।
8: ਪਰ ਜਿਹੜਾ ਜ਼ਿਕਰ ਤੁਸੀਂ ਕੀਤਾ, ਧੰਨ ਨੇ ਉਹ ਮਾਵਾਂ ਜਿਹੜੀਆਂ ਆਪਣੇ ਨਿੱਤ ਪ੍ਰਤੀ ਦਿਨ ਦੀ ਰੋਟੀ ਦੇ ਲਈ ਆਪਣੇ ਬੱਚੇ ਨੂੰ ਗੋਦ ਦੇ ਵਿੱਚ ਜਾਂ ਕੁੱਖ ਦੇ ਵਿੱਚ ਲੈ ਕੇ
5: ਹਾਂਜੀ,
8: ਤੇ ਉਹ ਮਿਹਨਤ ਕਸ਼ ਕਰ ਰਹੀਆਂ ਨੇ, ਸਿਰ ਝੁਕਦਾ ਉਹਨਾਂ ਦੇ ਉੱਤੇ। ਤੇ ਜਦੋਂ ਇਹੋ ਜਿਹੀਆਂ ਗੱਲਾਂ ਸੁਣਦੇ ਸੀ ਤੇ ਮੈਨੂੰ ਆਪਾਂ ਕੱਲ ਆਪਾਂ ਬਹੁਤ ਸਮਾਂ ਬਿਤਾਇਆ ਤੇ ਗੱਲਾਂ ਬਹੁਤ ਹੋਈਆਂ।
5: ਬਿਲਕੁਲ ਜੀ,
8: ਆਪਾਂ ਇਹੀ ਗੱਲ ਕਰਦੇ ਸੀਗੇ ਕਿ ਬਜ਼ੁਰਗ ਤਾਂ ਕਹਿੰਦੇ ਹੁੰਦੇ ਸੀ ਭਾਈ ਮਜ਼ਦੂਰ ਨੂੰ ਸ਼ਾਮ ਨੂੰ ਉਹਦਾ ਪਸੀਨਾ ਸੁੱਕਣ ਤੋਂ ਪਹਿਲਾਂ ਅਗਰ ਉਹਦੀ ਝੋਲੀ 'ਚ ਉਹਦੇ ਬਣਦੇ ਪੈਸੇ ਪਾ ਦਿਓ ਨਾ, ਤਾਂ ਸਕੂਨ ਉਹੋ ਜਿਹਾ ਜ਼ਿੰਦਗੀ ਪਰ ਕਿਸੇ ਨੂੰ ਨਹੀਂ ਮਿਲਦਾ।
5: ਬਿਲਕੁਲ ਜੀ, ਦੇਖੋ ਉਹੀ ਗੱਲ ਹੈ ਨਾ ਕਿ ਉਹਨੇ ਹੁਣ ਜਿਵੇਂ ਆਪਾਂ ਗੱਲ ਕੀਤੀ, ਇਹੀ ਗੱਲ ਕੀਤੀ ਔਰਤਾਂ ਦੀ, ਜਿਵੇਂ ਮਨਪ੍ਰੀਤ ਹੋਰਾਂ ਨੇ ਕਿਹਾ ਕਿ ਪੱਠੇ 'ਤੇ ਵੀ ਕੰਮ ਕਰਦੀਆਂ ਔਰ ਉਹਦੇ ਨਾਲ ਨਾਲ ਸੜਕਾਂ ਦੇ ਉੱਤੇ ਵੀ ਕੰਮ ਕਰ ਰਹੇ ਹੈਗੇ ਆ, ਔਰ ਤੁਸੀਂ ਦੇਖੋ ਕਿ ਫਿਰ ਉਹਨਾਂ ਨੇ ਸਾਰਾ ਦਿਨ ਕੰਮ ਕਰਕੇ ਫਿਰ ਘਰ ਦਾ ਰੋਟੀ ਪਾਣੀ ਦਾ ਆਣ ਕੇ ਵੀ ਕੰਮ ਕਰਨਾ, ਉਹਨਾਂ ਨੇ ਆਪਣੇ ਖਾਣ ਲਈ ਆਪਣੇ ਵਾਸਤੇ ਆਪਣੇ ਪਰਿਵਾਰ ਵਾਸਤੇ ਵੀ ਬਣਾਉਣਾ, ਤੇ ਕਿੰਨਾ ਔਖਾ ਸਫ਼ਰ ਇਹ ਜ਼ਿੰਦਗੀ ਦਾ ਲੋਕਾਂ ਨੂੰ ਕੱਢਣਾ ਪੈਂਦਾ। ਔਰ ਸਾਰੀ ਆ ਜੀ, ਭਾਵੇਂ ਇਹ ਚਲੋ ਛੋਟੇ ਲੈਵਲ ਦੀ ਗੱਲ ਆ, ਛੋਟੇ ਮਜ਼ਦੂਰਾਂ ਦੀ ਗੱਲ ਆ, ਜਿਹੜੇ ਵੱਡੇ ਆ ਉਹਨਾਂ ਨੂੰ ਵੱਡੀਆਂ ਪਰੇਸ਼ਾਨੀਆਂ
8: ਬਿਨਾਂ ਸ਼ੱਕ। ਪਰੇਸ਼ਾਨੀ ਤਾਂ ਦੇਖੋ ਜ਼ਿੰਦਗੀ ਹੈ ਜੀ, ਇੱਕ ਮੈਂ ਪਰੇਸ਼ਾਨੀ ਨੂੰ ਜ਼ਿੰਦਗੀ ਮੰਨਦਾ।
5: ਅੱਛਾ, ਇੱਕ ਨਾ ਮੇਰੇ ਦੋਸਤ ਕੱਲ ਪਰਸੋਂ ਮਿਲੇ, ਉਹ ਕਹਿੰਦੇ ਯਾਰ ਮੈਂ ਸੁਣਿਆ ਸੀਗਾ ਕਿ ਵੀ ਮੈਂ ਜੀ ਸੱਤ ਜਨਮ ਬੰਦਾ ਕਹਿੰਦਾ ਮੈਂ ਦੁਬਾਰਾ ਫਿਰ ਜਨਮ ਬੰਦੇ ਦੇ ਜੂਨ ਚ ਆਵਾਂ, ਸੱਤ ਜਨਮ ਹੀ ਇਹ ਪਰਿਵਾਰ ਦੇ ਵਿੱਚ ਰਵਾਂ। ਆਮ ਸੁਣਦੇ ਆ, ਉਹ ਕਹਿੰਦਾ ਇੱਕ ਜਨਮ ਨੇ ਮੇਰਾ ਜਲੂਸ ਕੱਢਤਾ ਤੇ ਬਾਕੀ ਦੇ ਕਿੱਥੇ ਪੂਰੇ ਹੋਣਗੇ, ਹਾਲੇ ਤਾਂ ਅੱਧਾ ਵੀ ਨਹੀਂ ਪੂਰਾ ਹੋਇਆ।
8: ਖੈਰ ਮੈਂ ਇਹਨੂੰ ਪੋਜ਼ਿਟਿਵ ਵਾਲੇ ਪਾਸੇ ਲੈ ਕੇ ਜਾਂਦਾ। ਉਹ ਇੱਕ ਸ਼ੇਰ ਹੈ ਪਾਤਰ ਸਾਹਿਬ ਦਾ, ਹਿੰਮਤ ਕਰ ਜੇ ਰਸਤੇ ਵਿੱਚ ਕਠਿਨਾਈਆਂ ਨੇ,
5: ਵਾਹ
8: ਹੰਝੂਆਂ ਨੇ ਕਦ ਤਕਦੀਰਾਂ ਪਲਟਾਈਆਂ ਨੇ, ਰਸਤੇ ਦੀ ਠੋਕਰ ਨੂੰ ਠੋਕਰ ਜਿਸਨੇ ਮਾਰੀ ਹੈ ਆਖਿਰਕਾਰ ਰਾਸ ਠੋਕਰਾਂ ਆਈਆਂ ਨੇ। ਸੋ ਪਰੇਸ਼ਾਨੀ ਜਿਹੜੀ ਹੈ ਨਾ ਜੀ, ਮੈਂ ਇਹਨੂੰ ਜੀਵਨ ਮੰਨਦਾ। ਪਰੇਸ਼ਾਨੀ ਸਾਡੇ ਸਾਹਮਣੇ ਆਉਂਦੀ ਹੈ ਤੇ ਉਸ ਪਰੇਸ਼ਾਨੀ ਚੋਂ ਅਸੀਂ ਕਿਵੇਂ ਗੁਜ਼ਰਨਾ ਨਿਕਲਣਾ, ਤੇ ਉਹੀ ਇੱਕ ਜਿਹੜਾ ਹੈਗਾ ਤੁਹਾਡਾ ਜਜ਼ਬਾ ਤੇ ਹੌਸਲਾ, ਤੁਹਾਡੇ ਕੰਮ ਕਰਨ ਦਾ ਸਲੀਕਾ। ਜੇ ਪਰੇਸ਼ਾਨੀ ਨੂੰ ਤੁਸੀਂ ਹੱਸ ਕੇ ਟਾਲ ਦੇਣਾ, ਉਹ ਬੋਲਤੇ ਨਾ ਕਿ ਮੈਂ ਫਿਕਰ ਕੋ ਧੂਏ ਸੇ ਉਡਾਤਾ ਚਲਾ ਗਿਆ, ਇੱਕ ਗੀਤ ਸੀਗਾ, ਹਨਾ। ਸੋ ਪਰੇਸ਼ਾਨੀ ਬਸ ਉਹੋ ਜਿਹੀ ਗੱਲ ਹੈ, ਆਉਂਦੀ ਹੈ, ਇਹਨੂੰ ਇਹਦੇ ਚੋਂ ਨਿਕਲਣਾ ਕਿਵੇਂ ਹੈ।
5: ਇਹੀ ਤਾਂ ਸਕੂਲਾਂ 'ਚ ਆਪਾਂ ਨੂੰ ਪਜ਼ਲਾਂ 'ਚ ਸਿਖਾਉਂਦੇ ਸੀ, ਉਹ ਇਹ ਨਹੀਂ ਸੀ ਕਿ ਉਹ ਆਪਣੀ ਜ਼ਿੰਦਗੀ 'ਚ ਉਦਾਂ ਉਹ ਸਵਾਲ ਜਵਾਬ ਕੰਮ ਆਉਣੇ ਆ।
8: ਹੁਣ ਮੇਰੇ ਲਈ ਇੱਕ ਪਰੇਸ਼ਾਨੀ ਹੈ, ਮਨਪ੍ਰੀਤ ਉਹਨਾਂ ਨੇ ਤੁਹਾਨੂੰ ਸਤਿ ਸ਼੍ਰੀ ਅਕਾਲ ਕਹਿਤੀ, ਮੈਨੂੰ ਕਹੀ ਨਹੀਂ।
5: ਬਿਲਕੁਲ,
8: ਉਹ ਬੜੀ ਪਰੇਸ਼ਾਨੀ ਹੈ ਹਨਾ, ਹਨਾ। ਹੁਣ ਮੈਂ ਉਹ ਪਰੇਸ਼ਾਨੀ 'ਚੋਂ ਨਿਕਲ ਗਿਆ। ਮਨਪ੍ਰੀਤ ਸਤਿ ਸ਼੍ਰੀ ਅਕਾਲ।
5: ਅੱਜ
8: ਦੇ ਦਿਨ ਤੇ ਮਨਪ੍ਰੀਤ ਇੱਕ ਗੱਲ ਹੋਰ ਕਰਦੇ ਆ, ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਇੱਕ ਨਾ ਮਜ਼ਦੂਰ ਹੀ ਕਹੂੰਗਾ, ਮਜ਼ਦੂਰ ਨੇ ਹਾਲਾਂਕਿ ਅਸੀਂ ਮਜ਼ਦੂਰ ਹਾਂ, ਸਾਡੇ ਕੁਇਕ ਫਿਕਸ ਮਾਸਟਰ ਦੇ ਸੀਨੀਅਰ ਟੈਕਨੀਸ਼ੀਅਨ ਨੇ ਮਿਸਟਰ ਫਰਾਜ਼ ਅੱਜ ਸਾਡੇ ਸਟੂਡੀਓ 'ਚ ਆਏ ਨੇ, ਕਿਰਤੀ ਨੇ, ਬੜੇ ਕਮਾਲ ਦੇ ਬੰਦੇ ਨੇ, ਸਾਡੇ ਲਹਿੰਦੇ ਪੰਜਾਬ 'ਚੋਂ ਨੇ ਇਹ, ਤੇ ਉਹ ਜੁੜੇ ਨੇ, ਆਪਾਂ ਉਹਨਾਂ ਕੋਲੋਂ ਇੱਕ ਦੋ ਮਿੰਟ 'ਚ ਪੁੱਛਦੇ ਹਾਂ ਜੀ। ਫਰਾਜ਼ ਜੀ, ਪਹਿਲੇ ਤੋਂ ਆਪਕਾ ਸਵਾਗਤ ਹੈ ਵਤਨੋ ਦੂਰ ਸਟੂਡੀਓ ਮੇ।
9: ਬਹੁਤ ਬਹੁਤ ਸ਼ੁਕਰੀਆ ਲਾਲੀ ਜੀ ਆਪਕਾ, ਸੁਖੀ ਜੀ ਆਪਕਾ,
5: ਥੈਂਕ ਯੂ ਸਰ,
9: ਰਾਮ ਮੇ ਬੁਲਾਨੇ ਕੇ ਲੀਏ ਔਰ ਯੇ ਮੌਕਾ ਦੇਨੇ ਕੇ ਲੀਏ ਮੈਂ ਆਪ ਲੋਗੋ ਕੇ ਸਾਥ ਬੈਠ ਕੇ
5: ਥੋੜਾ ਮਾਈਕ ਪਾਸ ਲੇ ਲੋ, ਆਪ ਹੌਲੀ ਧੀਰੇ ਬੋਲ ਰਹੇ ਹੋ,
9: ਖਿਆਲਤ
5: ਕਿਉਂਕਿ ਰਾਤ ਹਮ ਇੱਕ ਫੰਕਸ਼ਨ ਮੇ ਗਏ ਥੇ ਤੋ ਵਹਾਂ ਨਾ ਹੋਸਟ ਕੋਈ, ਲਾਲੀ ਜੀ ਕਹਿ ਰਹੇ ਥੇ ਜਬ ਗੈਸਟ ਆਤਾ ਥਾ ਉਸਕੀ ਆਵਾਜ਼ ਕਮ ਥੀ, ਕਹਤੇ ਯਾਰ ਉਹ ਜੋ ਬੋਲ ਪਰ ਰਹਾ ਹੈ ਮਾਈਕ ਮੇਨ ਮੇ ਬਤਾ ਨਹੀਂ ਰਹਾ ਉਸਕੋ, ਤੋ ਮੈਂ ਬਤਾ ਰਹਾ ਹੂੰ
8: ਜੀ।
9: ਤੋ ਮੈਨੂੰ ਮੁਝੇ ਮੌਕਾ ਦੀਆ ਯਹਾਂ ਆ ਕੇ ਲੇਬਰ ਡੇ ਪੇ ਕੁਛ ਖਿਆਲਾਤ ਆਪਣੇ ਸ਼ੇਅਰ ਕਰਨੇ ਕਾ। ਮੈਂ ਵੀ ਬਿਲੋਂਗ ਕਰਤਾ ਹੂੰ ਪਾਕਿਸਤਾਨ ਮੇ, ਏਕ ਮਜ਼ਦੂਰ ਕਾ ਬੇਟਾ ਹੂੰ, ਮੇਰੇ ਵਾਲਿਦ ਸਾਹਿਬ ਵੀ ਗਵਰਨਮੈਂਟ ਆਫਿਸਰ ਥੇ, ਲੋ ਲੈਵਲ ਸੇ ਸਟਾਰਟ ਕੀਆ, ਆਖਿਰ ਜਾ ਕੇ ਫਾਈਨੈਂਸ ਡਾਇਰੈਕਟਰ ਰਿਟਾਇਰ ਹੋਏ ਪਾਕਿਸਤਾਨ ਟੈਲੀਵਿਜ਼ਨ ਸੇ, ਔਰ ਹਾਰਡ ਵਰਕਿੰਗ ਪਰਸਨ ਥੇ, ਉਨਕੀ ਇੱਕ ਡਿਸੇਬਲ ਪਰਸਨ ਥੇ, ਇੱਕ ਟਾਂਗ ਖਰਾਬ ਥੀ, ਮਗਰ ਉਸ ਟਾਂਗ ਸੇ ਸਾਰੀ ਜ਼ਿੰਦਗੀ ਵੋ ਜਾਤੇ ਥੇ ਹਮ ਲੋਗੋਂ ਕੇ ਲੀਏ ਕਮਾਨੇ, ਅਗਰ ਪੈਦਾ ਹੋਤੇ ਹੀ ਹਮਕੋ ਕਹਿ ਦੇਤੇ ਜਾਓ ਭਾਈ ਮੈਂ ਤੋ ਨਹੀਂ ਕਮਾ ਸਕਤਾ, ਜਾ ਕੇ ਕਮਾ ਕੇ ਲੇਕਰ ਆਓ ਘਰ ਚਲਾਓ, ਮਗਰ ਉਹਨੇ ਕਭੀ ਨਹੀਂ, ਉਹਨਾਂ ਨੇ ਮਿਹਨਤ ਕਰਕੇ ਕਾਮ ਕਰਕੇ ਹਮ ਸਭ ਕੋ ਪਾਲਾ, ਚਾਰੋ ਬਹਿਨ ਭਾਈਓ ਕੋ ਸਭ ਕੋ ਮਾਸਟਰਸ ਕਰਵਾਇਆ, ਸਭ ਪੜ੍ਹ ਲਿਖੇ ਬੜੇ ਬੜੇ ਹੋਏ, ਅੱਛੀ ਜੋਬ ਪੇ ਲਗੇ। ਤੋ ਲੇਬਰ ਲੇਬਰ ਡੇ ਕੀ ਤੋ ਵੈਲਿਊ ਉਨਸੇ ਬਿਹਤਰ ਕੋਈ ਨਹੀਂ ਜਾਣ ਸਕਤਾ, ਔਰ ਜੋ ਉਹਨੇ ਹਮਕੋ ਲੇਬਰ ਮਿਹਨਤ ਕੇ ਬਾਰੇ ਮੈਂ ਹਮੇਸ਼ਾ ਹੀ ਕਿਹਾ ਕਿ ਬੇਟਾ ਮਿਹਨਤ ਕਰੋ ਔਰ ਇਮਾਨਦਾਰੀ ਸੇ ਚਲੋ, ਤੋ ਆਗੇ ਜ਼ਿੰਦਗੀ ਮੈਂ ਸਾਰੀ ਜੋ ਹੈ ਮੰਜ਼ਿਲਿਆਂ ਆਰਾਮ ਸੇ ਆਪ ਤੈਅ ਕਰ ਜਾਓਗੇ। ਔਰ ਯਹਾਂ ਆ ਕੇ ਸੁਖੀ ਜੀ ਨੇ, ਲਾਲੀ ਜੀ ਨੇ, ਸਭ ਨੇ ਮਿਹਨਤ ਕੀ, ਸਟਿਲ ਵੀ ਆਰ ਵਰਕਿੰਗ ਹਾਰਡ ਐਂਡ ਦੈਟਸ ਦ ਵੇ ਆਫ ਲਾਈਫ, ਨੈਵਰ ਗਿਵ ਅਪ, ਯੂ ਹੈਵ ਟੂ ਵਰਕ ਹਾਰਡ ਟਿਲ ਫਰੋਮ ਯੋਰ ਮੋਮਸ ਵੂਮ ਟਿਲ ਦ ਗ੍ਰੇਵ।
5: ਅੱਛਾ, ਕੈਨੇਡਾ ਚ ਲੇਬਰ ਡੇ ਦੇ ਮੈਂ ਗੱਲ, ਮੈਂ ਅੱਜ ਇੱਕ ਮਿਨਿਸਟਰ ਸੀ, ਅੰਟਾਰੀਓ ਮਿਨਿਸਟਰ, ਮੈਂ ਉਹਨਾਂ ਨੂੰ ਸੁਣ ਰਿਹਾ ਸੀ ਅੱਜ ਰੇਡੀਓ ਦੇ ਉੱਤੇ, ਉਹ ਲੇਬਰ ਡੇ ਪਰੇਡ ਤੇ ਗਏ ਸਵੇਰੇ, ਉਸ ਤੋਂ ਬਾਅਦ ਕੁਝ ਉਹਨਾਂ ਨੇ ਮੀਡੀਆ ਦੇ ਵਿੱਚ ਬਰੀਫਿੰਗ ਦਿੱਤੀ ਕਿ ਲੇਬਰ ਡੇ ਦੀ ਹੈਪੀ ਲੇਬਰ ਡੇ, ਮੁਬਾਰਕ ਹੋ, ਫਲਾਨਾ, ਕੰਗ੍ਰੈਚੁਲੇਸ਼ਨ, ਦਿਸ ਐਂਡ ਦੈਟ, ਛੁੱਟੀ ਕਾ ਬੱਚੋਂ ਕੇ ਸਾਥ ਵੋ ਕਰੋ। ਪਰ ਜੋ ਚੀਜ਼ ਕਹਿਣੀ ਥੀ ਉਹ ਤੋਂ ਮੇਰੇ ਖਿਆਲ ਉਹਨਾਂ ਨੇ ਨਹੀਂ ਕਹੀ, ਪਰ ਮੈਂ ਨੋਟ ਕੀ ਕਿ ਰਾਈਟ ਨਾਓ ਲਾਈਕ 3 T's ਵਰਕਿੰਗ, ਹਮ ਲੋਕ ਸੋਚ 1 T ਸੋਚ ਟਮਾਰੋ ਕਰ ਰਹੇ, ਤੋ ਦੂਸਰਾ ਟੈਰਿਫ ਕੇ ਸਾਥ ਲੜ ਰਹੇ ਹੈ, ਔਰ ਤੀਸਰਾ ਜੋ ਟੈਕਨੋਲੋਜੀ ਆ ਰਹੀ ਉਹ ਲੇਬਰ ਕੋ ਕਿਲ ਕਰ ਰਹੀ
8: ਕਰ ਰਹੀ ਹੈ 100%। ਵਾਹ, ਕਿਆ ਬਾਤ ਹੈ ਜੀ।
5: ਹਾਂਜੀ, ਔਰ ਮੈਂ ਕਿਹਾ ਯਾਰ ਇਹ ਗੱਲ ਤਾਂ ਕਿਸੇ ਨੇ ਕਹੀ ਨਹੀਂ ਕਿ ਲੇਬਰ ਕਿੱਥੇ ਜਾਏਗੀ ਜੇ ਟੈਕਨੋਲੋਜੀ ਜਿਸ ਹਿਸਾਬ ਦੇ ਨਾਲ ਕਿਲ ਕਰ ਰਹੀ ਹੈ,
8: ਸਰਮਾਏਦਾਰੀ ਜਿਹੜੀ ਹੈਗੀ ਹੈ ਉਹ ਮਜ਼ਦੂਰ ਨੂੰ ਦੱਬ ਰਹੀ ਹੈ, ਮਾਰ ਰਹੀ ਹੈ।
5: ਤੇ ਦੂਸਰੇ ਪਾਸੇ ਟੈਰਿਫ, ਹਰ ਟੈਰਿਫ ਦੇ ਸਵੇਰੇ ਸੁਣਦੇ ਹਾਂ ਨਿਊਜ਼, ਸ਼ਾਮ ਨੂੰ ਸੁਣਦੇ ਹਾਂ ਫਿਰ, ਤੇ ਤੀਜਾ ਬੰਦਾ ਹਰ ਸੋਚਦਾ ਕਿ ਜਿੱਦਾਂ ਸਰ ਕੇ ਯਾਰ ਕੱਲ੍ਹ ਬਾਰੇ ਕੀ ਕਰਾਂਗੇ,
8: ਫਿਕਰ,
5: ਬੜੀ ਲੜਾਈ, ਤਿੰਨ 3 T's ਚ। ਮੇਰੇ ਖਿਆਲ ਮਨਪ੍ਰੀਤ ਜੀ ਤੁਸੀਂ ਕਹਿਣਾ ਚਾਹੋਗੇ ਬਾਰੇ ਕੁਛ?
7: ਹਾਂ ਬਿਲਕੁਲ ਸੁਖੀ ਜੀ, ਮੈਨੂੰ ਤੁਹਾਡੀ ਇਹ ਗੱਲ ਬਹੁਤ ਵਧੀਆ ਲੱਗੀ ਕਿ ਟੈਕਨੋਲੋਜੀ ਜਿਹੜੀ ਆ ਉਹ ਲੇਬਰ ਨੂੰ ਕਿਲ ਕਰ ਰਹੀ ਆ। ਦੇਖੋ ਸਭ ਕੁਝ ਜਿਹੜਾ ਹੈ ਜਿੱਦਾਂ AI ਦੇ ਨਾਲ ਆ ਗਿਆ, ਬਹੁਤ ਸਾਰੀਆਂ ਮਸ਼ੀਨਾਂ ਕੰਮ ਕਰ ਰਹੀਆਂ ਨੇ, ਰੋਬੋਟ ਜਿਹੜੇ ਨੇ ਉਹ ਕੰਮ ਕਰ ਰਹੇ ਨੇ, ਤਾਂ ਇਨਸਾਨ ਦਾ ਕਿਤੇ ਨਾ ਕਿਤੇ ਹੱਥੀ ਕਿਰਤ ਕਰਨ ਵਾਲਾ ਕੰਮ ਖੁੱਸਦਾ ਜਾ ਰਿਹਾ। ਬੇਸ਼ੱਕ ਇਹਨਾਂ ਚੀਜ਼ਾਂ ਨੂੰ ਚਲਾਉਣ ਦੇ ਲਈ ਇਨਸਾਨ ਆ, ਪਰ ਸੁਖੀ ਜੀ ਇੱਕ ਇਨਸਾਨ ਕੰਪਿਊਟਰ ਤੇ ਬਹੁਤ ਕੁਛ ਕਰ ਸਕਦਾ, ਤੇ ਉਸ ਬਹੁਤ ਕੁਛ ਕਰਨ ਦੇ ਨਾਲ ਹਜ਼ਾਰਾਂ ਜਿਹੜੇ ਸੋਫਟਵੇਅਰ ਬਣਾਉਣ ਵਾਲੇ ਲੋਕ ਨੇ, ਹਜ਼ਾਰਾਂ ਕੰਮ ਕਰਨ ਵਾਲੇ ਜਿਹੜੇ ਵੈਬਸਾਈਟਸ ਦੇ ਲੋਕ ਨੇ, ਹਨਾ, ਸੋ ਉਹਨਾਂ ਦਾ ਜਿਹੜਾ ਹੈ ਕੰਮ ਖਤਮ ਹੁੰਦਾ ਜਾ ਰਿਹਾ। ਸੋ ਤੁਸੀਂ ਬਿਲਕੁਲ ਸਹੀ ਕਿਹਾ ਕਿ ਇਸ ਗੱਲ ਵੱਲ ਖਾਸ ਧਿਆਨ ਦੇਣ ਦੀ ਜ਼ਰੂਰਤ ਆ।
5: ਬਿਲਕੁਲ ਜੀ, ਨਹੀਂ ਟੈਕਨੋਲੋਜੀ ਹੋਣੀ ਚਾਹੀਦੀ ਆ, ਪਰ ਉਸ ਟੈਕਨੋਲੋਜੀ ਨੇ ਚਲਾਉਣ ਦੇ ਨਾਲ ਨਾਲ ਜਿਹੜੇ ਬੰਦੇ ਚਲਾ ਰਹੇ ਉਹਨਾਂ ਨੂੰ ਟੈਕਨੀਕ ਵੀ ਦਿਓ, ਟ੍ਰੇਨਿੰਗ ਦਿਓ, ਔਰ ਹੋਰ ਜੋਬਾਂ ਦਿਓ, ਜੇ ਉਸ ਟੈਕਨੋਲੋਜੀ ਦਾ ਫਾਇਦਾ ਲੈ ਸਕੀਏ। ਸੋ ਇਹ ਟੈਕਨੋਲੋਜੀ ਨੇ ਜਿੱਦਾਂ ਪਹਿਲਾਂ ਲਾਲੀ ਭਾਜੀ ਹੋਰਾਂ ਨੇ ਕਿਹਾ ਤੁਹਾਡੇ ਨਿਊਜ਼ ਸ਼ੁਰੂ ਹੋਣ ਤੋਂ ਪਹਿਲਾਂ ਕਿ ਮੌਸਮ ਜਿਹੜਾ ਆ ਪੂਰੀ ਦੁਨੀਆ ਭਰ ਦੇ ਵਿੱਚ ਇਹੋ ਜਿਹਾ ਹੋ ਗਿਆ ਕਿ ਉਹਦੇ ਵਿੱਚ ਚੇਂਜਸ ਆ ਗਈ, ਉਹ ਵੀ ਟੈਕਨੋਲੋਜੀ ਕਰਕੇ, ਕਿਉਂਕਿ ਲੜਾਈਆਂ ਝਗੜੇ ਵੱਧ ਗਏ, ਇੰਨਾ ਬਰੂਦ ਜਿੱਥੇ ਗਿਆ ਉਹਦੇ ਨਾਲ ਉਹ ਸਾਰਾ ਸਿਸਟਮ ਖਰਾਬ ਹੋ ਗਿਆ। ਤੇ ਇਸੇ ਗੱਲ ਨੂੰ ਮੱਦੇਨਜ਼ਰ ਰੱਖਦੇ ਲਾਲੀ ਜੀ ਇੱਕ ਵਾਰਨਿੰਗ ਆਈ ਆ ਅੱਜ ਦੇ ਫਿਰ ਆਪਣੇ ਸਟੂਡੀਓ ਚ, ਜਿੱਦਾਂ ਟੋਰਾਂਟੋ ਦੇ ਵਿੱਚ ਬੜੀ ਵਾਰਨਿੰਗ ਸੀਗੀ ਪਿਛਲੇ ਹਫ਼ਤੇ, ਸੋ ਇਸ ਟਾਈਮ ਪੰਜਾਬ ਦੇ ਵਿੱਚ ਵਾਰਨਿੰਗ ਆ ਕਿ ਅਗਲੇ 7 ਦਿਨ ਚੋਰਾਂ ਦਾ ਮੀਂਹ ਪੈਣਾ, ਹੜ੍ਹ ਆਉਣ ਦੀ ਸੰਭਾਵਨਾ।
8: ਉਹੀ ਗੱਲ ਹੈ ਸੁਖੀ ਜੀ, ਦੇਖੋ ਹੁਣ ਇਸ ਨੂੰ ਤੁਸੀਂ ਜੋੜ ਕੇ ਦੇਖੋ ਨਾ, ਜਦੋਂ ਜਿੰਨੀ ਕੁ ਗਰਮੀ ਵੱਧ ਰਹੀ ਹੈ, ਜਿੰਨੇ ਸਾਡੇ ਤੋਂ ਉੱਪਰਲੇ ਪਹਾੜ ਨੇ ਉਹਨਾਂ ਦੇ ਉੱਤੇ ਗਲੇਸ਼ੀਅਰ ਦਾ ਪਿਘਲਣਾ
5: ਜੀ,
8: ਦਰਖਤਾਂ ਦੀ ਕਟਾਈ ਦੇ ਨਾਲ ਮੌਨਸੂਨ ਦਾ ਛੇਤੀ ਆ ਜਾਣਾ, ਜਾਂ ਜੇ ਲੇਟ ਵੀ ਆਉਣਾ ਤਾਂ ਫਿਰ ਉਹਦੀ ਕੋਈ ਲਿਮਿਟ ਨਹੀਂ ਹੈਗੀ, ਅੱਗੇ ਇੱਕ ਮੌਨਸੂਨ ਦਾ ਪੀਰੀਅਡ ਹੁੰਦਾ ਸੀਗਾ, ਹੁਣ ਉਹ ਪੀਰੀਅਡ ਜਿਹੜਾ ਹੈਗਾ ਹੇਰ ਫੇਰ ਹੋ ਗਿਆ।
10: ਹਾਂਜੀ,
8: ਹੁਣ ਜਦੋਂ ਤੁਸੀਂ ਦੇਖੋ, ਅੱਛਾ ਫਿਰ ਜਿੰਨੇ ਸਾਡੇ ਕੋਲ ਡੈਮ ਨੇ ਉਹਨਾਂ ਦੇ ਵਿੱਚ ਪਾਣੀ ਦਾ ਓਵਰਫਲੋ ਕਰਨਾ, ਜਿਹੜੇ ਮੈਨੇਜਮੈਂਟਸ ਨੇ ਉਹਨਾਂ ਨੂੰ ਉਹ ਛੱਡਣਾ, ਤੇ ਪੂਰੇ ਪੰਜਾਬ ਦੇ ਵਿੱਚ ਜਿੰਨੀਆਂ ਕੁ ਨਹਿਰਾਂ ਨੇਗੀਆਂ, ਘੱਗਰ ਦਾ ਸਭ ਤੋਂ ਵੱਡਾ ਰੌਲਾ ਜ਼ਿੰਦਗੀ ਭਰ ਦਾ ਅਸੀਂ ਸੁਣਦੇ ਆ ਰਹੇ ਹਾਂ, ਤੇ ਨਾ ਉਹਦੇ ਬੰਨੇ ਲੱਗੇ ਨੇਗੇ ਨਾ ਉਹ ਲੱਗਣੇ ਨੇ, ਸਰਕਾਰਾਂ ਬਦਲ ਜਾਣਗੀਆਂ। ਹਾਂਜੀ, ਤੇ ਇਸ ਤਰ੍ਹਾਂ ਜਿਹੜੀਆਂ ਕੱਚੇ ਨਾਲੇ ਨੇ ਸਾਡੇ ਉਹਨਾਂ ਦੇ ਨਹੀਂ ਬੰਨੇ ਲੱਗੇ, ਤੋ ਕਹਾਣੀ ਕੀ ਹੈ ਕਿ ਅਖੀਰ ਆ ਕੇ ਸਾਡਾ ਨੁਕਸਾਨ ਜਿਹੜਾ ਹੈਗਾ ਖੇਤੀ ਦਾ ਤਾਂ ਹੋਣਾ ਹੋਣਾ, ਜਿਹੜੇ ਕਿਤੇ ਝੁੱਗੀ ਝੌਂਪੜੀਆਂ ਵਾਲੇ ਲੋਕ ਇਹਨਾਂ ਦੇ ਵੱਸਦੇ ਨੇ ਉਹਨਾਂ ਦਾ ਉਜਾੜਾ ਹੁੰਦਾ। ਸੋ ਇਹ ਚੀਜ਼ ਜਿਹੜੀ ਹੈਗੀ ਹੈ ਸਰਕਾਰਾਂ ਨੇ ਅੱਜ ਤੱਕ ਮੈਂ ਨਹੀਂ ਦੇਖਿਆ, ਵਿਕਾਸ ਦੇ ਨਾਂ ਤੇ ਵਿਸ਼ਵ ਗੁਰੂ ਤਾਂ ਅਸੀਂ ਬਣਦੇ ਹਾਂ ਪਰ ਹਕੀਕਤ ਗਰਾਊਂਡ ਜ਼ੀਰੋ।
10: ਅੱਜ ਦੀ ਇੱਕ ਹੋਰ ਬ੍ਰੇਕਿੰਗ ਨਿਊਜ਼ ਹੈ ਜੀ, ਮੇਰੇ ਖਿਆਲ ਉਹ ਵਿਸਤਾਰ ਨਾਲ ਮਨਪ੍ਰੀਤ ਹੋਰੀ ਦੱਸਣਗੇ ਕਿ ਇੱਕ ਪੀਜੀ ਚੰਡੀਗੜ੍ਹ ਦੇ ਵਿੱਚ ਪੂਰੀ ਦੀ ਪੂਰੀ ਪੀਜੀ 3 ਮੰਜ਼ਿਲਾਂ ਜਿਹੜੀ ਇਮਾਰਤ ਸੀ ਜਿਹਦੇ ਵਿੱਚ ਸਾਰੇ ਸਟੂਡੈਂਟ ਹੀ ਰਹਿ ਰਹੇ ਸੀ ਉਹ ਗਿਰ ਗਈ, ਤੇ ਬਾਕੀ ਮਨਪ੍ਰੀਤ ਜੀ ਅੱਖੀ ਨਿੱਠਾ ਹਾਲ ਤੁਸੀਂ ਦੱਸੋ।
7: ਹਾਂਜੀ ਬਿਲਕੁਲ ਸੁਖੀ ਜੀ, ਇਹ ਕੱਲ ਦੀ ਵਾਪਰੀ ਭਿਆਨਕ ਘਟਨਾ ਆ ਔਰ ਅੱਜ ਤੱਕ ਉੱਥੇ ਜਿਹੜੇ ਨੇ ਰੈਸਕਿਊ ਜਾਰੀ ਨੇ, ਮਤਲਬ ਬਚਾਅ ਕਾਰਜ ਤਾਂ ਆਪਾਂ ਕੀ ਕਹਿ ਸਕਦੇ ਹਾਂ, ਉਹਦੇ ਵਿੱਚੋਂ ਡੈਡ ਬੋਡੀਜ਼ ਹੀ ਲੱਭੀਆਂ ਜਾ ਰਹੀਆਂ ਨੇ। ਪਿਛਲੇ ਬੀਤ ਚੁੱਕੇ ਚਾਰ ਕੁ ਘੰਟਿਆਂ ਤੱਕ 7 ਮੌਤਾਂ ਦੀ ਜਿਹੜੀ ਪੁਸ਼ਟੀ ਸੀ ਉਹ ਹੋ ਗਈ ਸੀ। ਘਟਨਾ ਸੀਸੀਟੀਵੀ ਫੁਟੇਜ ਦੇ ਵਿੱਚ ਵੀ ਸਾਹਮਣੇ ਆਈ ਤੇ ਬਹੁਤ ਸਾਰੇ ਉੱਥੇ ਮੌਜੂਦ ਆਸੇ ਪਾਸੇ ਦੇ ਲੋਕਾਂ ਨੇ ਆਪਣੇ ਕੈਮਰਿਆਂ ਦੇ ਵਿੱਚ ਵੀ ਇਹਨੂੰ ਸੁੱਖੀ ਜੀ ਰਿਕਾਰਡ ਕੀਤਾ। ਸੋ ਇਮਾਰਤ ਸੀਗੀ 50-60 ਸਾਲ ਪੁਰਾਣੀ ਤੇ ਉਹ ਕਿਵੇਂ ਗਿਰਦੀ ਔਰ ਉਹਦੇ ਵਿੱਚ ਜਿਹੜੇ ਸਟੂਡੈਂਟ ਸੀ ਦਿੱਲੀ ਜਾ ਕੇ ਜਿਹੜੇ ਸਟੂਡੈਂਟ ਪੜ੍ਹਾਈ ਕਰ ਰਹੇ ਨੇ ਉਹ ਰਹਿ ਰਹੇ ਸੀਗੇ ਤੇ ਉਹ ਉਹਨਾਂ ਦੇ ਵਿੱਚ ਉਹਨਾਂ ਵਿਦਿਆਰਥੀਆਂ ਦੀਆਂ ਜਾਨਾਂ ਚਲੇ ਗਈਆਂ ਸੁੱਖੀ ਜੀ। ਕਿਸੇ ਦੇ ਹੱਥ 'ਚ ਕਿਤਾਬ ਆ, ਕਿਸੇ ਨੇ ਆਪਣੀ ਕਿੱਟ ਫੜੀ ਕੋਈ ਟਿਊਸ਼ਨ ਨੂੰ ਜਾ ਰਿਹਾ, ਕਿਸੇ ਦੇ ਹੱਥ ਦੇ ਵਿੱਚ ਪੈਨ ਆ। ਸੋ ਐਸੀਆਂ ਜਦੋਂ ਤਸਵੀਰਾਂ ਸਾਹਮਣੇ ਆਈਆਂ ਤੇ ਦਿਲ ਨੂੰ ਬਲੁੰਦਰ ਦੀਆਂ ਨੇ। ਦਿੱਲੀ ਪੁਲਿਸ ਨੇ ਸੱਤਿਆ ਨਿਕੇਤਨ ਦੇ ਵਿੱਚ ਜਿਹੜੀ ਇਹ ਬਹੁ ਮੰਜ਼ਿਲਾ ਇਮਾਰਤ ਡਿੱਗੀ ਆ। ਸੋ ਉਹਨਾਂ ਮੌਤਾਂ ਦੇ ਸੰਬੰਧ ਦੇ ਵਿੱਚ ਇਮਾਰਤ ਦੇ ਮਾਲਕ ਹਰੀ ਰਾਮ ਬੰਸਲ ਨੂੰ ਗ੍ਰਿਫ਼ਤਾਰ ਕਰਨ ਦੇ ਲਈ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਆ ਔਰ ਸਥਾਨਕ ਜ਼ਿਲ੍ਹਾ ਪੁਲਿਸ ਜਿਹੜੀ ਆ ਵਿਸ਼ੇਸ਼ ਸਟਾਫ ਤੇ ਹੋਰ ਜਿਹੜੀਆਂ ਵੀ ਆਪਣੀਆਂ ਟੀਮਾਂ ਆ ਉਹਨਾਂ ਦੇ ਨਾਲ ਰਾਹਤ ਕਾਰਜ ਵੀ ਸ਼ੁਰੂ ਕਰ ਰਹੀ ਹੈ ਔਰ ਉਹਨਾਂ ਦੇ ਵਿਰੁੱਧ ਮਕਾਨ ਮਾਲਕ ਦੇ ਵਿਰੁੱਧ ਸੁੱਖੀ ਜੀ ਜਿਹੜਾ ਲੁੱਕ ਆਊਟ ਨੋਟਿਸ ਆ ਉਹ ਵੀ ਜਾਰੀ ਜਿਹੜਾ ਕੀਤਾ ਗਿਆ ਆ। ਤੇ ਉੱਥੇ ਮੌਕੇ ਤੇ ਜਿਹੜੇ ਉੱਥੋਂ ਦੇ ਦਿੱਲੀ ਦੇ ਵਜ਼ਾਰਤ ਦੇ ਲੋਕ ਨੇ ਉਹ ਵੀ ਪਹੁੰਚ ਕੇ ਉੱਥੋਂ ਹਾਲ ਚ ਦੇਖ ਰਹੇ ਨੇ ਵੀ ਕੀ ਹਾਲਾਤ ਨੇ ਉੱਥੇ। ਮਲਬਾ ਜਿਹੜਾ ਜੈਸੀਬੀ ਦੇ ਨਾਲ ਉਠਾਇਆ ਜਾ ਰਿਹਾ ਔਰ ਉੱਥੋਂ ਦੇ ਆਸੇ ਪਾਸੇ ਦੇ ਪੀਜੀ ਚ ਰਹਿਣ ਵਾਲੇ ਹੋਰ ਜਿਹੜੇ ਸਟੂਡੈਂਟ ਆ ਉਹ ਕਿਤੇ ਨਾ ਕਿਤੇ ਦੋਸ਼ ਵੀ ਲਗਾ ਰਿਹਾ ਕਿ ਸਰਕਾਰ ਦੇ ਰਾਹਤ ਕਾਰਜ 2-2.5 ਘੰਟੇ ਲੇਟ ਚੱਲੇ ਇਮਾਰਤ ਡਿੱਗਣ ਤੋਂ ਬਾਅਦ। ਜੇ ਮੌਕੇ ਤੇ ਡਿੱਗੇ ਜਾਂਦੇ, ਮਤਲਬ ਮੌਕੇ ਤੇ ਮਲਬਾ ਜਿਹੜਾ ਉਠਾਇਆ ਜਾਂਦਾ ਤਾਂ ਹੋ ਸਕਦਾ ਸੀ ਕਿ ਜਿਹੜੇ ਸਟੂਡੈਂਟ ਇੱਕ ਸਟੂਡੈਂਟ ਦੇ ਹੱਥ 'ਚ ਕਿਤਾਬ ਸੀ, ਸਿਰਫ ਫੇਸ ਦਿਸ ਰਿਹਾ ਸੀ ਤੇ ਉਹ ਬਚਾਓ ਬਚਾਓ ਦੀ ਪੁਕਾਰ ਕਰ ਰਿਹਾ ਸੀਗਾ, ਉਹ ਇਸ਼ਾਰੇ ਕਰ ਰਿਹਾ ਸੀ ਮੈਨੂੰ ਕੱਢਿਆ ਜਾਵੇ, ਉਹ ਸਟੂਡੈਂਟ ਉੱਥੇ ਹੀ ਦਮ ਤੋੜ ਗਿਆ। ਤਾਂ ਕਈਆਂ ਦੀਆਂ ਜਾਨਾਂ ਵੀ ਬਚਾਈਆਂ ਜਾ ਸਕਦੀਆਂ ਸੀਗੀਆਂ ਪਰ ਸੁੱਖੀ ਜੀ ਇੰਨੀ ਮੰਦਭਾਗੀ ਘਟਨਾ ਹੋਈ ਕਿ ਇਹਨੇ ਬਹੁਤੀਆਂ ਰੂਹਾਂ ਨੂੰ ਝੰਜੋੜਿਆ। ਲੱਖਾਂ ਰੁਪਏ ਲਾ ਕੇ ਮਾਪੇ ਬੜੀਆਂ ਉਮੀਦਾਂ ਦੇ ਨਾਲ ਬੱਚਿਆਂ ਨੂੰ ਭੇਜਦੇ ਨੇ ਔਰ ਆਪਣੇ ਬ੍ਰਾਈਟ ਫਿਊਚਰ ਦੇ ਲਈ ਉਹ ਬੱਚੇ ਪੜ੍ਹਨ ਗਏ ਸੀਗੇ, ਸਾਰੇ ਬੱਚੇ ਜਿਹੜੇ ਸੀਗੇ 20+ ਸੀਗੇ ਤੇ। ਸੋ ਬਹੁਤ ਮੰਦਭਾਗੀ ਘਟਨਾ, ਪਰਮਾਤਮਾ ਰੂਹਾਂ ਨੂੰ ਸ਼ਾਂਤੀ ਦੇਵੇ। ਤੇ ਹੋਰ ਵੀ ਇਮਾਰਤਾਂ ਦੇ ਨੋਟਿਸ ਲਏ ਗਏ ਨੇ ਸੁੱਖੀ ਜੀ, ਜਿਹੜੀਆਂ ਉੱਥੇ ਪੁਰਾਣੀਆਂ ਬਿਲਡਿੰਗਾਂ ਨੇ ਔਰ ਬਹੁਤਿਆਂ ਤੇ ਜਿਹੜੀ ਕਾਰਵਾਈ ਕੀਤੀ ਗਈ ਆ, ਬਹੁਤਿਆਂ ਨੂੰ ਸਸਪੈਂਡ ਕੀਤਾ ਗਿਆ ਆ ਉੱਥੇ।
8: ਸੁੱਖੀ ਜੀ ਇੱਕ ਗੱਲ ਨੋਟਿਸ ਕੀਤੀ ਤੁਸੀਂ
10: ਜੀ,
8: ਮਨਪ੍ਰੀਤ ਉਹਨਾਂ ਨੇ ਕਿਹਾ ਕਿ ਬਹੁਤ ਸਾਰੀਆਂ ਆਸ ਪਾਸ ਦੀਆਂ ਇਮਾਰਤਾਂ ਤੇ ਨੋਟਿਸ ਲਿਆ ਗਿਆ। ਤਰਾਸ ਦੀ ਦੇਖੋ, ਨੋਟਿਸ ਹਾਦਸਿਆਂ ਤੋਂ ਬਾਅਦ ਹੀ ਲੈ ਜਾਂਦੇ ਨੇ ਉੱਥੇ, ਜਦੋਂ ਬਿਲਡਿੰਗਾਂ ਬਣਦੀਆਂ ਨੇ ਉਦੋਂ ਇੰਸਪੈਕਟਰ ਰੂਪੀ ਜਲਾਦ ਸਿਟੀ ਦੇ ਪੈਸੇ ਲੈ ਕੇ ਹਰ ਗਲਤ ਕੰਮ ਅੱਖਾਂ ਤੋਂ ਓਹਲੇ ਕਰ ਦਿੰਦੇ ਨੇਗੇ। ਸੋ ਇਹ ਜਿਹੜੀ ਕਹਾਣੀ ਹੈ ਨਾ, ਇਹ ਸਾਨੂੰ ਖਾ ਰਹੀ ਹੈ ਸਾਡੇ ਸਮਾਜ ਦੇ ਵਿੱਚ। ਫੜ ਵੀ ਲੈਣਗੇ, ਉਹ ਕਹਿੰਦੇ ਨਾ ਪੈਸੇ ਲੈਤੇ ਪਕੜੇ ਗਏ, ਪੈਸੇ ਦੇ ਕੇ ਛੂਟ ਜਾਏਂਗੇ। ਸੋ ਜਿਨ੍ਹਾਂ ਦੇ ਬੱਚੇ ਗਏ ਉਹਨਾਂ ਦਾ ਭਵਿੱਖ ਉਜੜ ਗਿਆ।
10: ਬਿਲਕੁਲ ਜੀ, ਔਰ ਉਹਨਾਂ ਦੇ ਕਈਆਂ ਦਾ ਹੋ ਸਕਦਾ ਕੋਈ ਇਕਲੌਤੇ ਬੱਚਾ ਹੋਵੇ।
8: ਐਗਜ਼ੈਕਟਲੀ
10: ਐਗਜ਼ੈਕਟਲੀ। ਸੋ ਮਨਪ੍ਰੀਤ ਜੀ, ਹੋਰ ਕੋਈ ਖਾਸ ਖਬਰ ਹੋਵੇ ਜਾਂ ਕੋਈ ਗੱਲਬਾਤ ਕਰਨੀ ਚਾਹੋ?
7: ਜੀ ਸੁੱਖੀ ਜੀ, ਇਸੇ ਨਾਲ ਰਿਲੇਟਡ ਗੱਲਬਾਤ ਕਰਨੀ ਚਾਹੋ, ਕਿਉਂਕਿ ਤੁਹਾਨੂੰ ਪਤਾ ਤਕਰੀਬਨ ਹੀ ਬੱਚੇ ਜਿਹੜੇ ਸਾਡੇ ਵਰਗੇ ਪਿੰਡਾਂ ਤੋਂ ਜਾ ਕੇ ਸ਼ਹਿਰਾਂ ਚ ਪੜ੍ਹਦੇ ਨੇ। ਤਾਂ ਲਾਜਪਤ ਨਗਰ ਤੁਸੀਂ ਸੁਣਿਆ ਹੋਊਗਾ, ਜਲੰਧਰ ਦਾ ਮਸ਼ਹੂਰ ਇਲਾਕਾ ਆ ਮਾਡਲ ਟਾਊਨ ਦੇ ਨਾਲ ਹੀ। ਸੋ ਉੱਥੇ ਅਸੀਂ ਰਹਿੰਦੇ ਸੀ ਤੇ ਉੱਥੇ ਵੀ ਇੱਕ ਪੁਰਾਣਾ ਘਰ ਸੀਗਾ ਪਰ ਕਾਫੀ ਵੱਡਾ ਘਰ ਸੀਗਾ, ਉੱਥੇ ਅਸੀਂ ਰੈਂਟ ਤੇ ਰਹਿ ਰਹੇ ਸੀਗੇ ਤੇ ਨਾਲ ਦੇ ਪਲਾਟ ਦੇ ਵਿੱਚ ਖੁਦਾਈ ਸ਼ੁਰੂ ਹੋ ਗਈ ਪਰ ਸਾਨੂੰ ਨਹੀਂ ਸੀ ਪਤਾ ਕਿ ਏਰੀਆ ਇੰਨਾ ਭਰ ਜਾਣਾ ਤੇ ਉਹ ਵੀ ਇੱਕ ਵੱਡੀ ਮਾਰਕੀਟ ਬਣ ਜਾਣੀ। ਤੇ ਉੱਥੇ ਕਿਸੇ ਮਾਲ ਦੀ ਖੁਦਾਈ ਹੋ ਰਹੀ ਸੀ ਤੇ ਉਹਦੀ ਬੇਸਮੈਂਟ ਪੁੱਟੀ ਜਾ ਰਹੀ ਸੀ। ਤੇ ਸੁੱਖੀ ਜੀ ਜਦੋਂ ਅਸੀਂ ਸੌਂਦੇ ਸੀ ਜਾਂ ਬੈਠਦੇ ਸੀ ਜਾਂ ਆਪਣਾ ਕੰਮ ਕਾਰ ਵੀ ਕਰਦੇ ਸੀ ਤਾਂ ਸਾਡੀਆਂ ਕੰਧਾਂ ਕੰਬਦੀਆਂ ਸੀ। ਅਸੀਂ ਕੰਪਲੇਂਟ ਲੈ ਕੇ ਮਤਲਬ ਪਿੱਛੇ ਉਹਨਾਂ ਲੋਕਾਂ ਦੇ ਕੋਲ ਗਏ, ਫਿਰ ਉਹ ਮਾਲਕ ਜਿਹੜੇ ਉਸ ਬਿਲਡਿੰਗ ਨੂੰ ਬਣਾ ਰਹੇ ਸੀਗੇ ਤਾਂ ਉਹਨਾਂ ਨੇ ਆ ਕੇ ਸਾਡੇ ਨਾਲ ਮਤਲਬ ਗੱਲਬਾਤ ਕੀਤੀ। ਉਹਨਾਂ ਨੇ ਬੈਠ ਕੇ ਉੱਥੇ ਅਬਜ਼ਰਵ ਕੀਤਾ ਕਿ ਬੱਚਿਆਂ ਨੂੰ ਸੱਚੀ ਪਰੇਸ਼ਾਨੀ ਆ ਰਹੀ ਆ। ਉਹਨਾਂ ਨੇ ਆਪਣੇ ਜੋ ਵੀ ਆ ਟੈਕਨੀਸ਼ੀਅਨ ਬੁਲਾਏ ਤਾਂ ਰਾਈਟ ਵੇ ਉਹਨਾਂ ਨੇ ਸਾਡਾ ਉਹ ਘਰ ਖਾਲੀ ਕਰਵਾ ਦਿੱਤਾ। ਇਹ ਕੰਧ ਜਾਂ ਛੱਤ ਕਦੇ ਵੀ ਕਿਸੇ ਵੇਲੇ ਡਿੱਗ ਸਕਦੀ ਆ। ਹਾਲਾਂਕਿ ਜਿੱਥੇ ਅਸੀਂ ਰਹਿ ਰਹੇ ਸੀ ਉਹਨੂੰ ਕੋਈ ਪ੍ਰੋਬਲਮ ਨਹੀਂ ਸੀ, ਪਰ ਉਹਦੇ ਨਾਲ ਲੱਗਦੀ ਬਿਲਕੁਲ ਜ਼ਮੀਨ ਦੀ ਖੁਦਾਈ ਹੋ ਰਹੀ ਸੀ, ਬੇਸਮੈਂਟ ਪੁੱਟੀ ਜਾ ਰਹੀ ਸੀ ਤੇ ਉੱਥੇ ਹੁਣ ਇੱਕ ਵੱਡਾ ਮਾਲ ਬਣਿਆ ਆ। ਤੇ ਸੋ ਮੈਨੂੰ ਲੱਗਦਾ ਹੈ ਵੀ ਸਮਾਂ ਰਹਿੰਦੇ ਚਲੋ ਤਾਂ ਅਸੀਂ ਜਾਗਰੂਕ ਹੋਏ, ਸਾਨੂੰ ਲੱਗਿਆ ਕਿ ਹਾਦਸਾ ਵਾਪਰ ਸਕਦਾ, ਪਰ ਜਿਹੜੀਆਂ ਪੁਰਾਣੀਆਂ ਬਿਲਡਿੰਗਾਂ ਉਹਨਾਂ ਦੀ ਤਾਂ ਸਮੇਂ ਸਮੇਂ ਦੇ ਉੱਪਰ ਜਿਹੜੀ ਛਾਨਬੀਣ ਹੋਣੀ ਚਾਹੀਦੀ। ਹੁਣ ਸੱਤਿਆ ਨਿਕੇਤਨ ਮਾਮਲੇ ਦੇ ਵਿੱਚ ਹੀ ਇਮਾਰਤ ਢਹਿਣ ਤੋਂ ਬਾਅਦ ਜਿਹੜਾ ਦਿੱਲੀ ਸਰਕਾਰ ਨੇ ਜਿਹੜਾ ਹੈ MCD ਦੇ ਡਿਪਟੀ ਕਮਿਸ਼ਨਰ, ਕਾਰਜਕਾਰੀ ਇੰਜੀਨੀਅਰ ਤੇ ਸੁਪਰਡੈਂਟ ਇੰਜੀਨੀਅਰ ਜਾਂ ਹੋਰ ਏਦਾਂ ਹੀ ਵੱਡੇ ਜਿਹੜੇ ਅਹੁਦੇਦਾਰ ਹੈ ਉਹਨਾਂ ਨੂੰ ਮੁਅੱਤਲ ਕੀਤਾ ਆ ਤੇ ਬਹੁਤਿਆਂ ਨੂੰ ਜਿਹੜੇ ਨੋਟਿਸ ਆ ਉਹ ਜਾਰੀ ਕੀਤੇ।
10: ਜੀ ਸੁਮਨਪ੍ਰੀਤ ਜੀ ਧੰਨਵਾਦ, ਗੁੱਡ ਨਾਈਟ, ਔਰ ਕੱਲ ਫਿਰ ਆਪਾਂ ਗੱਲਬਾਤ ਕਰਾਂਗੇ ਜੀ, ਕਿਉਂਕਿ ਅੱਜ ਥੋੜੀ ਜਿਹੀ ਅਸੀਂ ਹੋਰ ਗੱਲਬਾਤ ਕਰਾਂਗੇ ਅੱਜ ਦੇ ਇਸ ਮੌਕੇ ਦੇ ਉੱਤੇ। ਸੋ ਆਪਾਂ ਹੁਣ ਲਾਲੀ ਜੀ ਥੋੜੀ ਜਿਹੀ ਬ੍ਰੇਕ ਲੈ ਲਈਏ ਜਾਂ ਥੋੜੇ ਜਿਹੇ ਸੰਦੇਸ਼ ਪੜ੍ਹ ਦਈਏ, ਉਸ ਤੋਂ ਬਾਅਦ ਆਪਾਂ ਜਿਹੜੇ ਆਪਾਂ ਗੱਲਬਾਤ ਕਰਾਂਗੇ ਜਿਹੜੇ ਵੀ ਸਾਡੇ ਲਿਸਨਰ ਨੇ। ਜੇ ਸਾਡੇ ਲਿਸਨਰ ਕੋਈ ਸਾਡੇ ਨਾਲ ਗੱਲਬਾਤ ਕਰਨਾ ਚਾਹੇ ਤੇ 9057990999 ਸਾਡੀ ਲਾਈਨ ਓਪਨ ਹੈ, ਲਾਈਵ ਪ੍ਰੋਗਰਾਮ ਚੱਲ ਰਿਹਾ ਹੈਗਾ 5:30 ਦੇ ਉੱਤੇ, ਤੇ ਤੁਹਾਡੇ ਨਾਲ ਗੱਲ ਹੋ ਸਕਦੀ ਹੈ। ਕੋਈ ਗੀਤ ਸੰਗੀਤ ਵੀ ਜੇ ਸੁਣਨਾ ਹੈ ਤਾਂ ਵੀ ਤੁਹਾਡੇ ਅਸੀਂ ਇੰਤਜ਼ਾਰ ਕਰ ਰਹੇ ਹਾਂ। ਸੋ ਪ੍ਰੋਗਰਾਮ ਦਾ ਹਿੱਸਾ ਤੁਹਾਡੇ ਤੱਕ ਅਸੀਂ ਢਿੱਲੋਂ ਵੀਡੀਓ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹਾਂ। ਢਿੱਲੋਂ ਵੀਡੀਓ ਦਾ ਸਟੋਰ ਵੀ ਅੱਜ ਤੁਹਾਡੇ ਲਈ ਖੁੱਲ੍ਹਾ ਹੈ ਗੌਰ ਅਤੇ ਅਬਨੇਜ਼ਰ ਦੇ ਕਾਰਨਰ ਦੇ ਉੱਤੇ, ਜਿੱਥੋਂ ਤੁਸੀਂ IP ਬਾਕਸ ਲੈ ਸਕਦੇ ਹੋ, IP ਐਪ ਦੀ ਜਾਣਕਾਰੀ ਲੈ ਸਕਦੇ ਹੋ, ਗੁਰਬਾਣੀ ਰੇਡੀਓ ਲੈ ਸਕਦੇ ਹੋ, ਔਰ ਤੁਸੀਂ ਹੋਰ ਉਹਨਾਂ ਕੋਲ ਪੁਰਾਣੇ ਗੀਤਾਂ ਦੇ ਔਰ ਆਪਣੇ ਰੇਡੀਓ 'ਚ ਹੈਗੇ ਨੇ ਬਹੁਤ ਹੀ ਵਧੀਆ ਪਲੱਗਿਨ ਰੇਡੀਓ, ਸਿਰਫ $20 ਦੇ ਵਿੱਚ ਮਿਲਦਾ। 905-204-1313 ਢਿੱਲੋਂ ਵੀਡੀਓ ਦਾ ਨੰਬਰ ਹੈ। ਤੇ ਹਾਂਜੀ
8: ਸਪੈਕਸ ਐਕਸਪ੍ਰੈਸ ਦੇ ਰਾਜਨ ਜੀ ਵੱਲੋਂ ਸਾਨੂੰ ਜਿਹੜੀ ਅਪਡੇਟ ਹੋਈ ਹੈ ਜੀ, ਉਹ ਦੱਸ ਰਹੇ ਨੇ ਕਿ 2 ਲੋਕੇਸ਼ਨਸ ਹੈਗੀਆਂ ਨੇ ਉਹਨਾਂ ਦੀਆਂ, 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ, 410 ਸਟੀਲ ਜਿੱਥੇ ਵਾਲਮਾਰਟ ਹੈ ਉਸ ਪਲਾਜ਼ੇ ਦੇ ਅੰਦਰ। ਦੂਸਰੀ ਉਹਨਾਂ ਦੀ ਲੋਕੇਸ਼ਨ ਹੈਗੀ ਹੈ 10635 ਕ੍ਰੈਡਿਟ ਵਿਊ ਰੋਡ, ਸੈਂਡਲਵੁੱਡ ਐਂਡ ਕ੍ਰੈਡਿਟ ਵਿਊ ਇੰਟਰਸੈਕਸ਼ਨ ਹੈਗਾ। ਦੋਨਾਂ ਹੀ ਲੋਕੇਸ਼ਨ 'ਤੇ ਫਲੈਟ 50% ਜਿਹੜੇ ਹੈਗੇ ਉਹ ਡਿਸਕਾਊਂਟ ਦੇ ਰਹੇ ਨੇ, ਔਰ ਉਹਨਾਂ ਦੇ ਜਿਹੜੇ ਲੈਂਸ ਦੀ ਕੁਆਲਿਟੀ ਹੈ ਜਿਸ ਤਰ੍ਹਾਂ ਬੱਚਿਆਂ ਦੇ ਉੱਤੇ ਜਿਹੜੇ ਬਲੂ ਰੇਜ਼ ਜਿਹੜੀਆਂ ਨੇਗੀਆਂ ਉਹ ਇਫੈਕਟ ਕਰਦੀਆਂ ਨੇਗੀਆਂ, ਕੁਛ ਇੱਦਾਂ ਦੇ ਲੈਂਸ ਆਏ ਨੇ ਤੁਹਾਡੀਆਂ ਅੱਖਾਂ ਦੀ ਵਿਜ਼ਨ ਨੂੰ ਇੰਪਰੂਵ ਕਰਦੇ ਨੇ ਉਹ। ਸੋ ਕੈਨੇਡੀਅਨ ਸਟੀਲ ਦਾ ਇੰਟਰਸੈਕਸ਼ਨ ਹੈਗਾ 35 ਰੈਜ਼ੋਲਿਊਸ਼ਨ ਵਾਲਾ, ਅਤੇ ਕ੍ਰੈਡਿਟ ਵਿਊ ਵਾਲਾ ਸੈਂਡਲਵੁੱਡ ਐਂਡ ਕ੍ਰੈਡਿਟ ਵਿਊ ਇੰਟਰਸੈਕਸ਼ਨ ਹੈਗਾ। ਦੋਨਾਂ ਹੀ ਲੋਕੇਸ਼ਨਸ ਦੇ ਉੱਤੇ ਜਿਹੜੀਆਂ ਪ੍ਰਾਈਸਿਸ ਨੇ 50% ਆਫ ਨੇ। ਤੁਸੀਂ 905-460-8888 9054600888 'ਤੇ ਕਾਲ ਕਰ ਲਓ, ਅਪੁਆਇੰਟਮੈਂਟ ਲਾ ਲਓ, ਅਤੇ ਇਸ ਵੇਲੇ ਬੈਕ ਟੂ ਸਕੂਲ ਦੀ ਜਿਹੜੀ ਸੇਲ ਹੈਗੀ ਉਹਦਾ ਤੁਸੀਂ ਫਾਇਦਾ ਉਠਾ ਸਕਦੇ ਹੋ। ਇਸੇ ਤਰ੍ਹਾਂ AJ ਮੋਬਾਈਲ ਪੁਆਇੰਟ ਹੈਗਾ ਜੀ, ਇਹ ਇਹਨਾਂ ਕੋਲੋਂ ਤੁਸੀਂ ਈਅਰਲੀ IP ਬਾਕਸ ਲੈ ਸਕਦੇ ਹੋ ਸਿਰਫ ਤੇ ਸਿਰਫ $99 ਦੇ ਵਿੱਚ। HD ਗੋਲਡ ਪ੍ਰੋਗਰਾਮਸ ਨੇ, ਤੁਸੀਂ ਇੰਜੋਏ ਕਰ ਸਕਦੇ ਹੋ। ਫੋਨ ਸੇਲ ਹੈ, ਰਿਪੇਅਰ ਹੈਗੀ ਹੈ, ਇਹਨਾਂ ਕੋਲ ਸਪੀਕਰਸ ਨੇ, ਵਾਚਿਸ ਨੇ, ਆਈਪੈਡ, ਟੈਬਲੇਟਸ ਨੇ। 215 ਕੁਈਨ ਸਟਰੀਟ ਈਸਟ, ਯੂਨਿਟ 105 ਬਰੈਂਪਟਨ, AJ ਮੋਬਾਈਲ। ਇਹ ਬਿਲਕੁਲ ਕੈਨੇਡੀ ਐਂਡ ਕੁਈਨ ਦਾ ਕਾਰਨਰ ਹੈਗਾ, ਜਿੱਥੇ ਸਟੋਰ ਹੈਗਾ ਜੀ ਵੱਡਾ, ਉਸ ਦੇ ਨਾਲ ਹੀ ਤੁਹਾਨੂੰ ਹੈ ਇਹ ਕਾਰਨਰ ਦੇ ਉੱਤੇ ਮਿਲੂਗਾ। AJ ਮੋਬਾਈਲ ਨੰਬਰ ਹੈ 6478741414, 6478741414, 647-800-1414 'ਤੇ ਤੁਸੀਂ ਕਾਲ ਕਰ ਸਕਦੇ ਹੋ ਜਾਂ AJ ਮੋਬਾਈਲ ਨੂੰ ਵਿਜ਼ਿਟ ਕਰ ਸਕਦੇ ਹੋ
10: ਜੀ। ਬਿਲਕੁਲ, ਔਰ ਨਾਲ ਦੀ ਨਾਲ ਜੀ ਆਪਾਂ ਜਿਹੜਾ ਹੈਗਾ ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਤੱਕ ਵੁੱਡਵਾਈਨ ਬੈਂਕਟ ਹਾਲ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ। ਵੁੱਡਵਾਈਨ ਬੈਂਕਟ ਹਾਲ ਵੱਲੋਂ ਸੁਨੇਹਾ ਕਿ ਆਉਣ ਵਾਲੇ ਦਿਨਾਂ 'ਚ ਕੋਈ ਵੀ ਫੰਕਸ਼ਨ ਕਰਨਾ ਚਾਹੁੰਦੇ ਹੋ, ਵੁੱਡਵਾਈਨ ਬੈਂਕਟ ਹਾਲ 'ਤੇ ਜਾਂ ਫਿਰ ਤੁਸੀਂ ਜੇ ਆਪਣੇ ਸੇਵਾਵਾਂ ਲੈਣੀਆਂ ਨੇ ਡ੍ਰੀਮ ਕਨਵੈਨਸ਼ਨ ਸੈਂਟਰ ਦੀਆਂ, ਦੋਨਾਂ ਦੀ ਹੀ ਇੱਕੋ ਹੀ ਮੈਨੇਜਮੈਂਟ ਹੈ। ਨੰਬਰ ਹੈ 416-743-0003। ਤੇ ਸਿੰਘਾਪੁਰ ਜੁਵੈਲਰ ਨੇ ਵੀ ਅੱਜ ਦੇ ਪ੍ਰੋਗਰਾਮ ਨੂੰ ਸਪੌਂਸਰ ਕੀਤਾ ਹੈ, ਪਰ ਅੱਜ ਸਿੰਘਾਪੁਰ ਜੁਵੈਲਰ ਦੀ ਜਿਹੜੀ ਸ਼ੋਪ ਹੈ ਅੱਜ ਬੰਦ ਹੈ, ਕੱਲ ਨੂੰ ਖੁੱਲੇਗੀ, ਜਿੱਥੇ ਕਿ 70% ਡਿਸਕਾਊਂਟ ਚੱਲ ਰਿਹਾ ਹੈ ਡਾਇਮੰਡ ਦੀ ਜੁਵੈਲਰੀ ਦੇ ਉੱਤੇ। ਔਰ ਇੰਸ਼ੋਰੈਂਸ ਦੀ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਤੁਸੀਂ ਹਰਪ੍ਰੀਤ ਸੈਣੀ ਹੋਰਾਂ ਨਾਲ ਸੰਪਰਕ ਕਰ ਲਓ। ਟਰੈਵਲ ਇੰਸ਼ੋਰੈਂਸ ਚਾਹੀਦੀ ਹੈ, ਬੱਚਿਆਂ ਵਾਸਤੇ ਇੰਸ਼ੋਰੈਂਸ ਚਾਹੀਦੀ ਹੈ, ਸੇਵਿੰਗਸ ਪਲਾਨ ਚਾਹੀਦੇ ਨੇ। ਨੰਬਰ ਹੈ 416-817-6500।
8: ਪ੍ਰਾਈਮ ਇੰਟਰਨੈਸ਼ਨਲ ਕਾਲਜ ਆਫ ਹੈਲਥ ਐਂਡ ਟੈਕਨੋਲੋਜੀ, ਇਸ ਦੀ ਜਾਣਕਾਰੀ ਅਸੀਂ ਤੁਹਾਨੂੰ ਦਿੰਦੇ ਆ ਰਹੇ ਹਾਂ ਲੰਬੇ ਸਮੇਂ ਤੋਂ। ਤੁਸੀਂ ਆਪਣਾ ਕੈਰੀਅਰ ਨਵਾਂ ਸਟਾਰਟ ਕਰਨਾ ਹੈਗਾ ਤਾਂ ਤੁਹਾਡੇ ਕੋਲ ਇਹਨਾਂ ਤੁਹਾਡੇ ਲਈ ਇਹਨਾਂ ਕੋਲੋਂ ਵੋਕੇਸ਼ਨਲ ਪ੍ਰੋਗਰਾਮਸ ਜਿਹੜੇ ਨੇ ਉਹ ਮਿਲ ਸਕਦੇ ਨੇ। ਪਰਸਨਲ ਸਪੋਰਟ ਵਰਕਰ 2022 PSW, NACC ਦੇ ਪਰਸਨਲ ਸਪੋਰਟ ਵਰਕਰ DE 2022, ਮੈਡੀਕਲ ਆਫਿਸ ਅਸਿਸਟੈਂਟ ਪ੍ਰੋਗਰਾਮ ਇਹਨਾਂ ਕੋਲ ਹੈਗਾ, ਕੰਪਿਊਟਰਾਈਜ਼ਡ ਅਕਾਊਂਟਿੰਗ ਫੈਕਸ ਐਂਡ ਪੇਰੋਲ 24 ਵੀਕਸ ਦਾ ਕੋਰਸ ਹੈਗਾ, ਫੂਡ ਸਰਵਿਸਿਜ਼ ਦੇ ਵਿੱਚ ਇਹਨਾਂ ਕੋਲ ਕੋਰਸਿਸ ਹੈਗੇ ਨੇ, ਤੁਸੀਂ ਵਿਜ਼ਿਟ ਕਰ ਸਕਦੇ ਹੋ। 2960 ਡਰਿਊ ਰੋਡ, 2960 ਡਰਿਊ ਰੋਡ, ਯੂਨਿਟ 144, ਮਿਸੀਸਾਗਾ, ਗ੍ਰੇਟ ਪੰਜਾਬ ਪਲਾਜ਼ਾ ਦੇ ਵਿੱਚ ਆ ਕੇ ਸਿੰਪਲੀ ਤੁਸੀਂ ਯੂਨਿਟ ਨੰਬਰ 144 'ਚ ਆ ਕੇ ਪ੍ਰਾਈਮ ਇੰਟਰਨੈਸ਼ਨਲ ਕਾਲਜ ਫਾਰ ਹੈਲਥ ਐਂਡ ਟੈਕਨੋਲੋਜੀ ਲਈ ਮਿਲ ਸਕਦੇ ਹੋ, ਔਰ ਆਪਣੇ ਭਵਿੱਖ ਦੇ ਲਈ ਤੁਸੀਂ ਕੋਰਸ ਇਹਨਾਂ ਕੋਲੋਂ ਚੁਣ ਸਕਦੇ ਹੋ। ਨੰਬਰ ਹੈ 4991009 6947 499 1009 ਇਹਨਾਂ ਦਾ ਨੰਬਰ ਹੈ। ਮੈਂ ਤੁਹਾਨੂੰ JD ਇੰਸ਼ੋਰੈਂਸ ਦੀ ਜਾਣਕਾਰੀ ਦੇ ਦਿਆਂ ਜੀ। JD ਇੰਸ਼ੋਰੈਂਸ ਦੇ ਸਰਟੀਫਾਈਡ ਇੰਸ਼ੋਰੈਂਸ ਐਡਵਾਈਜ਼ਰ ਨੇ ਜੀ, ਆਟੋ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, TFSA, ਗਰੁੱਪ ਬੈਨੀਫਿਟਸ, ਇਨਵੈਸਟਮੈਂਟ ਆਪਸ਼ਨਸ ਇਹਨਾਂ ਕੋਲ ਨੇ ਤੁਹਾਡੇ ਲਈ। ਅਗਰ ਤੁਸੀਂ ਚਾਹੁੰਦੇ ਹੋ ਆਪਣੀਆਂ ਲਾਈਫ ਇੰਸ਼ੋਰੈਂਸ ਜਿਹੜੀਆਂ ਫਾਈਲਸ ਨੇ ਉਹਨਾਂ ਨੂੰ ਤੁਸੀਂ ਇੱਕ ਵਾਰੀ ਜ਼ਰੂਰ ਰੀਵਿਊ ਕਰਵਾਓ। ਰੀਬੋ ਲਾਇਸੈਂਸ ਨੇ, ਤੁਸੀਂ ਇਹਨਾਂ ਦੀ ਟੀਮ ਨੂੰ ਵੀ ਜੁਆਇਨ ਕਰ ਸਕਦੇ ਹੋ, JD's ਦੀ ਟੀਮ ਨੂੰ 4169026401691020706 JD's ਦਾ ਆਫਿਸ ਹੈ, ਇਹਨਾਂ ਦਾ ਆਫਿਸ ਜਾਰਜ ਟਾਊਨ ਦੇ ਵਿੱਚ ਹੈਗਾ।
10: ਔਰ ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਜੀ, ਉਹ ਪੀਜ਼ਾ ਡਿਪੂ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰ ਰਹੇ ਹੈਗੇ। ਪੀਜ਼ਾ ਡਿਪੂ ਦੀਆਂ ਸਾਰੀਆਂ ਦੀਆਂ ਸਾਰੀਆਂ ਲੋਕੇਸ਼ਨਾਂ ਅੱਜ ਤੁਹਾਡੇ ਲਈ ਖੁੱਲੀਆਂ ਨੇ, ਔਰ ਲੌਂਗ ਵੀਕਐਂਡ ਦੇ ਉੱਤੇ ਸਪੈਸ਼ਲ ਪੀਜ਼ਾ ਖਾਣਾ ਬੜਾ ਮਜ਼ੇਦਾਰ, ਤੁਸੀਂ ਵਿੰਗਸ ਖਾਣੇ ਨੇ ਅਤੇ ਪੀਜ਼ਾ ਡਿਪੂ ਦੀ ਕਿਸੇ ਵੀ ਲੋਕੇਸ਼ਨ ਨੇੜੇ ਦੀ ਤੇ ਜਾ ਸਕਦੇ ਹੋ, ਜਾਂ pizzadepot.ca ਤੇ ਜਾ ਕੇ ਆਨਲਾਈਨ ਆਰਡਰ ਵੀ ਕਰ ਸਕਦੇ ਹੋ। ਸੋ ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਅਸੀਂ ਟਿੱਕਾ ਜੰਕਸ਼ਨ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹੈਗੇ ਹਾਂ, ਔਰ ਟਿੱਕਾ ਜੰਕਸ਼ਨ ਤੁਹਾਨੂੰ ਪਤਾ ਕਿ ਰਦਰਫੋਰਡ ਕੁਵੀਨ ਦੇ ਕਾਰਨਰ ਤੇ ਹੈ, ਜਿੱਥੇ ਕਿ ਹਾਲਵੇਜ਼ ਹੀ ਵਧੀਆ ਖਾਣਾ ਹੁੰਦਾ, ਲਾਈਵ ਮਿਊਜ਼ਿਕ ਹੁੰਦਾ, ਅੰਦਰ ਦਾ ਮਾਹੌਲ ਬਹੁਤ ਵਧੀਆ ਹੁੰਦਾ। ਆਪਣਾ ਟੇਬਲ ਬੁੱਕ ਕਰਾਉਣ ਲਈ 6474294040 ਤੇ ਗੱਲਬਾਤ ਕਰ ਲਓ। ਤੇ ਜੇਕਰ ਤੁਸੀਂ ਇਸ ਟਾਈਮ ਇਸ ਲੌਂਗ ਵੀਕਐਂਡ ਦੇ ਉੱਤੇ ਨਾਗਰਾ ਫਾਲ ਘੁੰਮਣ ਗਏ ਹੋ ਤੇ ਜਾ ਰਹੇ ਹੋ ਰਸਤੇ ਦੇ ਵਿੱਚ, ਤੇ ਤੁਸੀਂ ਢਾਬਾ ਆਉਂਦਾ ਫਾਲ ਜਾਣਾ ਜਿਨ੍ਹਾਂ ਦਾ ਖਾਣਾ ਬਹੁਤ ਵਧੀਆ ਹੈ, ਪਾਰਕਿੰਗ ਤੁਹਾਨੂੰ ਕੋਈ ਪਰਵਾਹ ਨਹੀਂ ਹੈ, ਉੱਥੇ ਬਿਲਕੁਲ ਫ੍ਰੀ ਪਾਰਕਿੰਗ ਤੁਹਾਨੂੰ ਮਿਲੇਗੀ, ਉੱਥੇ ਗੱਡੀ ਲਾ ਕੇ ਫਾਲ ਦੇਖ ਕੇ ਖਾਣਾ ਖਾ ਕੇ ਮਜ਼ੇ ਨਾਲ ਆਪਣੇ ਬੱਚਿਆਂ ਨੂੰ ਘੁਮਾਓ, ਬਹੁਤ ਚੰਗਾ ਲੱਗੇਗਾ ਤੁਸੀਂ ਜਦੋਂ ਜਾਓਗੇ ਢਾਬਾ ਆਉਂਦਾ ਫਾਲ ਤੇ ਦੱਸੋਗੇ ਜ਼ਰੂਰ ਵਾਕਿਆ ਸਾਨੂੰ ਕਿ ਉਹਨਾਂ ਦਾ ਖਾਣਾ ਬਹੁਤ ਵਧੀਆ ਸੀ। ਇਸੇ ਤਰ੍ਹਾਂ ਅੱਜ ਦਾ ਪ੍ਰੋਗਰਾਮ ਕਟਾਰੀਆ ਟੂਰ ਐਂਡ ਟਰੈਵਲ ਦੇ ਸਹਿਯੋਗ ਨਾਲ 905-678-1200 ਤੇ ਕਾਲ ਕਰ ਲੈਣੀ, ਤੇ ਸਟੂਡੀਓ ਦਾ ਨੰਬਰ 905। ਲਾਲੀ ਜੀ, ਮੇਰੇ ਖਿਆਲ ਆਪਾਂ ਦੋ ਤਿੰਨ ਵਾਰੀ ਪਹਿਲਾਂ ਵੀ ਅਨਾਊਂਸ ਕੀਤਾ, ਇੱਕ ਕਾਲ ਆਈ ਸੀ ਉਹ ਕੱਟੀ ਗਈ, ਤੇ ਜਾਂ ਤਾਂ ਕਾਲ ਕਰਨਾ ਨਹੀਂ ਚਾਹੁੰਦੇ, ਤੁਹਾਡੀ ਆਵਾਜ਼, ਤੁਹਾਡੀ ਆਵਾਜ਼ ਸੁਣਨਾ ਚਾਹੁੰਦੇ ਜ਼ਿਆਦਾ। ਮੈਂ ਨੰਬਰ ਦੇ ਦਿੰਦਾ ਉਹਨਾਂ ਨੂੰ, ਚਲੋ ਪੁੱਛ ਲੈਂਦੇ ਹਾਂ ਜੀ,
8: ਦੇਖ ਲੈਂਦੇ
10: ਹਾਂ, 9057990999।
8: ਖੂਬਸੂਰਤ ਆਵਾਜ਼ ਦੇ ਬਹੁਤ ਸਾਰੇ ਦੇਖੋ ਸਾਡੇ ਸਰੋਤੇ ਹੁੰਦੇ,
10: ਚਲੋ ਕੁਐਸਚਨ ਕਰਦੇ ਉਹਨਾਂ ਨੂੰ ਵੀ, ਦੇਖਦੇ ਕਿਹਦੀ ਆਵਾਜ਼ ਵਧੀਆ।
8: ਹਾਂ ਚਲੋ,
10: 9057990999 ਪੰਜਾਬੀ ਚ ਹੈ, 9057990999 ਇੰਗਲਿਸ਼ ਚ ਨੰਬਰ ਹੈ, ਤੇ ਲਾਈਨਾਂ ਖੁੱਲੀਆਂ, ਦੇਖਦੇ ਹਾਂ ਕਿੰਨੀਆਂ ਕਾਲ।
8: ਸੁਖੀ ਜਾਂ ਲਾਲੀ ਦੀ ਆਵਾਜ਼ ਚ ਕਿਹਦੀ ਆਵਾਜ਼ ਪਸੰਦ ਹੈ, ਇਨ ਬਿਟਵੀਨ ਫਰਾਜ਼ ਜੀ ਨਾਲ ਇੱਕ ਮਿੰਟ ਲੈ ਲੈਂਦੇ
10: ਹਾਂ। ਕਰੋ ਕਰੋ,
8: ਫਰਾਜ਼ ਜੀ ਜਿੱਦਾਂ ਅਸੀਂ ਤੁਹਾਨੂੰ ਦੱਸਿਆ ਜੀ, ਇੱਕ ਫਿਕਸ ਮਾਸਟਰ ਦੇ ਸੀਨੀਅਰ ਟੈਕਨੀਸ਼ੀਅਨ ਨੇ, ਇਹ ਸਰਟੀਫਾਈਡ ਅਪਲਾਈਂਸ ਟੈਕਨੀਸ਼ੀਅਨ ਨੇ, GTA ਭਰ ਦੇ ਵਿੱਚ ਤੁਹਾਡੇ ਅਪਲਾਈਂਸਿਸ ਦੀ ਕਿਸੇ ਵੀ ਪ੍ਰਕਾਰ ਦੀ ਕੋਈ ਦਿੱਕਤ ਹੋਵੇ, ਅੱਖ ਮਟੱਕਾ ਕਰਦੇ ਨੇ, ਖਰਾਬ ਨੇ, ਅਗਰ ਤੁਸੀਂ ਚਾਹੁੰਦੇ ਹੋ, ਜਾਂ ਚਲੋ ਆਪਾਂ ਇਹਨਾਂ ਤੋਂ ਇੱਕ ਸਿੰਪਲ ਜੀ ਗੱਲ, ਫਰਾਜ਼ ਜੀ ਇੱਕ ਕਾਮਨ ਮੈਨ ਨੂੰ ਆਪਣੇ ਘਰ ਦੇ ਵਿੱਚ ਅਪਲਾਈਂਸ ਦੀ ਕੇਅਰ ਕਿੱਦਾਂ ਕਰਨੀ ਚਾਹੀਦੀ?
9: ਕਾਮਨ ਮੈਨ ਕੇ ਲਈ ਇਹ ਐਡਵਾਈਸ ਹੈ ਮੇਰੀ ਕਿ ਆਪ ਸਭ ਸੇ ਪਹਿਲੇ ਤੋਂ ਮੈਂ ਮੇਨ ਐਡਵਾਈਸ ਇਹ ਦੂੰਗਾ ਲੋਕੋਂ ਕੋ ਕਿ ਖੁਦ ਹੈਂਡੀ ਮੈਨ ਨਾ ਬਨੇ। ਅਪਲਾਈਂਸਿਸ ਵਰਦੀ ਹੋਤੇ ਹੈ, ਆਪ ਉਸਮੇ ਕੋਈ ਆਪਣੀ ਤਰਫ ਸੇ ਉਸਮੇ ਜੈਸੇ ਯੂਟਿਊਬ ਦੇਖ ਕੇ, ਇਹ ਸਭ ਦੇਖ ਕੇ, ਮੈਂ ਹਮ ਲੋਕ ਬਹੁਤ ਸੀ ਜਗ੍ਹਾ ਐਸੀ ਜਗ੍ਹਾ ਗਏ ਜਾਂ ਲੋਕੋਂ ਨੇ ਯੂਟਿਊਬ ਦੇਖ ਕਰ ਕੋਸ਼ਿਸ਼ ਕਰੀ ਹੈ ਸਹੀ ਕਰਨੇ ਕੀ, ਔਰ ਆਪਣੇ ਕੋਸਟਲੀ ਡਿਸ਼ ਵਾਸ਼ਰਸ, ਸਪੈਸ਼ਲੀ ਡਿਸ਼ ਵਾਸ਼ਰ ਔਰ ਫ੍ਰਿਜ
8: ਨੁਕਸਾਨ
9: ਕਰ ਬੈਠੇ ਹੈ, ਔਰ ਫਿਰ ਬਾਅਦ ਮੇ ਉਹ ਬਿਯੋਂਡ ਰਿਪੇਅਰ ਹੋ ਗਿਆ, ਉਸਕੋ ਗਾਰਬੇਜ ਕਰਨਾ ਪੜਾ। ਤੋ ਮੈਂ ਤੋ ਯਹੀ ਕਹੂੰਗਾ ਸਬਕੋ ਕਿ ਟਾਈਮ ਬਾਏ ਟਾਈਮ ਅਗਰ ਆਪ ਫੀਲ ਕਰਤੇ ਹੈ ਕਿ ਆਪਕੇ ਅਪਲਾਈਂਸਿਸ ਕੋ ਸਰਵਿਸ ਕੀ ਜ਼ਰੂਰਤ ਹੈ, ਤੋ ਇੱਕ ਸਰਟੀਫਾਈਡ ਟੈਕਨੀਸ਼ੀਅਨ ਕੋ ਬੁਲਾਏ, ਸਪੈਸ਼ਲੀ ਡਿਸ਼ ਵਾਸ਼ਰ, ਡਰਾਇਰ ਔਰ ਫ੍ਰਿਜ ਕੋ ਮੈਂ ਕਹੂੰਗਾ ਕਿ ਅਗਰ ਆਪ ਫੀਲ ਕਰਤੇ ਹੈ ਇਸਕੋ ਸਰਵਿਸ ਕੀ ਜ਼ਰੂਰਤ ਹੈ ਔਰ ਇੱਕ ਦੋ ਸਾਲ ਪੁਰਾਣਾ ਹੋ ਗਿਆ ਹੈ, ਤੋ ਆਪ ਇੱਕ ਸਰਟੀਫਾਈਡ ਟੈਕਨੀਸ਼ੀਅਨ ਕੋ ਬੁਲਾਏ, ਸਰਵਿਸ ਕਰਾਏ, ਆਪਕੇ ਥੋੜੇ ਸੇ ਪੈਸੇ ਆਪਕੀ ਅਪਲਾਈਂਸ ਕੀ ਲਾਈਫ ਸਪੈਨ ਕੋ ਲੰਬਾ ਕਰ ਦੇਂਗੇ। ਯਹ ਨਹੀਂ ਕਿ ਅਬ ਹਰ ਦੋ ਤਿੰਨ ਸਾਲ ਕੇ ਬਾਅਦ ਆਪ ਕੁਛ ਉਸਕੀ ਪ੍ਰੋਪਰ ਦੇਖਭਾਲ ਨਾ ਕਰੇ ਔਰ ਫਿਰ ਉਹ ਬ੍ਰੋਕ ਡਾਊਨ ਹੋ ਜਾਏ, ਫਿਰ ਆਪਕੋ ਦੁਬਾਰਾ ਪੈਸੇ ਖਰਚ ਕਰਨੇ ਪੜ ਜਾਏ।
8: ਬਹੁਤ ਕਮਾਲ ਕੀ ਬਾਤ ਕਹੀ, ਬਿਲਕੁਲ ਸਹੀ ਬਾਤ ਹੈ। ਦੇਖੋ ਕਈ ਵਾਰ ਕਿਆ ਹੋਤਾ ਹੈ, ਸਰਵਿਸ ਚਾਰਜ ਬਿਲਕੁਲ ਮਿਨੀਮਲ ਹੋਤੇ ਹੈ, ਲੇਕਿਨ ਉਸਕੀ ਪ੍ਰੋਬਲਮ ਹਮ ਬੜੀ ਕਰ ਲੇਤੇ ਹੈ।
9: ਜੀ,
8: ਜ਼ਿਆਦਾਤਰ ਜੋ ਹਾਦਸੇ ਹੋਏ ਹੈ, ਜੈਸੇ ਡਰਾਇਰ ਮੇਂ ਲਿੰਟ ਇਕੱਠੀ ਹੋ ਜਾਤੀ ਹੈ, ਬਟ ਸਮ ਟਾਈਮ ਵੀ ਡੋਂਟ ਕੇਅਰ, ਵੋ ਜਬ ਉਸਕੀ ਵੈਂਟ ਪਾਈਪ ਮੇਂ ਲਿੰਟ ਚਲੀ ਜਾਤੀ ਹੈ ਯਾ ਉਸਕੇ ਹੀਟਰ ਕੇ ਆਸ ਪਾਸ ਲਿੰਟ ਜਮਾ ਹੋ ਜਾਤੀ ਹੈ, ਫਾਇਰ ਕੇ ਫਾਇਰ ਹੈਜ਼ਰਡ ਕੇ ਇਸ਼ੂ ਬਣਦੇ ਹੈ।
9: ਜੀ ਬਿਲਕੁਲ
8: ਸੇਮ, ਬਿਲਕੁਲ ਸਹੀ ਕਹਾ ਜੀ, ਐਸੇ ਹੀ ਡਿਸ਼ ਵਾਸ਼ਰ ਆਪਕਾ, ਉਸਕੋ ਮੰਥ ਮੇਂ ਇੱਕ ਵਾਰ ਵਿਨੇਗਰ ਡਾਲ ਕੇ ਔਰ ਬਲੀਚ ਪਾਊਡਰ ਡਾਲ ਕੇ, ਇੱਕ ਕੱਪ ਵਿਨੇਗਰ ਔਰ ਆਧਾ ਕੱਪ ਬਲੀਚ ਡਾਲ ਕੇ ਉਸਕੋ ਇੱਕ ਰਿੰਸ ਸਾਈਕਲ ਪੇ ਰਨ ਕਰ ਲੇ, ਔਰ ਉਸਸੇ ਕਿਆ ਹੋਗਾ, ਉਸਕੀ ਪਾਈਪ ਮੇਂ ਕਿਸੀ ਵੀ ਪ੍ਰਕਾਰ ਕੀ ਜੋ ਫੂਡ ਗਰੀਸ ਹੈ ਵੋ ਨੀਟ ਐਂਡ ਕਲੀਨ ਹੋ ਜਾਏਗੀ, ਔਰ ਇਟ ਗਨ ਸਮੈਲ ਵੈਰੀ ਨਾਈਸ, ਸਾਰੇ ਉਸਕੇ ਪੁਰਜੇ ਜੋ ਹੈ ਕਲੀਨ ਹੋ ਜਾਏਗੇ। ਸੋ ਅਗਰ ਆਪ ਕੁਇਕ ਫਿਕਸ ਕੋ ਆਪਣੇ ਘਰ ਕਾ ਟੈਕਨੀਸ਼ੀਅਨ ਕਨੈਕਸ਼ਨ ਰੱਖਣਾ ਚਾਹਤੇ ਹੈ ਤੋ ਨੰਬਰ ਨੋਟ ਕਰ ਲੇ ਜੀ 905-226-2425 905-226-2425 ਤੁਸੀਂ ਨੰਬਰ ਕੋਲ ਰੱਖੋ ਕਿਸੇ ਵੇਲੇ ਵੀ ਕਾਲ ਕਰੋ ਜੀ ਟੀ ਏ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ ਕਿਉਂਕਿ ਫਿਕਸ ਵਾਲੇ ਸਰਟੀਫਾਈਡ ਟੈਕਨੀਸ਼ੀਅਨ ਨਵੇਂ ਇੰਸਟਾਲੇਸ਼ਨ ਹੋਣ ਪੁਰਾਣਿਆਂ ਦੀ ਰਿਪੇਅਰ ਹੋਵੇ ਜਾਂ ਪੁਰਾਣਿਆਂ ਦੀ ਤੁਸੀਂ ਮੇਨਟੇਨੈਂਸ ਹੋਵੇ ਉਹਦਾ ਕੇਅਰ ਕਰਦੇ ਨੇ ਮਿਸਟਰ ਫਰਾਜ਼ ਜੀ ਥੈਂਕ ਯੂ ਜੀ ਜੀ ਸੁਖੀ
11: ਕਿ ਇਹਨਾਂ ਦੀ ਜਿਹੜੀ ਟੀਮ ਹੈ ਉਹ ਤੁਹਾਡੇ ਲਈ ਤੁਹਾਡੇ ਆਸ ਪਾਸ ਬ੍ਰੰਪਟਨ ਮਿਸਾਗਾ ਹਮਿਲਟਨ ਈਵਨ ਕਿਚਨਰ ਜਿੱਥੇ ਵੀ ਤੁਸੀਂ ਭਾਵੇਂ ਓਕਵੈਲ ਦੇ ਵਿੱਚ ਔਸ਼ਵਾ ਦੇ ਵਿੱਚ ਕਿਤੇ ਵੀ ਤੁਸੀਂ ਰਿਪੇਅਰ ਕਰਾਉਣੀ ਹੈ ਤੇ ਕਿਤੇ ਨਾ ਕਿਤੇ ਇਹਨਾਂ ਦੀ ਟੀਮ ਦਾ ਕੋਈ ਨਾ ਕੋਈ ਮੈਂਬਰ ਤੁਹਾਨੂੰ ਮਿਲ ਸਕਦਾ ਪਰ ਹੈੱਡ ਆਫਿਸ ਦਾ ਨੰਬਰ 905-226-2425 ਤੇ ਗੱਲ ਕਰ ਸਕਦੇ ਹੋ 905-226-2425 ਤੇ ਗੱਲ ਹੋ ਸਕਦੀ ਹੈ ਸੋ ਲਾਲੀ ਜੀ ਕਾਲ ਤਾਂ ਕਿਸੇ ਦੀ ਨਹੀਂ ਆਈ
8: ਕਿਸੇ ਦੀ ਆਵਾਜ਼ ਪਸੰਦ ਨਹੀਂ ਆ ਜੀ
11: ਮੈਨੂੰ ਲੱਗਦਾ ਔਨ ਏਅਰ ਜਾ ਵੀ ਰਿਹਾ ਪ੍ਰੋਗਰਾਮ
8: ਦੇਖੋ ਇਹ ਤਾਂ ਹੋ ਨਹੀਂ ਸਕਦਾ
11: ਦੇਖ ਲੈਂਦੇ ਇੱਕ ਗਾਣਾ ਮੈਂ ਚਲਾਉਣਾ
8: ਬਿਲਕੁਲ
11: ਜਦ ਤੱਕ ਮੈਂ ਵੀ ਬਾਹਰ ਜਾ ਰੇਡੀਓ ਸੁਣ ਕੇ ਆਉਣਾ ਕਾਰ ਚ ਕਿ ਜਾ ਵੀ ਰਿਹਾ ਔਨ ਏਅਰ ਤੇ ਗਾਣਾ ਜੇ ਪਸੰਦ ਲੱਗਿਆ ਤਾਂ ਵੀ ਦੱਸ ਦੇਣਾ ਜੀ
8: ਬਿਲਕੁਲ ਠੀਕ

0: ਸਮੋਸਾ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ ਤੁਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 ਆਲਬਿਅਨ ਰੋਡ ਇਨ ਰੈਕਸਡੇਲ 416213-1165
1: यारों के साथ टशन या फैमिली के साथ करना हो जशन ढाबा ऑन द फॉल्स आए टेस्ट का वादा और चॉइस भी ज्यादा
2: दिल्ली वाला बटर चिकन रोगन जोश सोया चाप बेस्ट वेज नॉन वेज बिरयानी इन द टाउन बेस्ट वेज नॉन वेज एपेटाइजर या माउथ वाटरिंग मेन कोर्स खाना हो तो सीधा चले आए ढाबा ऑन फॉल्स द बेस्ट फूड इन नाइग्रा फॉल्स LLBO एंड बियर ऑन टैप ऑल्सो अवेलेबल वॉकिंग डिस्टेंस फ्रॉम द फॉल्स फ्री पार्किंग विजिट 5039 सेंटर स्ट्रीट नाइग्रा फॉल्स कॉल 905-358-0864
1: 905-358-0864 ढाबा ऑन द फॉल्स
3: रोकी तू अपनी इंश्योरेंस किसको करवांदा यार
4: ओए कल्ला मैं नहीं अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने
3: वाह यार नंबर ता दई मोना जी दा
4: हां जी तुसी भी नोट करो इंश्योरेंस कोई भी होवे
5: इंश्योरेंस फॉर यू दी मोना मेंगी जी
4: जेडे लाइफ इंश्योरेंस क्रिटिकल इलनेस इंश्योरेंस सुपर वीजा इंश्योरेंस अते हर तरह दी इंश्योरेंस दे लई भरोसेमंद नाम है हुणे कॉल करो 416-509-1509 ते
5: याद रखो मोना मेंगी फ्रॉम इंश्योरेंस फॉर यू
4: 416-509-1509
5: और विजिट insuranceforyou.ca
6: ਕਿਸੇ ਵੀ ਤਰ੍ਹਾਂ ਦੇ ਸਾਈਨ ਜਾਂ ਪ੍ਰਿੰਟਿੰਗ ਦੇ ਕੰਮ ਵਾਸਤੇ ਜਿਸ ਦੇ ਵਿੱਚ ਤੁਸੀਂ ਆਪਣੇ ਬਿਜ਼ਨਸ ਕਾਰਡ ਬਣਵਾਉਣੇ ਹਨ ਪੋਸਟਰਸ ਬਣਵਾਉਣੇ ਹਨ ਜਾਂ ਫਿਰ ਰੀਅਲ ਸਟੇਟ ਦੇ ਸਾਈਨਸ ਬੈਨਰਸ ਦੇ ਵਾਸਤੇ ਕਾਰ ਟਰੱਕ ਸਾਈਨਸ ਦੇ ਵਾਸਤੇ ਤੁਸੀਂ ਕਾਲ ਕਰ ਸਕਦੇ ਹੋ ਪ੍ਰਿੰਟ ਜ਼ੋਨ ਸਾਈਨਰਾਮਾ 1625 ਸਟੀਲਸ ਐਵੇਨਿਊ ਈਸਟ ਸਟੀਲਸ ਦੇ ਐਡਵਾਂਸ ਦੇ ਉੱਪਰ ਲੋਕੇਟਡ ਹਨ ਬ੍ਰੈਂਪਟਨ ਦੇ ਵਿੱਚ ਉਹਨਾਂ ਦਾ ਫੋਨ ਨੰਬਰ ਹੈ 905-458-5956 905-458-5956
7: ਮਿੱਤਰਾਂ ਦੇ ਜੰਕਸ਼ਨ ਤੇ
8: ਉਹ ਕਿਹੜੇ ਜੰਕਸ਼ਨ ਤੇ
9: ਇੱਕਾ ਜੰਕਸ਼ਨ ਬ੍ਰੈਂਪਟਨ ਤੇ
7: ਰਾਤ ਲੱਗੀਆਂ ਮਹਿਫਲਾਂ ਨਾਰੇ
9: ਬਈ ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ ਤਾਜ਼ਾ ਸਵਾਦਲਾ ਖਾਓ ਤੇ 100% ਦੀ ਕਪੈਸਿਟੀ ਵਾਲੇ ਸ਼ਾਨਦਾਰ ਬੈਂਕਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ ਟਿੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM ਆਲ ਡਰਿੰਕਸ 50% ਆਫ ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 647-429-4040 ਟਿੱਕਾ ਜੰਕਸ਼ਨ ਬ੍ਰੈਂਪਟਨ
10: ਅੱਜ
11: ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ ਹੋਰ ਦੱਸ ਕਿਆ ਚਾਹੀਦਾ
12: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੈ
11: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂਵੀਡੀਓ.com ਹੋਰ ਕੋਈ ਸੇਵਾ
0: ਲਿਸਨ ਲਾਈਵ ਵਤਨੋ ਦੋ ਰੇਡੀਓ ਵਿਦ ਸੁਖੀ ਨਿਜਰ
13: ਦੋਸਤੋ ਇੱਕ ਵਾਰੀ ਫਿਰ ਵਤਨਦੂਰ ਚ ਆਪ ਸਭ ਦਾ ਸਵਾਗਤ ਹੈ 10 ਮਿੰਟ ਸਾਡੇ ਕੋਲ ਹੋ ਰਿਹਾ ਔਰ ਜਿੱਥੇ ਅਸੀਂ ਤੁਹਾਨੂੰ ਇਨਫੋਰਮੇਸ਼ਨ ਸਾਰੇ ਦੇ ਰਹੇ ਹਾਂ ਸਾਡੇ ਸਪੌਂਸਰਾਂ ਦੀ ਨਾਲ ਇੱਕ ਸਾਡੇ ਸਪੌਂਸਰ ਹੋਰ ਨੇ ਕੀਆ 427 ਜਿਹੜੇ ਕਿ ਬਹੁਤ ਵੱਡਾ ਨਵਾਂ ਉਹਨਾਂ ਨੇ ਸ਼ੋਰੂਮ ਆਪਣਾ ਖੋਲਿਆ ਟੋਬੀਕੋ ਦੇ ਵਿੱਚ ਜਿੱਥੇ ਜਾ ਕੇ ਤੁਸੀਂ ਹਾਲੇ ਵੀ ਬੜੀ ਵੱਡੀ ਸੇਲ ਚੱਲ ਰਹੀ ਹੈ ਉਹਦਾ ਫਾਇਦਾ ਲੈ ਸਕਦੇ ਹੋ ਕੀਆ ਦੀ ਕੋਈ ਵੀ ਗੱਡੀ ਲੀਜ਼ ਕਰਨੀ ਆ ਬਾਏ ਕਰਨੀ ਆ ਤੇ ਉਹਦਾ ਤੁਸੀਂ ਜਿਹੜਾ ਐਡਵਾਂਟੇਜ ਲੈ ਸਕਦੇ ਹੋ ਔਰ ਜੇਕਰ ਮੌਰਗੇਜ ਦੀ ਭਾਲ ਦੇ ਵਿੱਚ ਹੋ ਤੇ ਮੁਕੇਸ਼ ਚੌਹਾਨ ਹੋਰਾਂ ਨੇ ਅੱਜ ਦੇ ਪ੍ਰੋਗਰਾਮ ਨੂੰ ਸਪੌਂਸਰ ਕੀਤਾ 647-512-7000 ਇਹਨਾਂ ਦਾ ਨੰਬਰ ਹੈ ਤੇ ਜੇ ਕੋਈ ਪ੍ਰੋਪਰਟੀ ਲੱਭ ਰਹੇ ਹੋ ਤੇ ਤੁਹਾਨੂੰ ਪਤਾ ਸਾਡੀ ਟੀਮ ਜਿਹੜੀ ਹੈ ਉਹ ਰੀਅਲ ਸਟੇਟ ਦਾ ਕੰਮ ਵੀ ਕਰਦੀ ਹੈ ਔਰ ਤੁਹਾਨੂੰ ਬਹੁਤ ਵਧੀਆ ਪ੍ਰੋਪਰਟੀਜ਼ ਤੁਹਾਨੂੰ ਲੈ ਕੇ ਦੇ ਸਕਦੇ ਹਾਂ ਇਸ ਟਾਈਮ ਸਾਡੇ ਕੋਲ 2 ਪਲਾਜ਼ੇ ਆ ਲਾਲੀ ਭਾਜੀ ਤੁਸੀਂ ਵੀ ਰੀਅਲ ਸਟੇਟ ਦਾ ਕਰਦੇ ਹੋ ਕੰਮ ਇਸ ਟਾਈਮ 2 ਬਹੁਤ ਵਧੀਆ ਪਲਾਜ਼ੇ ਜਿਹੜੇ ਬਣਨ ਦੇ ਵਿੱਚ ਤਕਰੀਬਨ 1.5-2 ਸਾਲ ਦੇ ਵਿੱਚ ਤਿਆਰ ਹੋਣੇ ਆ ਇੱਕ ਬ੍ਰਮਟਨ ਦੇ ਵਿੱਚ ਹਾਈਵੇ 10 ਅਤੇ 410 ਦੇ ਕਾਰਨਰ ਦੇ ਉੱਤੇ ਆ 15 ਏਕੜ ਲੈਂਡ ਦੇ ਵਿੱਚ ਇਹ ਪਲਾਜ਼ਾ ਬਣੇਗਾ ਔਰ ਸਾਡੀ ਟੀਮ ਰੀਮੈਕਸ ਗੋਲਡ ਨਾਲ ਕੰਮ ਕਰਦੀ ਹੈ ਸਾਡੇ ਕੋਲ ਇਹ ਐਕਸਕਲੂਸਿਵ ਪਲਾਜ਼ਾ ਹੈ ਜਿਹਦੇ ਵਿੱਚ ਤੁਸੀਂ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਬਿਜ਼ਨਸ ਖੋਲਣਾ ਚਾਹੁੰਦੇ ਹੋ ਤੁਸੀਂ ਗ੍ਰੋਸਰੀ ਸਟੋਰ ਖੋਲਣਾ ਹੈ ਤੁਸੀਂ ਰੈਸਟੋਰੈਂਟ ਖੋਲਣਾ ਤੁਸੀਂ ਲਾਦ ਆਫਿਸ ਖੋਲਣਾ ਤੁਸੀਂ ਇਲੈਕਟ੍ਰੀਕਲ ਦਾ ਕੋਈ ਦੁਕਾਨ ਖੋਲਣੀ ਆ ਤੁਸੀਂ ਜਾਣੀ ਕਿ ਗੱਲ ਕੀ ਹੈ ਤੁਹਾਡੇ ਕੋਲ ਸੁਨਹਿਰੀ ਮੌਕਾ ਹੈ, ਕੋਈ ਸਪਾ ਖੋਲਣਾ ਹੈ, ਕੋਈ ਬਿਊਟੀ ਸਲੂਨ ਖੋਲਣਾ ਹੈ, ਤੇ ਨੰਬਰ ਬਹੁਤ ਈਜ਼ੀ ਦੇ ਦੇਣਾ ਤੁਹਾਨੂੰ ਆਪਣਾ ਹੋਲਡ ਕਰਾਉਣ ਲਈ ਇਸ ਯੂਨਿਟ ਲਈ ਨਹੀਂ, 416-881-7070 416-881-7070 ਤੇ ਕਾਲ ਕਰ ਲੈਣਾ। ਤੇ ਦੂਸਰਾ ਜਿਹੜਾ ਪਲਾਜ਼ਾ ਹੈ ਉਹ ਹੈ ਜੀ ਤੁਹਾਡੇ ਲਈ ਹੈਰੀਟੇਜ ਅਤੇ ਆਪਣੇ ਸਟੀਲ ਦੇ ਕਾਰਨਰ ਦੇ ਉੱਪਰ, ਇੱਥੇ ਵੀ ਬਹੁਤ ਵਧੀਆ ਆਡੀਅੰਸ ਬਸਦੀ ਆ। ਬ੍ਰਮਟਨ ਤੇ ਮਿਸਾਗਾ ਦਾ ਕਾਰਨਰ ਹੈਗਾ ਇੱਥੇ, ਇਹ ਪਲਾਜ਼ਾ ਵੀ ਜਿਹੜਾ ਹੈਗਾ 2 ਸਾਲ ਦੇ ਵਿੱਚ ਬਣ ਕੇ ਤਿਆਰ ਹੋਣਾ। ਇਹਦੇ ਲਈ ਵੀ ਤੁਹਾਡੇ ਕੋਲ ਸੁਨਹਿਰੀ ਮੌਕਾ ਹੈ, ਤੁਸੀਂ ਜਿੱਦਾਂ ਦੇ ਵਪਾਰ ਕਰਨਾ ਚਾਹੁੰਦੇ ਹੋ ਉਸੇ ਵਪਾਰ ਦੇ ਲਈ ਇੱਥੇ ਆਪਣਾ ਯੂਨਿਟ ਹੋਲਡ ਕਰਵਾ ਸਕਦੇ ਹੋ। ਥੋੜੇ ਪੈਸੇ ਦੇਣੇ ਆ, ਬਾਕੀ ਸਭ ਹੌਲੀ ਹੌਲੀ ਕਿਸ਼ਤਾਂ ਦੇ ਵਿੱਚ ਦੇਣੇ ਆ ਜਦ ਤੱਕ ਕੰਪਲੀਟ ਹੋਣਾ, ਤੇ ਟੋਟਲ ਤੁਸੀਂ 30% ਜਿਹੜਾ ਹੈਗਾ ਉਹ ਡਿਪੋਜ਼ਿਟ ਕਰਾਉਣਾ। ਨੰਬਰ 416-881-7070 416-881-7070।
10: ਦੋ ਪ੍ਰਾਪਰਟੀਜ਼ ਮੈਂ ਵੀ ਤੁਹਾਨੂੰ ਦੱਸ ਦਿੰਦਾ। ਕਿਸ਼ਨਰ ਦੇ ਵਿੱਚ ਸਾਡੇ ਕੋਲ 1850 ਸਕੁਅਰ ਫੀਟ ਦਾ ਇੱਕ ਫ੍ਰੀ ਹੋਲਡ ਟਾਊਨ ਹਾਊਸ ਹੈ ਜੀ, ਔਰ ਇਹ ਟਾਊਨ ਹਾਊਸ ਜਿਹੜਾ ਹੈਗਾ ਕੰਸਟੋਗਾ ਕਾਲਜ ਦੇ ਬਿਲਕੁਲ ਨੇੜੇ ਹੈ, 401 ਤੋਂ ਸਿਰਫ ਅਤੇ ਸਿਰਫ 5 ਮਿੰਟ ਦਾ ਡਿਸਟੈਂਸ ਹੈਗਾ। 4 ਬੈਡਰੂਮ, 4 ਫੁੱਲ ਵਾਸ਼ਰੂਮ, ਮੇਨ ਫਲੋਰ 'ਤੇ 1 ਫੁੱਲ ਵਾਸ਼ਰੂਮ ਹੈਗਾ। ਜੇ ਤੁਹਾਡੇ ਘਰ 'ਚ ਕਪਲ ਓਲਡ ਏਜ ਦੇ ਨੇਗੇ ਉਹਨਾਂ ਦੇ ਲਈ ਬਹੁਤ ਬਿਹਤਰੀਨ ਇਹ ਘਰ ਹੈਗਾ। 2 ਬੈਡਰੂਮ ਦੀ ਬੇਸਮੈਂਟ ਰੈਂਟਡ ਹੈ ਵਿਦ ਸੈਪਰੇਟ ਲਾਂਡਰੀ ਕਿਚਨ ਵਾਸ਼ਰੂਮ, ਸੋ ਇਹ ਬੜੀ ਰੀਜ਼ਨੇਬਲ ਪ੍ਰੋਪਰਟੀ ਹੈਗੀ ਹੈ ਫਸਟ ਟਾਈਮ ਬਾਅਰ ਵਾਸਤੇ। ਜੇਕਰ ਤੁਸੀਂ ਉੱਥੇ ਇਨਵੈਸਟਮੈਂਟ ਵੀ ਕਰਨਾ ਚਾਹੁੰਦੇ ਹੋ ਤਾਂ ਬਹੁਤ ਬਿਹਤਰੀਨ ਪ੍ਰੋਪਰਟੀ ਹੈ। $4600 ਇਸ ਵੇਲੇ ਇਹਦੇ ਤੋਂ ਰੈਂਟ ਆ ਰਿਹਾ। 1850 ਸਕੁਅਰ ਫੀਟ ਦਾ ਫ੍ਰੀ ਹੋਲਡ ਟਾਊਨ ਹਾਊਸ ਕਿਚਨਰ ਦੇ ਵਿੱਚ, ਇਸ ਦੇ ਲਈ ਜਾਂ ਫਿਰ ਤੁਹਾਨੂੰ ਅਸੀਂ ਹੁਣ ਬ੍ਰੈਂਪਟਨ ਦੇ ਵਿੱਚ ਜਿਹੜੀ ਕ੍ਰੈਡਿਟ ਵਿਊ ਹੈਗੀ ਜੀ ਐਲਡਰਾਡੋ ਪਾਰਕ ਦੇ ਨੇੜੇ, 125 ਫੁੱਟ ਫਰੰਟੇਜ, 433 ਫੁੱਟ ਡੈਪਥ ਦੇ ਨਾਲ ਬਹੁਤ ਕਮਾਲ ਦਾ ਘਰ ਬਣਿਆ ਹੋਇਆ, ਲੀਗਲ ਬੇਸਮੈਂਟ ਬਣੀ ਹੋਈ ਹੈ। ਰੈਂਟਡ ਪ੍ਰੋਪਰਟੀ ਹੈਗੀ ਹੈ ਜੀ ਇਹ ਵੀ, ਪਰ ਇਹਦੇ 'ਚ ਅਗਰ ਤੁਸੀਂ ਕੱਲ੍ਹ ਨੂੰ ਕਸਟਮ ਘਰ ਬਣਾਉਣਾ ਹੈਗਾ ਉਹਦੇ ਡਿਜ਼ਾਇਨਸ ਉਹਦੇ ਸਰਵੇ ਹੋਏ ਹੋਏ ਨੇਗੇ, ਡਿਜ਼ਾਇਨ ਪਾਸ ਹੈਗਾ, ਅਸੀਂ ਤੁਹਾਨੂੰ ਉਹ ਦੇ ਸਕਦੇ ਹਾਂ। ਸੈਵਰੈਂਸ ਕਰਾਉਣੀ ਆ ਲੋਟ ਦੀ, 125 ਫੁੱਟ ਫਰੰਟ ਬਹੁਤ ਵੱਡਾ ਹੁੰਦਾ, ਜੇ ਤੁਸੀਂ ਹਿਸਾਬ ਲਾ ਲਓ ਕਿ 125 ਦਾ 65 ਫੁੱਟ ਫਰੰਟ ਬਣਦਾ, 2 ਲੋਟ ਬਣਦੇ ਨੇ, ਕੱਲ੍ਹ ਨੂੰ ਤੁਸੀਂ ਇਸ ਪ੍ਰੋਪਰਟੀ 'ਚ ਹੋਰ ਵੀ ਮਨੀ ਬਣਾ ਸਕਦੇ ਹੋ। ਸੋ ਇਸ ਦੇ ਲਈ ਵੀ ਚਾਹੇ ਮੇਰਾ ਨੰਬਰ ਲੈ ਲਓ ਜੀ 416-500-9331, 416-593-31 ਜਾਂ ਫਿਰ 416-881-7070 ਨੰਬਰ ਹੈ, 416-881-7070 'ਤੇ ਕਾਲ ਕਰ ਸਕਦੇ ਹੋ। ਸੀਰੀਅਸ ਬਾਇਰ ਹੀ ਕਾਲ ਕਰਿਓ ਜੀ ਪਲੀਜ਼, ਐਡਰੈਸ ਪੁੱਛ ਕੇ ਉੱਥੇ ਤੱਕ ਪਹੁੰਚਣ ਵਾਲੀ ਜਿਹੜੀ ਗੱਲ ਹੈ ਉਹ ਅਸੀਂ ਅਸੈਪਟ ਨਹੀਂ ਕਰਦੇ। ਬਿਲਕੁਲ ਐਥੀਕਲ ਰੀਅਲ ਸਟੇਟ ਅਗਰ ਤੁਸੀਂ ਕਰਨੀ ਹੈ ਤਾਂ ਟੀਮ ਦੇ ਨਾਲ ਜੁੜ ਸਕਦੇ ਹੋ।
13: ਅਤੇ ਕੋਈ ਮੌਰਗੇਜ ਦੀ ਜ਼ਰੂਰਤ ਹੋਊਗੀ, ਤੁਹਾਨੂੰ ਕੋਈ ਲੋਨ ਦੀ ਲੋੜ ਹੈ ਤਾਂ ਵੀ ਸਾਡੀ ਟੀਮ ਤੁਹਾਡੀ ਹੈਲਪ ਕਰ ਸਕਦੀ ਹੈ 416-881-7070 ਦੇ ਉੱਤੇ। ਅਤੇ ਇਹਦੇ ਨਾਲ ਨਾਲ ਲਾਲੀ ਭਾਅ ਜੀ, ਇੱਕ ਆਪਾਂ ਆਪਣੇ ਕੋਲ 2 ਹੋਰ ਪ੍ਰੋਪਰਟੀਆਂ ਇਹੋ ਜਿਹੀਆਂ ਜਿਹਨਾਂ 'ਚੋਂ ਇਨਕਮ ਆ ਰਹੀ ਹੈ, ਚੰਗੀ ਇਨਕਮ ਆ ਰਹੀ ਹੈ। ਇੱਕ ਲੰਡਨ ਦੇ ਵਿੱਚ ਹੈ, ਉਹ 13,000 ਸਕੁਅਰ ਫੀਟ ਦੀ ਬਿਲਡਿੰਗ ਹੈ ਜੋ ਕਿ ਰੈਂਟ ਦੇ ਉੱਤੇ ਚੜੀ ਹੋਈ ਆ, ਔਰ 2038 ਤੱਕ ਉਹਦੀ ਲੀਜ਼ ਹੈਗੀ ਆ, ਅਤੇ $13,000 ਹੀ ਉਹਦਾ ਕਿਰਾਇਆ ਆ ਰਿਹਾ, ਅਤੇ ਕੀਮਤ ਸਿਰਫ $22,00,000 ਦੀ।
10: ਕਿਆ ਬਾਤ ਹੈ, ਦੇਖੋ ਬਹੁਤ ਕਮਾਲ ਦੀ ਹੈ ਜੀ। ਇਹਦੇ ਵਿੱਚ ਵੀ ਬਹੁਤ ਸਾਰੀਆਂ ਜ਼ੋਨਿੰਗਸ ਨੇ ਅਵੇਲੇਬਲ, ਬਹੁਤ ਸਾਰੀਆਂ ਇਹਦੇ 'ਚ ਆਪਸ਼ਨਸ ਅਵੇਲੇਬਲ ਨੇ। ਇਸੇ ਤਰ੍ਹਾਂ ਇੱਕ ਪ੍ਰੋਪਰਟੀ ਤੁਹਾਨੂੰ ਅਸੀਂ ਨਿਆਗਰਾ ਫਾਲ ਦੇ ਦਿੰਦੇ ਹਾਂ ਫੈਰੀ ਸਟਰੀਟ ਦੇ ਉੱਤੇ, ਲਗਭਗ 67 ਸਕੁਅਰ ਫੀਟ ਦੀ ਇਹ ਪ੍ਰੋਪਰਟੀ ਹੈ, ਜਿਹਦੇ 'ਚ ਇੱਕ 1200 ਸਕੁਅਰ ਫੀਟ ਦੀ ਦੁਕਾਨ ਹੈ ਜੋ ਫੈਰੀ ਸਟਰੀਟ ਨੂੰ ਫੇਸ ਕਰਦੀ ਹੈ। ਆਪਣੀ ਇਸ ਦੀ ਸਟਰੀਟ ਹੈਗੀ ਹੈ, ਪਿੱਛੇ 10 ਕਾਰਾਂ ਦੀ ਇਹਦੇ 'ਚ ਪਾਰਕਿੰਗ ਹੈਗੀ ਹੈ, ਔਰ ਮੈਟਲ ਫੈਂਸ ਜਿਹੜੀ ਆ ਲੱਗੀ ਹੋਈ ਹੈ। ਇਹਦੇ ਵਿੱਚ 2 ਯੂਨਿਟ 1 ਬੈਡਰੂਮ ਦੇ ਸੂਟ ਨੇ ਜਿਹੜੇ ਰੈਂਟਡ ਨੇ, ਪਿਛਲੇ ਪਾਸੇ 2 ਬੈਡਰੂਮ ਦਾ 1 ਯੂਨਿਟ ਹੈ ਰੈਂਟਡ ਹੈ, ਉੱਪਰਲੇ ਪਾਸੇ 3 ਬੈਡਰੂਮ, ਲਿਵਿੰਗ ਹਾਲ, ਕਿਚਨ, ਵਾਸ਼ਰੂਮ ਐਂਡ ਡਾਇਨਿੰਗ ਰੂਮ, ਬਹੁਤ ਖੁੱਲ੍ਹਾ ਸੁੱਲ੍ਹਾ ਯੂਨਿਟ ਹੈਗਾ ਜਿਹਨੂੰ ਏਅਰਬੀਐਨਬੀ ਜਿਹੜਾ ਹੈਗਾ ਕੀਤਾ ਜਾ ਰਿਹਾ ਹੈਗਾ। ਇਸ ਪ੍ਰੋਪਰਟੀ ਦੇ ਵਿੱਚ ਬਹੁਤ ਸਾਰੀਆਂ ਜੋਨਿਕਸ ਜਿਹੜੀਆਂ ਅਵੇਲੇਬਲ ਨੇ, ਮਲਟੀਪਲ ਤੁਸੀਂ ਹੋਸਪਿਟਲ ਪੁਆਇੰਟ ਆਫ ਵਿਊ ਨਾਲ ਤੁਸੀਂ ਕੋਈ ਵੀ ਕਲੀਨਿਕ ਖੋਲ੍ਹਣਾ ਹੈਗਾ, ਲੈਬੋਰਟਰੀ ਖੋਲ੍ਹਣੀ ਹੈਗੀ ਹੈ, ਰੈਜੀਡੈਂਸ਼ੀਅਲ ਕੰਪਲੈਕਸ

0: ਜੀ ਸਪੇਨ ਮਿਲੇ ਜੀ, ਗੱਲ ਇਹ ਹੈ ਇਸ ਚੀਜ਼ ਸਾਨੂੰ ਦੇਖਣਾ ਪਊਗਾ ਕਿ ਸਾਡੇ ਆਲੇ ਦੁਆਲੇ ਵਟ ਇਜ਼ ਹੈਪਨਿੰਗ, ਠੀਕ ਹੈ, ਐਂਡ ਹੂ ਇਜ਼ ਬਿਹਾਈਂਡ ਦਿਸ। ਇੱਕ ਇਹ ਚੀਜ਼ ਨਜ਼ਰ ਅੰਦਾਜ਼ ਨਹੀਂ ਕਰਨੀ ਪਊਗੀ, ਇਹ ਦੇਖਣਾ ਪਊਗਾ। ਹਾਂ, ਇਲੈਕਸ਼ਨਸ ਆ ਰਹੀਆਂ ਨੇ, ਆਪਣੇ ਭਵਿੱਖ ਵਾਸਤੇ, ਆਪਣੀਆਂ ਆਉਂਦੀਆਂ ਨਸਲਾਂ ਵਾਸਤੇ ਸਾਨੂੰ ਸੋਚ ਨਾਲ ਵੋਟ ਕਰਨੀ ਪਊਗੀ, ਕੈਂਡੀਡੇਟ ਚੁਣੋ। ਮੈਂ ਫਿਰ ਬੇਨਤੀ ਕਰੂੰਗਾ, ਠੀਕ ਹੈ ਅਸੀਂ ਵੀ ਜਿੱਥੇ ਗਏ ਸਾਡੇ ਵੀ ਮਿੱਤਰ ਪ੍ਰੇਮੀ ਨੇ, ਅਸੀਂ ਇਹ ਨਹੀਂ ਕਹਿੰਦੇ, ਦੋਸਤੀ ਇੱਕ ਪਾਸੇ, ਪਰ ਜਦੋਂ ਨੇਸ਼ਨ ਦਾ ਭਵਿੱਖ ਜਾਂ ਆਪਣੇ ਸ਼ਹਿਰ ਦਾ ਭਵਿੱਖ ਹੈ ਉਦੋਂ ਤੁਹਾਡੇ ਲਈ ਇੱਕ ਪਾਸੇ ਦਾ ਪੱਖ ਰੱਖਣਾ ਨਹੀਂ ਚੰਗਾ ਹੁੰਦਾ, ਉਦੋਂ ਦੋਵੇਂ ਪੱਖ ਦੇਖਣੇ ਹੋਣਗੇ। ਸੋ ਫੈਸਲਾ ਧਿਆਨ ਨਾਲ ਕਰਨਾ ਜੀ, ਅਸੀਂ ਬਹੁਤ ਨੁਕਸਾਨ ਆਲਰੇਡੀ ਉਠਾ ਚੁੱਕੇ ਹਾਂ, ਜਿੰਨੇ ਵੀ ਕੈਂਡੀਡੇਟ ਨੇ ਉਹਨਾਂ ਦੇ ਲਈ ਸ਼ੁਭਇਸ਼ਾਵਾਂ ਨੇ, ਪਰ ਵੋਟਰਾਂ ਨੂੰ ਅਸੀਂ ਜਿਹੜੀ ਹੈਗੀ ਅਹਤਿਆਤ ਵਰਤਣ ਦੀ ਜਿਹੜੀ ਇੱਕ ਬੇਨਤੀ ਕਰਦੇ ਹਾਂ।
1: ਬਿਲਕੁਲ ਜੀ, ਔਰ ਅਸੀਂ ਵੋਟਰਾਂ ਨੂੰ ਇਹ ਵੀ ਕਹਾਂਗੇ, ਅਪੀਲ ਕਰਾਂਗੇ, ਅਤੇ ਜਿਹੜੇ ਕੈਂਡੀਡੇਟ ਹੈ ਉਹਨਾਂ ਨੂੰ ਵੀ ਅਪੀਲ ਕਰਾਂਗੇ ਕਿ ਉਹ ਸਾਡੇ ਪਲੇਟਫਾਰਮ 'ਤੇ ਆ ਕੇ ਆਪਣਾ ਮੈਸੇਜ ਦੇ ਸਕਦੇ ਆ। ਕੋਈ ਵੀ, ਅਸੀਂ ਕਿਸੇ ਇੱਕ ਦੀ ਸਾਈਡ ਨਹੀਂ ਲਵਾਂਗੇ, ਜਿਹੜਾ ਮਰਜ਼ੀ ਆ ਕੇ ਆਪਣਾ ਮੈਸੇਜ ਦੇ ਸਕਦਾ, ਅਤੇ ਜਿਹੜੇ ਵੋਟਰ ਨੇ ਉਹ ਆਪਣਾ ਸਵਾਲ ਸਾਨੂੰ ਕਰ ਸਕਦੇ ਆ ਕਿ ਇਹਨਾਂ ਨੂੰ ਆਪ ਪੁੱਛੋ, ਅਤੇ ਜੇ ਉਹ ਤੁਹਾਡੀ ਡੋਰ 'ਤੇ ਆਉਂਦੇ ਆ ਤਾਂ ਵੀ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਆ, ਤੁਹਾਡੇ ਕੋਲ ਹੁਣ ਸੁਨਹਿਰੀ ਮੌਕਾ ਹੈਗਾ। ਸੋ ਸਾਡੇ ਨਾਲ ਕੋਈ ਗੱਲਬਾਤ ਕਰਨੀ ਹੈ ਅਤੇ ਸਾਡਾ ਨੰਬਰ ਬੇਝਿਜਕ ਹੋ ਕੇ ਸੇਵ ਕਰ ਲਓ ਆਪਣੇ ਟੈਲੀਫੋਨ ਨੰਬਰ 'ਤੇ 9057990999। ਆਪਣਾ ਸੁਨੇਹਾ ਲੱਖਾਂ ਹੀ ਦਰਸ਼ਕਾਂ ਤੱਕ, ਲੱਖਾਂ ਸਰੋਤਿਆਂ ਤੱਕ ਪਹੁੰਚਾਉਣਾ ਚਾਹੁੰਦੇ ਹੋ, 9057990999 ਤੇ ਤੁਸੀਂ ਕਾਲ ਕਰ ਸਕਦੇ ਹੋ।
0: ਫਰਾਜ਼ ਜੀ, ਆਪ ਅੱਜ ਹਮਾਰੇ ਸਟੂਡੀਓ ਮੇ ਆਏ, ਆਪਕਾ ਬਹੁਤ ਬਹੁਤ ਸ਼ੁਕਰੀਆ, ਆਇੰਦਾ ਵੀ ਆਪ ਆਤੇ ਰਹੇਗੇ, ਆਪ ਆਪਣਾ ਨੰਬਰ ਦੇ ਸਕਦੇ ਹੈ
2: ਜੀ। ਕੁਇਕ ਫਿਕਸ ਮਾਸਟਰ ਹਮਾਰੀ ਕੰਪਨੀ ਕਾ ਨਾਮ ਹੈ, ਔਰ ਹਮਾਰਾ ਨੰਬਰ ਹੈ 9052262425। ਵਨ ਕਾਲ ਡਜ਼ ਇਟ ਆਲ।
0: ਥੈਂਕ ਯੂ ਫਰਾਜ਼ ਜੀ, ਥੈਂਕ ਯੂ ਫਾਰ ਕਮਿੰਗ ਟੂ ਦ ਸਟੂਡੀਓ।
2: ਥੈਂਕ ਯੂ।
1: ਔਰ ਲਾਲੀ ਭਾਜੀ ਲਈਏ ਫਿਰ ਇਜਾਜ਼ਤ
0: ਜੀ? ਬਿਲਕੁਲ,
1: ਕਿਉਂਕਿ ਲੌਂਗ ਵੀਕਐਂਡ ਹੈ, ਆਪਾਂ ਵੀ ਮਨਾਈਏ ਥੋੜਾ ਜਿਹਾ।
0: ਐਬਸੋਲਿਊਟਲੀ।
1: ਸੋ ਦਿਓ ਜੀ ਸਾਨੂੰ ਇਜਾਜ਼ਤ, ਤੇ ਖੂਬਸੂਰਤ ਗੀਤ ਦੇ ਨਾਲ ਵਿਦਾ ਲੈਂਦੇ ਹਾਂ ਕਿ ਇਹ ਵੀ ਗੀਤ ਰਾਤਾਂ ਦੀ ਹੀ ਗੱਲ ਕਰਦਾ, ਇਹ ਕਾਲੀਆਂ ਰਾਤਾਂ ਦੀ ਗੱਲ ਕਰਦਾ, ਉਹ ਰਾਤ ਦੇ ਹਨੇਰੇ ਦੀ ਗੱਲ ਸੀਗੀ। ਸੋ ਪਰਮਾਤਮਾ ਨੇ ਚਾਹਿਆ, ਆਵਾਜ਼ ਦੇ ਰਾਹੀਂ ਤੁਹਾਡੇ ਨਾਲ ਕੱਲ੍ਹ ਮੁਲਾਕਾਤ ਹੋਵੇਗੀ, ਤਦ ਤੱਕ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 9057990999।

di Soganda Varga che se cerca di Tanda Varga. ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ ਮੱਖਿਓ ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ ਨਿਊਜ਼ ਵਿਊਜ਼ ਗੀਤ ਸੰਗੀਤ ਹਾਸੇ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ।

0: ਜੇਕਰ ਤੁਸੀਂ ਇੰਡੀਆ ਨੂੰ ਜਾ ਰਹੇ ਹੋ ਤਾਂ ਇੱਕ ਗਿਫਟ ਤੁਸੀਂ ਜ਼ਰੂਰ ਲੈ ਕੇ ਜਾਓ ਢਿੱਲੋਂ ਵੀਡੀਓ ਤੋਂ, ਗੁਰਬਾਣੀ ਵਾਲਾ ਰੇਡੀਓ, ਨਿਤਨੇਮ ਵੀ ਆ, ਸੰਪੂਰਨ ਪਾਠ ਵੀ ਇਹਦੇ 'ਚ, ਢਾਡੀ ਵਾਰਾਂ ਵੀ ਨੇ ਅਤੇ 300 ਸ਼ਬਦ 20 ਘੰਟੇ ਦੀ ਬੈਟਰੀ ਆ। ਏਅਰਪਲੱਗ ਤੁਹਾਨੂੰ ਨਾਲ ਮਿਲਣਗੇ, ਢਿੱਲੋਂ ਵੀਡੀਓ ਤੋਂ ਇੱਕ ਜਾਂ ਇੱਕ ਤੋਂ ਵੱਧ ਰੇਡੀਓ ਲੈਣੇ ਆ ਅਤੇ ਨੰਬਰ ਨੋਟ ਕਰ ਲਓ 905-204-1313 905-204-1313 905-204-1313
1: ਜੀ ਟੀ ਏ ਦਾ ਸਭ ਤੋਂ

0: ਆਪਣਾ ਖਾਣਾ ਉੱਥੇ ਹੀ ਤਾਂ ਮਿਲਦਾ ਹੈ।
1: ਸਹੀ ਸੁਣਿਆ ਬਈ, ਜਿੰਨਾ ਸੋਹਣਾ ਰੈਸਟੋਰੈਂਟ ਹੈ ਉਸ ਤੋਂ ਵੀ ਜ਼ਿਆਦਾ ਸਵਾਦ ਸਵੀਟ ਮਹਿਲ ਦੀ ਹਰ ਇੱਕ ਡਿਸ਼ ਹੈ। ਜਲੇਬੀਆਂ, ਪਕੌੜੇ, ਸਮੋਸੇ, ਟਿੱਕੀਆਂ, ਵਿਆਹ ਹੋਵੇ ਪਾਰਟੀ ਜਾਂ ਹੋਣ ਕਿੱਟੀਆਂ, ਸਵੀਟ ਮਹਿਲ ਦੀ ਵੈਜ ਜਾਂ ਨੌਨ ਵੈਜ ਆਈਟਮਸ ਲਈ ਡਾਈਨਿੰਗ ਕਰੋ ਜਾਂ ਕੇਟਰਿੰਗ ਕਰਵਾਓ। ਇੱਕੋ ਨੰਬਰ ਘੁਮਾਓ, 416-679-9991, ਓਫਿਸਿਟ ਯੂਨਿਟ 9680 ਰੈਕਸਡੇਲ ਬੁਲੇਵਾਰਡ ਟੋਬੀਕੋ। ਸਵੀਟ ਮਹਿਲ, ਟ੍ਰੈਡੀਸ਼ਨ ਆਫ ਟੇਸਟ।
2: ਜੇਕਰ ਤੁਹਾਡੀ ਬੇਸਮੈਂਟ ਲੀਕ ਹੋ ਰਹੀ ਆ, ਨਹੀਂ ਠੀਕ ਹੋ ਰਹੀ, ਤਾਂ ਤੁਹਾਨੂੰ ਮੈਂ ਬਾਈ ਸਤਵਿੰਦਰ ਉਹਨਾਂ ਦਾ ਨਾਮ ਦਿੰਦਾ। ਇਹਨਾਂ ਨੇ ਬੇਸਮੈਂਟ ਦੇ ਵਿੱਚ ਇੱਕ ਐਸਾ ਇੰਜੈਕਸ਼ਨ ਆ ਜਿਹੜਾ ਉਹ ਲਾਉਂਦੇ ਆ ਕਿ ਬੇਸਮੈਂਟ ਦਾ ਖੰਘ ਜ਼ੁਕਾਮ ਸਾਰਾ ਹੀ ਹਟ ਜਾਂਦਾ। 22 ਸਾਲਾਂ ਦਾ ਐਕਸਪੀਰੀਅੰਸ ਆ ਬਾਈ ਸਤਵਿੰਦਰ ਉਹਨਾਂ ਨੂੰ। ਸੋ 25 ਸਾਲ ਦੀ ਵਾਰੰਟੀ ਵੀ ਕਰਦੇ ਆ ਕਿ ਦੁਬਾਰੇ ਮੁੜ ਕੇ ਲੀਕ ਨਹੀਂ ਹੋਊਗਾ, ਚਾਹੇ ਅੰਦਰਲੇ ਪਾਸਿਓ ਜਾਂ ਫਿਰ ਬਾਹਰਲੇ ਪਾਸਿਓ ਡਿੱਗ ਕਰਕੇ ਵੀ ਤੁਹਾਨੂੰ ਸਰਟੀਫਿਕੇਟ ਸਪੈਸ਼ਲ ਦੇਣਗੇ। ਬੇਸਮੈਂਟ ਲੀਕਿੰਗ ਦਾ ਪੱਕਾ ਇਲਾਜ ਕਰਵਾਉਣਾ ਤਾਂ ਬਾਈ ਸਤਵਿੰਦਰ ਉਹਨਾਂ ਨੂੰ ਕਾਲ ਕਰ ਲਿਓ। ਨੰਬਰ ਨੋਟ ਕਰ ਲਓ, 1 ਕ੍ਰੈਕ ਆ, 2 ਕ੍ਰੈਕ ਨੇ, ਫਾਊਂਡੇਸ਼ਨ 'ਚ ਕ੍ਰੈਕ ਆ, ਤਾਂ ਨੰਬਰ ਨੋਟ ਕਰੋ, 416-451-4565, 416-451-4565, 416-451-4565।
3: ਇੰਸ਼ੋਰੈਂਸ ਕੰਪਨੀ ਨਾਲ ਡੀਲ ਵੀ ਕਰਦੇ ਨੇ। ਸਕਾਈਡੋਮ ਗਰੁੱਪ ਆਫ ਕੰਪਨੀਜ਼ ਪਿਛਲੇ 25 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ।
4: ਬਈ, ਇੱਥੇ ਕਾਰਾਂ ਦੇ ਨਾਲ ਨਾਲ ਬੱਸਾਂ ਤੇ ਵੱਡੇ ਟਰੱਕਾਂ ਦੀ ਰਿਪੇਅਰ ਤੇ ਬਾਡੀ ਵਰਕ ਦਾ ਵੀ ਕੰਮ ਕੀਤਾ ਜਾਂਦਾ ਹੈ। ਫਲੀਟ ਵਾਸਤੇ ਸਪੈਸ਼ਲ ਪੈਕੇਜ ਨੇ।
3: ਕਾਲ ਕਰੋ 905-874-9898।

0: ਜੀ ਦੋਸਤੋ, ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਸੋ ਜੱਟ ਦੇ ਪੁੱਤ ਨੂੰ ਖੜਨਾ ਪੈ ਗਿਆ ਲੇਬਰ ਚੌਂਕ ਦੇ ਆ ਕੇ। ਲੇਬਰ ਡੇ ਹੈ ਅੱਜ, ਲੇਬਰ ਡੇ ਦੀ ਤੁਸੀਂ ਛੁੱਟੀ ਦਾ ਆਨੰਦ ਵੀ ਮਾਣ ਰਹੇ ਹੋਵੋਗੇ। ਸੋ ਕਿਰਤੀਆਂ ਦਾ ਦਿਨ ਹੈ ਜੀ, ਕਾਮਿਆਂ ਦਾ ਦਿਨ ਹੈ। ਆਪਾਂ ਸਾਰੇ ਕਿਰਤੀ ਹਾਂ, ਸਾਰੇ ਕਾਮੇ ਹਾਂ। ਇੱਕ ਜਨਮ ਭੂਮੀ ਹੈ ਅਤੇ ਇੱਕ ਕਰਮ ਭੂਮੀ ਹੈ। ਸੋ ਜਨਮ ਭੂਮੀ ਸਾਡੀ ਪੰਜਾਬ ਧਰਤੀ ਅਤੇ ਕਰਮ ਭੂਮੀ ਜਿੱਥੇ ਅਸੀਂ ਕਰਮ ਕਰ ਰਹੇ ਹਾਂ। ਸੋ ਸਾਰੇ ਹੀ ਜਿੰਨੇ ਵੀਰ ਦੋਸਤ, ਹਰ ਇੱਕ ਆਪੋ ਆਪਣੇ ਕਿੱਤੇ ਦੇ ਵਿੱਚ ਮਾਹਰ ਹੁੰਦੇ ਜਾ ਰਹੇ ਆ। ਹਰ ਇੱਕ ਬੰਦਾ ਕਿਤੇ ਨਾ ਕਿਤੇ ਕਰਤਾ ਲੇਬਰ ਹੀ ਰਿਹਾ ਵਾ,
1: ਬਿਲਕੁਲ।
0: ਸੋ ਕਿਤੇ ਨਾ ਕਿਤੇ ਕਰਤਾ ਕੰਮ ਹੀ ਰਿਹਾ ਵਾ। ਸੋ ਕੰਮ ਹੀ ਆ, ਇਹ ਨਹੀਂ ਹੁੰਦਾ ਕਿ ਕੰਮ ਕਰਨ ਵਾਲਾ ਮਜ਼ਦੂਰ, ਕੰਮ ਕਰਨ ਵਾਲਾ ਨਹੀਂ, ਕੰਮ ਕਰਨ ਵਾਲਾ ਤਾਂ ਕੰਮ ਕਰਨ ਵਾਲਾ। ਉਹਨਾਂ ਸਾਰੇ ਕਿਰਤੀਆਂ ਨੂੰ, ਉਹਨਾਂ ਸਾਰੇ ਕਾਮਿਆਂ ਨੂੰ ਸਾਡੇ ਵੱਲੋਂ, ਸਵਰਨ ਸਿੰਘ ਟਹਿਣਾ ਵੱਲੋਂ, ਸਾਡੀ ਪੂਰੀ ਦੀ ਪੂਰੀ ਟੀਮ ਵੱਲੋਂ ਬਹੁਤ ਬਹੁਤ ਸਤਿਕਾਰ। ਟਹਿਣਾ ਸਾਹਿਬ ਵੀ ਸਾਡੇ ਨਾਲ ਜੁੜ ਚੁੱਕਿਆ। ਟਹਿਣਾ ਸਾਹਿਬ, ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਜੀ।
2: ਬੜੀ ਮਿਹਰਬਾਨੀ ਬਾਈ ਜੀ, ਬਹੁਤ ਬਹੁਤ ਧੰਨਵਾਦ ਜੀ, ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਟਣਾ ਸਾਹਿਬ। ਲੇਬਰ ਡੇ ਆ ਜੀ, ਅਤੇ ਅਸੀਂ ਸਾਰੇ ਹੀ ਕਿਰਤੀ ਜਿਹੜੇ ਹੈਗੇ ਆ ਜੀ, ਉਹਨਾਂ ਨੂੰ ਸਲਿਊਟ ਕਰਦੇ ਹਾਂ, ਸਲਾਮ ਕਰਦੇ ਹਾਂ, ਅਤੇ ਉਹਨਾਂ ਦੀ ਤੰਦਰੁਸਤੀ ਦੀ ਦੁਆ ਕਰਦੇ ਹਾਂ। ਤਾਂ ਕਿ ਮਿਹਨਤ ਕਰਕੇ ਬੰਦਾ ਜਿਹੜਾ, ਕੰਮ ਕਰਕੇ ਬੰਦਾ ਜਿਹੜਾ, ਜਿਹੜੀ ਉਹਦੀ ਰੋਟੀ ਖਾਂਦਾ ਨਾ, ਉਹਦਾ ਨਜ਼ਾਰਾ ਹੀ ਵੱਖਰਾ।
2: ਹਾਂ ਬਿਲਕੁਲ ਬਾਈ ਜੀ, ਗੱਲ ਇਹ ਵੀ ਹੈਗੇ ਤਾਂ ਆਪਾਂ ਸਾਰੇ ਹੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਜ਼ਦੂਰ ਹੀ ਆ। ਕੋਈ ਖਬਰਾਂ ਦੀ ਖੇਤੀ ਕਰਦਾ, ਕੋਈ ਇਸ ਵੇਲੇ ਕੰਸਟਰਕਸ਼ਨ ਦੀ ਖੇਤੀ ਕਰਦਾ, ਕੋਈ ਖੇਤਾਂ 'ਚ ਖੇਤੀ ਕਰਦਾ, ਕੋਈ ਡਰਾਈਵਿੰਗ ਦਾ ਕੰਮ ਕਰਦਾ, ਕੋਈ ਕਿਸੇ ਵੀ ਤਰੀਕੇ ਨਾਲ ਕੰਮ ਕਾਜ ਦੇ ਵਿੱਚ ਡਟਿਆ ਹੋਇਆ। ਸਾਰੇ ਹੀ ਆਪਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਜ਼ਦੂਰ ਆ, ਤੇ ਮਜ਼ਦੂਰਾਂ ਨੂੰ ਸਲਾਮ ਆ। ਤੇ ਮੈਂ ਤਾਂ ਹਮੇਸ਼ਾ ਇਹ ਗੱਲ ਕਹਿੰਦਾ ਵੀ ਸੰਤ ਰਾਮ ਉਦਾਸੀ ਜੀ ਨੂੰ ਚੇਤੇ ਰੱਖਿਆ ਕਰੋ, ਜਿਹਨਾਂ ਨੇ ਇਹ ਲਿਖਿਆ ਸੀ ਵੀ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵਿਹੜੇ, ਕਮੀਆਂ ਦੇ ਵਿਹੜੇ ਦੇ ਵਿੱਚ ਸੂਰਜ ਮਗਦਾ ਰਵੇ ਤੇ ਜਗਦਾ ਰਵੇ, ਇਹ ਗੱਲ ਫਿਰ ਇਵੇਂ ਬਰਕਰਾਰ ਰਹਿੰਦੀ ਆ। ਸੋ ਲੇਬਰ ਡੇ ਦੀਆਂ ਮੈਨੂੰ, ਮੇਰੇ ਵੱਲੋਂ ਵੀ ਬਹੁਤ ਬਹੁਤ ਮੁਬਾਰਕਾਂ। ਮੈਂ ਆਪ ਮਜ਼ਦੂਰ ਹਾਂ, ਤੁਸੀਂ ਆਪ ਮਜ਼ਦੂਰ ਹਾਂ, ਤੇ ਸਾਰੇ ਹੀ ਮਜ਼ਦੂਰਾਂ ਨੂੰ ਜ਼ਿੰਦਾਬਾਦ ਰਹਿਣ ਦੇ ਲਈ ਸਾਡੀਆਂ ਦੁਆਵਾਂ ਹੈਗੀਆਂ ਤੇ ਸ਼ੁਭਕਾਮਨਾਵਾਂ ਹੈਗੀਆਂ ਜੀ।
0: ਟਣਾ ਸਾਹਿਬ ਬਿਲਕੁਲ ਜੀ, ਸਾਡੀਆਂ ਸ਼ੁਭਕਾਮਨਾਵਾਂ ਨੇ। ਪਰ ਜਿਹੜੇ ਬੰਦੇ ਕੋਈ ਚੋਰੀ ਕਰਦੇ ਆ, ਕੋਈ ਡਾਕੇ ਮਾਰਦੇ ਆ, ਕੋਈ ਬੇਈਮਾਨੀ ਕਰਦੇ ਆ, ਉਹ ਕਹਿੰਦੇ ਸਾਡਾ ਤਾਂ ਕੰਮ ਹੀ ਇਹ ਆ।
1: ਬਿਲਕੁਲ,
0: ਉਹਨਾਂ ਦਾ ਤਾਂ ਕੰਮ ਹੀ ਉਹ, ਜਿਹੜਾ ਹੁਣ ਚੋਰੀ ਬੰਦਾ ਚੋਰੀ ਕਰਦਾ, ਉਹ ਕਹਿੰਦਾ ਮੇਰਾ ਤਾਂ ਚੋਰੀ ਕਰਨ ਕੀ ਕੰਮ ਕਰਦਾ, ਮੈਂ ਚੋਰੀਆਂ ਕਰਦਾ, ਮੇਰਾ ਕੰਮ ਚੋਰੀ ਕਰਨਾ। ਕਈ ਫਰੋਡੀ ਆ, ਉਹਨਾਂ ਦਾ ਕੰਮ ਫਰੋਡ ਕਰਨਾ। ਸੋ ਹੋਰ ਤਾਂ ਹੋਰ, ਬੰਦੇ ਦੇ ਗੋਡੇ ਚੋਰੀ ਕਰਕੇ ਭੱਜਿਆ ਜਾਂਦਾ, ਫੜ ਲਿਆ,
1: ਅੱਛਾ
0: ਕਾਬੂ ਕਰ ਲਿਆ ਉਧਰ ਬਠਿੰਡੇ ਦੇ ਵਿੱਚੋਂ। ਬਾਕੀ ਟਹਿਣਾ ਸਾਹਿਬ ਦੱਸਣਗੇ, ਟਹਿਣਾ ਸਾਹਿਬ ਦੱਸੋ ਥੋੜਾ ਜਿਹਾ ਕੀ ਹੋਇਆ ਜੀ।
2: ਬਿਲਕੁਲ ਬਾਈ ਜੀ, ਇਹ ਤਾਂ ਹੁਣ ਤੁਸੀਂ ਦੇਖੋ ਨਾ, ਸਾਡੇ ਪੰਜਾਬ ਦੇ ਵਿੱਚ ਇਹ ਹਾਲਾਤ ਹੀ ਬਣੇ ਪਏ ਆ ਜੀ ਇਸ ਵੇਲੇ, ਵੀ ਗੱਲ ਕਿੱਥੋਂ ਕਿੱਥੇ ਪਹੁੰਚੀ ਪਈ ਆ। ਉਹ ਜਿਵੇਂ ਤੁਸੀਂ ਗੱਲ ਕਹੀ ਨਾ ਵੀ ਕਈ ਚੋਰੀਆਂ ਕਰਨ ਨੂੰ ਮਾਣ ਦੱਸੀ ਜਾਂਦੇ ਆ, ਉਹ ਕਹਿੰਦੇ ਵੀ ਇੱਕ ਵਾਰੀ ਇੱਕ ਬੰਦੇ ਦੇ ਸੀਗੇ, ਉਹਨੂੰ ਕਿਸੇ ਨੇ ਪੁੱਛਿਆ ਕਹਿੰਦੇ ਵੀ ਤੇਰੇ ਕਿੰਨੇ ਪੁੱਤ ਆ, ਕਹਿੰਦੇ ਵੀ ਮੇਰੇ ਹੈਗੇ ਆ ਚਾਰ ਪੁੱਤ, ਕਿਹੜਾ ਵੱਡਾ ਇਹ ਕਰਦਾ, ਕਹਿੰਦਾ ਵੱਡੇ ਨੇ ਪੀ ਐਚ ਡੀ ਕੀਤੀ ਆ, ਕਹਿੰਦਾ ਉਸ ਤੋਂ ਛੋਟੇ ਨੇ ਕਹਿੰਦਾ ਉਹਨੇ ਐਲ ਐਲ ਬੀ ਕੀਤੀ ਆ, ਕਹਿੰਦਾ ਉਸ ਤੋਂ ਛੋਟੇ ਨੇ ਕਹਿੰਦਾ ਉਹਨੇ ਐਮ ਐਲ ਕੀਤੀ ਆ, ਕਹਿੰਦਾ ਸਭ ਤੋਂ ਛੋਟਾ ਕਹਿੰਦਾ ਚੋਰੀਆਂ ਕਰਦਾ, ਕਹਿੰਦਾ ਫਿਰ ਛਿੱਤਰ ਮਾਰ ਤੇ ਉਹਨੂੰ ਘਰੋਂ ਕੱਢ, ਤੇ ਕਹਿੰਦਾ ਉਹਨੂੰ ਕਦੋਂ ਕੱਢਾ, ਉਹ ਕੱਲਾ ਤਾਂ ਕਮਾਉਣ ਵਾਲਾ, ਰੁਜ਼ਗਾਰ ਮਿਲੇਗੀ। ਗੱਲ ਇਹ ਆ ਵੀ ਹਰ ਬੰਦਾ ਆਪੋ ਆਪਣੇ ਤਰੀਕੇ ਨਾਲ ਸੋਚਦਾ ਜੀ। ਜਿਹੜੀ ਚੋਰੀਆਂ ਵਾਲੀ ਗੱਲ ਤੁਸੀਂ ਪੁੱਛੀ ਆ, ਉਹ ਹੈਗੀ ਜੀ ਬਠਿੰਡਾ ਜ਼ਿਲ੍ਹੇ ਦੇ ਵਿੱਚ, ਪਿੰਡ ਆ ਭਾਈ ਬਖਤੌਰ, ਇਸ ਪਿੰਡ ਦੇ ਵਿੱਚੋਂ ਖਬਰ ਆਈ ਆ। ਇਸ ਪਿੰਡ ਦੇ ਵਿੱਚ ਪਤਾ ਇਹ ਲੱਗਾ ਵੀ ਬੰਦੇ ਦਾ ਸਸਕਾਰ ਕੀਤਾ ਤੇ ਅਗਲੇ ਦਿਨ ਫੁੱਲ ਚੁਗਣੇ ਆ, ਉਹ ਫੁੱਲ ਚੁਗਣ ਗਏ ਆ ਤੇ ਵਿੱਚ ਉਹਦੇ ਗੋਡੇ ਹੈ ਨੀ, ਫੁੱਲਾਂ ਦੇ ਵਿੱਚ ਗੋਡੇ ਹੈ ਨੀ, ਉਸ ਬੰਦੇ ਦੇ ਗੋਡੇ ਪਵਾਏ ਸੀ ਕੁਛ ਕੁ ਮਹੀਨੇ ਪਹਿਲਾਂ। ਉਹ ਗੋਡੇ ਹੁੰਦੇ ਮੈਂ ਟਟੇਨੀਅਮ ਧਾਤ ਕੇ ਪਤਾ ਨੀ ਕੀ ਉਹਨੂੰ ਕਹਿੰਦੇ ਆ, ਉਹ ਮਹਿੰਗੇ ਗੋਡੇ ਵਿਕਦੇ ਆ। ਉਹ ਗੋਡੇ ਚੱਕ ਕੇ ਲੈ ਗਿਆ, ਕੋਈ ਸੀਸੀਟੀਵੀ ਕੈਮਰੇ ਦੀ ਫੁਟੇਜ ਧਾਰ ਦੇ ਉੱਤੇ ਹੁਣ ਕੱਢੇ ਵਿੱਚੋਂ ਗੋਡੇ, ਗੋਡੇ ਵਾਲਾ ਬੰਦਾ ਫੜਿਆ। ਉਹ ਮੰਨ ਗਿਆ ਵੀ ਮੈਂ ਗੋਡੇ ਕੱਢ ਲਏ ਸੀ ਤੇ ਮੈਂ ਵੇਚ ਕੇ ਆਉਣੇ ਸੀ। ਮਤਲਬ ਇਹ ਜੀ ਕਿ ਅੱਜ ਤੁਹਾਡੇ ਜਿਹੜੇ ਬੰਦੇ ਤੁਰ ਗਏ, ਜਹਾਨੋਂ ਬੰਦੇ ਤੁਰ ਗਏ, ਉਹਨਾਂ ਦੇ ਗੋਡੇ ਵੀ ਸੁਰੱਖਿਅਤ ਹੈ ਨੀ ਗੇ। ਜਿਵੇਂ ਅੱਗੇ ਆਪਾਂ ਕਹਿੰਦੇ ਵੀ ਭਾਈ ਸੀਸੀਟੀਵੀ ਕੈਮਰੇ ਲਵਾ ਲਏ, ਹੁਣ ਸਿਵਿਆਂ ਚ ਲਵਾਉਣੇ ਪੈਣੇ ਆ ਕਿ ਸਾਡਾ ਕੋਈ ਮੁਰਦਾ ਹੀ ਨਾ ਚੱਕ ਕੇ ਲੈ ਜਾ ਕਿਤੇ ਜੀ।
0: ਕਹਿਣਾ ਸਾਹਿਬ, ਬੰਦੇ ਦੀ ਸੋਚ ਕਿਵੇਂ ਹੋਊ, ਉਹਨੂੰ ਪਤਾ ਹੋਊਗਾ ਵੀ ਇਹਦੇ ਗੋਡੇ ਪਏ ਆ, ਇਹ ਵਿਕ ਜਾਣਗੇ। ਵੈਸੇ ਆਮ ਤਾਂ ਆਮ ਆਪਣੀ ਤਾਂ ਸੋਚ ਵੀ ਨਹੀਂ ਜਾਂਦੀ ਕਿਸੇ ਇਸ ਤਰੀਕੇ ਦੀ ਵੀ ਐਂ ਵੀ ਹੋ ਸਕਦਾ ਕਿ ਇੱਦਾਂ ਵੀ ਚੋਰੀ ਹੋ ਸਕਦੀ ਆ, ਇਹਦੇ 'ਚੋਂ ਵੀ ਬੰਦਾ ਲਾਸ਼ ਦੇ ਵਿੱਚੋਂ ਵੀ ਪੈਸੇ ਕਮਾਉਣ ਨੂੰ ਫਿਰਦਾ। ਹਾਂਜੀ
2: ਬਾਈ ਜੀ, ਦੇਖੋ ਮੈਂ ਸਿਧਾਂਤਕ ਤੌਰ ਦੇ ਉੱਤੇ ਪੰਜਾਬ ਕਿੱਥੇ ਖੜਾ, ਗੱਲ ਤਾਂ ਇਹ ਆ ਨਾ ਵੀ ਨੈਤਿਕਤਾ ਕਿਵੇਂ ਮਰ ਗਈ ਹੈ, ਗੱਲ ਤਾਂ ਸਿਰਫ ਇੰਨੀ ਆ। ਹੋਰ ਤੁਸੀਂ ਦੇਖੋ ਜੀ, ਇੱਕ ਗੱਲ ਮਹੱਤਵਪੂਰਨ ਹੈ ਵੀ ਬਹੁਤ ਹੀ ਵਾਰ ਤਾਂ ਜਾਂ ਤਾਂ ਰਿਸ਼ਤੇਦਾਰਾਂ ਨੂੰ ਪਤਾ ਹੁੰਦਾ ਵੀ ਫਲਾਣੇ ਨੇ ਗੋਡੇ ਪਵਾਏ ਆ, ਕਿਉਂਕਿ ਆਪਾਂ ਪੰਜਾਬੀ ਸਮਾਜ ਨੇ ਕਿਹੜਾ ਹੁੰਦਾ ਮੇਰਾ ਪਤਾ ਨੀ ਲੈਣਾ, ਮੈਂ ਤਾਂ ਗੋਡੇ ਪਵਾਏ ਆ, ਮੈਂ ਗੋਡੇ ਪਵਾਉਣੇ 6 ਮਹੀਨੇ ਪਹਿਲਾਂ ਆਪਾਂ ਰੌਲਾ ਪਾ ਦਿੰਦੇ, ਆਈ ਫਿਰ ਮੇਰੇ ਨਾਲ ਦੋ ਰਾਤਾਂ ਲਵਾ ਜੀ ਤੇ ਮੈਂ ਗੋਡੇ ਪਵਾਉਣੇ ਆ। ਜਾਂ ਫਿਰ ਆਪਾਂ ਗੁੰਝੀਏ, ਜਾਂ ਫਿਰ ਪਿੰਡ ਵਾਲਿਆਂ ਨੂੰ ਪਤਾ ਹੁੰਦਾ ਵੀ ਭਾਈ ਫਲਾਣਿਆਂ ਦੇ ਬਾਬੇ ਨੇ ਬੇਬੇ ਨੇ ਗੋਡੇ ਪਵਾ ਲਏ ਆ, ਇਹ ਪਿੰਡ ਦਾ ਹੀ ਬੰਦਾ ਹੁੰਦਾ ਤੇ ਪਿੰਡ ਚ ਹੀ ਨਿਕਲਿਆ ਤੇ ਉਹ ਫਿਰ ਬੰਦਾ ਫੜ ਲਿਆ ਜੀ। ਹੁਣ
0: ਮੈਨੂੰ ਕਿਹਾ ਮੈਂ ਕੋਈ ਗੋਡੇ ਕੱਟ ਨੀ ਪਵਾਏ।
2: ਅੱਜ ਕੱਲ ਤਾਂ ਕੰਮ ਹੋਰ ਵੀ ਚੱਲਿਆ ਨੇ ਜੀ, ਕੋਈ ਇੱਕ ਬੰਦਾ ਸੀਗਾ ਉਹਦੀ ਮੌਤ ਹੋ ਗਈ ਤੇ ਸੰਸਕਾਰ ਕੀਤਾ ਤੇ ਫੁੱਲ ਚੁਗਣ ਗਏ ਤੇ ਫੁੱਲਾਂ ਦੇ ਵਿੱਚੋਂ ਰਾੜ ਨਿਕਲੀ।
0: ਅੱਛਾ,
2: ਕਿਉਂਕਿ ਹੁਣ ਉਹਨੇ ਬੰਦੇ ਨੇ ਰਾੜ ਪਵਾਈ ਹੋਣੀ ਕਿਤੇ ਬਾਂਹ ਦੇ ਵਿੱਚ, ਲੱਤ ਦੇ ਵਿੱਚ ਜਾਂ ਕਿਤੇ ਵੀ, ਤੇ ਉਹਦੇ ਉੱਤੇ ਦੁੱਖ ਮਨਾਉਣ ਦੀ ਥਾਂ ਦੇ ਉੱਤੇ ਇੱਕ ਬੰਦਾ ਜਿਹੜਾ ਫੁੱਲ ਚੁਗਣਾਇਆ ਸੀ ਹਰਖ ਕਰਨ ਲੱਗ ਗਿਆ, ਹੈਨਾ। ਮੈਂ ਜਦੋਂ ਪੁੱਛਿਆ ਸੀ ਰਾੜ ਪਵਾਈ ਆ ਕਿ ਨਾ, ਆਹ ਦੇਖੋ ਅੱਜ ਨਿਕਲੀ ਵਿੱਚੋਂ, ਆਹ ਦੇਖੋ ਝੂਠ ਬੋਲਦਾ ਰਿਹਾ ਬਈ, ਲੋਕ ਇਹੋ ਜਿਹੇ ਆ।
0: ਹਾਲਾਤ ਦੇਖ ਲੋ ਕਿਸ ਤੋਂ ਉਹਦੇ ਕਿੱਥੇ ਪਹੁੰਚੇ ਪਿਆ, ਝੂਠ ਝੂਠ ਬੋਲਦਾ ਸੀ, ਕਹਿੰਦਾ ਲੌਂਗ ਇਹਦਾ ਲੇਖਾ ਕੋਈ ਨਹੀਂ। ਸੋ ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਤੇ ਦੱਸ ਦਈਏ ਕਿ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਤੇ ਬਾਈ ਜੀ ਤੁਸੀਂ ਜਾਇਓ, ਵੈਸੇ ਵੀ ਛੁੱਟੀ ਵਾਲਾ ਦਿਨ, ਸੋ ਘਰੇ ਵੀ ਤੁਸੀਂ ਜੇ ਗੈਟ ਟੂਗੈਦਰ ਵੀ ਕਰਨੀ ਹੈ ਤਾਂ ਜ਼ਰੂਰ ਤੁਹਾਨੂੰ ਡਿਸਪੋਜੇਬਲ ਪ੍ਰੋਡਕਟਸ ਚਾਹੀਦੇ ਹੋਣਗੇ, ਪਲੇਟਾਂ ਕੋਲੀਆਂ ਚਾਹੀਦੀਆਂ ਹੋਣਗੀਆਂ, ਕੱਪ ਚਾਹੀਦੇ ਹੋਣੇ ਆ, ਕਲੀਨਿੰਗ ਸਪਲਾਈ ਚਾਹੀਦੀਆਂ ਹੋਊਗੀ, ਤਾਂ ਤੁਹਾਨੂੰ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਤੋਂ ਇਹਨਾਂ ਨੇ ਓਪਨ ਟੂ ਪਬਲਿਕ ਕਰਤਾ, ਜਿਹੜੇ ਹਿਸਾਬ ਨਾਲ ਰੈਸਟੋਰੈਂਟਾਂ ਦਾ ਸਮਾਨ ਜਾਂਦਾ ਉਸ ਹਿਸਾਬ ਨਾਲ ਤੁਹਾਨੂੰ ਇਹ ਦੇ ਦੇਣਗੇ। ਅਤੇ ਜੇ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਸੁਪਰਵਿਜ਼ਨ ਦੀ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ ਤਾਂ ਮੁਸਕਾਨ ਦਿਓਲ ਦਾ ਨੰਬਰ ਆ ਜਿਹੜਾ ਇਹ ਨੋਟ ਕਰਕੇ ਰੱਖ ਲਓ, 647-564-2733 647-564-2733 ਸੁਪਰਵਿਜ਼ਨ ਲਈ, ਵਿਜ਼ਟਰ ਇੰਸ਼ੋਰੈਂਸ ਲਈ ਬਹੁਤ ਕਮਾਲ ਦੇ ਰੇਟ ਤੁਹਾਨੂੰ ਕੱਢ ਕੇ ਦੇਣਗੇ। 647-564-2733 'ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਟਿਣਾ ਸਾਹਿਬ ਵੱਲ ਚੱਲਾਂਗੇ। ਟਿਣਾ ਸਾਹਿਬ, ਸਚਿਨ ਪਾਇਲਟ ਨੂੰ ਅੱਗੇ ਕਰਕੇ ਹੁਣ ਕਹਿੰਦੇ ਵੀ ਪੰਜਾਬ ਕਾਂਗਰਸ ਦੇ ਵਿੱਚ ਸੁਧਾਰ ਦੀ ਕੋਸ਼ਿਸ਼ ਹੋ ਰਹੀ ਹੈ, ਤੁਹਾਨੂੰ ਲੱਗਦਾ ਕਿ ਸਚਿਨ ਪਾਇਲਟ ਉਹਨਾਂ ਦੇ ਨਾਲ ਗੱਲਬਾਤ ਬਣ ਜੂਗੀ?
2: ਚਮਤਕਾਰ ਹੋ ਜਾਏ ਤਾਂ ਗੱਲ ਵੱਖਰੀ ਹੈ, ਨਹੀਂ ਤਾਂ ਮੈਨੂੰ ਤਾਂ ਕੰਮ ਔਖਾ ਹੀ ਲੱਗਦਾ। ਪਾਇਲਟ ਸਾਹਿਬ ਆ ਜਿਹੜੇ, ਉਹਨਾਂ ਨੂੰ ਇਹ ਗੱਲ ਕਹੀ ਵੀ ਕਾਂਗਰਸ ਦੀਆਂ ਰੁਸੀਆਂ ਹੋਈਆਂ ਸਵਾਰੀਆਂ ਨੂੰ ਪਾਇਲਟ ਸਾਹਿਬ ਤੁਸੀਂ ਸਾਂਭੋ ਹਨ। ਸਚਿਨ ਪਾਇਲਟ ਨੂੰ ਮੂਹਰੇ ਕਰ ਦਿੱਤਾ ਗਿਆ ਤੇ ਭੁਪੇਸ਼ ਬਘੇਲ ਹੋਰਾਂ ਨੂੰ ਆਸਾਮ ਚ ਭੇਜ ਦਿੱਤਾ ਗਿਆ ਤੇ ਕਾਂਗਰਸ ਇਹ ਗੱਲ ਕਹਿੰਦੀ ਵੀ ਇਹਨਾਂ ਦਾ ਬਹੁਤ ਵੱਡਾ ਤਜਰਬਾ, ਇਹ ਉਸ ਤਜਰਬੇ ਦੇ ਆਧਾਰ ਦੇ ਉੱਤੇ ਕਾਂਗਰਸ ਦੀ ਬੱਸ ਜਿਹੜੀ ਚਿੱਕੜ ਚ ਫਸੀ ਆ ਤੇ ਇਹਨੂੰ ਬਾਹਰ ਕੱਢ ਲੈਣਗੇ। ਹੁਣ ਇਹ ਬਾਹਰ ਕੱਢ ਲੈਣਗੇ ਜਾਂ ਨਹੀਂ ਕੱਢ ਲੈਣਗੇ ਇਹ ਆਉਣ ਵਾਲਾ ਵਕਤ ਬਿਆਨ ਕਰੂਗਾ। ਪਰ ਇਹ ਹੈ ਵੀ ਹੁਣ ਸਚਿਨ ਪਾਇਲਟ ਨੂੰ ਰਾ ਦਿੱਤਾ ਗਿਆ, ਕਹਿੰਦੇ ਵੀ ਇੱਕ ਤਾਂ ਰਾਹੁਲ ਗਾਂਧੀ ਦੇ ਬਹੁਤ ਨੇੜੇ ਆ, ਦੂਜਾ ਇਹਦੇ ਪਿੱਛੇ ਕਾਰਨ ਇਹ ਜੀ ਕਿ ਪੰਜਾਬ ਦੇ ਕਾਂਗਰਸੀਆਂ ਦੀ ਭੇਤੀ ਆ, ਤੀਜਾ ਇਹੋ ਜਿਹਾ ਜਿਹੜਾ ਪੁਤਕਲੇ ਚੱਲਦਾ ਹੁੰਦਾ ਸੀ ਰਾਜਸਥਾਨ ਦੇ ਵਿੱਚ ਕਾਂਗਰਸੀਆਂ ਦਾ, ਉੱਥੇ ਉਹਨਾਂ ਦੇ ਸਿਰ ਜੋੜ ਕੇ ਆਏ ਆ, ਕਹਿੰਦੇ ਵੀ ਸਭ ਕੁਝ ਠੀਕ ਕਰਤਾ, ਕਹਿੰਦੇ ਵੀ ਇਸ ਕਰਕੇ ਨਾਲ ਉੱਤੇ ਭਰੋਸਾ ਪ੍ਰਗਟਾਇਆ ਜੀ।
0: ਅਗਲੀ ਖਬਰ ਵੱਲ ਚੱਲਾਂਗੇ ਕਿ ਮੋਹਨਜੀਤ ਸਿੰਘ ਅਤਿਆਚਾਰ ਮਾਮਲੇ ਦੇ ਵਿੱਚ ਸਰਕਾਰ ਨੂੰ ਘੇਰਾ ਪਿਆ ਜੀ।
2: ਬਿਲਕੁਲ ਬਾਈ ਜੀ, ਅਸਲ ਦੇ ਵਿੱਚ ਨਾ ਛਿਲਣੀ ਪਿੰਡ ਸ਼ੇਰੋਂ ਦੇ ਵਿੱਚ ਇੱਕ ਨੌਜਵਾਨ ਗੁਰਸਿੱਖ ਨੌਜਵਾਨ ਦੇ ਉੱਤੇ ਅਤਿਆਚਾਰ ਹੋਇਆ, ਪੁਲਿਸ ਨੇ ਉਹਨੂੰ ਚੱਕ ਲਿਆ ਤੇ ਇਸ ਕਰਕੇ ਉਹ ਬੜੀ ਉੱਥੇ ਬਹੁਤ ਦੁੱਖ ਦੀ ਗੱਲ ਹੈ ਜੀ ਇਹ ਕਿ ਭਾਈ ਪੰਜਾਬ ਦੇ ਵਿੱਚ ਆਹ ਕੁਝ ਵੀ ਹੁੰਦਾ। ਮੋਹਨਜੀਤ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਕਾਲਾ ਝੰਡਾ ਦਿਖਾਤਾ ਤੇ ਇਸ ਗੱਲ ਦੇ ਉੱਤੇ ਜੀ ਰੌਲਾ ਪੈ ਗਿਆ, ਪੁਲਿਸ ਨੇ ਉਹਨੂੰ ਕੁੱਟਿਆ, ਉਹ ਹੁਣ ਸੰਗਰੂਰ ਦੇ ਹਸਪਤਾਲ ਚ ਪਤਾ ਲੱਗਾ ਜੀ ਪਟਿਆਲੇ ਰੈਫਰ ਉਹਨੂੰ ਕਰ ਦਿੱਤਾ ਗਿਆ। ਕਹਿੰਦੇ ਵੀ ਉਹਨੂੰ ਹੁਣ ਵੱਖ ਵੱਖ ਪਾਰਟੀਆਂ ਦੇ ਵੱਲੋਂ ਸਮਰਥਨ ਵੀ ਆ ਤੇ ਸਾਰੇ ਲੋਕ ਇਸ ਗੱਲੋਂ ਹੈਰਾਨ ਵੀ ਵੀ ਪੰਜਾਬ ਦੀ ਸਰਕਾਰ ਤਾਂ ਆਪੇ ਗੱਲ ਕਹਿਣੀ ਹੁੰਦੀ ਸੀ ਵੀ ਸਵਾਲ ਕਰੋ ਤੇ ਜੇ ਹੁਣ ਕੋਈ ਸਵਾਲ ਕਰਦਾ ਫਿਰ ਪੰਜਾਬ ਦੀ ਸਰਕਾਰ ਕੁੱਟਦੀ ਆ। ਸੋ ਹੁਣ ਮੋਹਨਜੀਤ ਦੇ ਹੱਕ ਦੇ ਵਿੱਚ ਬਹੁਤ ਸਾਰੇ ਲੋਕ ਆਏ ਆ ਜੀ।
0: ਅੱਛਾ ਟਾਣਾ ਸਾਹਿਬ, ਇੱਕ ਚੀਜ਼ ਹੋਰ, ਮੈਂ ਨਾ ਤੁਹਾਡੀ ਉਹ ਦੇਖਦਾ ਸੀਗਾ ਟਾਣਾ ਸਾਹਿਬ ਜੀ ਨੇ ਇੱਕ ਉਹ ਬਾਬੂ ਸਿੰਘ ਮਾਨ ਉਹਨਾਂ ਨਾਲ ਇੰਟਰਵਿਊ ਆ ਬੜੀ ਕਮਾਲ ਦੀ
1: ਜੀ,
0: ਤੇ ਮੈਂ ਉਹ ਦੇਖਦਾ ਸੀ ਉਹਦੇ ਵਿੱਚ ਉਹਨਾਂ ਨੇ ਬੜੀ ਕਮਾਲ ਦੀ ਗੱਲ ਕਹੀ ਤੇ ਉਹ ਪੁੱਛਦੇ ਵੀ ਤੁਹਾਡੀ ਉਮਰ ਕਿੰਨੀ ਆ, ਕਹਿੰਦੇ ਵੀ ਉਮਰ ਪੁੱਛੀ ਦੀ ਨਹੀਂ ਹੁੰਦੀ, ਹੈ ਨਾ, ਉਹਨਾਂ ਨੇ ਨਹੀਂ ਕਿਹਾ ਵੀ ਉਮਰ ਨਹੀਂ ਪੁੱਛੀ ਦੀ। ਉਹਨਾਂ ਨੇ ਟਾਣਾ ਸਾਹਿਬ ਫਿਰ ਕੀ ਜਵਾਬ ਦਿੱਤਾ ਸੀਗਾ ਜਿਹੜਾ ਉਹ ਕਹਿੰਦੇ ਸੀ ਵੀ ਕਹਿੰਦੇ ਮੇਰੇ ਹੁਣ ਕੀ ਕਰ ਲੂ, ਕਿੱਦਾਂ ਕਿੱਦਾਂ ਸੀ, ਯਾਦ ਆ ਤੁਹਾਨੂੰ ਕੁਛ?
2: ਕਦੇ ਵੀ ਅਸੀਂ ਇੱਕ ਵਾਰੀ ਗਏ ਪ੍ਰੋਗਰਾਮ ਦੇ ਵਿੱਚ ਤੇ ਉੱਥੇ ਜਸਵੰਤ ਸਿੰਘ ਕੰਵਰ ਸਾਹਿਬ ਵੀ ਸੀਗੇ ਜੀ, ਤੇ ਕਹਿੰਦੇ ਵੀ ਮੈਂ ਉੱਥੇ ਸਟੇਜ ਜਦੋਂ ਉਹਨਾਂ ਦੀ ਉਮਰ ਵੱਡੀ ਸੀਗੀ, ਬਾਬੂ ਸਿੰਘ ਮਾਨ ਛੋਟੇ ਆ, ਤੇ ਉਹ ਕਹਿੰਦੇ ਜੀ ਕਿ ਜਦੋਂ ਕਹਿੰਦੇ ਮੈਂ ਸਟੇਜ ਤੇ ਚੜ੍ਹਨ ਲੱਗਿਆ ਨਾ ਤੇ ਕੰਵਰ ਸਾਹਿਬ ਕਹਿੰਦੇ ਵੀ ਇਹਨੇ ਤਾਂ ਕੋਈ ਠੰਡੀਆਂ ਜਿਹੀਆਂ ਗੱਲਾਂ ਕਰਦੀਆਂ ਹੁੰਦੀਆਂ ਨੇ, ਕਿਹੜਾ ਸੱਚ ਬੋਲਣਾ। ਤੇ ਕਹਿੰਦੇ ਮੈਂ ਕਿਹਾ ਵੀ ਤੁਸੀਂ ਜਿੰਨਾ ਮਰਜ਼ੀ ਸੱਚ ਬੋਲੀ ਜਾਓ, ਹੁਣ ਤੁਹਾਡਾ ਕੀ ਕਰ ਲੋ ਕੋਈ, ਤੁਹਾਡਾ ਕੁਛ ਨੀ ਵਿਗਾੜ ਸਕਦਾ।
1: ਜੀ ਬਿਲਕੁਲ। ਇੱਕ ਦਿੱਲੀ ਤੋਂ ਵੀ ਖਬਰ ਆ ਰਹੀ ਹੈ ਜੀ, ਕਹਿੰਦੇ ਕੋਈ ਇਮਾਰਤ ਡਿੱਗੀ, ਉਹਦੇ ਵਿੱਚ ਕੁਝ ਮੌਤਾਂ ਵੀ ਹੋਈਆਂ ਨੇ, ਉਹਨਾਂ ਤੇ ਕੋਈ ਕਾਰਵਾਈ ਹੋਵੇਗੀ ਜਾਂ ਨਹੀਂ? ਇਹ ਇਮਾਰਤ ਜਿਹੜੀ ਸਰਕਾਰੀ ਸੀ ਜਾਂ ਪ੍ਰਾਈਵੇਟ, ਕੀ ਚੱਕਰ ਆ ਜੀ ਦਾ?
2: ਦੇਖੋ ਜੀ, ਅਸਲ ਦੇ ਵਿੱਚ ਨਾ ਇਹ ਇਮਾਰਤ ਤਾਂ ਕਰਕੇ ਡਿੱਗੀ ਆ ਕਿਉਂਕਿ ਇਹ ਇਮਾਰਤ ਦੀ ਬੇਸਮੈਂਟ ਦੀ ਕੰਸਟਰਕਸ਼ਨ ਦਾ ਕੰਮ ਚੱਲਦਾ ਸੀਗਾ, ਇਹ ਡਿੱਗੀ ਆ। 7 ਵਿਦਿਆਰਥੀਆਂ ਦੀ ਮੌਤ ਹੋ ਗਈ, ਇਹਦੇ ਵਿੱਚ ਪੀਜੀ ਬਣਾਇਆ ਸੀ, ਹੋਸਟਲ ਬਣਾਇਆ ਸੀ, ਤੇ ਉਹ ਬਿਲਡਿੰਗ ਦੇ ਵਿੱਚ 12 ਬੰਦੇ ਜ਼ਖਮੀ ਹੋਏ ਆ, 5 ਜਣਿਆਂ ਨੂੰ ਏਮਜ਼ ਦੇ ਵਿੱਚ ਭਰਤੀ ਕਰਵਾਇਆ ਗਿਆ। ਸੋ ਇਸ ਤਰੀਕੇ ਦਾ ਵੇਰਵਾ ਆਇਆ, ਜਿਵੇਂ ਕਿ ਭਾਰਤ ਦੇ ਵਿੱਚ ਆਮ ਤੌਰ ਤੇ ਹੁੰਦਾ ਹੀ ਆ, ਜਦੋਂ ਕੋਈ ਘਟਨਾ ਵਾਪਰ ਗਈ ਫਿਰ ਉਸ ਤੋਂ ਬਾਅਦ ਇਹ ਗੱਲ ਕਹੀ ਜਾਂਦੀ ਆ ਕਿ ਅਸੀਂ ਇਹਦੀ ਪੜਤਾਲ ਕਰਾਂਗੇ, ਬੰਦੇ ਨੂੰ ਗ੍ਰਿਫਤਾਰ ਕਰ ਲਿਆ ਹੈ, ਫਲਾਂ ਕਰ ਲਿਆ, ਢੀਂਗ ਕਰ ਲਿਆ। ਉਹਨੇ ਡਰਾਮੇਬਾਜ਼ੀ ਚੱਲ ਪਈ ਆ, ਪਰ ਗੱਲ ਵੀ ਜਿਹੜੇ ਬੰਦੇ ਤੁਰ ਗਏ ਉਹਨਾਂ ਨੇ ਕਦੇ ਵਾਪਸ ਨਹੀਂ ਆਉਣਾ ਜੀ।
1: ਬਿਲਕੁਲ ਜੀ। ਇੱਕ ਮੱਧ ਪ੍ਰਦੇਸ਼ ਤੋਂ ਵੀ ਕਹਿੰਦੇ ਖਬਰ ਆ ਰਹੀ ਆ, ਉੱਥੇ ਕੋਈ ਜ਼ਹਿਰੀਲੀ ਸ਼ਰਾਬ ਪੀਣ ਨਾਲ ਕੁਝ ਵਿਅਕਤੀਆਂ ਦੀ ਮੌਤ ਹੋਈ ਆ। ਇਹ ਮਾਮਲਾ ਪਹਿਲਾਂ ਪੰਜਾਬ ਵਿੱਚ ਵੀ ਆਇਆ ਸੀ।
0: ਨਾਲੇ ਵੈਸੇ ਨਹੀਂ ਕਹਿ ਦਿੰਦੇ ਟਣਾ ਸਾਹਿਬ, ਇਹ ਕਹਿੰਦੇ ਹੁੰਦੇ ਵੀ ਸ਼ਰਾਬ ਨਾ ਪੀਆ ਕਰੋ, ਇਹ ਤਾਂ ਵੈਸੇ ਜ਼ਹਿਰ ਇੱਕ ਤਰ੍ਹਾਂ ਦੀ, ਜਾਂ ਇਹ ਆ ਵੋ ਆ, ਨਾ ਗੀਤ ਵੀ ਬਹੁਤ ਸਾਰੇ ਨਾ ਪੀਆ ਕਰ ਡੁੱਬ ਜਾਣੇ ਆ, ਵੀ ਦਾਰੂ ਤੇਰੀ ਮਾੜੀ, ਉਹ ਥੋੜੇ ਦੱਸੋ ਕਿੱਥੇ
2: ਕੋਈ ਬਚਾ ਨਹੀਂ ਸਕਦਾ। ਤੁਸੀਂ ਦੇਖੋ ਵੀ ਜੇਕਰ ਬੰਦੇ ਨੇ ਜ਼ਹਿਰ ਪੀਣੀ ਆ, ਤੇ ਹੁਣ ਭਗਵੰਤ ਮਾਨ ਨੇ ਹੱਥ ਚੋਂ ਪੰਗੂਆ ਥੋੜੀ ਖੋਹ ਲੈਣਾ, ਜਾਂ ਮੋਦੀ ਸਾਹਿਬ ਨੇ ਖੋਣਾ, ਜਾਂ ਸੁਖਬੀਰ ਆ ਕੇ ਹੋਵੇ। ਜੇ ਹੁਣ ਮੈਂ ਇੱਥੇ ਬੈਠਾ ਖਬਰਾਂ ਪੜ੍ਹਨ ਤੋਂ ਬਾਅਦ ਕਵਾਂ ਜੀ ਕਿ ਮੈਂ ਤਾਂ ਹੁਣ ਖਬਰਾਂ ਮੇਰੀਆਂ ਨਿਬੜ ਗਈਆਂ, ਮੈਂ ਤਾਂ ਹੁਣ ਜੀ ਉਹ ਰਬੜ ਦੀ ਸ਼ੀਸ਼ੀ ਜੀ ਪੀਣੀ ਪੀਣੀ ਹੈ, ਤੇ ਫਿਰ ਹੁਣ ਮੈਂ ਕੋਈ ਮੈਨੂੰ ਛੁੜਾ ਕਿਵੇਂ ਸਕਦਾ, ਬਚਾ ਕਿਵੇਂ ਸਕਦਾ? ਇਹ ਇਕੱਲੇ ਵੇਚਣ ਵਾਲੇ ਥੋੜੀ ਕਸੂਰ ਮਾਰਾ, ਉਹ ਤਾਂ ਹੈਗੇ ਹੈਗੇ ਆ, ਪਰ ਜਿਹੜੇ ਲੱਭਣੀ ਆ ਉਹ ਤਾਂ 100 ਵਾਲਾ ਵੰਗ ਭੰਨ ਕੇ ਲੱਭ ਲੈਂਦਾ। ਤਰਨ ਤਾਰਨ ਦੇ ਵਿੱਚ ਵੀ ਲੋਕ ਇਵੇਂ ਮਰਦੇ ਆ, ਤੇ ਇਵੇਂ ਹੀ ਮੱਧ ਪ੍ਰਦੇਸ਼ ਦੇ ਵਿੱਚ 22 ਲੋਕਾਂ ਦੀ ਜ਼ਹਿਰੀ ਦਾਰੂ ਪੀਣ ਕਰਕੇ ਮੌਤ ਹੋ ਗਈ ਹੈ, ਤੇ 112 ਲੋਕ ਇਸ ਵੇਲੇ ਮਾੜੀ ਹਾਲਤ ਦੇ ਵਿੱਚ ਹਸਪਤਾਲ 'ਚ ਹੈ ਜੀ।
1: ਜੀ ਸੁਟਣਾ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਸਰ, ਥੈਂਕ ਯੂ ਵੈਰੀ ਮੱਚ।
2: ਬਹੁਤ ਧੰਨਵਾਦ ਜੀ, ਬਹੁਤ ਮਿਹਰਬਾਨੀ,
1: ਬਹੁਤ ਬਹੁਤ ਧੰਨਵਾਦ ਜੀ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਇਸ ਸਵਰਨ ਸਿੰਘ ਟਹਿਣਾ, ਤੇ ਇਹਨਾਂ ਖਬਰਾਂ ਨੂੰ ਸਪਾਂਸਰ ਕੀਤਾ ਗਿਆ ਸੀ ਯੂਨੀ ਗਲੋਬਲ ਐਡਵਾਈਜ਼ਰੀ ਵੱਲੋਂ। ਨਾਗਪਾਲ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਸਵਰਨ ਸਿੰਘ ਟਹਿਣਾ ਉਹਨਾਂ ਨੇ ਬੜੀਆਂ ਕਮਾਲ ਦੀਆਂ ਤੇ ਬੜੇ ਤਰੀਕੇ ਦੇ ਨਾਲ, ਬੜੀ ਸਲੀਕੇ ਦੇ ਨਾਲ ਜਿਹੜੀਆਂ ਖਬਰਾਂ ਨੇ ਉਹ ਦਿੱਤੀਆਂ। ਸੋ ਅੱਜ ਹੁਣ ਅਸੀਂ ਕਰਾਂਗੇ ਨਾਲ ਦੀ ਨਾਲ ਹੀ ਨਾਗਪਾਲ ਸਾਹਿਬ ਨਾਲ ਗੱਲ, ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਨਵੇਂ ਵੀ ਜੁੜਦੇ ਆ, ਬਹੁਤ ਸਾਰੀਆਂ ਫੈਮਿਲੀਜ਼ ਨੇ, ਬੜੇ ਕਈ ਵਾਰ ਅਸੀਂ ਕਾਲ ਕਰ ਜਾਂਦੇ ਹਾਂ, ਪਰ ਇਹਨਾਂ ਦਾ ਆਫਿਸ, ਤੁਸੀਂ ਇਹਨਾਂ ਨੂੰ ਕਾਲ ਅੱਜ ਵੀ ਕਰੋਗੇ? ਨਾਗਪਾਲ ਸਾਹਿਬ ਅੱਜ ਵੀ ਓਪਨ ਆ ਜੀ?
3: ਬਿਲਕੁਲ ਜੀ ਓਪਨ ਹੈ ਜੀ,
1: ਅੱਜ ਵੀ ਓਪਨ ਆ। ਅੱਜ ਤੁਹਾਡੇ ਕੋਲ ਵੀ ਟਾਈਮ ਹੋਊਗਾ, ਤੁਸੀਂ ਜੇ ਛੁੱਟੀ ਮਨਾ ਰਹੇ ਹੋ, ਗੱਡੀਆਂ ਤੁਸੀਂ ਉਧਰ ਨੂੰ ਡੈਰੀ ਵੱਲ ਨੂੰ ਲੈ ਕੇ ਗਏ ਹੋਏ ਹੋ, ਘੁਮਾਓ, ਜਾਓ, ਤੇ ਨਾਲੇ ਤਾਂ ਕੋਕੋਨਟ ਵਾਟਰ ਉੱਥੇ ਪਿਆ ਹੀ ਹੁੰਦਾ ਪੱਕਾ ਇਹਨਾਂ ਦੇ ਆਫਿਸ, ਮੈਂ ਕਈ ਵਾਰ ਗਿਆ। ਅੱਜ ਹੈਗਾ? ਅੱਜ ਵੀ ਹੈਗਾ, ਬਦਾਮ ਬਦੂਮ ਖਵਾਉਂਦੇ ਬਾਈ, ਪੂਰੀਆਂ ਗਿਰੀਆਂ ਗਿਰੀਆਂ ਪੂਰੀਆਂ ਰੱਖੀਆਂ ਹੋਈਆਂ ਇਹਨਾਂ ਦੀਆਂ। ਸੋ ਐਂ ਨਹੀਂ ਹੈ ਵੀ ਇਹ ਤੁਹਾਨੂੰ ਕਹਿਣਗੇ ਅਸੀਂ ਟਿਮ ਹੋਟਲ ਤੇ ਆ ਕੇ ਮਿਲ ਲੈਂਦੇ ਹਾਂ, ਜਾਂ ਸਾਨੂੰ ਕਿਤੇ ਹੋਰ ਮਿਲ ਲਿਓ। ਇਹ ਕਹਿੰਦੇ ਜੇ ਤੁਸੀਂ ਮਿਲਣਾ ਜੀ ਸਦਕੇ ਜੀ ਆਇਆਂ ਨੂੰ ਸਾਡੇ ਆਫਿਸ ਦੇ ਵਿੱਚ ਆਓ, ਨਾਲੇ ਕੋਕੋਨਟ ਵਾਟਰ ਪੀਓ, ਨਾਲੇ ਤੁਸੀਂ ਨਾਲੇ ਬਦਾਮ ਖਾਓ, ਤੇ ਉਹ ਤੋਂ ਬਾਅਦ ਫਿਰ ਆਪਾਂ ਗੱਲ ਕਰਾਂਗੇ। ਪਹਿਲਾਂ ਜੀ ਆਇਆਂ ਨੂੰ ਪਹਿਲਾਂ ਆਓ ਭਗਤ, ਤੇ ਉਹ ਤੋਂ ਬਾਅਦ ਅੱਛਾ ਇਹਨਾਂ ਨੇ ਇਹਨਾਂ ਨੂੰ ਫਾਇਦਾ ਕੀ ਹੈ, ਇਹਨਾਂ ਨੂੰ ਮਿਲਣਾ ਕੀ ਹੈ, ਬਦਾਮ ਖਵਾਉਣ ਦਾ ਕੁੱਖ ਨਹੀਂ। ਇਹਨਾਂ ਨੂੰ $200 ਮਿਲਣਾ, ਉਹ ਵੀ ਤੁਹਾਡੇ ਅਕਾਊਂਟ 'ਚ ਪੈਸੇ ਹੋਣ ਤੋਂ ਬਾਅਦ। ਮੈਂ ਇੱਕ ਫੈਮਿਲੀ ਮੈਨੂੰ ਕੱਲ੍ਹ ਮਿਲੇ, ਉਹ ਪੈਨਸ਼ਨ ਮਿਲਦੀ ਸੀ, ਅੱਜ ਤੱਕ ਤਾਂ ਇਹ ਕਹਿੰਦੇ ਸੀ, ਆਪਾਂ ਸੁਣਿਆ ਹੀ ਸੀ, ਪਰ ਉਹ ਪੈਨਸ਼ਨ ਮਿਲਦੀ ਸੀ, ਉਹਨਾਂ ਨੇ ਵੀ ਇਹਨਾਂ ਤੋਂ ਅਪਲਾਈ ਕੀਤਾ ਸੀਗਾ, ਅਤੇ ਬਹੁਤ ਖੁਸ਼ ਸੀਗੇ, ਬਹੁਤ ਦੁਆਵਾਂ ਦਿੰਦੇ ਸੀ। ਮੇਨ ਵੱਡੀ ਗੱਲ ਜਿਹੜੀ ਉਹਨਾਂ ਨੇ ਕਹੀ, ਕਹਿੰਦੇ ਜੀ ਮੈਨੂੰ ਉਹ ਅਪਰੂਵਲ ਹੋ ਗਈ ਸੀ, ਕੋਰਸ ਮੇਰਾ ਚੱਲ ਰਿਹਾ ਵਾ, ਮੇਰੀਆਂ ਕਲਾਸਿਸ ਚੱਲ ਰਹੀਆਂ ਨੇ, ਅਤੇ ਮੈਂ ਕਿਹਾ ਜੀ ਤੁਹਾਡੀ ਪੇਮੈਂਟ ਆ ਗਈ? ਕਹਿੰਦੇ ਜੀ ਪੇਮੈਂਟ ਆ ਗਈ ਅਤੇ ਪੇਮੈਂਟ ਗਈ। ਮੈਂ ਕਿਹਾ ਕਿੱਥੇ? ਮੈਂ ਕਿਹਾ ਕਿੱਥੇ? ਦੋ ਬੇਟੇ ਸੀ, ਕਹਿੰਦੇ ਉਹਨਾਂ ਨੂੰ ਬਹੁਤ ਜ਼ਰੂਰਤ ਸੀ, ਉਹ ਪੇਮੈਂਟ ਮੈਂ ਆਪਦੇ ਕੋਲ ਨਹੀਂ ਰੱਖੀ, ਉਹ ਪੇਮੈਂਟ ਮੈਂ ਇੱਕ ਨੂੰ ਇਹ ਨਹੀਂ ਦਿੱਤੀ, ਇੱਕ ਨੂੰ ਇਹ ਨਹੀਂ ਦਿੱਤੀ, ਅਤੇ ਹੁਣ ਮੇਰੇ ਖਿਆਲ ਸੈਕਿੰਡ ਦੋ ਬਾਅਦ ਆਉਣੀ ਆ, ਹੁਣ ਦੂਜੀ ਪੇਮੈਂਟ ਆਊਗੀ ਉਹ ਮੈਂ ਬੇਟੀ ਨੂੰ ਦੇਊਂ। ਅਤੇ ਮਤਲਬ ਉਹਨਾਂ ਨੇ ਉਹਨਾਂ ਪੈਸੇ ਨੂੰ ਕਿਸ ਤਰੀਕੇ ਨਾਲ ਯੂਟੀਲਾਈਜ਼ ਕੀਤਾ, ਉਹਨਾਂ ਨੇ ਉਹ ਦੱਸਿਆ, ਅਤੇ ਉਹਨਾਂ ਦੇ ਅੰਦਰੋਂ ਇੱਕ ਖੁਸ਼ੀ ਝਲਕ ਰਹੀ ਸੀ ਕਿ ਮੈਂ ਹੈਲਪ ਕਰਤੀ, ਮੈਂ ਸਪੋਰਟ ਕਰਤੀ, ਆਪਣੇ ਬੱਚਿਆਂ ਦੀ ਸਪੋਰਟ ਕਰਤੀ, ਅਤੇ ਆਪਦੇ ਲਈ ਉਹਨਾਂ ਦਾ ਕੋਰਸ ਆ ਜਿਹੜਾ, ਉਹ ਕਹਿੰਦੇ ਮੈਂ ਉਹ 'ਚ ਮੇਰਾ ਟਾਈਮ ਬਹੁਤ ਸੋਹਣਾ ਨਿਕਲਣ ਲੱਗ ਗਿਆ, ਮੈਂ ਬਿਜ਼ੀ ਹੋ ਗਈ। ਭੈਣ ਜੀ ਸੀਗੇ ਇਹਨਾਂ ਨੂੰ, ਸ਼ਾਇਦ ਮੈਂ ਚਲੋ ਨਾਮ ਤਾਂ ਨਹੀਂ ਲੈਂਦਾ, ਪਰ ਇਹਨਾਂ ਨੂੰ ਸ਼ਾਇਦ ਉਹ ਕੇਸ ਯਾਦ ਵੀ ਹੋਏਗਾ ਜਿਹੜਾ ਮੈਂ ਇਹਨਾਂ ਨੂੰ ਇੱਕ ਵਾਰ, ਉਹਨਾਂ ਨੇ ਮੈਨੂੰ ਪੁੱਛਿਆ ਸੀ ਕਿ ਮੇਰੀ ਮੈਨੂੰ ਪੈਨਸ਼ਨ ਮਿਲਦੀ ਹੈ, ਮਿਲ ਵੀ ਜਾਊਂ? ਇਹ ਕਹਿੰਦੇ ਜੀ ਮਿਲੇਗਾ ਜੀ, ਡੈਫੀਨੇਟਲੀ, ਪਰ ਥੋੜ੍ਹਾ ਜਿਹਾ ਸਬਰ ਜ਼ਰੂਰ ਕਰੋ। ਤੁਹਾਨੂੰ ਯਾਦ ਆ ਨਾਗਪਾਲ ਸਾਹਿਬ?
3: ਬਿਲਕੁਲ ਜੀ, ਬਿਲਕੁਲ ਜੀ, ਬਿਲਕੁਲ ਯਾਦ ਹੈ। ਆਪਕੀ ਪਰਸਨਲ ਕੈਪੈਸਿਟੀ ਸੇ ਹਮ ਕਮ ਸੇ ਕਮ 10-12 ਲੋਗੋ ਕੋ ਹੈਲਪ ਕਰ ਹੀ ਚੁੱਕੇ ਹੈਂ, ਆਪਕੀ ਜਾਣਕਾਰੀ ਜ਼ਿਆਦਾ ਹੀ ਹੈ। ਐਂਡ ਦੈਨ ਹਾਂਜੀ, ਬੜੀ ਬਲੈਸਿੰਗ ਮਿਲਤੀ ਹੈ ਸਾਥ ਮੇਂ, ਸਾਥ ਮੇਂ ਲੋਗੋ ਕੋ ਫੰਡਿੰਗ ਮਿਲਤੀ ਹੈ 50,000 ਸੇ 1,70,000 ਡਾਲਰ ਤੱਕ ਕੀ, 0% ਪੇ, ਬਿਨਾਂ ਗਾਰੰਟੀ ਕੇ। ਬੈਂਕ ਕੋ ਪੈਸਾ ਮਿਲਤਾ ਗਵਰਨਮੈਂਟ ਸੇ 2.5% पे बैंक आपको वो देता 10%।
1: अच्छा वो पता की है ਉਹਨਾਂ ਨੂੰ ਤਾਂ ਨਾਲ ਗ੍ਰਾਂਟ ਵੀ ਸੀ ਉਦੋਂ ਗ੍ਰਾਂਟ ਹੁੰਦੀ ਸੀ
4: ਓਕੇ
1: ਲੋਨ ਘੱਟ ਸੀਗਾ ਉਹਨਾਂ ਦੀ ਗ੍ਰਾਂਟ ਵੀ ਸੀ ਜਿਹੜੀ ਵਾਪਸ ਵੀ ਨਹੀਂ ਕਰਨੀ ਹੁੰਦੀ
4: ਜੀ ਬਿਲਕੁਲ
1: ਪਰ ਉਹ ਹੁਣ ਕਹਿੰਦੇ ਸੀ ਕਹਿੰਦੇ ਜਦੋਂ ਮੇਰਾ ਪੂਰਾ ਹੋ ਗਿਆ ਤੇ ਇਹ ਲੋਨ ਉਦੋਂ ਤੱਕ ਚੱਲਦਾ ਰਹੂਗਾ ਮੈਂ ਕਿਹਾ ਤੁਸੀਂ ਪਹਿਲਾਂ ਹੱਥਾਂ ਵਰਤ ਲਓ ਤੁਹਾਡਾ ਇਹ ਲੋਨ ਤਾਂ ਹੁਣ ਪਤਾ ਨਹੀਂ ਹਜੇ ਤਾਂ 2 ਸਾਲ ਚੱਲੇਗਾ ਹੈ ਨਾ ਜੀ
3: ਹਾਂਜੀ ਰਿਪੋਰਟ ਖਤਮ ਹੋਊਗਾ 2 ਸਾਲ ਕੇ ਬਾਅਦ ਮਤਲਬ 6 ਮਹੀਨੇ ਕਾ ਗ੍ਰੇਸ ਪੀਰੀਅਡ ਤਬ ਰੀਪੇਮੈਂਟ ਸਟਾਰਟ ਤਬ ਹੈ ਰੀਪੇਮੈਂਟ ਐਸਾ ਕੋਈ ਲੋਨ ਐਗਜ਼ਿਸਟ ਨਹੀਂ ਕਰਤਾ ਜੋ ਆਜ ਲੋ ਔਰ 2.5 ਸਾਲ ਬਾਅਦ ਪੇਮੈਂਟ ਸਟਾਰਟ ਹੋਤੀ
1: ਨਹੀਂ ਨਹੀਂ ਉਹਨਾਂ ਦਾ ਮਤਲਬ ਇਹ ਸੀ ਕੁਐਸਚਨ ਪੁੱਛਣ ਦਾ ਜਿਵੇਂ ਹੁਣ ਉਹਨਾਂ ਨੇ ਉਹ ਲਿਆ ਹੋਇਆ ਉਹਨਾਂ ਦਾ ਸਾਲ ਦਾ ਕੋਰਸ ਹੈ ਉਹ ਕਹਿੰਦੇ ਜਿਵੇਂ ਮੈਂ ਦੁਬਾਰੇ ਆਹਾ ਲੈਣਾ ਹੋਵੇ ਲੋਨ ਵਾਲਾ ਵੀ ਇਹ ਵੀ ਮੈਨੂੰ ਮਿਲ ਜੂ ਕਿ ਨਹੀਂ ਮਿਲ ਜੂ
3: ਮਿਲ ਜੂ ਐਂਡ ਦੈਨ ਜੋ ਜੋ ਪਹਿਲੇ ਵਾਲੇ ਲੋਨ ਜੋ ਸਟਾਰਟ ਓਕੇ ਫਸਟ ਈਅਰ ਕੇ ਬਾਅਦ ਜੋ ਲੋਨ ਦੀ ਕਿਸ ਸਟਾਰਟ ਹੈ ਉਹ 1.5 ਸਾਲ ਬਾਅਦ ਸਟਾਰਟ ਹੈ ਠੀਕ ਹੈ अगर वो सेकंड कोर्स में आ जाते हैं तो उनकी जो पहले लोन की किस्त है वो स्टॉप हो जाएगी वो भी 2.5 साल बाद स्टार्ट होगी बिना ब्याज के
1: अच्छा।
3: मतलब इंटरेस्ट फ्री हो जाएगा पैसा पुराना वाला भी
1: आ तो चीज पता ही नहीं सी भाई जे दूसरा लोन तुसी ले लिया ਪਹਿਲਾਂ ਜਿਹੜੀ ਕਿਸ਼ਤ ਨੀ ਦੇਣ ਦੀ ਲੋੜ ਉਹ ਕਹਿੰਦੇ ਉਹ ਵੀ 2.5 ਸਾਲ ਬਾਅਦ ਪੇ ਕਰਨੀ ਹੈ ਤੁਸੀਂ ਤੇ ਪੇ ਵੀ ਕਿੱਥੋਂ ਕਰਨੀ ਹੈ ਕਿਉਂਕਿ ਦੂਜੀ ਵਾਰ ਤੁਹਾਨੂੰ ਜਿਹੜੇ ਇਹ ਜੋ ਪੈਸੇ ਹੈਗੇ ਇਹ ਜੋ ਪੇ ਕਰਦੇ ਹੋ ਫਿਰ ਤੁਸੀਂ ਉਹ ਚ ਤਾਂ ਵੈਸੇ ਅੱਧੀ ਗ੍ਰਾਂਟ ਸੀਗੀ ਉਹ ਤਾਂ ਵਾਪਸ ਹੀ ਨਹੀਂ ਸੀ ਕਰਨੀ ਉਹ ਤਾਂ ਥੋੜਾ ਲੋਨ ਹੀ ਪੋਰਸ਼ਨ ਹੋਏਗਾ ਉਹ ਪੇ ਕਰਨਾ ਉਹ ਇਹਦੇ ਚੋਂ ਕਰ ਸਕਦਾ ਉਹ ਵੀ ਪਰ 2.5 ਸਾਲ ਬਾਅਦ ਕਰਨਾ ਪਰ ਜੇ ਤੁਹਾਨੂੰ ਸੱਚੀ ਜ਼ਰੂਰਤ ਹੈ ਤਾਂ ਇਦੋਂ ਵਧੀਆ ਲੋਨ ਮੁਸ਼ਕਲ ਹੈ ਹਾਂ ਜੇ ਤੁਹਾਡਾ ਸਰਦਾ ਵਾ ਬਹੁਤ ਵਧੀਆ ਫਿਰ ਤੁਹਾਨੂੰ ਲੋਨ ਦੀ ਜ਼ਰੂਰਤ ਨਹੀਂ ਕਿਉਂ ਲੋਨ ਵੈਸੇ ਮੈਂ ਜੇ ਤੁਹਾਨੂੰ ਊਂ ਕਹਾਂ ਵੀ ਲੋਨ ਕੋਈ ਲੈਣ ਦਾ ਫਾਇਦਾ ਨਹੀਂ ਹੁੰਦਾ
4: ਫਾਇਦਾ ਤਾਂ ਹੁੰਦਾ ਨਹੀਂ
1: ਫਾਇਦਾ ਕਾਹਦਾ ਲੱਗਿਆ ਲੋਨ ਦਾ ਜੇ ਤੁਹਾਡੇ ਕੋਲ ਪੈਸੇ ਆ ਜੇ ਨਹੀਂ ਹੈਗੇ ਫਿਰ ਜਿਹੜਾ ਇਹਦਾ ਫਾਇਦਾ ਵਾ ਉਹ ਜਿਹਾ ਫਾਇਦਾ ਹੋਰ ਕੋਈ ਵੀ ਨਹੀਂ ਬਾਈ ਜਿਹੜਾ ਇਹਨੇ ਸਾਰ ਦੇਣਾ ਵਾ ਕਿਸੇ ਨੇ ਮੰਗਿਆ ਡਾਲਰ ਅੱਜ ਕੱਲ੍ਹ ਜੇ ਕਿਸੇ ਨੂੰ ਕਹਿ ਕੇ ਦੇਖੋ ਬਾਈ 5,000 ਡਾਲਰ ਹੈਗਾ ਨਹੀਂ ਦਿੰਦਾ ਬੰਦਾ ਵੀਰੇ ਸਾਰਿਆਂ ਦੇ ਹੱਥ ਟਾਈਟ ਨੇ ਪਰ ਇਹ ਸਰਕਾਰ ਆ ਜਿਹੜੀ ਉਹ ਤੁਹਾਨੂੰ ਲੋਨ ਦੇ ਰਹੀ ਆ ਤੇ ਇਹ ਵੀ ਨਹੀਂ ਕਹਿ ਰਹੀ ਕਿ ਤੁਸੀਂ ਕਿੱਥੇ ਵਰਤਣਾ ਕਿੱਥੇ ਨਹੀਂ ਵਰਤਣਾ ਪਰ ਟਾਈਮ ਹੈਗਾ ਤੁਸੀਂ ਅਪਲਾਈ ਕਰੋ ਕਿਸੇ ਦੀ ਕੋਈ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਕਿਸੇ ਕੋਲ ਜਾਣ ਦੀ ਜ਼ਰੂਰਤ ਨਹੀਂ ਇਹਨਾਂ ਨੂੰ ਫੋਨ ਕਰ ਲਿਓ ਇਹਨਾਂ ਦੇ ਆਫਿਸ ਜਾਇਓ ਜੇ ਤੁਹਾਡੇ ਕੁਐਸਚਨ ਕੰਸਰਨ ਹੈਗੇ ਆ ਮੈਂ ਕਹਿੰਦਾ ਲਿਸਟ ਬਣਾਓ 2 ਕੁਐਸਚਨ ਨਹੀਂ ਤੁਸੀਂ 20 ਕੁਐਸਚਨਾਂ ਦੀ ਲਿਸਟ ਬਣਾਓ ਤੇ ਇਹਨਾਂ ਨੂੰ ਜਾ ਕੇ ਡਾਇਰੈਕਟਲੀ ਪੁੱਛੋ
4: ਬਿਲਕੁਲ ਜੀ
1: ਵੀ ਬਾਈ ਜੀ ਆਹ ਮੇਰੇ ਦਿਮਾਗ ਦੇ ਵਿੱਚ ਹੈਗਾ ਆਹ ਕਿਵੇਂ ਹੋ ਸਕਦਾ ਆਹ ਕਿਵੇਂ ਹੋ ਸਕਦਾ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਆਪਾਂ ਜ਼ਿਆਦਾ ਤੋਂ ਜ਼ਿਆਦਾ ਕੁਐਸਚਨ ਇਹਨਾਂ ਨੂੰ ਪੁੱਛ ਸਕੀਏ ਪਰ ਕਈ ਵਾਰ ਆਪਣੇ ਵੀ ਦਿਮਾਗ 'ਚ ਨਹੀਂ ਆਉਂਦੇ ਹਨਾ ਸੋ ਤੁਸੀਂ ਇਹਨਾਂ ਨੂੰ ਡਾਇਰੈਕਟਲੀ ਜਾ ਕੇ ਇਹਨਾਂ ਦਾ ਨੰਬਰ ਅਸੀਂ ਤੁਹਾਨੂੰ ਦਿੰਦੇ ਹਾਂ ਮਿਲੋ ਜਾ ਕੇ ਇਹਨਾਂ ਨੂੰ ਕੁਐਸਚਨ ਪੁੱਛੋ ਜਾ ਕੇ ਇਹਨਾਂ ਦਾ ਆਫਿਸ ਦੇ ਵਿੱਚ ਦੇਖੋ ਤਾਮ ਜਾਮ ਵੀ ਕਿੰਨੇ ਬੰਦੇ ਆ ਜਿਹੜੇ ਉਹ ਲੋਨ ਲੈ ਰਹੇ ਆ ਕਿੰਨੇ ਨੇ ਅਪਲਾਈ ਕਰਤਾ ਕਿੰਨੇ ਹੋਰ ਆ ਜਿਹੜੇ ਉਹ ਕਿਊ ਦੇ ਵਿੱਚ ਲੱਗੇ ਹੋਏ ਆ
3: ਬਿਲਕੁਲ ਜੀ
1: ਨਾਗਪਾਲ ਸਾਹਿਬ ਕੁਝ ਹੋਰ ਐਡ ਕਰਨਾ ਚਾਹੁੰਦੇ ਹੋ
3: ਨਹੀਂ ਜੀ ਬਹੁਤ ਬੜੀਆ ਐਂਡ ਦੈਨ ਕੰਮ ਹੋਣ ਦੇ ਬਾਅਦ ਹਮਾਰੀ ਵਨ ਟਾਈਮ ਛੋਟੀ ਸੀ ਫੀਸ $199 ਕੋਈ ਵੀ ਹਿਡਨ ਫੀਸ ਕੈਚ ਮਿੱਠੀ ਬਾਤੇ ਨਹੀਂ 8 ਸਾਲ ਮੈਂ ਹਜ਼ਾਰੋਂ ਕੋ ਸਿਸਟ ਕਰ ਚੁੱਕੇ ਨੰਬਰ 4372631375 4372631375 ਹੁਣੇ ਕਾਲ ਕਰੋ ਐਸਟੀਮੇਟ ਲਓ 4372643175
1: ਇੱਕ ਨਾ ਮੇਰੇ ਹੋਰ ਗੱਲ ਚੇਤੇ ਆ ਗਈ ਇਹਨਾਂ ਨੂੰ ਦੱਸਦੇ ਵਿੰਡਜ਼ਰ ਤੋਂ ਫੋਨ ਆਇਆ
4: ਜੀ
1: ਇਹ ਕਹਿੰਦੇ ਜੀ ਆ ਜਾਓ ਆਫਿਸ ਉਹ ਕਹਿੰਦੇ ਜੀ ਆਫਿਸ ਕੀ ਆਉਣਾ ਅਸੀਂ ਰੋਜ਼ ਤੁਹਾਨੂੰ ਸੁਣਦੇ ਹਾਂ ਆਫਿਸ ਆਵਾਂਗੇ 3.5 ਘੰਟੇ ਜਾਣ ਦੇ 3.5 ਘੰਟੇ ਆਉਣ ਦੇ ਹਨਾ ਜੀ ਡੇਢ ਅਸੀਂ 199 ਤੁਹਾਨੂੰ ਫੀਸ ਦੇਣੀ 200 ਅਸੀਂ ਤੇਲ ਫੋਕ ਦੇਣਾ ਵੀ ਉਹ ਤੁਸੀਂ ਫੀਸ ਅਸੀਂ ਭੇਜ ਦਾਂਗੇ ਤੁਸੀਂ ਦੱਸੋ ਵੀ ਸਾਡਾ ਇੱਥੇ ਬੈਠੇ ਬਿਠਾਇਆ ਹੋ ਸਕਦਾ ਸਾਰਾ ਕੁਛ ਉੱਥੇ ਬੈਠੇ ਬਿਠਾਇਆ ਦਾ ਸੈਟਅਪ ਕਰਤਾ ਬਾਈ ਆਉਣ ਦੀ ਵੀ ਜ਼ਰੂਰਤ ਨਹੀਂ ਪਈ ਅਮਾਊਂਟ ਉਹਨਾਂ ਦੇ ਕੋਲ ਅਪਰੂਵਲ ਭੇਜਤੀ ਵੀ ਆਹ ਲਓ ਜੀ ਅਪਰੂਵਲ ਹੋ ਗਈ ਇੱਥੇ ਤੁਹਾਡੀ ਕਲਾਸ ਚੱਲਦੀ ਸ਼ਾਮ ਨੂੰ ਕਹਿੰਦੇ ਲਾਉਂਦੇ ਆ ਅਤੇ ਨਾਲ ਦੀ ਨਾਲ ਉਹਨਾਂ ਦੇ ਅਕਾਊਂਟ ਦੇ ਵਿੱਚ ਚਲੇ ਗਏ ਉਹ ਤੋਂ ਬਾਅਦ ਉਹਨਾਂ ਨੇ ਪੈਸੇ ਮੇਰੇ ਖਿਆਲ ਭੇਜਤੇ ਹੋਣੇ ਹੁਣ ਤਾਂ ਭੇਜ ਦਿੱਤੇ ਹੋਣੇ ਮੈਂ ਪਤਾ ਨਹੀਂ ਕੀਤਾ ਪਰ ਇਹ ਦੱਸ ਰਹੇ ਸੀ ਵੀ ਆਉਣ ਦੀ ਵੀ ਜ਼ਰੂਰਤ ਤੁਹਾਨੂੰ ਕਈ ਵਾਰ ਨਹੀਂ ਪੈਂਦੀ ਜੇ ਦੂਰ ਦੁਰਾਡੇ ਬੈਠੇ ਉਦੋਂ ਬਾਅਦ ਤਾਂ ਤੇਲ ਮੱਚ ਜਾਂਦਾ
4: ਜਿੰਨੀ
1: ਇਹਨਾਂ ਦੀ ਫੀਸ ਆ
4: ਫੋਨ 'ਤੇ ਜਿਹੜਾ ਵੀ ਕੰਸਰਨ ਹੈਗਾ ਆਪਣਾ ਕਲੀਅਰ ਕਰ ਲਓ
1: ਤੁਸੀਂ ਪੁੱਛੋ ਮੈਂ ਤਾਂ ਕਹਿੰਦਾ ਨਾਲੇ ਤਾਂ ਤੁਸੀਂ ਜੇ ਤੁਹਾਡੇ ਮਨ 'ਚ ਕੋਈ ਸੰਸਾਰ ਰਹਿਣਾ ਨਹੀਂ ਚਾਹੀਦਾ ਕੁਐਸਚਨ ਪੁੱਛਣਾ ਜ਼ਰੂਰੀ ਆ
4: ਬਿਲਕੁਲ
1: ਇਹ ਜ਼ਰੂਰੀ ਨਹੀਂ ਕਿ ਤੁਹਾਡੇ ਕੋਲ ਹਰ ਗੱਲ ਦਾ ਜਵਾਬ ਹੋਵੇ ਪਰ ਇਹ ਜ਼ਰੂਰੀ ਹੈ ਕਿ ਤੁਹਾਡੇ ਕੋਲ ਕੁਐਸਚਨ ਵੈਲਿਡ ਹੋਵੇ ਜੇ ਲਾਈਫ 'ਚ ਸਕਸੈਸ ਹੋਣਾ ਨਾ ਸਕਸੈਸ ਹੋਣ ਲਈ ਜ਼ਰੂਰੀ ਨਹੀਂ ਵੀ ਤੁਹਾਡੇ ਕੋਲ ਹਰ ਇੱਕ ਚੀਜ਼ ਦਾ ਜਵਾਬ ਹੁਣ ਜੇ ਆਪਾਂ ਕਹਿੰਦੇ ਨਾਗਪਾਲ ਸਾਹਿਬ ਤੁਹਾਡਾ ਮੈਂ ਟਾਈਮ ਜ਼ਿਆਦਾ ਤਾਂ ਨਹੀਂ ਲੈ ਰਿਹਾ ਜੀ
4: ਨਹੀਂ
1: ਪਤਾ ਹੋ ਸਕਦਾ ਕਿ ਤੁਹਾਡੇ ਢਿੱਡ 'ਚ ਕੜੇਲੇ ਪੈਂਦੇ ਆ ਵੀ ਕਿਹੜੀ ਦਵਾਈ ਦਵਾਂ ਮੈਂ ਇਹਨੂੰ ਹੁਣ ਜਿਹੜਾ ਡਾਕਟਰ ਗੋਡਿਆਂ ਦਾ ਵਾ ਉਹਨੇ ਅੱਖਾਂ 'ਚ ਥੋੜਾ ਟੀਕਾ ਲਾ ਦੇਣਾ ਗੋਡੇ 'ਚ ਪਟਕ ਦੇਣੇ ਲਾ ਦੂ ਗੋਡਾ ਚੇਂਜ ਕਰ ਦੂ ਉਹ ਅੱਖ ਨਹੀਂ ਨਾ ਚੇਂਜ ਕਰਦਾ ਹੈਗਾ ਜਿਹੜਾ ਨੱਕ ਵਾਲਾ ਡਾਕਟਰ ਹੈ ਉਹ ਤੁਹਾਡੇ ਮੋਢਾ ਨਹੀਂ ਨਾ ਦੇਖੇਗਾ ਹੈਨਾ
4: ਬਿਲਕੁਲ
1: ਸੋ ਦਿਮਾਗ ਵਾਲੇ ਅਲੱਗ ਮਤਲਬ ਡਾਕਟਰ ਵੀ ਅਲੱਗ ਅਲੱਗ ਤਰ੍ਹਾਂ ਦੇ ਆ ਹਰ ਇੱਕ ਬੰਦੇ ਦਾ ਕੰਮ ਅਲੱਗ ਅਲੱਗ ਆ ਹਰ ਇੱਕ ਬੰਦੇ ਦੀ ਕਿਸੇ ਨੂੰ ਮਾਂ ਵਾਧੀ ਕਿਸੇ ਨੂੰ ਸਵਾਦੀ
4: ਬਿਲਕੁਲ
1: ਇਹ ਵੀ ਆ ਕਿਸ ਨੂੰ ਵਾਧੀ ਕਿਸੇ ਨੂੰ ਸਵਾਦੀ ਕਿਸੇ ਦੇ ਕੋਈ ਕੰਸਰਨ ਹੋ ਸਕਦਾ ਕਿਸੇ ਦੇ ਕੋਈ ਕੰਸਰਨ ਹੋ ਸਕਦਾ ਇਹ ਜ਼ਰੂਰੀ ਨਹੀਂ ਵੀ ਜੇ ਇੱਕ ਡਾਕਟਰ ਆ ਤਾਂ ਉਹਨੂੰ ਸਾਰੀ ਡਾਕਟਰੀ ਦਾ ਪਤਾ ਹੋਵੇ ਉਹ ਆਪਦੇ ਚੀਜ਼ ਦਾ ਮਾਹਰ ਹੋ ਸਕਦਾ ਇਹ ਜ਼ਰੂਰੀ ਨਹੀਂ ਕਿ ਇੱਕ ਬੰਦੇ ਨੂੰ ਸਾਰੇ ਜਵਾਬਾਂ ਦਾ ਪਤਾ ਹੋਵੇ ਪਰ ਇਹ ਜ਼ਰੂਰੀ ਆ ਕਿ ਤੁਹਾਨੂੰ ਕੁਐਸਚਨ ਦਾ ਸਾਰੇ ਪਤਾ ਹੋ ਸਕਦਾ ਤੁਸੀਂ ਜਿਹੜੇ ਦਿਮਾਗ 'ਚ ਤੁਹਾਡੇ ਕੁਐਸਚਨ ਆਉਂਦੇ ਉਹਦੀ ਲਿਸਟ ਤਿਆਰ ਕਰੋ ਉਹ ਤੁਸੀਂ ਜਾ ਕੇ ਇਹਨਾਂ ਨੂੰ ਪੁੱਛ ਲਓ ਜੇ ਤੁਹਾਡੇ ਦਿਮਾਗ 'ਚ ਕੋਈ ਆਉਂਦੇ ਆ ਬਹੁਤ ਸਾਰੀਆਂ ਥਾਵਾਂ 'ਤੇ ਬਹੁਤੇ ਬੰਦੇ ਨਾਲ ਕਈ ਵਾਰ ਫਰੋਡ ਵੀ ਹੋ ਜਾਂਦਾ ਦੁੱਧ ਸੜਿਆ ਹੋਇਆ ਲੱਸੀ ਨੂੰ ਫੂਕਾ ਮਾਰ ਮਾਰ ਪੀਂਦਾ।
4: ਬਿਲਕੁਲ ਜੀ,
1: ਜੇ ਬੰਦਾ ਕਿਤੋਂ ਹੋਇਆ ਹੋਵੇ ਅਗਲਾ ਕਹਿੰਦਾ ਵੀ ਖਾਨੀ ਸਾਰੇ ਥਾਵਾਂ ਤੇ ਇੱਦਾਂ। ਹੁਣ ਇਹ ਕਿੰਨੇ ਦਹਾਕਿਆਂ ਤੋਂ ਕੰਮ ਕਰ ਰਹੇ ਆ, ਕਿੰਨੇ ਸਟੂਡੈਂਟਸ ਹੁਣ ਤੱਕ ਲੋਨ ਲੈ ਚੁੱਕੇ ਆ। ਸੋ ਜੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ, ਇਹਨਾਂ ਨੂੰ ਮਿਲੋ, ਜਾ ਕੇ ਤੁਹਾਨੂੰ ਪਤਾ ਲੱਗੇਗਾ ਕਿ 199 ਫੀਸ ਕਹੀ ਹੈ ਤੇ 199 ਹੀਲ ਚਾਰਜ ਕਰਨੀ ਹੈ ਤੁਹਾਡੇ ਤੋਂ। ਜੇ ਹੁਣ ਤੱਕ ਇਹਨਾਂ ਨੇ ਕਿਤੋਂ 5000 ਚਾਰਜ ਕੀਤੀ ਹੁੰਦੀ, 4000 ਕੀਤੀ ਹੁੰਦੀ, ਸਾਨੂੰ ਕਾਲ ਕੋਈ ਨਾ ਕੋਈ ਆ ਜਾਣਗੇ, ਬਾਈ ਮੈਂ ਇਹਨਾਂ ਨੂੰ ਕਹਿੰਦੇ ਸੀ 199, ਮੇਰੇ ਤੋਂ ਇਹਨਾਂ ਨੇ 5000 ਲੈ ਲਿਆ। ਹਾਂ, ਇਹ ਹੋ ਸਕਦਾ ਕਿ ਕਿਸੇ ਨੂੰ ਇਹਨਾਂ ਨੇ ਕਹਿ ਦੋ ਕਿ ਭਾਈ ਨਹੀਂ ਤੁਹਾਡਾ ਹੋਣਾ, ਇਹ ਹੋ ਸਕਦਾ ਇਹ ਤਾਂ ਹੋ ਸਕਦਾ ਕਿਉਂਕਿ ਜੇ ਅਗਲੇ ਦੀ ਇਨਕਮ ਉਦੋਂ ਵੱਧ ਸੀਗੀ ਜਾਂ ਕੁਛ ਵੀ ਸੀਗਾ, ਹਨਾ, ਜਾਂ ਉਦੋਂ ਕੋਈ ਕਾਰਡ ਪੀਆਰ ਕਾਰਡ ਨਹੀਂ ਆਇਆ ਸੀ, ਹੋ ਸਕਦਾ ਪੀਆਰ ਹੋ ਗਿਆ ਹੋਵੇ, ਨਹੀਂ ਸੀ ਉਦੋਂ ਕੁਝ, ਕੁਛ ਵੀ ਆ, ਇਹ ਹੋ ਸਕਦਾ। ਪਰ ਇਹ ਨਹੀਂ ਇਹਨਾਂ ਨੇ ਕਿਹਾ ਕਿ ਹਾਂ ਵੀ ਤੂੰ ਕਿਹਾ ਸੀ 199, ਆ ਲਓ ਜੀ ਤੁਹਾਡਾ ਕੰਮ ਕਰਵਾ ਤਾਂ ਦਿੰਦੇ, ਤੁਹਾਡਾ ਹੋਣਾ ਤਾਂ ਹੈ ਨਹੀਂ ਸੀ। ਬਹੁਤੀ ਵਾਰੀ ਵੀ ਹੁੰਦਾ ਨਾ,
4: ਬਿਲਕੁਲ,
1: ਅਬ ਤੁਹਾਡਾ ਹੋਣਾ ਤਾਂ ਨਹੀਂ ਸੀ, ਹੈ ਔਖਾ ਸੀ, ਕੰਮ ਵੱਡਾ ਸੀ, ਤੁਹਾਡਾ ਕਰਵਾ ਤਾ ਤੁਹਾਡਾ, ਪਰ ਫੀਸ ਥੋੜ੍ਹੀ ਜ਼ਿਆਦਾ ਲੱਗੂਗੀ ਨਾ। ਇਹ ਨਹੀਂ, ਕੰਮ ਔਖਾ ਹੋਵੇ, ਕੰਮ ਸੌਖਾ ਹੋਵੇ, ਕਿਉਂਕਿ ਇਹਨਾਂ ਨੇ ਆਪਣੇ ਕੋਲੋਂ ਕੋਈ ਡਾਕੂਮੈਂਟ ਨਹੀਂ ਲਾਉਣਾ, ਇਹਨਾਂ ਨੇ ਆਪਣੇ ਕੋਲੋਂ ਕੋਈ ਫੇਕ ਡਾਕੂਮੈਂਟ ਬਣਾਉਣਾ ਨਹੀਂ ਹੈ। ਤੁਹਾਡੇ ਡਾਕੂਮੈਂਟ ਨੇ ਉਹ ਅੱਗੇ ਪ੍ਰੈਜੈਂਟ ਕਰਨੇ ਆ, ਫਾਈਲ ਪ੍ਰੈਜੈਂਟ ਕਰਨੀ ਆ, ਤੁਹਾਨੂੰ ਜਿਹੜੀ ਗ੍ਰਾਂਟ ਆ ਜਾਣੀ ਹੈ, ਗ੍ਰਾਂਟ ਨਹੀਂ ਲੋਨ ਜਿਹੜਾ ਉਹ ਆ ਜਾਣਾ। 2.5 ਸਾਲ ਬਾਅਦ ਜਾ ਕੇ ਤੁਸੀਂ ਉਹਦੀ ਕਿਸ਼ਤ ਸ਼ੁਰੂ ਹੋਣੀ ਹੈ। 2.5 ਸਾਲ ਤੁਸੀਂ ਕੁਛ ਨਹੀਂ ਪੇ ਕਰਨਾ, ਚਾਹੇ ਉਹ 1 ਲੱਖ ਆਇਆ, ਚਾਹੇ ਉਹ 1.5 ਲੱਖ ਆਇਆ, ਚਾਹੇ ਉਹ 50,000 ਆਇਆ, ਜਿੰਨਾ ਵੀ ਤੁਹਾਨੂੰ ਆਇਆ, 2.5 ਸਾਲ ਤੁਸੀਂ ਕੁਛ ਨਹੀਂ ਪੇ ਕਰਨਾ। ਸੋ ਤੁਸੀਂ ਪੈਨਸ਼ਨ ਵੀ ਲੈਂਦੇ ਹੋ ਤਾਂ ਵੀ ਐਲੀਜੀਬਲ ਹੈਗੇ ਹੋ, ਹੁਣ ਆਪਾਂ ਨੂੰ ਪਤਾ ਵੀ ਲੱਗ ਗਿਆ
4: ਜੀ।
1: ਪਹਿਲਾਂ ਤਾਂ ਮੈਨੂੰ ਨਹੀਂ ਸੀ ਪਤਾ, ਪਰ ਹੁਣ ਪਤਾ ਵੀ ਲੱਗ ਗਿਆ, ਪੈਨਸ਼ਨ ਵਾਲਾ ਵੀ ਉਹਨੂੰ ਵੀ ਅਪਰੂਵਲ ਆਉਂਦੀ ਆ, ਕਿਉਂਕਿ ਸਰਕਾਰ ਚਾਹੁੰਦੀ ਆ ਕਿ ਪੜ੍ਹਨ ਦਾ ਸਿੱਖਣ ਦਾ ਕੋਈ ਉਮਰ ਨਹੀਂ, ਜਦੋਂ ਮਰਜ਼ੀ ਤੁਸੀਂ ਸਿੱਖ ਸਕਦੇ ਹੋ। ਬਾਕੀ ਬਹੁਤੀ ਗੱਲ ਕਰਨ ਦੀ ਤਾਂ ਲੋੜ ਨਹੀਂ, ਕਿਉਂਕਿ ਇਹਨਾਂ ਨੂੰ ਸਾਰਾ ਪਤਾ ਹੀ ਹੈ, ਗੱਲਾਂ ਤਾਂ ਹੋ ਹੀ ਬਹੁਤ ਗਈਆਂ।
4: ਬਿਲਕੁਲ,
1: ਗੱਲਾਂ ਦੇ ਵਿੱਚ ਨੰਬਰ ਤੁਸੀਂ ਦੇ ਦਿਓ, ਨਾਗਪਾਲ ਸਾਹਿਬ ਨੰਬਰ ਦੇ ਦਿਓ।
5: ਬਿਲਕੁਲ ਜੀ, ਨੰਬਰ ਹੈ ਜੀ 437-234-37-264-317-5 437-234-37-75
1: 437-264-31-75 ਆਊਟ ਆਫ ਪ੍ਰੋਵਿੰਸ ਵਾਲੇ ਨਾ ਮੇਰੇ ਕਾਲ ਕਰਿਓ, ਕਿਉਂਕਿ ਪਰ ਉਹ ਵੀ ਕਾਲ ਫਿਰ ਪਹਿਲਾਂ ਉਹ ਸਾਰਾ ਕੁਛ ਪੁੱਛੀ ਜਾਂਦੇ, ਦੱਸੀ ਜਾਂਦੇ, ਉਹ ਕਦੇ ਇਹਨਾਂ ਸਟਾਫ ਦੱਸਦੇ ਕਿ ਉਹ ਪਹਿਲਾਂ ਸਾਰਾ ਹਾਂਜੀ ਭਾਜੀ ਸਾਡਾ ਹੋ ਜਾਏ, ਅਤੇ ਉਹ ਜਦੋਂ ਬਾਅਦ 'ਚ ਭਾਜੀ ਅਸੀਂ ਰਹਿੰਦੇ ਤਾਂ ਇੱਥੇ ਹਾਂ, ਫਿਰ ਉਹ ਤੁਹਾਡਾ ਟਾਈਮ ਖਰਾਬ ਹੋਏਗਾ, ਕਿਉਂਕਿ ਉਹ ਨਹੀਂ, ਇਹ ਸਿਰਫ ਓਨਟਾਰੀਓ ਚੀਜ਼ ਤੁਸੀਂ ਕਿਤੇ ਵੀ ਰਹਿ ਰਹੇ ਹੋ ਉਹਨਾਂ ਲਈ ਹੈਗਾ।
4: ਬਿਲਕੁਲ,
1: 437-264-31-75 'ਤੇ ਤੁਸੀਂ ਕਾਲ ਕਰਕੇ ਸਾਰੇ ਸਵਾਲ ਪੁੱਛ ਸਕਦੇ ਹੋ, ਅਪਲਾਈ ਕਰ ਸਕਦੇ ਹੋ, ਇਨਰੋਲ ਕਰਵਾ ਸਕਦੇ ਹੋ ਆਪਣੇ ਆਪ ਨੂੰ ਈਜ਼ੀ ਟੂ ਪਾਸ ਕੋਰਸ ਦੇ ਵਿੱਚ। 437-264-31-75 ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ,
5: ਧੰਨਵਾਦ ਜੀ, ਧੰਨਵਾਦ।

0: ਤਾਂ ਜਿੱਥੇ ਹੈ ਵੀ ਪਹਿਲੀ ਜੋਬ ਚੇਤੇ ਕਰੀਏ ਆਪਾਂ ਸਾਰਿਆਂ ਤੋਂ ਪਹਿਲੀ, ਮੈਂ ਸਭ ਤੋਂ ਪਹਿਲੀ ਜੋਬ ਹੈ ਜਿਹੜੀ ਉਹ ਕੀਤੀ ਸੀ ਮੈਟਕੋਰ ਕੰਪਨੀ ਸੀਗੀ ਇੱਕ,
1: ਓਕੇ,
0: ਉੱਥੇ ਏਜੰਸੀ ਥਰੂ ਅਪਲਾਈ ਕੀਤਾ ਸੀਗਾ
1: ਜੀ।
0: ਉਹ ਕਹਿੰਦੇ ਸ਼ਾਮ ਨੂੰ ਆ ਜਾ, ਦੁਪਹਿਰੇ ਜੇ ਕਰਕੇ ਹੁਣ ਵੀ ਇੰਨਾ ਪਤਾ ਨਹੀਂ ਹੁੰਦਾ ਹੋਊ ਜਾਂ ਕਿਵੇਂ, ਅਤੇ ਉਹ ਕਹਿੰਦੇ ਰਾਤ ਨੂੰ ਆ ਜਾਏਗਾ, ਮੈਂ ਕਿਹਾ ਆ ਜੂੰਗਾ ਜੀ ਰਾਤ ਨੂੰ। ਆਪਾਂ ਤਾਂ ਐਨ ਸ਼ਰਟ ਸ਼ਿਲਟ ਪਾਈ ਹੈ, ਨਵਾਂ ਹੀ ਆਇਆ ਸੀ ਸ਼ਰਟ ਸ਼ਿਲਟ, ਨਹੀਂ ਇਹ ਸ਼ਾਇਦ ਯਾਰ ਦੂਜੀ ਸੀ, ਇਹ ਦੂਜੀ ਸੀ, ਹਾਂ ਨਹੀਂ ਨਹੀਂ ਪਹਿਲੀ ਸੀਗੀ ਮੇਰੀ ਬਾਈ ਸਕਾਈਡੋਮ ਗਰੁੱਪ ਆਫ ਕੰਪਨੀ 'ਤੇ,
1: ਓਕੇ
0: ਹਾਂ। ਉਹ ਤੀਜੇ ਕੁ ਦਿਨ ਹੀ ਮਤਲਬ ਜਦੋਂ ਆਇਆ ਅਤੇ ਮੇਰਾ ਮਿੱਤਰ ਸੀਗਾ ਉੱਥੇ ਲੱਗਿਆ ਹੋਇਆ ਸੀਗਾ, ਉਹ ਕਹਿੰਦਾ ਤੂੰ ਕੰਮ ਕਰਨਾ, ਮੈਂ ਕਿਹਾ ਹਾਂ ਕਰ ਲੈਂਦੇ ਹਾਂ। ਉਹ ਕਹਿੰਦਾ ਇਹਨਾਂ ਦੀ ਰੇਡੀਓ 'ਚ ਐਡ ਆਉਂਦੀ ਆ, ਪਤਾ ਨਹੀਂ ਕਿਹੜੇ 'ਚ ਆਉਂਦੀ ਉਹ ਆਉਂਦੀ ਹੋ, ਹਾਂ ਕਹਿੰਦਾ ਰੇਡੀਓ 'ਚ ਐਡ ਆਉਂਦੀ ਆ, ਇਹਨਾਂ ਦੀ। ਮੈਂ ਕਿਹਾ ਕੀ ਆਉਂਦੀ ਆ, ਕਹਿੰਦਾ ਇਹਨਾਂ ਨੂੰ ਆਫਿਸ 'ਚ ਕੰਮ ਕਰਨ ਲਈ ਮੁੰਡਾ ਚਾਹੀਦਾ।
1: ਅੱਛਾ,
0: ਅਤੇ ਕਹਿੰਦਾ ਚੱਲੀਏ ਆਪਾਂ, ਮੈਂ ਕਿਹਾ ਚੱਲ। ਉਹ ਲੈ ਗਿਆ ਬਾਈ ਮੈਨੂੰ ਨਾਲ ਉੱਥੇ ਆਫਿਸ ਦੇ ਵਿੱਚ ਉਹਨਾਂ ਦੇ, ਕਹਿੰਦਾ ਯਾਰ ਮੁੰਡਾ ਆਇਆ ਅਤੇ ਪੜ੍ਹੇ ਲਿਖਿਆ ਤੁਸੀਂ ਆਪਣੇ ਆਫਿਸ 'ਚ, ਉਹ ਕਹਿੰਦਾ ਜੀ ਕੱਲ੍ਹ ਤੋਂ ਆ ਜਾ। ਆਪਾਂ ਚੱਕਿਆ, ਮੈਂ ਕਿਹਾ ਕੰਮ ਮਿਲ ਗਿਆ ਆਪਾਂ ਨੂੰ, ਹਾਂ, ਅਤੇ ਨਾਲ ਚਾਹ ਚੜ ਗਿਆ। ਮੈਂ ਕਿਹਾ ਕਿੰਨੇ ਡਾਲਰ ਦਵਾਂਗੇ, ਕਹਿੰਦੇ ਪੂਰੇ 7।
1: ਅੱਛਾ,
0: ਮੈਂ ਕਿਹਾ ਠੀਕ ਹੈ ਬਣ ਗਈ ਗੱਲ, ਮੈਂ ਮਾਰੀ ਗੁਣਾ ਜੀ ਕਰਕੇ ਵੀ ਠੀਕ ਹੈ ਕਿੰਨੇ ਕੁ ਨੂੰ ਡਾਲਰ ਚੱਲਦਾ। ਮੈਂ ਕਿਹਾ ਲੈ ਬਣ ਗਈ ਗੱਲਬਾਤ, ਅਤੇ ਬਾਈ ਉੱਥੇ ਆਪਾਂ ਸ਼ੁਰੂ ਕਰ ਲਿਆ ਕੰਮ, ਹੈ ਨਾ, ਅਤੇ ਬਹੁਤ ਸੋਹਣਾ ਸਾਥ ਹੁਣ ਤੱਕ ਸਾਥ ਆ, ਹੁਣ ਉਹਨਾਂ ਦੀ ਐਡ ਚੱਲਦੀ ਆ ਪੱਕੀ, ਮਤਲਬ ਉਹ ਉਦੋਂ ਦੇ ਜੁੜਿਆ ਹੋਇਆ ਮੈਂ ਉਹਨਾਂ ਨਾਲ, ਹੈ ਨਾ। ਸੋ 7 ਡਾਲਰ ਤਾਂ ਮੈਨੂੰ ਯਾਦ ਆ, ਫਿਰ ਮੈਂ 15 ਕੁ ਦਿਨ ਲਾ ਕੇ ਘੁੰਮਣ ਫਿਰਨ ਵੀ ਗਿਆ, ਉਸ ਤੋਂ ਬਾਅਦ ਫਿਰ ਆ ਕੇ ਉੱਥੇ ਲੱਗਿਆ ਰਿਹਾ ਬਹੁਤ ਸਾਲ, ਉੱਥੇ ਆਪਣਾ ਮਿਹਨਤ ਕੀਤੀ। ਅਤੇ ਪਹਿਲੀ ਜੋਬ ਮੇਰੀ ਉਹ, ਫਿਰ ਮੈਟਕੋਰ ਕੰਪਨੀ ਦੇ ਵਿੱਚ ਮੈਂ ਉਹ ਕਹਿੰਦੇ ਜੀ ਅਸੀਂ ਵੱਧ ਦੇਵਾਂਗੇ ਡਾਲਰ, ਫਿਰ ਥੋੜ੍ਹਾ ਜਿਹਾ ਹੋ ਗਿਆ ਮਨ 'ਚ ਵੀ ਉਹ ਨਾਲੇ ਨਾਈਟ ਸ਼ਿਫਟ ਆ। ਮੈਂ ਕਿਹਾ ਲੈ ਦੋ ਕੰਮ ਕਰਾਂਗੇ, ਇੱਕ ਨਾਲ ਨਹੀਂ ਗੱਲ ਬਣਦੀ, ਹੁਣ ਦੇਖੀ ਬੋਪਰਾ ਸਾਹਿਬ ਪਾਉਣਗੇ ਪਟਾਕੇ। ਅਤੇ ਸ਼ਾਮ ਨੂੰ ਮੈਂ ਕਿਹਾ ਜੀ ਇੱਕ ਕੰਮ ਹੋਰ ਲੱਭ ਲਿਆ, ਉਹ ਕਹਿੰਦੇ ਵੀ ਮੁੰਡਾ ਕੰਮ ਆਈ ਬੋੜਾ, ਇਹਨੂੰ ਤਾਂ ਕੈਨੇਡਾ ਪਹਿਲਾਂ ਆਉਣਾ ਚਾਹੀਦਾ ਸੀਗਾ।
1: ਅੱਛਾ, ਲੇਟ ਹੋ ਗਿਆ।
0: ਹਾਂ ਲੇਟ ਹੋ, ਮੈਂ ਕਿਹਾ ਗੱਲ ਹੀ ਕੋਈ ਨਹੀਂ, ਚੱਕ ਦਿਆਂਗੇ ਫੱਟੇ ਮੈਟਕੋਰ ਦੇ ਵਿੱਚ। ਉਹ ਕਹਿੰਦੇ ਸ਼ਾਮ ਨੂੰ 9 ਵਜੇ, ਮੈਂ ਕਿਹਾ ਆ ਜਾਂਗੇ, ਕਿਹੜੀ ਗੱਲ ਹੈ। ਆਪਾਂ ਪਾਈ ਐ ਡੱਬੀਆਂ ਵਾਲੀ ਸ਼ਰਟ ਨਾਲ ਪੈਂਟ ਬੂਟ, ਸ਼ਰਟ ਦੇ ਨਾਲ ਮੈਚ ਕਰਦੀ ਚਿੱਟੇ ਰੰਗ ਦੀ ਪੱਗ, ਮੈਨੂੰ ਅੱਜ ਵੀ ਯਾਦ ਹੈ, ਵਿੱਚ ਚਿੱਟੀ ਡੱਬੀ ਉਹਦੇ ਸ਼ਰਟ ਦੇ ਵਿੱਚ। ਜਦੋਂ ਬੰਨ ਕੇ ਗਏ ਬੋਪਰਾ ਸਾਹਿਬ, ਮੈਟਕੋਰ ਕੰਪਨੀ ਦੇ ਵਿੱਚ ਬਹੁਤ ਸਾਰੀਆਂ ਗੱਡੀਆਂ ਖੜੀਆਂ, ਖੜਕਾ ਬਹੁਤ ਹੋਵੇ, ਉਹ ਕਾਰਾਂ ਦੇ ਪਾਰਟਸ ਬਣਦੇ, ਕਾਰਾਂ ਦੇ ਇੰਜਣਾਂ ਦੇ ਪੈਰ ਬਣਦੇ ਸੀ ਬਾਈ ਉੱਥੇ।
1: ਓਕੇ,
0: ਅਤੇ ਹਾਂ ਉੱਥੇ ਜਦੋਂ ਗਏ ਐਨ ਜਾ ਕੇ, ਮੈਂ ਦੱਸੋ ਕੀ ਕੰਮ ਕਰਨਾ, ਕਹਿੰਦੇ ਵੀ ਗੱਲ ਸੁਣ ਲਾ ਵੀ ਇੱਥੇ ਨਾ ਤੁਹਾਡੀ ਸ਼ਿਫਟ ਹੈ ਜਿਹੜੇ ਸੀਗੇ ਵੀ ਇੱਥੇ ਬਿਲਡਿੰਗ ਹੁੰਦੇ ਆ, ਉਹਦੇ ਪੈਰ ਬਿਲਡਿੰਗ ਹੁੰਦੇ ਆ, 4 ਜਾਂ 5 ਹੋਣਗੇ ਇੱਕ ਪਾਸੇ, ਅਤੇ ਉਹਨੂੰ ਘੁਮਾ ਕੇ ਦੂਜੇ ਪਾਸੇ ਕਰ ਦੇਣਾ। ਜਿਹੜੇ ਕੋਈ ਬੰਦੇ ਨੇ ਕੀਤਾ ਹੋਊਗਾ ਸ਼ਾਇਦ ਉਹਨਾਂ ਨੂੰ ਪਤਾ ਹੋਊਗਾ ਵੀ ਇੱਦਾਂ ਹੀ ਹੁੰਦਾ ਸੀਗਾ, ਮੈਨੂੰ ਇੱਦਾਂ ਯਾਦ ਆ, ਹੈ ਨਾ, 20-25 ਸਾਲ ਦੀ ਗੱਲ ਆ, 20 ਸਾਲ ਦੀ। ਉਹ ਕਹਿੰਦੇ ਇਹਨੂੰ ਘੁਮਾ ਕੇ, ਉਹ ਦੂਸਰੇ ਪਾਸੇ ਬੰਦਾ ਵੈਲਡਿੰਗ ਕਰਦਾ ਸੀ, ਉਹਨੇ ਘੁਮਾ ਕੇ ਤੇਰੇ ਵੱਲ ਕਰ ਦੇਣਾ, ਤੂੰ ਛੇਤੀ ਛੇਤੀ ਚੱਕ ਕੇ ਨਵੇਂ ਰੱਖ ਦੇਣਾ, ਫਿਰ ਘੁਮਾ ਦੇਣਾ ਉਹਦੇ ਵੱਲ ਨੂੰ, ਉਹ ਜਾਣੂ ਉਹਨੇ ਦੂਜੇ ਬਿਲਡ ਕਰ ਦੇਣੇ, ਫਿਰ ਤੇਰੇ ਕੋਲ ਆ ਜਾਣੇ। ਬਾਈ ਮੇਰੀ ਤਾਂ ਬਣਾਤੀ ਉਹਨੇ ਰੇਲ।
1: ਅੱਛਾ,
0: ਹਾਂ, ਉਹ ਉਧਰੋਂ ਬਿਲਡ ਕਰਕੇ ਮੇਰੇ ਵੱਲ ਘੁਮਾ ਦਿਆ ਕਰੇ, ਮੈਂ ਨਵੇਂ ਚੱਕ ਕਰਾਂ ਦੂਜੇ, ਆਹ 5 ਉਂਗਲਾਂ ਦੇ ਵਿੱਚ, ਕਦੇ 2 ਉਂਗਲਾਂ 'ਚ, ਇੱਧਰ 3, ਉੱਧਰ ਫਸਾ ਦਾ ਬਦਲ, ਇੱਧਰ ਗਰਮ ਗਰਮ ਲੱਗ ਗਿਆ, ਬਾਂਹ 'ਤੇ ਦਾਗ ਦੋ ਪੈ ਗਏ, ਚਲੋ ਐਨੀਵੇ ਡੱਬਿਆਂ ਵਾਲੀ ਸ਼ਰਟ ਜਿਹੜੀ ਉਹ ਮਤਲਬ 2-2.5 ਘੰਟੇ ਲੱਗੇ ਹੋਣੇ, ਚਿੱਟੇ ਰੰਗ ਦਾ ਪਤਾ ਨਾ ਲੱਗੇ ਵੀ ਚਿੱਟੇ ਰੰਗ ਦੀ ਹੈ ਕਿ ਕਾਲੇ ਰੰਗ ਦੀ ਸੀਗੀ ਪਾ ਗਿਆ, ਹੈ ਨਾ। ਅਤੇ ਜਦੋਂ ਬ੍ਰੇਕ ਜੀ ਹੋਈ 11 ਵਜੇ, ਉੱਥੇ ਮੇਰੇ ਕੋਲ ਕੁੜੀ ਆਈ ਇੱਕ, ਕਹਿੰਦੀ ਰਾਜਵੀਰ ਸਤਿ ਸ਼੍ਰੀ ਅਕਾਲ। ਮੈਂ ਕਿਹਾ ਲੈ, ਇਹ ਤਾਂ ਜਾਣ ਪਛਾਣੀ ਬੜੀ ਆ ਆਪਣੀ ਤਾਂ। ਮੈਂ ਕਿਹਾ ਸਤਿ ਸ਼੍ਰੀ ਅਕਾਲ। ਕਹਿੰਦੇ ਮੈਂ ਪੱਗ ਤੋਂ ਪਛਾਣ ਲਿਆ ਸੀ, ਮੁੰਡਾ ਸੁਧਾਰ ਵਾਲਾ ਲੱਗਦਾ ਭੰਗੜੇ ਦਾ। ਮੈਂ ਕਿਹਾ ਹਾਂਜੀ। ਕਹਿੰਦੇ ਮੈਂ ਉਸ ਕਾਲਜ 'ਚ ਪੜ੍ਹਦੀ ਹੁੰਦੀ ਤੁਹਾਡੇ ਨਾਲ,
1: ਓਕੇ,
0: ਕੱਲ੍ਹ ਤੋਂ ਪੜ੍ਹਨਾ ਮੈਨੂੰ, ਕਹਿੰਦੀ ਇੱਥੇ ਕੋਈ ਚੱਕਰ ਨਹੀਂ, ਟੈਨਸ਼ਨ ਨਹੀਂ। ਕਹਿੰਦੀ ਮੈਂ ਨਾਲ ਦੀ ਕੁੜੀ ਨੂੰ ਜਦੀ ਕਹਿੰਦਾ ਸੀਗਾ ਵੀ ਇਹ ਹੋਈ ਦਾ, ਕਹਿੰਦੀ ਮੈਂ ਪਤਾ ਨਹੀਂ ਹੁੰਦਾ, ਮੈਂ ਕਿਹਾ ਵੀ ਮੈਨੂੰ ਐਸੇ ਵੀ ਨਹੀਂ, ਸੱਜ ਪਾ ਕੇ ਜਾਈਏ ਕੰਮ 'ਤੇ ਚੱਲੇ ਹਾਂ, ਫਿਰ ਭਾਈ ਆਪਾਂ ਪੜ੍ਹਨਾ ਸ਼ੁਰੂ ਕਰਤਾ ਕਾਲੇ ਰੰਗ ਦਾ। ਮੈਂ ਕਿਹਾ ਵੈਸੇ ਵੀ ਕਾਲਾ ਪਾਉਣੀ, ਅਤੇ ਉਹ ਉੱਥੇ ਥੋੜ੍ਹਾ ਟਾਈਮ ਕੀਤਾ, ਨਜ਼ਾਰਾ ਵੱਖਰਾ ਹੀ ਹੁੰਦਾ ਸੀ ਨਾ,
1: ਬਿਲਕੁਲ ਜੀ।
0: ਫਿਰ ਉਹਨੇ ਕਹਿਣਾ ਵੀ ਪਹਿਲਾਂ ਸਾਰੀ ਉਹ ਮਸ਼ੀਨਾਂ ਸਾਫ਼ ਕਰਨੀਆਂ ਜਾਣ ਵੇਲੇ ਵੀ ਆਉਣ ਵੇਲੇ ਵੀ। ਫਿਰ ਸਾਨੂੰ ਮਿਲ ਗਿਆ ਕੰਮ ਇੱਕ ਰੀਮਿਕਸ ਕੰਪਨੀ ਆ, ਉੱਥੇ ਬਣਦੇ ਸੀਗੇ ਆਪਣੇ ਨਾ ਐਕਸਰੇ ਵਾਲੀਆਂ ਮਸ਼ੀਨਾਂ।
1: ਓਕੇ,
0: ਉਹ ਐਕਸਰੇ ਜਿਹੜੇ ਆਪਣੇ ਐਕਸਰੇ ਹੁੰਦੇ ਆ, ਹੋਸਪਿਟਲਾਂ 'ਚ ਜਾਂਦੀਆਂ ਨੇ, ਡਾਕਟਰਾਂ 'ਤੇ ਜਾਂਦੀਆਂ, ਕਲੀਨਿਕ 'ਤੇ ਜਾਂਦੀਆਂ ਨੇ, ਅਤੇ ਉੱਥੇ ਫਿਰ ਅਸੀਂ ਨਾਲ ਉਹ ਟੈਕਨੀਕਲ ਕੰਮ ਸੀਗਾ, ਉੱਥੇ ਥੋੜ੍ਹਾ ਸੋਹਣਾ ਕੰਮ ਵਧੀਆ ਸੀਗਾ, ਟੈਕਨੀਕਲ ਸੀਗਾ, ਹੈ ਨਾ, ਉੱਥੇ ਕੰਮ ਕਰਨਾ, ਮਸ਼ੀਨਾਂ ਫਿੱਟ ਕਰਨ ਜਾਣਾ, ਅਤੇ ਉਹ ਮਸ਼ੀਨਾਂ ਕਿੱਥੇ ਕਿੱਥੇ ਕਰਨੀਆਂ, ਕਿਵੇਂ ਕਿਵੇਂ ਕਰਨੀਆਂ, ਕਿਹੜੇ ਕਿਹੜੇ ਪਾਰਟਸ ਬਣਨੇ ਆ, ਕਿਹੜੇ ਕੀ ਬਣਨਾ, ਹੈ ਨਾ, ਅਤੇ ਉਹ ਸਾਰਾ ਟੈਕਨੀਕਲ ਜਿਹਾ ਕੰਮ ਸੀਗਾ। ਅਤੇ ਉੱਥੇ ਵੀ ਜਿਹੜਾ ਬੌਸ ਸੀਗਾ, ਉਹ ਮੈਨੂੰ ਕਹਿੰਦਾ ਵੀ ਤੂੰ ਮੇਰਾ ਨਾਮ ਲਿਆ ਕਰਨਾ। ਉਹ ਬੰਦਾ ਰਿਟਾਇਰ ਹੋਣ ਵਾਲਾ 60-65 ਸਾਲ ਦਾ। ਮੈਂ ਕਿਹਾ ਜੀ ਨਹੀਂ ਭਾਜੀ, ਅਸੀਂ ਐਂ ਨਹੀਂ ਲੈ ਸਕਦੇ ਸਤਿਕਾਰ ਵਜੋਂ। ਉਹ ਕਹਿੰਦਾ ਨਾ ਨਾ ਨਾ, ਉਹ ਪਹਿਲਾਂ ਆਪ ਕੰਮ ਕਰਨ ਲੱਗ ਜਾ ਕਰੇ।
1: ਓਕੇ,
0: ਕਹਿੰਦਾ ਗੱਲ ਸੁਣ ਲਓ, ਹੁਣ ਆਪਣੀ ਹੋਣੀ ਹੈ ਇੰਸਪੈਕਸ਼ਨ, ਵੀ ਉਹਨਾਂ ਨੇ ਆਉਣਾ ਚੈੱਕ ਕਰਨ, ਸੇਫਟੀ ਉਹਨਾਂ ਨੇ। ਮੈਂ ਠੀਕ ਹੈ ਜੀ। ਕਹਿੰਦਾ ਵੀ ਥੋੜ੍ਹਾ ਜਿਹਾ ਸਾਫ਼ ਜਿਹਾ ਕਰ ਰੱਖਿਓ ਕੰਮ। ਮੈਂ ਕਿਹਾ ਠੀਕ ਹੈ, ਮੇਰੇ ਨਾਲ ਇੱਕ ਹੋਰ ਹੁੰਦਾ ਸੀ, ਮੈਂ ਕਿਹਾ ਬਣ ਗਈ ਗੱਲ ਹੋਈ। ਕਹਿੰਦਾ ਕਿਵੇਂ? ਮੈਂ ਕਿਹਾ ਸਫਾਈ ਕਰਨੀ ਆ ਆਪਾਂ ਪਹਿਲਾਂ। ਕਹਿੰਦਾ ਠੀਕ ਆ, ਅਸੀਂ ਬਾਈ ਪਾਣੀ ਪੂਣੀ ਛਿੜਕ ਕੇ ਜਿਵੇਂ ਨਗਰ ਕੀਰਤਨ ਨੂੰ ਛਿੜਕਣਾ ਹੁੰਦਾ ਹੈ, ਹੈ ਨਾ, ਐਂ ਚਮਕਾ ਤਾ, ਲਿਸ਼ਕਾਂ ਮਾਰਨ ਲਾ ਤਾ, ਬਰੂਮ 'ਤੇ ਬਰੂਮ ਕਰਕੇ ਐਨ ਲਿਸ਼ਕਾਂ ਮਾਰ, ਇੱਥੇ ਖੰਡਾਓ ਪੂਰਾ ਬੜਾ ਥੋੜਾ ਮੋਟਾ ਇਹ ਲੱਗਣਾ ਵੀ ਚਾਹੀਦਾ ਵੀ ਇੱਥੇ ਕੰਮ ਹੁੰਦਾ ਵਾ ਅਸੀਂ ਕਿਹਾ ਵੀ ਥੋੜਾ ਜਿਹਾ ਗਾਹ ਪਾਉਣਾ ਕਹਿੰਦਾ ਹਾਂ ਗਾਹ ਪਾਓ ਇੰਨਾ ਨਹੀਂ ਸਮਕਾਉਣਾ ਅਸੀਂ ਤਾਂ ਮਤਲਬ ਸਾਨੂੰ ਵੀ ਹੈਗਾ ਵੀ ਘੰਟੇ ਦੇ ਪੈਸੇ ਪੈ ਰਹੇ ਆ ਨਜ਼ਾਰਾ ਕਰੋ ਪਹਿਲਾਂ ਪਹਿਲਾਂ ਲੱਗਿਆ ਵੀ ਹੁਣ ਰੂਮ ਕਰਾਂਗੇ ਫਿਰ ਬਾਅਦ ਹਿਸਾਬ ਜਿਹਾ ਹੈਗਾ ਵੀ ਇਹ ਤਾਂ ਵਧੀਆ ਇਹ ਘੰਟਾ ਸੋਹਣਾ ਨਿਕਲਦਾ ਜੇ ਕਿਸੇ ਕੋਲ ਤਾਂ ਕਹਿਣਾ ਥੋੜਾ ਸੋ ਬਾਈ ਅਲੱਗ ਅਲੱਗ ਕੰਮ ਕਰਨ ਦਾ ਅਲੱਗ ਅਲੱਗ ਨਜ਼ਾਰਾ
1: ਬਿਲਕੁਲ ਜੀ
0: ਉਹ ਤੋਂ ਬਾਅਦ ਲਾਈਫ ਇੱਦਾਂ ਦੀ ਜਰਨੀ ਜਿਹੜੀ ਉਹ ਚੱਲਦੀ ਗਈ ਮੈਂ ਤਾਂ ਸੁਣਾਈਆਂ ਚੀਜ਼ਾਂ ਵੀ ਜੇ ਕੋਈ ਨਵਾਂ ਵੀਰ ਆਇਆ ਹੋਊਗਾ ਉਹ ਇਹਨਾਂ ਚੀਜ਼ਾਂ 'ਚ ਲੰਘ ਰਿਹਾ ਹੋਊ ਉਹ ਇੰਜੋਏ ਕਰੋਗੇ ਤੁਸੀਂ ਕਿਸ ਦਿਨ ਜਾ ਕੇ ਉਹਨਾਂ ਚੀਜ਼ਾਂ ਨੂੰ ਵੀ ਉਹਨੂੰ ਐਂ ਪਹਿਲਾਂ ਪਹਿਲਾਂ ਲੱਗਦਾ ਹੁੰਦਾ ਵੀ ਯਾਰ ਔਖੇ ਮੈਨੂੰ ਐਂ ਲੱਗਿਆ ਕਰੇ ਇੱਕ ਵਾਰ ਤਾਂ ਵੀ ਯਾਰ ਆਹ ਜਿਹੜੇ ਸਟੋਰ ਖੁੱਲ੍ਹੇ ਆ ਹਨਾ ਵੀ ਇਹਨਾਂ 'ਤੇ ਕੋਈ ਜਾਂਦਾ ਵੀ ਹੋਊਗਾ
1: ਬਿਲਕੁਲ
0: ਜੈਲਰ ਹੁੰਦਾ ਸੀਗਾ ਜਾਂ ਇੱਧਰ ਹਨਾ ਉੱਥੇ ਹੋਰ ਹੁੰਦੇ ਸੀਗੇ ਸ਼ੋਪਰ ਵਰਡ ਵੀ ਇੱਥੇ ਕੌਣ ਜਾਣਦਾ ਹੋਊ ਯਾਰ ਕਿਉਂਕਿ ਜਦੋਂ ਸਵੇਰੇ ਜਾਣਾ ਮੈਂ ਆਇਆ ਸੀ ਅਗਸਤ 'ਚ ਸਤੰਬਰ ਅਕਤੂਬਰ 'ਚ ਨਾਲ ਵੀ ਹਨੇਰਾ ਜਿਹਾ ਛੇਤੀ ਹੋਣ ਲੱਗ ਜਾਂਦਾ ਵੀ ਸਵੇਰੇ ਹਨੇਰੇ ਹਨੇਰੇ ਕੰਮ 'ਤੇ ਜਾਣਾ ਜਦੋਂ ਨਿਕਲਣਾ ਬਾਹਰ ਕੰਮ ਤੋਂ ਫਿਰ ਹਨੇਰਾ ਹੋ ਜਾਣਾ ਤੇ ਵੀਕਐਂਡ ਹੀ ਆ ਮੈਂ ਕਹਿੰਦਾ ਤਾਂ ਵੀਕਐਂਡ ਤੇ ਖੋਲਿਆ ਕਰਨ ਵੀਕਡੇ 'ਚ ਕੌਣ ਜਾਂਦਾ ਹੋਊ
1: ਬਿਲਕੁਲ
0: ਪਰ ਹੁਣ ਪਤਾ ਲੱਗਦਾ ਜਦੋਂ ਰੇਡੀਓ 'ਤੇ ਐਡ ਆਉਂਦੀ ਹੈ ਮਿਲਦੀ ਹੈ ਬਈ ਬਈ ਵੀਕਐਂਡ 'ਤੇ ਵੀ ਜਾਂਦੇ ਆ ਲੋਕ ਸੋ ਵੀਕਡੇ 'ਚ ਵੀ ਜਾਂਦੇ ਸਾਰਿਆਂ ਦੇ ਕੰਮ ਅਲੱਗ ਅਲੱਗ ਨੇ ਸਭ ਕੁਛ ਆ ਪਰ ਉਹ ਇੱਕ ਵੱਖਰੀ ਦੁਨੀਆ ਹੁੰਦੀ ਹੈ ਵੱਖਰਾ ਨਜ਼ਾਰਾ ਹੁੰਦਾ ਪਰ ਤੁਸੀਂ ਉਹਨਾਂ ਚੀਜ਼ਾਂ ਨੂੰ ਵੀ ਮਿਸ ਕਰਦੇ ਹੋ ਇੰਜੋਏ ਕਰਦੇ ਹੋ ਤੁਹਾਡਾ ਵੀ ਪਹਿਲਾ ਕੰਮ ਕਿਤੇ ਕੋਈ ਹੋਰ ਹੋ ਸਕਦਾ ਵਾ ਮਲ ਸਾਹਿਬ ਤੁਸੀਂ ਵੀ ਜ਼ਿਕਰ ਕਰਿਓ ਅਤੇ ਦੱਸਿਓ ਅਤੇ ਨਾਲ ਦੀ ਨਾਲ ਹੀ ਅਸੀਂ ਦੱਸ ਦਈਏ ਕਿ ਭਾਈ ਜੇਕਰ ਤੁਸੀਂ ਫਰਨੀਚਰ ਲੈਣਾ ਤਾਂ ਤੁਹਾਨੂੰ ਫਿਰ ਕਿੱਥੇ ਜਾਣਾ ਪੈਣਾ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ 'ਤੇ ਉੱਥੇ ਗੇੜਾ ਜ਼ਰੂਰ ਮਾਰਿਓ ਬਾਈ ਅਤੇ ਸੁੱਖ ਜੇ ਸੁਣ ਰਹੇ ਹੋ ਪ੍ਰੋਗਰਾਮ ਤਾਂ ਕਾਲ ਕਰਿਓ ਅਤੇ ਆਪਾਂ ਦਈਏ ਥੋੜ੍ਹੀ ਜਿਹੀ ਕੋਈ ਇੱਕ ਦੇ ਵਧੀਆ ਜਡੀਲ ਮਾਲ ਸਾਹਿਬ ਤੁਹਾਡਾ ਕੰਮ ਦੱਸੋ ਪਹਿਲਾਂ ਅਤੇ ਫਿਰ ਆਪਾਂ ਸੁਲਤਾਨ ਜੀ ਨੂੰ ਵੀ ਲੈਣਾ
1: ਜੀ ਬਿਲਕੁਲ ਜੀ ਮੈਂ ਵੀ ਜਦੋਂ ਆਇਆ ਸੀਗਾ ਤਿੰਨ ਚਾਰ ਸਾਲ ਪਹਿਲਾਂ ਅਕਤੂਬਰ ਮਹੀਨੇ ਦੇ ਵਿੱਚ ਮੈਂ ਆਇਆ ਸੀਗਾ ਇੱਕ ਅਕਤੂਬਰ ਮੇਰੇ ਯਾਦ ਆ ਕਿ ਮੇਰਾ ਹੈਗਾ ਸੀ ਇੱਥੇ ਪਹੁੰਚਣ ਦਾ ਟਾਈਮ ਸੀਗਾ ਤੇ 20 ਅਕਤੂਬਰ ਨੂੰ ਫਿਰ ਵੱਡੇ ਭਰਾਵਾਂ ਦੀ ਬਦੌਲਤ ਇੱਕ ਵੌਨ ਫੈਕਟਰੀ ਸੀਗੀ ਉੱਥੇ ਜੋਬ ਮਿਲ ਗਈ ਫੈਕਟਰੀ
0: ਅੱਛਾ ਮੇਰੀ ਮੈਂ ਇੱਕ ਚੀਜ਼ ਮੈਂ ਮਿਸ ਨਾ ਕਰ ਜਾ ਫਿਰ ਮੇਰੇ ਚੇਤੇ ਆ ਗਈ ਹੈ ਨਾ ਯਾਦਾਂ ਹੀ ਹਾਂ ਤੇ ਜਦੋਂ ਮੈਂ ਉਤਰਿਆ ਮੇਰਾ ਫਰੈਂਡ ਨਾਲ ਗਿਆ ਵਾਈਫ ਸੀਗੇ ਤੇ ਉਹ ਜਦੋਂ ਨਿਕਲਣ ਲੱਗਿਆ ਸੀ ਟੋਲਰਮ ਕੋਲੋਂ ਤੇ ਕਹਿੰਦੇ ਆਹ ਆਪਣੇ ਪਾਪਾ ਜੀ ਦੀ ਫੈਕਟਰੀ ਆ ਲੰਮਾ ਇਹ ਖੁਸ਼ ਬਾਗੋ ਵਾ ਕਿ ਮੈਂ ਕਿਹਾ ਮੈਨੂੰ ਦੱਸਿਆ ਨੀ ਪਾਪੇ ਦੀ ਫੈਕਟਰੀ ਇਹ ਹਾਂ ਚੜਾਈਆ ਤਾਂ ਮੈਂ ਕਿਹਾ ਵੀ ਇਹ ਆਪਣੀ ਫਿਰ ਤਾਂ ਗੱਲਬਾਤ ਵਧੀਆ ਦਫ਼ਤਰੀ ਜੋਬ ਆਪਣੇ ਕੋਲ ਆਪਣੀ ਫੈਕਟਰੀ ਮੈਨੂੰ ਦੱਸਿਆ ਨੀ ਸੀ
1: ਬਿਲਕੁਲ
0: ਉਹ ਥੋੜਾ ਜਿਹਾ ਕਹਾਂ ਗਿਆ ਮੈਂ ਕਿਹਾ ਮੈਨੂੰ ਤੁਸੀਂ ਦੱਸਿਆ ਨੀ ਕਹਿੰਦੇ ਨਹੀਂ ਪਾਪਾ ਜੀ ਕੰਮ ਕਰਦੇ ਇੱਥੇ ਮੈਂ ਕਿਹਾ ਐਂ ਕਹੋ ਨਾ ਮੈਂ ਪਾਪਾ ਜੀ ਕੰਮ ਕਰਦੇ ਪਾਪੇ ਦੀ ਫੈਕਟਰੀ ਥੋੜੋ
1: ਨਹੀਂ ਨਹੀਂ
0: ਆਪਾਂ ਕਹਿੰਦੇ ਆਈ ਹੁੰਦੇ ਹਨਾ
1: ਹਾਂ ਕੰਮ ਦੇ ਵਿੱਚ ਦੇਖੋ ਕੋਈ ਸ਼ਰਮ ਨਹੀਂ ਹੈਗੀ ਕੰਮ ਬੰਦੇ ਨੂੰ ਜੋ ਮਿਲਦਾ ਕੰਮ ਕਰ ਲੈਣਾ ਚਾਹੀਦਾ
0: ਫਿਰ ਉਹ ਕਹਿੰਦੇ ਗੱਲ ਸੁਣ ਆਪਾਂ ਐਂ ਕਰੀਏ ਡੈਰੀ ਤੇ ਚੱਲੀਏ ਮੈਂ ਕਿਹਾ ਵੀ ਦੁੱਧ ਦੁੱਧ ਪਾਉਣਾ ਹੋਵੇ ਇੱਥੇ ਇਹਨਾਂ ਨੇ ਕਿੱਦਾਂ ਕਰ ਰਿਹਾ ਆਪਾਂ ਉਹਨੂੰ ਮੈਂ ਸੀ ਆਪਾਂ ਉਧਰੋਂ ਡੈਰੀ ਲੈ ਲਾਂਗੇ ਹਨਾ
1: ਡੈਰੀ ਰੋਡ
0: ਹਾਂ
1: ਡੈਰੀ ਰੋਡ
0: ਡੈਰੀ ਤੇ ਚੱਲੀਏ ਕਿ ਕਿੱਧਰ ਨੂੰ ਚੱਲੀਏ
1: ਹਾਂ
0: ਪਹਿਲਾਂ ਬੰਦਾ ਬੜਾ ਕਨਫਿਊਜ਼ ਹੁੰਦਾ ਬਈ ਇਹ ਚੀਜ਼ਾਂ ਦੇ ਵਿੱਚ
1: ਬਹੁਤ ਜ਼ਿਆਦਾ
0: ਮੈਂ ਕਿਹਾ ਵੀ ਇਹ ਡੈਰੀ ਤੇ ਕੀ ਗਾ ਦੁੱਧ ਤਾਂ ਲੈ ਕੇ ਜਾਣਾ ਹੋਊਗਾ ਨੂੰ ਜਾਂਦੇ ਹੋਏ ਨੇ ਬਾਅਦ ਚ ਪਤਾ ਲੱਗਿਆ ਵੀ ਨਹੀਂ ਡੈਰੀ ਇੱਥੇ ਸਟਰੀਟ ਹੈ ਹੁਣ ਅੱਧੀਆਂ ਗੱਲਾਂ ਵੀਰੇ ਸੱਚੀਆਂ ਹੁੰਦਾ ਤੇ ਥੋੜਾ ਜਿਹਾ ਮਸਾਲਾ ਲਾਇਆ
1: ਐਵੇਂ
0: ਘਰੇ ਜਾ ਗਾਲਾਂ ਪੈਣਗੀਆਂ ਵੀ ਤੁਸੀਂ
1: ਸੋ ਐਂ ਵੀ ਕੰਮ ਦੇਖੋ ਜਦੋਂ ਸਟਾਰਟਿੰਗ 'ਚ ਆਉਂਦਾ ਕੋਈ ਵੀ ਕੰਮ ਜੋ ਮਿਲਦਾ ਕਰ ਲੈਣਾ ਚਾਹੀਦਾ ਇੱਕ ਮੇਰੇ ਨਾ ਛੋਟਾ ਜਿਹਾ ਵਾਕਿਆ ਯਾਦ ਆ ਗਿਆ ਜਿਵੇਂ ਤੁਸੀਂ ਦੱਸਿਆ ਇੱਕ ਟੀਚਰ ਇੱਥੇ ਆਇਆ ਟੀਚਰ ਨੂੰ ਵਿਚਾਰੇ ਨੂੰ ਐਂ ਫੈਕਟਰੀ 'ਚ ਕੰਮ ਮਿਲ ਗਿਆ ਤੇ ਸ਼ਾਮ ਨੂੰ ਆਉਣ ਵੇਲੇ ਝਾੜੂ ਅਸੀਂ ਵੀ ਲਾਉਂਦੇ ਰਹੇ ਹਾਂਗੇ ਲਾ ਕੇ ਆਉਣਾ ਪੈਂਦਾ ਸੀਗਾ ਜਿੰਨੀ ਕੁ ਪਲੇਸ 'ਤੇ ਤੁਸੀਂ ਕੰਮ ਕਰਦੇ ਸੀਗੇ ਤੇ ਉਹ ਝਾੜੂ ਲਾਉਣ ਲੱਗਿਆ ਉਹ ਸ਼ਰਮ ਫੀਲ ਕਰੇ ਵੀ ਯਾਰ ਵੀ ਮੈਂ ਇੱਕ ਟੀਚਰ ਹੋ ਕੇ ਵੀ ਝਾੜੂ ਲਾਉਂਗਾ ਵੀ
0: ਮੈਂ ਵੀ ਕਰਦਾ ਮੈਂ ਵੀ ਪੜਾਉਂਦਾ ਹੀ ਆਇਆ
1: ਮੈਂ ਵੀ ਖੁਦ ਪੜਾਉਂਦਾ ਵੀ ਆਇਆ ਸੀ ਮੇਰਾ ਆਪਣਾ ਬਿਜ਼ਨਸ ਵੀ ਸੀ ਸਾਰਾ ਕੁਛ ਕੀਤਾ ਗਾ ਉੱਥੇ ਉਹ ਕਹਿੰਦਾ ਮੈਨੂੰ ਝਾੜੂ ਲਾਉਣਾ ਪਊਗਾ ਕੋਲੇ ਖੜਾ ਇੱਕ ਹੋਰ ਸਰਦਾਰ ਜੀ ਉਹ ਕਹਿੰਦੇ ਕੀ ਗੱਲ ਭਰਾ ਜੀ ਵੀ ਤੁਸੀਂ ਸ਼ਰਮ ਜੀ ਫੀਲ ਕਰ ਰਹੇ ਹੋ ਕੀ ਗੱਲ ਉਹ ਵੀ ਝਾੜੂ ਲਾ ਰਿਹਾ ਸੀਗਾ ਉਹ ਕਹਿੰਦਾ ਯਾਰ ਵੀ ਕਿੱਥੇ ਫਸ ਗਏ ਵੀ ਪਿੰਡ ਟੀਚਰ ਹੁੰਦੇ ਸੀਗੇ ਚੜ੍ਹਾਈ ਸੀ ਲੋਕ ਮਾਸਟਰ ਜੀ ਕਹਿ ਕੇ ਸਲਾਮ ਕਰਦੇ ਸਾਰੇ ਏਰੀਏ ਦੇ ਵਿੱਚ ਆਪਣਾ ਨਾਮ ਸੀਗਾ ਤੇ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਲਾਲਾ ਲਾਲਾ ਕਹਿੰਦਾ ਨਹੀਂ ਯਾਰ ਸ਼ਰਮ ਆਉਂਦੀ ਆ ਉਹ ਕਹਿੰਦਾ ਮੇਰੇ ਬਾਰੇ ਮੈਂ ਆਪਣੇ ਬਾਰੇ ਦੱਸਾਂ ਉਹ ਕਹਿੰਦਾ ਦੱਸ ਕਹਿੰਦਾ ਮੈਂ ਹੈਡ ਟੀਚਰ ਸੀ ਕਹਿੰਦਾ ਮੈਂ ਵੀ ਤਾਂ ਲਾਈ ਜਾਂਦਾ ਉਸ ਤੋਂ ਬਾਅਦ ਕਹਿੰਦਾ ਉਹਨੇ ਚੱਕ ਲਿਆ ਝਾੜੂ ਫੇਰ ਨੀ ਕਿਸੇ
0: ਨੂੰ
1: ਹੈਡ ਟੀਚਰ ਲਾ ਸਕਦਾ ਤਾਂ ਟੀਚਰ ਲਈ ਕਿੱਡੀ
0: ਗੱਲ ਕਰਕੇ ਤੁਸੀਂ ਕਹਿੰਦੇ ਆ ਕਿ ਤੂੰ ਮਗਦਾ ਰਹੀਂ ਬੇ ਸੂਰਜਾ ਕਮੀਆਂ ਦੇ ਵਿਹੜੇ

0: ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਧੁੰਮਕਦਾ ਰਹੀ ਵੇ ਸੂਰਜਾ ਕਮੀਆਂ ਦੇ ਵਿਹੜੇ ਲੇਬਰ ਡੇ 'ਤੇ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਸ਼ੁਭਕਾਮਨਾਵਾਂ। ਆਪਾਂ ਸਾਰੇ ਕੰਮ ਕਰਨ ਵਾਲੇ ਕਮੀ ਹਾਂ ਅਤੇ ਸਾਰੇ ਨਾਲ ਸੁਲਤਾਨ ਜੀ ਵੀ ਆ ਚੁੱਕੇ ਆ। ਸੁਲਤਾਨ ਜੀ ਵੀ ਆਪਣਾ ਬੀਜਦੇ ਆ, ਕੰਮ ਕਰਦੇ ਆ, ਸੋ ਇਹਨਾਂ ਨੂੰ ਵੀ ਬੈਸਟ ਵਿਸ਼ੇਸ਼। ਸੁਲਤਾਨ ਜੀ, ਇਹਨਾਂ ਨੂੰ ਵੈਲਕਮ।
1: ਥੈਂਕ ਯੂ ਵੈਰੀ ਮਚ ਜੀ। ਔਰ ਜਿਸ ਤਰ੍ਹਾਂ ਤੁਸੀਂ ਕਿਹਾ, ਬਿਲਕੁਲ ਜੀ, ਹਾਰਡ ਵਰਕ ਜਿਹੜਾ ਕੰਮ ਕਰਨ ਵਾਲਿਆਂ ਵਾਸਤੇ ਹੀ ਉੱਪਰ ਵਾਲਾ ਜਿਹੜਾ ਬਰਕਤ ਪਾਉਂਦਾ ਹੈ। ਔਰ ਜਦੋਂ ਤੁਸੀਂ ਕੰਮ ਕਰਦੇ ਹੋ, ਫੋਕਸ ਰੱਖਦੇ ਹੋ, ਆਪਣੇ ਕਿਸੇ ਵੀ ਟੈਲੈਂਟ ਨੂੰ ਲੈ ਕੇ ਚੱਲਦੇ ਹੋ ਔਰ ਤੁਸੀਂ ਇਹਨੂੰ ਕਿਸੇ ਸਟੇਜ ਤੇ ਪਹੁੰਚਦੇ ਹੋ, ਤੇ ਡੈਫੀਨੇਟਲੀ ਫਿਰ ਉੱਪਰ ਵਾਲਾ ਵੀ ਤੁਹਾਨੂੰ ਸਕਸੈਸ ਕਰਦਾ ਤੁਹਾਡੇ ਇਸ ਏਮ ਦੇ ਵਿੱਚ ਜੀ।
0: ਬਿਲਕੁਲ। ਸੋ ਅੱਜ ਸੁਲਤਾਨ ਜੀ ਓਪਨ ਹੋ ਤੇ ਥੋੜਾ ਜਿਹਾ ਦੱਸੋ ਅੱਜ ਬਾਰੇ ਕੋਈ ਸਪੈਸ਼ਲ ਖਾਸ।
1: ਸਲੂਟ ਐਂਡ ਸਲਾਮ ਹੈ ਜੀ।
0: ਬਿਲਕੁਲ ਜੀ, ਅੱਜ ਥੋੜਾ ਜਿਹਾ ਦੱਸੋ ਸੁਲਤਾਨ ਜੀ, ਅੱਜ ਓਪਨ ਹੋ ਤੇ ਕੁਝ ਖਾਸ ਡੀਲ ਅੱਜ ਦਿਓ ਸਪੈਸ਼ਲ ਕਮੀਆਂ ਲਈ।
1: ਬਿਲਕੁਲ ਬਿਲਕੁਲ ਰਾਜਵੀਰ ਜੀ, ਅੱਜ ਇਸ ਕਰਕੇ ਬਹੁਤ ਖਾਸ ਦਿਨ ਆ ਕਿਉਂਕਿ 25% ਟੈਰਿਫ ਜਿਹੜਾ ਕੱਲ ਤੋਂ ਇੰਪਲੀਮੈਂਟ ਹੋਣ ਜਾ ਰਿਹਾ। ਸੋ 25% ਟੈਰਿਫ ਲੱਗਣਾ, 5% ਫਰੇਟ ਇੰਕਰੀਜ਼ ਹੋਇਆ, 30% ਦਾ ਡਿਫਰੈਂਸ ਪੈਣਾ। $1,000 ਵਾਲਾ ਫਰਿੱਜ ਕੱਲ ਤੋਂ $1,300 ਦਾ ਮਿਲਣਾ। $2,000 ਵਾਲੀ ਵਾਸ਼ਰ ਐਂਡ ਡ੍ਰਾਇਰ ਕੱਲ ਤੋਂ $2,600 ਦੀ ਮਿਲਣੀ ਹੈ। ਫਰਿੱਜ, ਸਟੋਵ, ਡਿਸ਼ ਵਾਸ਼ਰ, 3-piece ਕਿਚਨ ਬੰਡਲ ਲੈਣਾ ਐਜ ਆਫ ਟੂਡੇ, ਅੱਜ $5,000 ਵਾਲਾ $2,999 ਚ ਮਿਲ ਰਿਹਾ, ਕੱਲ ਤੋਂ $3,899 ਚ ਮਿਲਣਾ। ਸੋ ਕੱਲ ਨੂੰ ਜਾਂ ਪਰਸੋਂ ਨੂੰ ਜਾਂ ਕੱਲ ਤੋਂ ਬਾਅਦ ਕਿਸੇ ਦਿਨ ਵੀ ਆ ਕੇ ਜੇ ਤੁਸੀਂ ਇਹ ਕੰਪਲੇਂਟ ਕਰੋਗੇ ਕਿ ਭਾਜੀ ਪ੍ਰਾਈਸਿਸ ਇੰਕਰੀਜ਼ ਹੋ ਗਈਆਂ, ਤੇ ਓਬਵੀਅਸਲੀ ਜੀ ਸਾਡਾ ਇਹਦੇ 'ਚ ਕੋਈ ਕੰਟਰੋਲ ਨਹੀਂ ਹੈ। ਇਹ ਟਰੰਪ ਸਾਹਿਬ ਦਾ ਟੈਰਿਫ ਆ ਜਿਹੜਾ ਉਹਨਾਂ ਨੇ ਲਗਾ ਦਿੱਤਾ, ਤੇ ਜਿੰਨੀਆਂ ਅਮੈਰੀਕਨ ਬ੍ਰੈਂਡਸ ਹੈਗੇ ਆ ਉਹਨਾਂ ਦੇ ਉੱਪਰ 30% ਪ੍ਰਾਈਸਿਸ ਇੰਕਰੀਜ਼ ਹੋ ਗਈਆਂ। ਸੋ ਅੱਜ ਦਾ ਦਿਨ ਹੈ, ਸ਼ਾਮ 7 ਵਜੇ ਤੱਕ ਇਹਨਾਂ ਡੀਲਸ ਨੂੰ ਲੌਕ ਕੀਤਾ ਜਾ ਸਕਦਾ। ਨਾਲੇ ਤਾਂ 30% ਟੈਰਿਫ ਐਂਡ ਫਰੇਟ ਇੰਕਰੀਜ਼ ਹੋਇਆ, ਉਹਦੇ ਤੋਂ ਤੁਸੀਂ ਬਚੋਗੇ, ਨਾਲੇ ਅੱਜ ਦਾ ਡਿਸਕਾਊਂਟ ਤੁਹਾਨੂੰ ਮਿਲ ਜਾਏਗਾ ਕਿ ਫਰਿੱਜ, ਸਟੋਵ, ਡਿਸ਼ ਵਾਸ਼ਰ, 3-piece ਕਿਚਨ ਬੰਡਲ $5,000 ਵਾਲਾ ਸਿਰਫ $2,999 ਚ ਮਿਲੇਗਾ, $2,000 ਸੇਵ ਕਰ ਲਓਗੇ। $2,600 ਵਾਲਾ ਅਲਟਰਾ ਲਾਰਜ ਕਪੈਸਿਟੀ ਦਾ ਫਰੰਟ ਲੋਡ ਵਾਸ਼ਰ ਐਂਡ ਡ੍ਰਾਇਰ $1,799 ਦਾ ਮਿਲੇਗਾ, $800 ਸੇਵ ਕਰ ਲਓਗੇ ਜੀ। ਤੇ ਨਾਲ ਦੀ ਨਾਲ 30% ਜਿਹੜਾ ਕੱਲ ਨੂੰ ਇੰਕਰੀਜ਼ ਹੋਣਾ ਉਹਦੇ ਤੋਂ ਵੀ ਤੁਸੀਂ ਪ੍ਰੋਟੈਕਟਿਡ ਹੋ ਜਾਓਗੇ। ਸੋ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਸਮਾਰਟ ਤੇ ਕੁਇਕ ਡਿਸੀਜਨ ਇਹ ਹੈ ਕਿ 10% ਡਿਪੋਜ਼ਿਟ ਦੇ ਕੇ ਡੀਲ ਲੌਕ ਕਰ ਲਓ $300-$400 ਨਾਲ, ਫਿਰ ਡਿਲੀਵਰੀ ਡੇਟ ਸਪਟੰਬਰ, ਅਕਤੂਬਰ, ਨਵੰਬਰ ਦੀ ਕੋਈ ਵੀ ਰੱਖੀ ਜਾ ਸਕਦੀ ਹੈ, ਪਰ ਤੁਸੀਂ ਐਟਲੀਸਟ ਟੈਰਿਫ ਲੱਗੀਆਂ ਪ੍ਰਾਈਸਿਸ ਤੋਂ ਆਪਣੇ ਆਪ ਨੂੰ ਪ੍ਰੋਟੈਕਟ ਕਰ ਲਓਗੇ, ਤੁਹਾਡੀਆਂ ਡੀਲਸ ਹੋਲਡ ਹੋ ਜਾਣਗੀਆਂ। ਬੈਕ ਟੂ ਸਕੂਲ ਸੇਲ ਦਾ ਵੀਕਐਂਡ ਹੈ। ਬੈਕ ਟੂ ਸਕੂਲ ਦੇ ਵਿੱਚ ਜਿਹੜੇ ਬੱਚੇ ਜੁਆਇੰਟ ਜਾ ਰਹੇ ਆ ਤੇ ਜੁਆਇੰਟ ਅਕੋਮੋਡੇਸ਼ਨ ਚ ਰਹਿਣਾ, ਉਹ 50, 55, 65 inch ਟੀਵੀ ਲੈ ਰਹੇ ਆ, 50 inch $299 ਦਾ, 55 inch $399 ਦਾ, 65 inch $599 ਦਾ ਮਿਲ ਰਿਹਾ। ਤੇ ਜੇ ਇੰਡੀਵਿਜੁਅਲ ਸਟੂਡੈਂਟ ਨੇ ਆਪਣੇ ਕਮਰੇ ਚ ਰੱਖਣਾ 40 inch ਟੀਵੀ ਸਿਰਫ $199 ਦਾ, $199 ਦਾ 40 inch ਟੀਵੀ ਵੀ ਮਿਲੇਗਾ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਜੀ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਪਹੁੰਚਣਾ ਤੁਸੀਂ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ। 905-450-2828 ਸਿੰਗਲ ਪੀਸ ਲਵੋਗੇ ਐਸ ਆਫ ਟੂਡੇ $400-$600 ਦੀ ਸੇਵਿੰਗ ਹੈ। ਫਰਿੱਜ, ਸਟੋਵ, ਡਿਸ਼ ਵਾਸ਼ਰ ਬੰਡਲ ਪੈਕੇਜ ਲੈ ਲਓਗੇ ਐਸ ਆਫ ਟੂਡੇ $2,000 ਦੀ ਸੇਵਿੰਗ ਹੈ।
0: 905-450-2828 ਚਿੱਠੀ।
2: ਅੱਜ ਮੌੜਾਂ ਨਾਲ ਭਾਜੀ ਪਾ ਕੇ ਸੁੱਖ ਦੀ ਨੀਂਦ ਸੌਂ ਜਾਏਗਾ ਚਤਰਿਆ।
3: ਸਰਦਾਰਾ ਕੀ ਗੱਲ ਹੋਈ ਹੈ, ਬੜਾ ਗੁੱਸੇ ਚ
0: ਦੇਖਿਆ ਕਿੰਨੇ ਇਹ ਡਾਇਲੋਗ ਹੀ ਚੱਲੇ ਸੀਗੇ ਕਿਸ ਵੇਲੇ। ਮੁਹੰਮਦ ਸਦੀਕ, ਸੁਰਿੰਦਰ ਸ਼ੰਦਾ, ਕਿਆ ਬੇਸ ਯਾਰ ਆਵਾਜ਼ਾਂ ਦੇ ਵਿੱਚ। ਸੁੱਖ ਨੂੰ ਵੀ ਸਾਡੇ ਨਾਲ ਆ ਗਿਆ, ਸੁੱਖ ਜੀ ਜੀ ਆਇਆਂ ਨੂੰ ਵੈਲਕਮ।
4: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਬਿਲਕੁਲ ਪਰਿਵਾਰਾਂ ਨੂੰ ਮੈਸੇਜ ਇਹ ਦੇਵਾਂਗੇ ਜੀ, ਅੱਜ ਅਸੀਂ ਤੁਹਾਡੇ ਲਈ ਓਪਨ ਓਪਨ ਓਪਨ 8 ਵਜੇ ਤੱਕ ਤੁਹਾਡੇ ਲਈ ਓਪਨ ਆ। 294 ਵੋਕਰ ਡਰਾਈਵ ਵਾਲੀ ਲੋਕੇਸ਼ਨ ਦੇ ਉੱਪਰ 294 ਵੋਕਰ ਡਰਾਈਵ ਵਾਲੋਂ ਪਰਿਵਾਰ ਪਹੁੰਚਣ ਤੇ ਆਪਣੇ ਭਾਜੀ ਬਹੁਤ ਸਾਰੇ ਬੱਚੇ ਜਿਹੜੇ ਬੈਕ ਟੂ ਸਕੂਲ ਜਾ ਰਹੇ ਆ। ਸੋ ਬੱਚਿਆਂ ਲਈ ਜੇ ਤੁਹਾਨੂੰ ਸਿੰਗਲ ਸਾਈਜ਼ ਦਾ ਬੈੱਡ ਚਾਹੀਦਾ, ਜੀ ਹਾਂ ਮੈਟਲ ਦਾ ਸਿੰਗਲ ਸਾਈਜ਼ ਦਾ ਬੈੱਡ ਸਿਰਫ 149 ਦਾ, ਸਿੰਗਲ ਸਾਈਜ਼ ਦਾ ਲੋਹੇ ਵਾਲਾ ਬੈੱਡ ਸਿੰਗਲ ਸਾਈਜ਼ ਦਾ 149 ਡਾਲ ਦਾ 149 ਦਾ ਮਿਲੂਗਾ, ਤੇ ਨਾਲ ਸਿੰਗਲ ਸਾਈਜ਼ ਦਾ ਮੈਟਰਸ ਜਿਹੜਾ ਬਿਲਕੁਲ ਫ੍ਰੀ ਦਿੱਤਾ ਜਾਊਗਾ।
0: ਮੇਰੀ ਗੱਲ ਸੁਣੋ
4: ਜੀ ਸਰ,
0: ਓਪਨ ਜਿਹੜਾ ਹੈਗਾ ਤੁਸੀਂ ਕਿਹਾ ਓਪਨ ਓਪਨ ਓਪਨ, ਦਿਮਾਗ ਦੇਖੋ ਕਲਿੱਕ ਕੀਤਾ ਓ ਪੀ ਈ ਐਨ, ਕਿੰਨੇ ਕਿੰਨੇ ਹੋਣਗੇ?
5: ਚਾਰ ਸ਼ਬਦ
0: ਹੋ ਗਏ ਜੀ। ਤੇ ਚਾਰ ਸ਼ਬਦਾਂ ਦੇ ਵਿੱਚ ਮੈਂ ਸੋਚਿਆ ਸੀ ਵੀ ਚਾਰ ਸ਼ਬਦਾਂ 'ਚ ਯਾਰ ਹੁਣ ਓਪਨ ਓਪਨ ਓਪਨ ਕਹਿਤਾ ਤੇ ਓਪਨ ਹੈਗੇ ਵੀ ਚਾਰ ਸ਼ਬਦਾਂ 'ਚ ਇਹਨਾਂ ਤੋਂ $40 'ਚ ਕੀ ਮਿਲੂਗਾ। ਮੈਂ ਦਿਮਾਗ 'ਚ ਸੋਚਦਾ ਵੀ $40 'ਚ, ਕਿਉਂਕਿ 400 ਦੇ ਵਿੱਚ ਤਾਂ ਬਥੇਰਾ ਕੁਛ ਦੇ ਦੇਣਗੇ, ਇਹਨੇ 400 ਦੇ ਵਿੱਚ ਤਾਂ ਨਹੀਂ ਲੈਣਾ। ਪਰ ਗੱਲ ਤਾਂ ਕਮੀਆਂ ਦੀ ਗੱਲ ਤਾਂ ਹੈਗੀ, ਅੱਜ ਕਿਰਤੀਆਂ ਦਾ ਦੇਣਾ, ਅੱਜ ਲੇ ਵੱਡੇ ਆ ਵੀ $40 'ਚ ਹੋਰ ਕੀ ਦੇ ਸਕਦੇ ਆ। ਫਿਰ ਮੈਂ ਸੋਚਿਆ $40 ਦੇ ਵਿੱਚ ਯਾਰ ਕੌਫੀ ਟੇਬਲ ਦੇਣਗੇ ਕੀ ਦੇਣਗੇ, ਜਾਂ ਮੈਟਰਸ। ਮੈਟਰਸ ਤਾਂ ਮੈਂ ਕਿਹਾ ਅੱਗੇ ਵੀ ਇਹ ਕਈ ਵਾਰ ਆਪਾਂ ਇਹਨਾਂ ਤੋਂ ਲਵਾਇਆ, 999 ਦਾ ਵੀ, ਨਾ ਸੋਰੀ 199 ਦਾ ਵੀ ਲਵਾਇਆ, 99 ਦਾ ਵੀ ਲਵਾਇਆ। ਇੱਕ ਵਾਰ ਜਦੋਂ ਇਹਨਾਂ ਦੀ ਗ੍ਰੈਂਡ ਓਪਨਿੰਗ ਹੋਈ ਸੀ ਮੈਨੂੰ ਯਾਦ ਆ, ਉਦੋਂ $30 ਦਾ ਵੀ ਲਵਾਇਆ ਸੀਗਾ ਮੈਟਰਸ ਇੱਕ, ਹੈ ਨਾ। ਅਤੇ ਹੁਣ 40 ਦੇ ਵਿੱਚ ਜਾਂ ਤਾਂ ਚਾਹੇ ਉਹ ਜਿਹੜੇ ਫੋਮ ਵਾਲੇ ਹੁੰਦੇ ਆ ਜਿਹੜੇ ਉਹ ਬੰਦਾ ਗੱਡੀ 'ਚ ਰੱਖ ਕੇ ਲਿਆਵੇ, ਚਾਹੇ ਤਾਂ ਉਹ 2 ਮੈਟਰਸ ਦੇ ਦਿਉ, ਚਾਹੇ ਤੁਸੀਂ ਕੌਫੀ ਟੇਬਲ ਦੇ ਦਿਉ, ਚਾਹੇ ਸਾਈਡ ਟੇਬਲ ਦੇ ਦਿਉ। 40 ਦੇ ਵਿੱਚ ਅੱਜ ਜਿਹੜੇ ਸਪੈਸ਼ਲੀ ਤੌਰ 'ਤੇ ਆਉਣਗੇ, ਕਿਉਂਕਿ ਅੱਜ ਫਾਇਦਾ ਤਾਂ ਹੋਵੇ ਨਾ, ਜੇ ਹੁਣ ਬਾਹਰ ਬੰਦਾ ਗੱਡੀ 'ਚ ਤੁਰਿਆ ਫਿਰਦਾ, ਨਾਲੇ ਜਾ ਕੇ ਉਹ ਅਤੇ ਨਾਲੇ ਜਾਂਦੇ ਜਾਂਦੇ ਹੋਰ ਖਾਣੇ ਪਾਣੀ ਦੇ ਵੀ ਤਾਂ ਲਾਉਣੇ ਆ, ਕੋਈ ਸਮਾਨ ਕਈ ਵਾਰ ਬੱਚਿਆਂ ਨੇ ਜਾਣਾ ਹੁੰਦਾ, ਬੱਚਿਆਂ ਲਈ ਕੋਈ ਚਾਹੀਦਾ ਹੁੰਦਾ, ਟੀਵੀ ਵਾਲਾ ਸਟੈਂਡ ਚਾਹੀਦਾ ਹੁੰਦਾ, ਬਾਹਲੇ ਬੱਚਿਆਂ ਨੂੰ ਚਾਹੀਦਾ। ਅਪਾਰਟਮੈਂਟ ਵਾਲੇ ਟੀਵੀ ਦੇ ਦਿੰਦੇ, ਸਟੈਂਡ ਨਹੀਂ ਦਿੰਦੇ।
5: ਬਿਲਕੁਲ,
0: ਅਤੇ ਬੱਚੇ ਕਹਿੰਦੇ ਯਾਰ ਟੀਵੀ ਵਾਲਾ ਸਟੈਂਡ, ਇਹਨੂੰ ਪੁੱਛੋ ਕਿ ਮੈਂ ਵੀ ਕਿਹਾ ਹੋਇਆ ਸੀਗਾ, ਸੁੱਖ ਨੇ ਆਹਦੇ ਨਾਲ ਹੀ ਆ ਸਾਡੇ, ਉਹ ਕਹਿੰਦੇ ਵੀਰੇ ਉਹ ਐਨ ਫਿੱਟ ਕਰਕੇ ਦੇਵਾਂਗੇ। ਸੁੱਖ ਜੀ ਹੈ ਕਿ ਨਹੀਂ, ਦਿਓ ਅੱਜ ਕੀ ਦਿੰਦੇ ਹੋ?
4: ਬਿਲਕੁਲ ਬੋਪਰ ਸਾਹਿਬ, ਚਲੋ ਅੱਜ ਡਨ ਹੋ ਗਿਆ। ਟੀਵੀ ਸਟੈਂਡ ਜਿਹੜੇ ਪਰਿਵਾਰ ਰਾਈਟ ਮੇਨ ਸਟੋਰ ਆ ਜਾਣਗੇ, $40 ਦੇ ਵਿੱਚ 2 ਟੀਵੀ ਸਟੈਂਡ, 40 ਦੇ 2 ਟੀਵੀ ਸਟੈਂਡ, ਤੇ ਨਾਲ ਸਿੰਗਲ ਸਾਈਜ਼ ਦੇ ਮੈਟਰਸ ਜਿਹਨਾਂ ਪਰਿਵਾਰਾਂ ਨੇ ਲੈਣੇ ਆ, ਸਿੰਗਲ ਸਾਈਜ਼ ਫੋਮ ਵਾਲੇ ਮੈਟਰਸ $40 ਤੇ, ਉਹ ਵੀ 2 ਮੈਟਰਸ। ਜਿਹਨਾਂ ਪਰਿਵਾਰਾਂ ਨੇ ਗਲਾਸ ਦਾ ਕੌਫੀ ਟੇਬਲ ਲੈਣਾ, ਉਹ ਵੀ $40 ਤੇ 2 ਕੌਫੀ ਟੇਬਲ। ਜੀ
0: ਤੇਰਾ ਭਲਾ ਹੋ ਜਾਏ ਭਰਾਵਾ, ਮੈਂ 40 ਦੇ ਵਿੱਚ ਇੰਨਾ ਸਮਾਨ, ਕੌਫੀ ਟੇਬਲ ਕੱਲਾ ਹੀ ਜੇ ਘੱਟ ਤੋਂ ਘੱਟ ਵੀ $100 ਦਾ ਹੋਊਗਾ।
5: ਬਿਲਕੁਲ,
0: 40 ਚ 2 ਕਹੀ ਜਾਂਦੇ ਆ, ਉਹ 40 ਚ ਇੱਕੋ ਹੀ ਬਹੁਤ ਆ। ਇਹਨਾਂ ਨੂੰ ਨੀ ਪਤਾ, ਮੈਂ ਦੱਸਦਾ,
5: ਦੱਸੋ
0: ਮੈਂ ਕੀ ਸੋਚਿਆ ਸੀ। ਮੈਂ ਦੱਸ ਦੇਣਾ, ਅੱਜ ਲੈ ਵੱਡੇ ਆ, ਅੱਜ ਲੈ ਵੱਡੇ ਆ। ਮੈਂ ਇਹ ਸੋਚਿਆ ਸੀ, ਮੈਂ ਕਿਹਾ ਉਹ ਸਟੈਂਡ 'ਚ ਨਹੀਂ ਵੀ ਟੀਵੀ ਰੱਖਣਾ ਤਾਂ ਵੀ ਲੈ ਆਓ, ਪੁੱਛੋ ਕਾਹਦੇ ਲਈ,
5: ਕਾਹਦੇ ਲਈ?
0: ਉਹ ਜਿਹੜਾ ਡੋਰ ਦੇ ਕੋਲੇ ਰੱਖ ਦੋ, ਉਹ ਤੇ ਬੰਦਾ ਬਹਿ ਵੀ ਸਕਦਾ ਜੁੱਤ ਜਤੀ ਪਾਉਣ ਨੂੰ, ਥੱਲੇ ਵਿੱਚ ਹਾਂ ਥੱਲੇ ਵਿੱਚ ਉਹਦੇ ਸ਼ੂ ਰੱਖ ਦੋ, ਚਾਹੇ ਸ਼ੂ ਰੈਕ ਵੀ ਬਣ ਜਾਂਦਾ ਵਿੱਚ, ਮੈਂ ਬਾਹਲਾ ਘੰਟਾ ਉਹ।
5: ਅੱਛਾ,
0: ਜੇ ਉਹੀ ਹੋਇਆ, ਪਤਾ ਨੀ ਹੁਣ ਮੈਨੂੰ ਇਹਨਾਂ ਨੇ ਉਹੀ ਕਿਹਾ ਕਿ ਕੋਈ ਹੋਰ ਕਿਹਾ ਵਾ, ਉਹ ਤਾਂ ਬਾਹਲਾ ਘੰਟਾ ਸੀ, ਲੱਕੜ ਦਾ ਹੈਗਾ, ਉਹ ਤੇ ਬਹਿ ਸਕਦਾ ਬੰਦਾ ਉਹਦੇ।
5: ਓਕੇ,
0: ਇਹ ਉਹੀ ਹੈ ਕਿ ਹੋਰ ਆ ਕੋਈ?
4: ਬੈਡਰੂਮ ਸੈੱਟ, ਸੋਫਾ ਸੈੱਟ, ਪਾਵਰ ਰਿਕਲਾਈਨਰ, ਟਰਕੀ ਦੇ ਸੋਫਾ ਸੈੱਟ ਲਈ ਤੁਹਾਡੇ ਲਈ ਅੱਜ ਸ਼ਾਮ ਦੇ ਅਸੀਂ 7 ਵਜੇ ਤੱਕ ਓਪਨ ਓਪਨ ਓਪਨ 294 ਵੋਕਰ ਡਰਾਈਵ, 294 ਵੋਕਰ ਡਰਾਈਵ ਭਾਜੀ।
0: ਅੱਜ ਕੋਈ ਰਿਕਲਾਈਨਰ ਚੇਅਰ $100 ਦੀ ਮਿਲ ਜੂ?
4: ਬਿਲਕੁਲ $99 ਤੇ ਲੈ ਜਾਓ ਪਾਵਰ ਰਿਕਲਾਈਨਰ।
0: ਅੱਛਾ ਕੋਜੀ ਉਹ ਜਾਣਾ ਕਿੱਥੇ ਐਡਰੈਸ ਦਿਓ। 294 Walker Drive 294 Walker Drive।

0: ਜੀ ਦੋਸਤੋ, ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਤੇ ਆ ਜਾਨ ਸ਼ਬਦ ਵੀ ਬਾਈ ਗੀਤਾਂ ਦੇ ਵਿੱਚ ਨਾ, ਜਾਨ ਸ਼ਬਦ ਵੀ ਬਹੁਤ ਵਾਰ ਜਿਹੜਾ ਜਾਨ ਸ਼ਬਦ ਆ ਇਹ ਆਉਂਦਾ ਹਨਾ, ਤੁਸੀਂ ਦੇਖਿਆ ਹੋਊਗਾ, ਤੇ ਲੈ ਮੈਂ ਵੀ ਇੱਕ ਸ਼ੇਅਰ ਲਿਖਿਆ।
1: ਵਾਹ ਜੀ ਵਾਹ,
0: ਸੁਣਾਵਾਂ?
1: ਆਉਣ ਤੋਂ
0: ਜਾਨ ਮੇਰੀ ਜਾਨ ਮੈਨੂੰ ਕਹਿ ਕੇ ਬੁਲਾਵੇ, ਮੈਂ ਕਿਹਾ ਜਾਨ ਸ਼ਬਦ ਇੰਨਾ ਆਉਂਦਾ, ਜਾਨ ਮੇਰੀ ਜਾਨ ਮੈਨੂੰ ਕਹਿ ਕੇ ਬੁਲਾਵੇ, ਮੇਰੀ ਜਾਨ 'ਚ ਜਾਨ ਹੈ ਪੈ ਜਾਂਦੀ। ਜਾਨ ਮੇਰੀ ਜਾਨ ਮੈਨੂੰ ਕਹਿ ਕੇ ਬੁਲਾਵੇ, ਮੇਰੀ ਜਾਨ 'ਚ ਜਾਨ ਹੈ ਪੈ ਜਾਂਦੀ, ਕਿਹੋ ਜਿਹਾ ਸੌਦਾ ਇਹ ਪਿਆਰ ਵਾਲਾ ਸੱਜਣਾ, ਇਹ ਦਿਲ ਦੇ ਕੇ ਜਾਨ ਕੱਢ ਲੈ ਜਾਂਦੀ। ਜਾਨ ਨਾਲੋਂ ਜਾਨ ਤੋਂ ਪਿਆਰੀ ਮੈਨੂੰ ਜਾਨ ਲੱਗੇ, ਜਾਨ ਨਾਲੋਂ ਜਾਨ ਤੋਂ ਪਿਆਰੀ ਮੈਨੂੰ ਜਾਨ ਲੱਗੇ, ਅੱਖਾਂ ਰਾਹੀਂ ਦਿਲ ਵਿੱਚ ਲਹਿ ਜਾਂਦੀ, ਜਾਣ ਜਾਣ ਜਾਣ ਦਾ ਬਹਾਨਾ ਜਦੋਂ ਜਾਨ ਲਾਵੇ, ਸੂਲੀ ਉੱਤੇ ਜਾਨ ਟੰਗੀ ਰਹਿ ਜਾਂਦੀ। ਬਣੀ ਗੱਲਬਾਤ?
1: ਬਿਲਕੁਲ ਜੀ,
0: ਆਈ ਤੇਰਾ ਕੇ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਵਾਲੇ ਬਾਈ, ਅੱਜ ਚਲੇ ਜਾਇਓ। ਇਹ ਜਿਹੜੀਆਂ ਡੀਲਾਂ ਦੱਸੀਆਂ ਨੇ, ਵੀਰੂ ਨੇ ਫੋਨ ਨੰਬਰ ਪੁੱਛਦੇ ਸੀਗੇ, ਵੀਰੇ ਚਲੇ ਜਾਓ, ਸੱਚੀ ਕਹਿੰਦਾ ਚਲੇ ਜਾਓ, ਇਹ ਡੀਲਸ ਉੱਥੇ ਜਾ ਕੇ 294 ਵਾਕਰ ਡਰਾਈਵ 'ਤੇ ਜਾਓ, ਅਤੇ ਉੱਥੇ ਜਾ ਕੇ ਗ੍ਰੈਬ ਕਰ ਲਓ, ਚੱਕ ਲਿਓ ਕਰਾਂ। ਨਾਗਪਾਲ ਸਾਹਿਬ ਸਾਡੇ ਨਾਲ ਆ ਗਏ ਆ
2: ਜੀ,
0: ਕਰੋ ਵੈਲਕਮ ਨਾਗਪਾਲ ਸਾਹਿਬ
1: ਜੀ। ਬਿਲਕੁਲ ਨਾਗਪਾਲ ਜੀ,
3: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਸਭੀ ਨੂੰ।
1: ਸਤਿ ਸ਼੍ਰੀ ਅਕਾਲ ਜੀ
0: ਨਾਗਪਾਲ ਸਾਹਿਬ। ਬਹੁਤ ਸਾਰੇ ਜਿਹੜੇ ਵੀਰ ਭੈਣ ਸੁਣਦੇ ਵੀ ਨੇ, ਉਹਨਾਂ ਦੇ ਵਿੱਚੋਂ ਬਹੁਤੇ ਤੁਹਾਨੂੰ ਜਾਣਨ ਵੀ ਲੱਗ ਗਏ ਆ, ਬਹੁਤੇ ਤੁਹਾਡੀ ਆਵਾਜ਼ ਵੀ ਪਹਿਚਾਣਦੇ ਆ, ਬਹੁਤ ਸਾਰੇ ਲੋਕ ਟਰਸਟ ਵੀ ਕਰਦੇ ਆ। ਇੱਕ ਦੋ ਕੁ ਸਵਾਲ ਹੋਰ ਸੀ ਕਿ ਜੇ ਕੋਰਸ ਬੰਦੇ ਨੇ ਲਿਆ ਹੋਇਆ, ਉਹਨੂੰ ਮੈਨੂੰ ਉਹਨਾਂ ਦਾ ਮੈਸੇਜ, ਜੇ ਉਹਨੂੰ ਔਖਾ ਲੱਗੇ ਕੋਰਸ, ਕੀ ਉਹ ਇਨ ਬਿਟਵੀਨ ਚੇਂਜ ਕਰ ਸਕਦਾ ਆਪਣਾ ਕੋਰਸ ਜਦੋਂ ਚੱਲਦਾ ਹੋਵੇ, ਜਾਂ ਨਹੀਂ ਕਰ ਸਕਦਾ? ਜੇ ਕਰੇਗਾ ਕਿ ਉਹਨੂੰ ਦੁਬਾਰੇ ਡਬਲ ਗ੍ਰਾਂਟ ਮਿਲੂਗੀ, ਜਾਂ ਫਿਰ ਪਹਿਲੀ ਗ੍ਰਾਂਟ ਜਿਹੜੀ, ਸੋਰੀ, ਡਬਲ ਲੋਨ ਮਿਲੂਗਾ, ਵੀ ਹੁਣ ਮੈਂ ਪਹਿਲਾਂ ਆਹ ਲਿਆ ਸੀਗਾ, ਹੁਣ ਮੈਂ 2-3 ਮਹੀਨੇ ਕੀਤਾ, ਮੈਨੂੰ ਇੱਧਰੋਂ ਪੈਸੇ ਆ ਗਏ, ਹੁਣ ਮੈਂ ਦੂਜਾ ਕੋਰਸ ਲੈ ਲੈਣਾ ਜੀ, ਤਾਂ ਮੈਨੂੰ ਪਸੰਦ ਨਹੀਂ ਆਇਆ, ਅਤੇ ਹੁਣ ਮੈਂ ਦੂਜੇ 'ਚ ਫਿਰ ਦੁਬਾਰੇ ਫਿਰ, ਮੈਂ ਕਿਹਾ ਐਂ ਤਾਂ ਫਿਰ ਬੰਦਾ 4-4 ਵਾਰ ਕਰੀ ਜਾਊ, ਉਹਨੂੰ ਕੋਈ ਵੀ ਨਹੀਂ ਪਸੰਦ ਆਉਣਾ, ਇਸ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਪੈਸੇ ਦੇਣੇ। ਬਿਲਕੁਲ ਜੀ
1: ਜੀ,
3: ਨਹੀਂ ਐਸਾ ਸਿਸਟਮ ਹੈ ਨਹੀਂ, ਆਪਣੇ ਅਗਰ ਕੋਰਸ ਜੁਆਇਨ ਕਰਾ, ਆਪਕੋ ਪੂਰਾ ਕਰਨਾ ਚਾਹੀਏ ਟੈਕਨੀਕਲੀ, ਫਿਰ ਨੈਕਸਟ ਸਟਾਰਟ ਕਰ ਲਿਆ ਆਪ, $178,000 मतलब ये बेस्ट रहता है। फिर है अकाउंटिंग का 1 ईयर का कोर्स है, वो अगर किसी ने अपना खुद का काम शुरू करना है अकाउंटिंग का 1 ईयर के बाद, वो उनके लिए अच्छा रहेगा। बाकी हॉस्पिटैलिटी हो गया, सप्लाई चेन हो गया, बट सारे कोर्स है फुली ऑनलाइन, इजी टू पास है, टीचर क्लास में किसी कोर्सेज में है भी नहीं, अपने हिसाब से लॉग इन करें, फिर भी आ गई 750,000 से $170,000 तक की फंडिंग आपके खाते में गवर्नमेंट डाल रही है, हम नहीं डाल रहे, ना ही बैंक डाल रहा है।
0: एक किन्निया किश्तां च आऊगा जी, ये हर एक महीने आऊगा, किमें आऊगा ये फंडिंग, किमें आऊगी?
3: हाँ जी, अगर एक साल का कोर्स है 2 किस्तों में, अगर 2 साल का कोर्स है 4 इक्वल पेमेंट्स, और हस्बैंड वाइफ दोनों पढ़ रहे तो डबल कर लो ना इसको आप, हस्बैंड वाइफ दोनों पढ़ते, अगर फैमिली ऑफ 4 है, फैमिली ऑफ 5 है, दोनों पढ़ते तो $1,50,000-$1,70,000 तक का लोन 0% पे बिना गारंटी के, 2.5 साल बाद उस लोन की पहली किस्त स्टार्ट है बस।
0: चलो जे लाख भी लाके चलिए, मतलब 25-25 हज़ार दिया 4 किस्तां हो गया।
3: बिल्कुल सही कहा आपने, यस
0: बढ़िया भाई,
1: बिल्कुल बहुत अच्छा जी।
0: वो बंदा जिथे मर्जी वरते अपना,
3: बिल्कुल जी, बिल्कुल जी, कहीं भी बरते
0: हैं,
3: चक्रों में ना पड़े, वो सारे
0: नहीं।
3: काम है, हम साफ काम साफ तरीके से करते, कोई भी कागज नहीं रहता इसके अंदर आपका,
0: वो किस्त कोई नहीं है, कोई किस्त नहीं देनी, पहला 2 साल
3: 2.5 साल
0: तक कोई किस्त नहीं, 2.5 साल कोई किस्त नहीं, पर प्रूफ लिख के देंगे 2.5 साल नहीं देनी, ये ना हो बंदा कोर्स ले लवे, बाद चो कहना लो जी हुण तां दिओ।
3: गवर्नमेंट की वेबसाइट पे क्लियरली मेंशनड है, और ये प्रोग्राम आज लॉन्च नहीं हुआ, ये मैंने 2018 में खुद लिया था, और बाकी पहले इस्तेमाल करें फिर विश्वास करें, अपने पे इस्तेमाल कर चुके बहुत पहले, और हजारों को असिस्ट कर चुके 8 साल में।
0: वो कहते जो थोड़ा कोई होवे ना, तुम जिन्होंने ऑलरेडी ये चो निकले आ, जिन्होंने ले आ, उन्होंने एक बार गल कर लो, तुम दस देंगे कि गवर्नमेंट की वैबसाइट पर लिखा हुआ उन्होंने वालों ये फंडिंग है जी दी जानी है, तो 2.5 साल तुम कोई किश्त नहीं देनी है, ऐ नहीं भी तुम कह दें भी हूँ तुम करवा लिया, ਤੇ ਬਾਅਦ 'ਚ ਕਹਿਣ, ਹਿਡਨ ਕੋਈ ਚੀਜ਼ ਨਹੀਂ ਹੈ, ਕਈ ਵਾਰ ਹਿਡਨ ਖਰਚੇ

ਜਾਂ ਤੁਸੀਂ ਕਮਰਸ਼ੀਅਲ ਇੰਸ਼ੋਰੈਂਸ ਦੀ ਭਾਲ ਦੇ ਵਿੱਚੋਂ ਜਾਂ ਹੋਮ ਇੰਸ਼ੋਰੈਂਸ ਦੀ ਭਾਲ ਦੇ ਵਿੱਚੋਂ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਮੇਰਾ ਫੋਨ ਨੰਬਰ ਹੈ 6476278820 6476278820 ਦੇ ਉੱਪਰ ਤੁਸੀਂ ਵਧੀਆ ਕੋਟ ਦੇ ਲਈ ਤੁਹਾਡੇ ਸਾਡੇ ਕੋਲ ਬਹੁਤ ਸਾਰੇ ਗਰੁੱਪ ਹੁੰਦੇ ਨੇ ਸਮਾਲ ਬਿਜ਼ਨਸ ਦੇ ਲਈ ਓਨਰ ਓਪਰੇਟਰਾਂ ਦੇ ਲਈ ਕਾਫੀ ਸਾਰੇ ਡਿਸਕਾਊਂਟ ਹੁੰਦੇ ਆ, ਤੁਹਾਨੂੰ ਅਸੀਂ ਉਹ ਡਿਸਕਾਊਂਟ ਵੀ ਦੇਵਾਂਗੇ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ਼ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ਼ ਰੇਡੀਓ ਪ੍ਰੋਗਰਾਮ।

416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-

0: Canada-based study visa, express entry, Canadian express entry, spousal file, parents PR, super visa, nanny, work permit, farmer, investor, या self-employed दी file, गल की, immigration दी हर problem दा solution लैन लई, community दे जाने पहचाने अते तजर्बेकार immigration consultant, Gary Virk नूं मिलो।
1: कोई case refuse हो गया या appeal ते चला गया, होवे immigration दा कोई भी मसला, हमेशा याद रखो इको ही ना, अते इको ही था, CIC immigration, हुणे ही call करो, 456-6161
2: कनेडा विच रहंदे हुए हर परिवार को लाइफ इंश्योरेंस होनी बहुत जरूरी है अपने परिवार दी फाइनेंशियल सिक्योरिटी ते फ्यूचर प्लानिंग ले
3: ऐसे ले मैं अपनी ते वाइफ दी इंश्योरेंस पॉलिसी प्राइम इंश्योरेंस ते सम्राज सिद्धू तो ही करवाई है
4: जेकर तुसी भी किसी तरह दी लाइफ इंश्योरेंस मॉर्गेज इंश्योरेंस डिसेबिलिटी इंश्योरेंस क्रिटिकल इलनेस इंश्योरेंस बारे सोच रहे हो ता सब तो वद कवरेज ते सही पॉलिसी तुहानू सम्राज सिंह सिद्धू ही दवा सकते ने पेरेंट्स ले सुपर वीजा इंश्योरेंस या विजिटर वीजा इंश्योरेंस दी बेस्ट कोट ले हुणे कॉल करो 416-453-3381 6-457-3381
2: नाली जेकर तुसी कोई इंश्योरेंस पॉलिसी पहले ही लई हुई है तो तुसी बहुत ही ज्यादा पैसे पे कर रहे हो बिल्कुल फ्री विच पॉलिसी रिव्यू करवा के तुहाडे पैसे बचाउणगे हुने ही सम्राज सिंह सिद्धू नु कॉल करो 416-457-3381
5: 4164571
6: ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
7: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
6: 905-564-6444
7: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਚਲੋ AM 530 ਤੋਂ
8: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ
9: ਓਏ ਕੱਲਾ ਮੈਂ ਨਹੀਂ ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ
8: ਵਾਹ ਯਾਰ ਨੰਬਰ ਤਾਂ ਦਈ ਮੋਨਾ ਜੀ ਦਾ
9: ਹਾਂਜੀ ਤੁਸੀਂ ਵੀ ਨੋਟ ਕਰੋ ਇੰਸ਼ੋਰੈਂਸ ਕੋਈ ਵੀ ਹੋਵੇ ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ ਜਿਹੜੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ ਹੁਣੇ ਕਾਲ ਕਰੋ 416-509-1509 ਤੇ
10: ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
11: 416-509-1509
10: ਔਰ ਵਿਜ਼ਿਟ insuranceforyou.ca
7: ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.desparadesradio.com ਜਾਂ www.desparadestv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲਿੱਕ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7
12: There are singers, there are performers, and then there are legends. A voice that has defined generations, the one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticket.

ਕੀ ਹਾਲ ਚਾਲ ਨੇ ਤੁਹਾਡੇ? ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਸਿੱਧਵਾਂ ਬੋਲੇ ਵੱਲੋਂ ਸਾਰਿਆਂ ਦਾ ਨਿੱਘਾ ਸਵਾਗਤ ਅੱਜ ਦੇ ਪ੍ਰੋਗਰਾਮ ਦੇ ਵਿੱਚ। ਇਸ ਸਮੇਂ ਦੇਸ਼ ਪ੍ਰਦੇਸ਼ ਦੀ ਸਟੂਡੀਓ ਦੀ ਘੜੀ 'ਤੇ ਬ੍ਰੈਂਪਟਨ ਦੇ ਵਿੱਚ ਸ਼ਾਮ ਦੇ 3:07 ਦੇ ਕੁਝ ਸੈਕਿੰਡ ਹੋਏ ਨੇ ਅਤੇ ਅੱਜ ਦਿਨ ਹੈ ਸੋਮਵਾਰ ਔਰ 7 ਤਰੀਕ ਹੋ ਚੁੱਕੀ ਹੈ ਸਤੰਬਰ ਮਹੀਨੇ ਦੀ ਅਤੇ ਲੇਬਰ ਡੇ ਅੱਜ ਦਿਨ ਹੈਗਾ ਲੇਬਰ ਡੇ ਦਾ। ਲੌਂਗ ਵੀਕਐਂਡ ਤੁਸੀਂ ਇੰਜੋਏ ਕਰ ਰਹੇ ਹੋ ਪਰ ਮੈਨੂੰ ਪਤਾ ਕਿ ਤੁਸੀਂ ਨਾਲ ਦੀ ਨਾਲ ਬਾਹਰ ਦੂਰ ਦੁਰਾਡੇ ਗਏ ਹੋਵੋਗੇ। ਜਿੱਥੇ ਵੀ ਤੁਸੀਂ ਹੋ ਸਭ ਦੇ ਵਾਸਤੇ ਸ਼ੁਭੇਸ਼ਾਵਾਂ। ਗੱਡੀਆਂ ਵਿੱਚ ਸੁਣ ਰਹੇ ਹੋਵੋਗੇ ਇਸ ਸਮੇਂ ਅਤੇ ਕਿਤੇ ਜਾ ਰਹੇ ਹੋ ਕਿਤੇ ਆ ਰਹੇ ਹੋ ਅਤੇ ਸਾਡੇ ਨਾਲ ਹੀ ਰਹੋ। ਵਧੀਆ ਤੁਹਾਡੇ ਨਾਲ ਠੀਕ ਸ਼ਾਮ ਦੇ 6 ਵਜੇ ਤੱਕ ਮੁਲਾਕਾਤ ਰਹੇਗੀ ਤੁਹਾਡੇ ਨਾਲ ਅੱਜ, ਕਿਉਂਕਿ ਠੀਕ ਸ਼ਾਮ ਦੇ 6 ਵਜੇ ਤੱਕ ਮੈਂ ਤੁਹਾਡਾ ਸਾਥ ਦਿਆਂਗਾ। ਸਟੂਡੀਓ ਦੌਰਾਨ ਕੋਈ ਗੱਲਬਾਤ ਕਰਨੀ ਹੁੰਦੀ ਹੈ ਤੁਹਾਨੂੰ ਨੰਬਰ ਆਪਾਂ ਯਾਦ ਕਰਾ ਲਈਏ। ਨੰਬਰ ਇੱਕੋ ਹੀ ਹੈ ਸਟੂਡੀਓ ਦਾ, 905-564-6644 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਨੇ। ਕੁਝ ਤੁਸੀਂ ਕਹੋਗੇ ਕੁਝ ਅਸੀਂ ਕਹਾਂਗੇ ਅਤੇ ਫਿਰ ਆਪਾਂ ਸੋਮਵਾਰ ਜਿਹੜਾ ਦਿਨ ਹੈਗਾ ਲੌਂਗ ਵੀਕਐਂਡ ਦਾ ਉਹ ਵੀ ਇੱਕ ਦੂਜੇ ਨਾਲ ਵਧੀਆ ਢੰਗ ਨਾਲ ਮਨਾਵਾਂਗੇ ਅਤੇ ਸ਼ਾਮ ਤੱਕ ਤੁਸੀਂ ਪੂਰਾ ਇੰਜੋਏ ਕਰ ਸਕਦੇ। ਕੱਲ੍ਹ ਤੋਂ ਫਿਰ ਵਰਕਿੰਗ ਡੇ ਦੁਬਾਰਾ ਸ਼ੁਰੂ ਹੋ ਜਾਣਾ ਛੁੱਟੀਆਂ ਤੋਂ ਬਾਹਰ, ਫਿਰ ਮੰਗਲਵਾਰ ਨੂੰ ਜੀਆਂ ਆਖਾਂਗੇ, ਲੇਕਿਨ ਅੱਜ ਤੁਸੀਂ ਸਾਰੇ ਕਰੋ ਇੰਜੋਏ। ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਆ ਸਟੂਡੀਓ ਦਾ ਨੰਬਰ ਤੁਸੀਂ ਨੋਟ ਕਰ ਲਓ 905-564-6644। 2-3 ਸਾਰੰਗ ਰੇਡੀਓ ਸੁਣ ਕੇ ਹਟਿਓ ਅਤੇ ਹੁਣ ਸਾਡੀ ਵਾਰੀ ਆ, ਤੁਹਾਡੇ ਨਾਲ ਰਵਾਂਗੇ ਠੀਕ ਸ਼ਾਮ ਦੇ 6 ਵਜੇ ਤੱਕ। ਗੀਤ ਸੰਗੀਤ ਗੱਲਾਂ ਬਾਤਾਂ ਵੀ ਕਾਫੀ ਹੋਣਗੀਆਂ ਅਤੇ ਠੀਕ ਸ਼ਾਮ ਦੇ 6 ਵਜੇ ਤੱਕ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ।

ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ। ਸੋਮਵਾਰ ਦਾ ਦਿਨ ਹੈ, ਲੌਂਗ ਵੀਕਐਂਡ ਤੁਸੀਂ ਕਰ ਰਹੇ ਹਾਂ ਪੂਰਾ ਇੰਜੋਏ, ਔਰ ਮੈਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ ਸਿੱਧਮਾ ਵਾਲਾ। ਔਰ ਜੀ ਨੰਬਰ ਦੇ ਦਈਏ ਤੁਹਾਨੂੰ ਸਟੂਡੀਓ ਦਾ 905-564-6444। ਮੈਂ ਗੱਲਬਾਤ ਕਰਾਂ ਏਬਲ ਟਰੈਕਿੰਗ ਵਾਲਿਆਂ ਦੀ, ਉਹਨਾਂ ਨੂੰ ਚਾਹੀਦੇ ਨੇ ਸਿਟੀ ਵਾਸਤੇ 2 ਸਾਲ ਦਾ ਐਕਸਪੀਰੀਅੰਸ ਚਾਹੀਦਾ, ਕਲੀਨ ਤੁਹਾਡਾ ਡਰਾਈਵਿੰਗ ਰੈਕੋਰਡ ਚਾਹੀਦਾ, ਅਤੇ ਏਬਲ ਟਰੈਕਿੰਗ ਵਾਲਿਆਂ ਨੂੰ ਨਾ ਚਾਹੀਦੇ ਨੇ ਕਾਫੀ ਆਪਣੇ ਸ਼ਹਿਰ 'ਚ ਕੰਮ ਕਰਨ ਵਾਲੇ ਲੋਕਲ ਡਰਾਈਵਰ। ਮਹਿੰਦਰ ਸਿੰਘ ਦਾ ਨੰਬਰ ਦਿੱਤੇ ਤੁਹਾਨੂੰ 9058384346, 905-838-4346 ਟੈਲੀਫੋਨ ਨੰਬਰ ਹੈ। ਦੋਸਤੋ ਮੈਂ ਦੱਸਦਿਆਂ ਕਿ ਜਿਹੜੇ ਲੋਕਾਂ ਨੇ ਹੁਣ ਅਮੈਰੀਕਾ ਵਿੱਚ ਜਾਇਆ ਕਰਨਾ ਤਾਂ ਆਪਣੀਆਂ ਲੋਗ ਬੁੱਕਾਂ ਪ੍ਰੋਪਰ ਭਰਨੀਆਂ ਪੈਣਗੀਆਂ, ਸਾਰਾ ਤੁਹਾਨੂੰ ਇੰਗਲਿਸ਼ ਦੀ ਨੌਲੇਜ ਵੀ ਹੋਣੀ ਚਾਹੀਦੀ ਆ, ਕਿਉਂਕਿ ਕਾਫੀ ਸਖਤ ਰੂਲ ਕਹਿੰਦੇ ਅਸੀਂ ਕਰ ਰਹੇ ਹਾਂ, ਅਤੇ ਪੁਲਿਸ ਵਾਲੇ ਵੀ ਇਨਵੋਲਵ ਨੇ, ਡਿਊਟੀ ਵਾਲੇ ਵੀ ਇਨਵੋਲਵ ਨਾਲ ਨਹੀਂ ਇਕੱਠੇ ਹੋ ਗਏ ਹੁਣ ਉਹ ਕਹਿੰਦੇ ਅਸੀਂ ਜਿਹੜੇ ਖਾਸ ਕਰਕੇ ਜਿਹਨਾਂ ਲੋਕਾਂ ਨੂੰ ਜਾਣੀ ਚਲਾਉਣ ਦਾ ਸਲੀਕਾ ਨਹੀਂ ਹੈ ਅਮੈਰੀਕਾ ਦੇ ਵਿੱਚ, ਜਾਣੀ ਕਿ ਕੋਈ ਪ੍ਰੋਬਲਮ ਹੈਗੀ ਆ ਐਜੂਕੇਸ਼ਨ ਦੀ, ਉਹਨਾਂ ਨੂੰ ਅਸੀਂ ਕਹਿੰਦੇ ਅਸੀਂ ਫੜ ਫੜ ਕੇ ਲਾਈਸੈਂਸ ਕੈਂਸਲ ਕਰਾਂਗੇ ਟਰੱਕਾਂ ਵਾਲਿਆਂ ਦੇ। ਅਤੇ ਇਹ ਖਬਰ ਵੀ ਅਮੈਰੀਕਾ ਵੱਲੋਂ ਦਿੱਤੀ ਜਾ ਰਹੀ ਆ ਕਿ ਸਾ ਉਹੀ ਲੋਕ ਡਰਾਈਵਿੰਗ ਕਰਨ ਟਰੈਕਿੰਗ ਦੀ ਫੀਲਡ ਦੇ ਵਿੱਚ ਜਿਹਨਾਂ ਨੂੰ ਕਿ ਪ੍ਰੋਪਰ ਟ੍ਰੇਨਿੰਗ ਹੈਗੀ, ਇੰਗਲਿਸ਼ ਹੈਗੀ ਆ ਆਉਂਦੀ ਆ ਅਮੈਰੀਕਾ ਦੇ ਵਿੱਚ। ਰੋਟੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ, ਔਰ ਲੌਂਗ ਵੀਕਐਂਡ ਹੈ ਔਰ ਲੌਂਗ ਵੀਕਐਂਡ ਤੁਸੀਂ ਇੰਜੋਏ ਕਰ ਰਹੇ ਹੋ। ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਮਨੀਤ ਗਿਰੀ ਹੋਰਾਂ ਦਾ ਲਾਅ ਆਫਿਸ ਆ, ਤੁਸੀਂ ਕੋਈ ਘਰ ਬੁੱਕ ਕਰਾਇਆ, ਹੁਣ ਬਿਲਡਰ ਤੁਹਾਡੇ ਪੈਸੇ ਵਾਪਸ ਨਹੀਂ ਕਰ ਰਿਹਾ, ਉਹ ਕਹਿੰਦੇ ਅਸੀਂ ਦਵਾ ਦਿਆਂਗੇ। ਹਾਂਜੀ, ਬ੍ਰੈਸਟਰ ਮਨੀਤ ਗਿਰੀ ਹੋਰੀ ਬ੍ਰੈਸਟਰ ਸਲਿਸਟਰ ਨੇ ਔਰ ਸਿਵਲ ਕੋਰਟਾਂ ਦੇ ਕੇਸ ਚੰਗੀ ਤਰ੍ਹਾਂ ਨੌਲੇਜ ਰੱਖਦੇ ਨੇ। ਕੰਮ 'ਤੇ ਤੁਹਾਨੂੰ ਪਰੇਸ਼ਾਨੀ ਕੱਢ ਦਿੱਤਾ ਗਿਆ ਕੰਮ ਤੋਂ ਬਿਨਾਂ ਕਿਸੇ ਵਜ੍ਹਾ ਤੋਂ, ਪੈਸੇ ਨਹੀਂ ਮਿਲ ਰਹੇ, ਲੈਂਡਲੋਰਡ ਉੱਤੇ ਜੱਟ ਹਨ ਅਤੇ ਤੁਹਾਡੇ ਜਿੱਥੇ ਰਹਿੰਦੇ ਹੋ ਆਪਣੇ ਕਿਰਾਏਦਾਰ ਪੈਸੇ ਪੇ ਨਹੀਂ ਕਰ ਰਿਹਾ, ਤਾਂ ਇਹਨਾਂ ਨੂੰ ਕਾਲ ਕਰੋ। ਨੰਬਰ 3 ਆ ਤੁਹਾਨੂੰ ਮਨੀਤ ਗਿਰੀ ਹੋਰਾਂ ਦਾ, 437-551-8000, 437-551-8000 ਟੈਲੀਫੋਨ ਨੰਬਰ ਹੈ। ਅਤੇ ਓਕਵੈਲ ਦੇ ਵਿੱਚ ਨੇ ਇਹ, ਅਤੇ ਮੰਡੇ ਟੂ ਫਰਾਈਡੇ ਤੁਹਾਡੇ ਲਈ ਆਫਿਸ ਖੁੱਲ੍ਹਾ ਹੁੰਦਾ ਅਪੁਆਇੰਟਮੈਂਟ ਬਣਾ ਕੇ, ਔਰ ਸਪੀਅਰਸ ਰੋਡ 'ਤੇ ਇਹਨਾਂ ਦਾ ਆਫਿਸ ਆ ਓਕਵੈਲ ਦੇ ਵਿੱਚ। ਮਨੀਤ ਗਿਰੀ ਗਿਰੀ ਲੀਗਲ ਲਾ ਆਫਿਸ ਤੋਂ ਤੁਹਾਡੇ ਨਾਲ ਨੇ। ਔਰ ਦੋਸਤੋ ਜੇ ਕੋਈ ਗਰੋਸਰੀ ਗਰੋਸਰੀ ਲਿਆਉਣੀ ਆ, ਅੱਗੇ ਜਾ ਕੇ ਕੁਛ ਪ੍ਰਾਈਸਾਂ ਦੇਵਾਂਗਾ। ਇੰਡੀਅਨ ਫਰੂਟ ਲੈਂਡ 'ਤੇ ਆਹ ਵੀਕ ਦੀ ਜਿਹੜੀ ਸੇਲ ਲੱਗੀ ਹੋਈ ਆ, ਹੈਂਜੀ, ਅਤੇ ਉਹਦਾ ਵੀ ਤੁਸੀਂ ਫਾਇਦਾ ਉਠਾਓਗੇ, ਅੱਗੇ ਜਾ ਕੇ ਤੁਹਾਨੂੰ ਮੈਂ ਦਿਆਂਗਾ ਜਾਣਕਾਰੀ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ, ਅਤੇ ਜਿੱਥੇ ਵੀ ਤੁਸੀਂ ਹੋ ਸਭ ਦੇ ਵਾਸਤੇ ਸ਼ੁਭ ਇਸ਼ਾਵਾਂ, ਅਤੇ ਗੀਤ ਸੰਗੀਤ ਵੀ ਚੱਲਦਾ ਰਹਿਣਾ, ਗੱਲਾਂ ਬਾਤਾਂ ਚੱਲੀ ਜਾਣੀਆਂ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਤੁਸੀਂ ਜੁੜੇ ਹੋਏ ਹੋ।

0: ਆਪਣਾ ਰੇਡੀਓ ਦੇਸ਼ ਪ੍ਰਦੇਸ਼
1: ਫਾਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551

ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਮਨਜੀਤ ਔਜਲ ਹੋਰਾਂ ਦਾ ਫੋਨ ਆਇਆ, ਕਹਿੰਦੇ ਜੋਰਜੀਆ 'ਚ ਫਿਰ ਰਹੇ ਹਾਂ, ਕਹਿੰਦੇ ਘੁੰਮਦੇ ਫਿਰਦੇ ਲੈ ਰਿਹਾ ਨਜ਼ਾਰਾ ਪੂਰਾ ਛੁੱਟੀ ਦਾ, ਅਤੇ ਕਹਿੰਦੇ ਕਿ ਅੰਗੀਤ ਸੁਣਾ ਦਿਓ, ਕਹਿੰਦੇ ਬਈ ਇੰਜੋਏ ਕਰਨੇ ਇੱਥੇ ਪ੍ਰੋਗਰਾਮ ਤੁਹਾਡਾ, ਅਤੇ ਕਹਿੰਦੇ ਚਮਕੀਲਾ ਸਾਹਿਬ ਸੁਣਨਾ। ਮੈਂ ਕਿਹਾ ਕੋਈ ਨਹੀਂ, ਚਮਕੀਲਾ ਵੀ ਸੁਣਾ ਦਿੰਦੇ ਹਾਂ, ਬੜੀ ਜਲਦੀ ਲਾਉਂਦੇ ਹਾਂ, ਅਤੇ ਤੁਹਾਡਾ ਲੌਂਗ ਵੀਕਐਂਡ ਆ, ਅਸੀਂ ਖਿਆਲ ਰੱਖਾਂਗੇ ਪੂਰਾ। ਅੱਛਾ ਤੁਸੀਂ ਨਾ, ਮੈਂ ਦੱਸਦਿਆਂ ਕਿ ਕਿਸੇ ਨੂੰ ਰੈਜੀਡੈਂਸ਼ੀਅਲ ਕਮਰਸ਼ੀਅਲ ਇੰਡਸਟਰੀ ਲੋਨ ਚਾਹੀਦਾ, ਹੋਮ ਇਕੁਇਟੀ ਬਣਾਉਣੀ ਹੈਗੀ ਕਮਰਸ਼ੀਅਲ ਕਿਸੇ ਆਪਣੇ ਬਿਜ਼ਨਸ ਦੀ ਜਾਂ ਘਰ ਦੀ, ਅਤੇ ਖਾਸ ਕਰਕੇ ਤਾਂ ਕਹਿੰਦੇ ਕਮਰਸ਼ੀਅਲ ਬਿਲਡਿੰਗ ਜਾਂ ਬ੍ਰੈਂਡ ਨਿਊ ਤੁਹਾਡੇ ਕੋਲ, ਤੁਸੀਂ ਉਹਦੇ ਵਾਸਤੇ ਲੋਨ ਲੈਣਾ, 90% ਰਾਜਵੇ ਮਿਲ ਜੂਗਾ ਤੁਹਾਨੂੰ, ਪ੍ਰਾਈਵੇਟ ਮੋਰਗੇਜ ਕਰਾਉਣੀ ਤਾਂ ਵੀ। ਰਾਹੁਲ ਗਰੇਵਾਲ ਦਾ ਨੰਬਰ ਤੁਸੀਂ ਨੋਟ ਕਰਕੇ ਰੱਖ ਲਓ, 6407640251, 647-640-2511 ਟੈਲੀਫੋਨ ਨੰਬਰ ਹੈ। ਲੋ ਵੀ ਜੋਰਜੀ ਵਾਲਿਓ ਗਏ ਤਾਂ ਤੁਸੀਂ ਇੱਧਰੋਂ ਹੋਏ ਸਾਡੇ ਕੋਲੋਂ ਹੀ, ਕੋਈ ਨਹੀਂ, ਪਰ ਤੁਹਾਡੀ ਫਰਮਾਇਸ਼ ਪਹਿਲਾਂ ਪੂਰੀ ਕਰੀਏ ਫੁੱਟੀ, ਅੱਜ ਕੋਈ ਲਾਉਂਦੇ ਹਾਂ ਚੌਂਕੀਲੇ ਸਾਹਿਬ ਦਾ ਰੀਅਰ ਜਗ੍ਹਾ।

0: ਖੇਤੀ ਗਰੋਸਰੀ ਹੋਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫਰੂਟ ਮਿਲਦਾ ਹੈ ਨਾਲ ਦੀ ਨਾਲ ਰਾ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਟ ਡਰਾਈਵ 15 ਫੈਂਡਰਵੇ ਬ੍ਰੈਂਟਨ 9985 ਮਕਵੀਨ ਡਰਾਈਵ ਬ੍ਰੈਂਟਨ 1465 ਮੇਫੀਲਡ ਰੋਡ ਬ੍ਰੈਂਟਨ 33 ਫਾਰਲੀ ਡਰਾਈਵ ਗੋਲਫ ਦੇ ਵਿੱਚ ਔਰ 600 ਹੈਸਕਲਰ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਲ ਵੁੱਡ ਪਾਰਕਵੇ ਕੈਨੇਡੀ ਦੇ ਸੈਂਟਰਲ ਵੁੱਡ ਪਾਰਕਵੇ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗ੍ਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ ਕੋਮਲ ਟ੍ਰੈਵਲ ਐਂਡ ਟੂਰਸ ਡੈਸਟੀਨੇਸ਼ਨ ਬੈਡਿੰਗ ਕਰਨੀ ਹੈ ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-245-7711 ਕੋਮਲ ਟ੍ਰੈਵਲ ਐਂਡ ਟੂਰਸ
1: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਸੁਣਿਆ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਜੁੜੇ ਹੋਏ ਹੋ ਅਤੇ ਕਰ ਰਹੇ ਹੋ ਇੰਜੋਏ ਮੰਡੇ ਦਾ ਦਿਨ, ਲੌਂਗ ਵੀਕਐਂਡ, ਲੇਬਰ ਡੇ. ਅਤੇ ਮੈਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ. 3631 ਜੀ ਆਨੂੰ ਜੀ.
1: ਸਿੱਧੂ ਸਾਹਿਬ, ਅਮਰਜੀਤ ਜੀ, ਮੈਂ ਬਫਲੋ ਤੋਂ.
0: ਕੀ ਮੈਂ ਸਰ, ਕੀ ਹਾਲ ਚਾਲ ਨੇ? ਲੌਂਗ ਵੀਕਐਂਡ ਚੱਲ ਰਿਹਾ ਤੁਹਾਡੇ ਇੱਧਰ ਵੀ?
1: ਹਾਂ ਬਿਲਕੁਲ ਬਿਲਕੁਲ ਜੀ. ਉਹ ਕਹਾਵਤ ਹੈ ਨਾ, ਕਹਿੰਦੇ ਹੁੰਦੇ ਸਦਾ ਦਿਵਾਲੀ ਸਾਦੀ ਤੇ ਚਿੱਤੋ ਪੈਰ ਬਸੰਤ.
0: ਹਾਂ, ਸਾਡੇ ਤਾਂ ਉਹ ਵੀ ਹੈ. ਠੀਕ ਹੈ, ਠੀਕ ਹੈ.
1: ਹਮੇਸ਼ਾ ਨਜ਼ਾਰਾ ਚ ਰਹੀਦਾ ਆਪਾਂ ਦਾ.
0: ਬਿਲਕੁਲ ਬਿਲਕੁਲ. ਹੋਰ ਸੁਣਾਓ ਨਵੀਂ ਤਾਜ਼ੀ, ਕੀ ਹਾਂ?
1: ਠੀਕ ਹੈ. ਮੈਂ ਹੁਣੇ ਰੇਡੀਓ ਚਾਲੂ ਕੀਤਾ, ਔਨ ਕੀਤਾ. ਤੁਸੀਂ ਅੱਜ 6 ਵਜੇ ਤੱਕ ਸਾਡੇ ਨਾਲ?
0: ਹਾਂਜੀ, ਅੱਜ ਮੇਰੀ ਡਿਊਟੀ ਲੱਗੀ ਆ 6 ਵਜੇ ਤੱਕ. ਮਨਪ੍ਰੀਤ ਵਾਰੀ ਤੁਹਾਨੂੰ ਮੈਂ ਫਿਰ ਉਹਨੇ ਮੈਂ ਛੁੱਟੀ ਕਰਨੀ ਸੀ ਅੱਜ ਤੇ ਘੁੰਮਣ ਗਏ.
1: ਚਲੋ ਠੀਕ ਹੈ. ਫਿਰ ਕੀ ਦੀ ਫਰਮਾਇਸ਼ ਕਰਨੀ ਸੀ?
0: ਹਾਂਜੀ, ਲਿਖਾ ਦਿਓ.
1: ਨੱਚਣਾ ਤੇ ਗਾਇਆ ਹੈ ਨਿਰਮਲਜੀਤ, ਨਿਰਮਲਜੀਤ ਨਿਮਾ.
0: ਨਿਰਮਲਜੀਤ
1: ਨਿਮਾ
0: ਸੀਮਾ ਹੈ ਨਾ?
1: ਨਿਮਾ. ਹਾਂ ਜੀ,
0: ਨਿਮਾ ਨਿਰਮਲਜੀਤ ਨਿਮਾ. ਠੀਕ ਹੈ, ਲਾਉਣੇ ਲਾਉਣੇ ਲਾਉਣੇ, ਕੋਈ ਗੱਲ ਲਾ ਦਿੰਦੇ ਹਾਂ. ਨਿਰਮਲਜੀਤ ਨਵੇਂ ਹੁਣਾਂ ਦੇ ਗੀਤ ਦੀ ਫਰਮਾਇਸ਼ ਇਹਨਾਂ ਨੇ ਕੀਤੀ ਆ. ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਅਤੇ ਤੁਹਾਡੇ ਨਾਲ ਰਹਾਂਗੇ. ਠੀਕ, ਆਪਾਂ ਬਿਲਕੁਲ ਸ਼ਾਮ ਦੇ ਤੁਹਾਡੇ ਨਾਲ ਹੈਗੇ ਹਾਂ 6 ਵਜੇ ਤੱਕ. ਮਿੱਠਾ ਮਿੱਠਾ ਗੀਤ ਸੰਗੀਤ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ ਨੇ ਸਾਰੀਆਂ ਤੁਹਾਡੇ ਨਾਲ ਅਤੇ ਹੁਣ ਤੋਂ ਲੈ ਕੇ ਠੀਕ 6 ਵਜੇ ਤੱਕ. ਲਓ ਫਿਰ ਆਪਾਂ ਇੱਕ ਨਾ ਦੋ ਇੱਕ ਦੋ ਕਮਰਸ਼ੀਅਲ ਲੈ ਲਈ ਰਿਕਾਰਡਡ, ਫਿਰ ਮੈਂ ਵਾਪਸ ਆ ਰਿਹਾ ਅਤੇ ਜੁੜੇ ਰਹੋ ਤੁਹਾਡੇ ਨਾਲ. ਟੈਲੀਫੋਨ ਨੰਬਰ ਦੱਸ ਦਿਆਂ ਤੁਹਾਨੂੰ.
2: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਅਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ. ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ ਅਤੇ ਨਾਲ ਹੀ ਵਿਜ਼ਿਟਰ ਵੀ.

0: ਚਾਵਲਾ।
1: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। ਚਾਰ ਸੀਟਾਂ ਵਾਲਾ, ਪੰਜ ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਮਟਨ। ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-8053 9057928053। ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ, ਤੁਹਾਡੀਆਂ ਕਾਰਾਂ ਦੀ। ਦੋਸਤੋ, ਦਿਓਲ ਟਰੈਵਲ ਨੇ ਕਾਫੀ ਵਧੀਆ ਵਧੀਆ ਪ੍ਰਾਈਸਿਸ ਲਗਾਈਆਂ ਨੇ, ਤੁਸੀਂ ਉਹਨਾਂ ਨੂੰ ਕਾਲ ਕਰ ਲਓ। ਤੇ ਇੱਕ ਤਾਂ ਉਹ ਕਹਿੰਦੇ ਕਿ ਜੇਕਰ ਤੁਸੀਂ ਜਾਣਾ ਹੈਗਾ ਟੋਰਾਂਟੋ ਟੂ ਬੈਂਗਲੌਰ, ਰਿਟਰਨ ਟਿਕਟ ਹੈਗੀ ਆ $1400 ਦੀ। ਜੇਕਰ ਤੁਸੀਂ ਵੈਨਕੂਵਰ ਤੋਂ ਜਾਣਾ ਹੈਗਾ ਨਵੰਬਰ ਦੇ ਵਿੱਚ, ਵਾਪਸੀ ਕਰਨੀ ਆ ਮਾਰਚ 'ਚ, ਰਾਊਂਡ ਟ੍ਰਿਪ ਹੈਗਾ, ਦੋ ਬੈਗ ਨਾਲ ਲਿਜਾ ਸਕਦੇ ਹੋ ਵੈਨਕੂਵਰ ਤੋਂ ਆਪਣੇ ਦਿੱਲੀ, ਦਿੱਲੀ ਟੂ ਫਿਰ ਵਾਪਸ ਵੈਨਕੂਵਰ। ਇਹ ਲਗਾਈ ਉਹਨਾਂ ਨੇ $1990 ਦੀ, ਬੜੀ ਸਸਤੀ ਹੈ। ਵੈਨਕੂਵਰ ਆਮ ਟਿਕਟ ਉੱਥੇ 3000 ਤੋਂ ਉੱਪਰ ਪੈਂਦੀ ਆ, ਕਿਉਂਕਿ ਥੋੜ੍ਹਾ ਦੂਰ ਪੈਂਦਾ। ਪਰ ਇਹਨਾਂ ਨੇ ਵੈਨਕੂਵਰ ਤੋਂ ਦਿੱਲੀ ਦੀ 16 ਨਵੰਬਰ ਤੋਂ ਬਾਅਦ ਜਾਣਾ ਹੈਗਾ ਅਤੇ ਉੱਧਰੋਂ ਵਾਪਸੀ ਕਰਨੀ ਆ ਮਾਰਚ ਦੇ ਵਿੱਚ, $1990 ਦੀ ਟਿਕਟ ਲਗਾਈ ਆ। ਨੰਬਰ ਲੈ ਲਓ ਦਿਓਲ ਟਰੈਵਲ ਦਾ 905-588-5100, 9055-8-5100। ਅਤੇ ਨਾਲ ਦੀਆਂ ਦੂਜਾ ਨੰਬਰ ਹੋਰ ਉਹਨਾਂ ਦਾ ਜਿਹੜੀ ਬ੍ਰੈਮਟਨ ਬ੍ਰਾਂਚ ਆ ਕ੍ਰਾਈਸਲਰ ਦੇ ਵਿਲੀਅਮ, 905-588-4200, 905-588-4200, 9055-8-8-4200 ਟੈਲੀਫੋਨ ਨੰਬਰ ਨੇ। ਤੁਸੀਂ ਕਰ ਰਹੇ ਹੋ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ, ਮੰਨੂੰਗਾ ਹੈਗਾ ਵੀ ਤੁਸੀਂ ਜਿਹੜਾ ਤੁਹਾਡਾ ਲੌਂਗ ਵੀਕਐਂਡ ਹੈ ਨਾ, ਉਹ ਬੜਾ ਖੂਬਸੂਰਤ ਹੋਏਗਾ, ਕਿਉਂਕਿ ਅੱਜ ਵੀ ਛੁੱਟੀ ਆ, ਦੂਰ ਦੁਰਾਡੇ ਗਏ ਹੋਏ ਹਾਂ। ਸੀਆਨੀ ਦਾ ਵੀ ਅੱਜ ਲਾਸਟ ਦਿਨ ਹੈਗਾ, ਉੱਧਰ ਵੀ ਬਹੁਤ ਜਨਤਾ ਗਈ ਹੋਈ ਹੈਗੀ ਆ। ਬੈਂਕ ਆਪਣੇ ਖਾਸ ਨੈਗਰਾ ਫਾਲ ਵੱਲ ਵੀ ਕਾਫੀ ਰਸ਼ ਆ ਅਤੇ ਸਾਰੇ ਪਾਸੇ ਚਹਿਲ ਪਹਿਲ ਹੈਗੀ ਆ, ਅਤੇ ਬੈਕ ਟੂ ਸਕੂਲ ਚਲੇ ਜਾਣਾ ਸਾਰੇ ਬੱਚਿਆਂ ਨੇ, ਹਾਂਜੀ ਕੱਲ੍ਹ ਤੋਂ। ਅਤੇ ਤੁਸੀਂ ਆਪਣੇ ਬੱਚਿਆਂ ਨਾਲ, ਆਪਣੇ ਸਕੇ ਸੰਬੰਧੀਆਂ ਦੇ ਨਾਲ, ਮੈਂ ਕਹਿ ਕੇ ਪੂਰਾ ਇੰਜੋਏ ਕਰ ਰਹੇ ਹੋਵੋਗੇ ਲੌਂਗ ਵੀਕਐਂਡ ਨੂੰ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਰਹੋ। ਕੋਈ ਵੀ ਫਰਮਾਇਸ਼ ਕਰਨੀ ਆ, ਗੀਤ ਦੀ ਕਿਸੇ ਦੀ ਸੁਣਨਾ ਚਾਹੁੰਦੇ ਹੋ, ਸ਼ਾਮਿਲ ਕਰੀਏ ਪ੍ਰੋਗਰਾਮ ਦੇ ਵਿੱਚ, ਤਾਂ 905-564-6444 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਨੇ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ।

ਜੇ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇਨਸਪੈਕਸ਼ਨ, ਫ੍ਰੀ ਐਮਿਸ਼ਨ ਟੈਸਟ, ਨਿਊ ਤੇ ਯੂਜ਼ ਟਾਇਰ ਪਵਾਓ, ਰਸਟ ਪ੍ਰੂਫਿੰਗ ਦਾ ਕੰਮ, ਆਇਲ ਚੇਂਜ, ਬ੍ਰੇਕ ਜੋਬ, ਟਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ ਔਰ ਹੋਮ ਡਿਪੂ ਦੇ ਨਾਲ। ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-8657-7596, 9058577596, ANJ ਆਟੋ ਰਿਪੇਅਰ, ਜਿਹੜੇ ਕਿ

ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਵਿੱਚ ਇੱਕ ਵਾਰੀ ਫਿਰ ਤਜਿੰਦਰ ਸਿੰਘ ਸਿੱਧੂ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਜੀਆਂ ਨੂੰ ਨਿੱਘਾ ਸਵਾਗਤ ਹੈ ਜੀ। ਔਰ ਮੈਂ ਜਾਣਕਾਰੀ ਦਿਆਂ ਜੇਕਰ ਤੁਸੀਂ ਆਪਣੀਆਂ ਕਾਰਾਂ ਦੀ ਤਸੱਲੀ ਬਖਸ਼ ਰਿਪੇਅਰ ਕਰਾਉਣਾ ਚਾਹੁੰਦੇ ਹੋ ਤਾਂ ਮੁਰੰਮਤ ਕਰਾਉਣੀ ਚਾਹੁੰਦੇ ਹੋ ਤਾਂ ਫਿਰ ਇੱਕ ਨਾਮ ਤੁਹਾਨੂੰ ਦੱਸਦੇ ਹਾਂ ਅਸੀਂ, ANJ ਆਟੋਮੋਟਿਵ ਰਿਪੇਅਰ ਵਾਲੇ। ਤੁਸੀਂ ਟਾਇਰ ਚੇਂਜ ਕਰਾਉਣੇ ਨੇ, ਵਿੰਟਰ ਵਾਲੇ ਪਵਾਉਣੇ ਨੇ, ਆਲ ਸੀਜ਼ਨ ਪਵਾਉਣੇ ਨੇ, ਹੁਣ ਬੜੀ ਵੱਡੀ ਇਹਨਾਂ ਕੋਲ ਨਵੀਂ ਸ਼ਿਪਮੈਂਟ ਪਹੁੰਚੀ ਆ, ਨਾਲ ਵੀਲ ਟਾਇਰ ਪਾ ਕੇ ਵੀਲ ਅਲਾਈਨਮੈਂਟ ਵੀ ਨਾਲ ਹੀ ਕਰ ਦਿੰਦੇ ਨੇ। ਅਤੇ ਇਸ ਤੋਂ ਇਲਾਵਾ ਸਸਪੈਂਸ਼ਨ ਵਰਕ ਹੋ ਗਿਆ, ਇੰਜਨ ਦਾ ਕੰਮ ਹੋ ਗਿਆ, ਬ੍ਰੇਕ ਜੋਬ ਹੋ ਗਈ, ਐਗਜ਼ੌਸਟ ਰਿਪੇਅਰ, ਓਇਲ ਚੇਂਜ ਤਾਂ ਨੋਰਮਲ ਜੀ ਗੱਲ ਆ। ਇਹ ਸਾਰਾ ਕੰਮ ਕਰਦੇ ਨੇ, ਲੰਬੇ ਸਮੇਂ ਤੋਂ ਇਹ ਫੀਲਡ ਦੇ ਵਿੱਚ ਨੇ। ਇਹ ਬਾਰਡਰ 'ਤੇ ਨੇ ਬ੍ਰੈਂਪਟਨ ਦੇ, ਔਰ ਮੇਫੀਲਡ 'ਤੇ ਹਾਈਵੇ 50 ਨੰਬਰ 91 ਹਿੱਲੀ ਰੋਡ, ਹੋਮ ਡਿਪੂ ਤੋਂ ਨੈਕਸਟ ਡੋਰ 'ਤੇ ਨੇ ਇਹ ਨੰਬਰ, ਤੁਸੀਂ ਨੋਟ ਕਰ ਲਓ ਪਰਮਿੰਦਰ ਹੋਣ ਦਾ, 905-857-7596 9058577596 ਟੈਲੀਫੋਨ ਨੰਬਰ ਹੈ। ਸਾਡੇ ਨਾਲ ਕੋਈ ਗੱਲਬਾਤ ਕਰਨੀ ਹੈ ਤਾਂ ਜਾਂ ਕੋਈ ਫਰਮਾਇਸ਼ੀ ਗੀਤ ਸੁਣਨਾ ਤਾਂ ਮੋਸਟ ਵੈਲਕਮ, ਅਸੀਂ ਤੁਹਾਡੇ ਲਈ ਲਾਵਾਂਗੇ। ਅਤੇ ਉਹਦੇ ਵਾਸਤੇ ਨੰਬਰ ਸਾਡਾ ਸਟੂਡੀਓ ਦਾ, ਠੀਕ ਸ਼ਾਮ ਦੇ 6 ਵਜੇ ਤੱਕ ਤੁਸੀਂ ਸਾਡੇ ਨਾਲ ਰਹਿਣਾ, 905-564-6444। ਮੈਂ ਦੱਸਦਿਆਂ ਕਿ ਗ੍ਰੈਂਡ ਫਰਨੀਚਰ ਵਾਲੇ ਅੱਜ ਵੀ ਖੁੱਲ੍ਹੇ ਨੇ, 6685 ਟੋਮਕਨ ਰੋਡ, ਜਿੱਥੇ ਕਿ ਬਹੁਤ ਬੜੀ ਸੇਲ ਚੱਲ ਰਹੀ ਹੈ, ਉਹਦਾ ਫਾਇਦਾ ਉਠਾਓ। ਅੱਜ ਵੀ ਰਾਤ ਦੇ 8 ਵਜੇ ਤੱਕ ਤੁਹਾਡੇ ਨਾਲ ਉਹ ਮਿਲ ਸਕਦੇ ਨੇ, ਤੁਸੀਂ ਉੱਥੇ ਜ਼ਰੂਰ ਜਾ ਕੇ ਵਧੀਆ ਫਰਨੀਚਰ ਦੀ ਚੋਣ ਕਰਨੀ ਆ ਤਾਂ ਤੁਹਾਨੂੰ ਨਾਲ ਦੇਸ਼ ਪ੍ਰਦੇਸ਼ ਦਾ ਹਵਾਲਾ ਦਿਓ, ਇੱਕ ਗਿਫਟ ਵੀ ਦੇਣਗੇ। ਜੁੜੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ।

ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਮੈਂ ਜਾਣਕਾਰੀ ਦਿਆਂ ਕਿ ਸਿੰਪਲੀ ਅੱਜ ਸ਼ਾਮ ਦਾ ਖਾਣਾ ਸਿੰਪਲੀ ਵੱਲੋਂ ਹੋ ਜਾਓ ਤੁਹਾਡਾ। ਸਿੰਪਲੀ ਇੰਡੀਅਨ ਸਵੀਟ ਅਤੇ ਰੈਸਟੋਰੈਂਟ ਖਾਣਾ ਤਾਂ ਸਵਾਦਿਸ਼ ਹੈ ਹੀ ਹੈ, ਕਿਚਨ ਵੀ ਲੋਕ ਕਰਾਉਂਦੇ ਨੇ, ਘਰ ਦੇ ਵਿੱਚ ਮਹਿਮਾਨ ਚਾਹੇ 5 ਨੇ 10 ਨੇ ਆਰਡਰ ਕਰ ਲਿਓ। ਅਤੇ ਅੱਜ ਵੈਸੇ ਉਹਨਾਂ ਨੇ ਸਪੈਸ਼ਲ ਆਇਆ ਹੋਇਆ ਜਿਹੜਾ ਹੈਗਾ, ਹਰ ਸੋਮਵਾਰ ਨੂੰ ਸਪੈਸ਼ਲ ਹੁੰਦਾ ਉਹਨਾਂ ਦਾ ਬ੍ਰਾਂਚ ਦੇ ਉੱਤੇ, ਉਹ ਹੈਗਾ ਜੀ ਸਾਡੇ ਪਾਸ ਜਿਹੜਾ ਕੁਲਚਾ। ਕੁਲਚਾ ਪਲੇਟ ਇੱਕ ਲਓਗੇ ਦੂਜੀ ਫ੍ਰੀ ਆ ਅੱਜ ਸੋਮਵਾਰ ਦੇ ਦਿਨ। ਅਤੇ ਤੁਸੀਂ ਸਿੰਪਲੀ ਇੰਡੀਅਨ ਸਵੀਟ ਅਤੇ ਰੈਸਟੋਰੈਂਟ 'ਤੇ ਜਾਓ, ਡੇਲੀ ਬ੍ਰਾਂਚ 'ਤੇ ਜਾਂਦਾ ਪਹੁੰਚੋ ਹਾਈਵੇ 50 ਅਤੇ ਕੈਸਲ ਮੋਰ, 275 ਗਾਰਡਨ ਬਰੁੱਕ ਟ੍ਰੇਲ, 905-794-8111। ਫਿਰ ਇੱਧਰ ਆ ਜਾਓ ਤੁਸੀਂ ਬਬੇੜ ਅਤੇ ਚੰਕੂਰ ਸੀ 15 ਫੈਂਡਰ ਵੇ 'ਤੇ, ਟੈਲੀਫੋਨ ਨੰਬਰ ਹੈ 905-840-2200। ਮਿਸਾਗਰ ਰੋਡ 'ਤੇ ਫਾਈਨੈਂਸ਼ੀਅਲ 'ਤੇ ਜਾਂ ਮਿਸਗਾ ਕੁਈਨ ਕਹਿ ਲਓ, AD5 ਮੌਂਟ ਪਿਲਰ 'ਤੇ ਨੰਬਰ ਹੈ 905-593-4400। ਤੋ ਇਹਨਾਂ ਫੋਨ 'ਤੇ ਕਰਕੇ ਨਾ ਸ਼ਾਮ ਨੂੰ ਆਉਣਾ ਵੀ ਹੈ, ਲੇਟ ਤੱਕ ਖੁੱਲ੍ਹੇ ਨੇ ਇਹ 2 ਵਜੇ ਤੱਕ ਰਾਤ ਦੇ, ਅਤੇ ਆਪਣਾ ਫੂਡ ਔਡਰ ਕਰ ਲਿਓ ਜਾਂ ਬੈਠ ਕੇ ਖਾ ਲਿਓ, ਉੱਥੇ ਜਾ ਕੇ ਡਾਈਨਿੰਗ ਵੀ ਕਰ ਸਕਦੇ ਤੁਹਾਡੀ ਆਪਣੀ ਇੱਛਾ। ਸਿੰਪਲੀ ਇੰਡੀਅਨ ਸਵੀਟ ਅਤੇ ਰੈਸਟੋਰੈਂਟ, ਕਿਉਂਕਿ ਮੈਨੂੰ ਪਤਾ ਕਿ ਤੁਸੀਂ ਬਾਹਰੋਂ ਘੁੰਮਦੇ ਫਿਰਦੇ ਹੋ, ਇੱਥੇ ਆਉਣਾ ਬਾਹਰੋਂ ਹੀ ਖਾਓਗੇ, ਅੱਜ ਤਾਂ ਮੂਡ ਬਣਿਆ ਹੁੰਦਾ ਕੁਦਰਤੀ ਛੁੱਟੀ ਵਾਲੇ ਦਿਨ, ਤੁਹਾਨੂੰ ਪਤਾ ਹੁੰਦਾ ਕਿੱਥੇ ਬਣਾਵੇਂ ਫਰਾਂਗੇ ਜਾ ਕੇ, ਹੈ ਨਾ। ਅਤੇ ਫਿਰ ਸਿੰਪਲੀ ਇੰਡੀਅਨ ਵਾਲੇ ਤੁਹਾਡੇ ਲਈ ਖਾਣਾ ਬੜੀ ਵਧੀਆ ਤੁਹਾਡੇ ਲਈ ਪਰੋਸਦੇ ਨੇ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹਾਂ, ਮੈਂ ਤੁਹਾਡਾ ਆਪਣਾ ਹੋਸਟ ਤਜਿੰਦਰ ਸਿੰਘ ਸਿੱਧੂ ਸਿੱਧਮਾ ਵਾਲਾ, ਅਤੇ ਮੇਰੀ ਮੁਲਾਕਾਤ ਤੁਹਾਡੇ ਨਾਲ ਅੱਜ ਲੱਗੀ ਹੋਈ ਹੈ ਡਿਊਟੀ ਮੇਰੀ ਪੂਰੀ, ਠੀਕ ਸ਼ਾਮ ਦੇ 6 ਵਜੇ ਤੱਕ ਤੁਹਾਡੇ ਨਾਲ ਹੈ। ਅਤੇ ਗੀਤ ਸੰਗੀਤ ਗੱਲਾਂ ਬਾਤਾਂ ਆਪਾਂ ਕਰੀ ਜਾਵਾਂਗੇ। ਸਮਰਾਜ ਸਿੱਧੂ ਹੋਰ ਅੱਜ ਛੁੱਟੀਆਂ 'ਤੇ ਨੇ, ਬਾਹਰ ਕਿਤੇ ਘੁੰਮਣ ਘੁੰਮਣ ਗਏ ਹੋਏ ਨੇ, ਅਤੇ ਮੇਰੀ ਡਿਊਟੀ ਲੱਗੀ ਹੋਈ ਆ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਰਹੋ। ਔਰ ਕੋਈ ਵੀ ਗੀਤ ਸ਼ਾਮਿਲ ਕਰਨਾ ਅੱਜ ਦੇ ਪ੍ਰੋਗਰਾਮ ਦੇ ਵਿੱਚ, ਨੰਬਰ ਹੈ 905-564-6444 ਸਾਡੇ ਸਟੂਡੀਓ ਦਾ ਟੈਲੀਫੋਨ ਨੰਬਰ ਹੈ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਨੂੰ ਪਤਾ ਕਿ ਕੋਈ ਸਟੀਲ 'ਤੇ ਇੱਧਰ ਨੂੰ ਜਾ ਰਿਹਾ ਹੋਏਗਾ, ਈਸਟ ਵੱਲ ਨੂੰ ਕੋਈ, ਵੈਸਟ ਵੱਲ ਨੂੰ ਜਾ ਰਿਹਾ, ਕੋਈ ਡੇਅਰੀ 'ਤੇ ਜਾ ਰਿਹਾ, ਕੋਈ 401 'ਤੇ, ਕੋਈ QEW 'ਤੇ, ਹੈਂ, ਕੋਈ ਨਾਗਰਾ ਫਾਲ ਨੂੰ ਜਾ ਰਿਹਾ ਹੋਣਾ, CNE ਦੇ ਵਿੱਚ ਬਹੁਤ ਸਾਰੇ ਲੋਕ ਗਏ ਹੋਏ ਨੇ ਉੱਧਰ, ਅੱਜ ਵੀ ਇੱਕ ਲਾਸਟ ਦਿਨ CNE ਦਾ, ਬਾਕੀ ਫਿਰ ਕੱਲ੍ਹ ਨੂੰ ਸਾਰਿਆਂ ਨੇ ਬੈਕ ਟੂ ਸਕੂਲ ਜਾਣਾ ਹੈਗਾ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਆਪਣਾ ਰੇਡੀਓ ਦੇਸ਼ ਪ੍ਰਦੇਸ਼
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: ਜੀ ਹਾਂ ਦੇਸ਼ ਪ੍ਰਦੇਸ਼ ਦੇ ਸੋਮਵਾਰ ਦੇ ਪ੍ਰੋਗਰਾਮ ਦਾ ਆਨੰਦ ਤੁਸੀਂ ਲੈ ਰਹੇ ਹੋ ਅਤੇ ਮੈਂ ਹਾਂ ਤੁਹਾਡਾ ਆਪਣਾ ਹੋਸਟ ਤਜਿੰਦਰ ਸਿੰਘ ਸਿੱਧੂ ਸਿੱਧਮਾ ਵਾਲਾ। ਅੱਛਾ ਸਾਡੇ ਬ੍ਰਦਰ ਬਰਾੜ ਉਹਨਾਂ ਦਾ ਫੋਨ ਆਇਆ ਸੀ ਲੇਕਿਨ ਕੱਟਿਆ ਗਿਆ 9993 ਤੁਹਾਡੇ ਫੋਨ ਵਿੱਚੋਂ ਡਿਸਕਨੈਕਟ ਹੋ ਗਿਆ ਸੀਗਾ ਅਤੇ ਦੁਬਾਰਾ ਕਾਲ ਕਰ ਲਿਓ ਕੋਈ। ਹਾਂਜੀ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ।

0: ਆਪਣਾ ਰੇਡੀਓ ਦੇਸ ਪਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ ਚਾਰ ਸੀਟਾਂ ਵਾਲਾ ਪੰਜ ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਮਟਨ ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-80-53 905-792-80-53 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4-6 ਲੇਕਿਨ ਹੁਣ ਤੁਸੀਂ ਸੁਣਦੇ ਹੋ 3-6 ਸ਼ਾਮੀ ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ ਸਬਡੇ ਜ਼ਬੀਕ ਤੁਹਾਡੇ ਅੰਗ ਸੰਗ ਚਲੋ AM 530 ਤੇ
3: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
4: ਤਾਂ ਫਿਕਰ ਕਿਉਂ ਕਰਦੇ ਹੋ
5: ਨੀਲਮ ਸਿਡੋਫ ਕੋਲ ਹੈ ਸੋਲੂਸ਼ਨਸ ਫਾਰ ਐਵਰੀ ਸਿਚੁਏਸ਼ਨ
3: ਇਹ ਆਫਰ ਕਰਦੇ ਨੇ ਬੈਸਟ ਰੇਟਸ ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ ਨੋ ਪ੍ਰੋਬਲਮ
5: ਇਹਨਾਂ ਕੋਲ ਨਹੀਂ ABB ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ
3: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ
5: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
3: 647-739-87

0: 7739-8710. License number M200-0340.
1: हाय चूहा ते कॉकरोच भी सुन लो मेरी गल मैं इस किचन च खाना बनाना ही नहीं
2: है फिर कॉकरोच तो जो है वो हाले महीना पहला तो ट्रीटमेंट कराई सी
1: मैं तेरा पहला ही क्या सी सस्ते दे चक्कर च ना पो हुन ऊपर बेसमेंट वाले बेड बग दी कंप्लेंट भी करी जांदे आ
2: मैं ता कहना घर ही बेच दिंदे आ
3: आप घर चो बाहर क्यों जाना चूहे कॉकरोचां नु कड्डो टोरंटो पेस्ट अरेस्ट नु कॉल करो जेड़े छोटे तो छोटे घर तो लेके वड्डियां बिल्डिंग्स रेस्टोरेंट होटल्स मोटल्स नर्सिंग होम्स विच वी काम करते हैं सस्ते दा दावा तो नहीं पर कम दी गारंटी है 647-515-8000 टोरंटो पेस्ट अरेस्ट सिक्के बंद कम दी गारंटी 647-515-8000
4: हाँ तुसी जुड़े हुए हो देश प्रदेश प्राइम टाइम रेडियो दे नाल ते मैं तुहाडा अपना होस्ट तजिंदर सिंह सिद्धू सिद्धमा वाला स्टूडियो नंबर है 905-564-6644 साढ़े स्टूडियो के टैलीफोन नंबर ने टाट ट्रांस फ्लाइट वाले एक तो चाहिए ने मंडे टू फ्राइडे वैसे काम करने वाले ड्राइवर चाहिए ने ते 2 साल का ताडा तजर्बा होना बहुत जरूरी है जी क्लीन ऑफ स्ट्रिक्ट 23 साल की उम्र होनी चाहिए है ਅਤੇ ਮੰਡੇ ਟੂ ਫਰਾਈਡੇ ਕੰਮ ਹੈ ਅਤੇ ਤੁਸੀਂ ਯੂ ਐੱਸ ਏ ਜਾਣਾ ਹੈਗਾ ਏ ਜ਼ੈੱਡ ਡਰਾਈਵਰ ਚਾਹੀਦੇ ਨੇ ਨਾਲ ਦੀ ਨਾਲ ਇਹਨਾਂ ਦੇ ਕੋਲ ਨਾ ਸੁੱਕੀ ਢਾਟ ਫੜਾਂ ਕੋਲ ਰੋਇਲ ਇਨਫੀਲਡ ਮੋਟਰਸਾਈਕਲ ਵੀ ਨੇ ਮਾਡਲ 1951 ਤੋਂ ਲੈ ਕੇ 2020 ਦੇ ਮਾਡਲ ਤੱਕ ਹੈਗੇ ਨੇ ਉਹਨਾਂ ਕੋਲ ਉਹ ਵੀ ਖਰੀਦਣੇ ਨੇ ਤਾਂ ਜ਼ਰੂਰ ਕਾਲ ਕਰੋ ਸੁੱਕੀ ਢਾਟ ਫੜਾਂ ਨੂੰ 416-666-9520 ਟੈਲੀਫੋਨ ਨੰਬਰ ਹੈ ਖਾਣ ਪੀਣ ਦੀ ਗੱਲ ਕਰੀਏ ਅੱਜ ਸਿੰਪਲੀ ਇੰਡੀਅਨ 'ਤੇ ਤੁਸੀਂ ਖਾਣਾ ਜ਼ਰੂਰ ਬੈਠ ਕੇ ਖਾ ਲਓ ਟੇਕ ਆਊਟ ਲਿਆਉਣਾ ਤਾਂ ਉਹਨਾਂ ਨੇ ਅੱਜ ਤੁਹਾਡੇ ਵਾਸਤੇ ਕੀ ਮੰਡੇ ਸਪੈਸ਼ਲ ਆਉਂਦੇ ਹੁੰਦੇ ਉਹ ਕੁਲਚਾ ਪਲੇਟ ਹਾਂਜੀ ਕੁਲਚਾ ਚਲੋ ਕੁਲਚਾ ਇੱਕ ਖਰੀਦੋਗੇ ਦੂਜਾ ਫਰੀ ਨਾਲ ਡੀਲ ਹੈਗੀ ਆ ਪਰ ਕਹਿਣਾ ਪੈਂਦਾ ਦੇਸ਼ ਪ੍ਰਦੇਸ਼ ਤੋਂ ਸੁਣ ਕੇ ਆਇਆ ਫਿਰ ਤੁਹਾਨੂੰ ਦਿੰਦੇ ਆ ਹੈਂਜੀ ਅਤੇ ਤੁਹਾਡੀ ਬੜਾ ਵੈਸੇ ਬਈ ਤੁਸੀਂ ਵਾਕ ਇਨ ਕਰੋ ਹੋਰ ਵੀ ਬਹੁਤ ਸਾਰੇ ਸਪੈਸ਼ਲ ਲੱਗੇ ਹੁੰਦੇ ਨੇ 275 ਗਾਰਡਨ ਬਰੁੱਕ ਟ੍ਰੇਲ 905-794-8111 ਬਬੇੜ ਅਤੇ ਚੰਕੂਜ ਦੀ 15 ਫੈਂਡਰ ਵੇਨ 905-840-2200 ਜਾਂ ਫਿਰ ਆ ਜਾਓ ਫਾਈਨੈਂਸ਼ੀਅਲ ਅਤੇ ਮਿਸਾਗਰ ਰੋਡ 85 ਮਾਊਂਟ ਪਿਲਰ ਉੱਥੋਂ ਦਾ ਨੰਬਰ ਹੈ 905-593-4400 ਸਿੰਪਲੀ ਇੰਡੀਅਨ ਸਵੀਟਸ ਰੈਸਟੋਰੈਂਟ ਸਾਡੇ ਨਾਲ ਕੋਈ ਗੱਲਬਾਤ ਕਰਨੀ ਆ ਸਟੂਡੀਓ ਨੰਬਰ ਤੁਹਾਨੂੰ ਦੇ ਦਈਏ ਲਾਈਵ ਚੱਲੇਗਾ ਲਾਈਵ ਚੱਲਦਾ ਰਹਿੰਦਾ ਹਮੇਸ਼ਾ ਪ੍ਰੋਗਰਾਮ ਸਾਡੇ ਹੁੰਦੇ ਨੇ 6 ਵਜੇ ਤੱਕ ਇੱਕੋ ਹੀ ਨੰਬਰ ਹੁੰਦਾ ਸਾਡਾ ਜਦੋਂ ਦੇਸ਼ ਪ੍ਰਦੇਸ਼ ਲਾਈਵ ਚੱਲਦਾ 905-564-6444 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਨੇ ਤੋ ਸਾਨੂੰ ਆਸ਼ਾ ਹੈਗੀ ਪੂਰੇ ਦੋਸਤੋ ਤੁਸੀਂ ਆਪਣਾ ਜਿਹੜਾ ਹੈਗਾ ਲੌਂਗ ਵੀਕਐਂਡ ਬੜੇ ਹੀ ਜੋਸ਼ੋ ਖਰੋਸ਼ ਨਾਲ ਮਨਾ ਰਹੇ ਹੋਵੋਗੇ ਅਤੇ ਬੈਕ ਟੂ ਸਕੂਲ ਕੱਲ੍ਹ ਨੂੰ ਸਾਰੇ ਬੱਚਿਆਂ ਨੇ ਜਾਣਾ ਅਤੇ ਜੁੜੇ ਰਹੋ ਸਾਡੇ ਨਾਲ ਠੀਕ ਸ਼ਾਮ ਦੇ 6 ਵਜੇ ਤੱਕ ਤੁਹਾਡੇ ਨਾਲ ਜਾਵਾਂਗੇ ਅਸੀਂ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਗੀਤ ਸੰਗੀਤ ਚੱਲਦਾ ਰਹੇਗਾ ਖੜਕਵਾਂ ਜਿਹਾ ਗੱਲਾਂ ਬਾਤਾਂ ਹੁੰਦੀਆਂ ਰਹਿਣਗੀਆਂ ਅਤੇ ਜੁੜੇ ਰਹੋ

0: ਦੱਸਿਆ ਸੈਕਿੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: ਦੋਸਤੋ ਜੇਕਰ ਤੁਸੀਂ ਫਰਨੀਚਰ ਬੈਡਰੂਮ ਸੈੱਟ ਬਣਵਾਉਣਾ ਚਾਹੁੰਦੇ ਹੋ ਜੀ ਕਸਟਮ ਮੇਡ ਤਾਂ ਫਿਰ ਨਾਮ ਯਾਦ ਰੱਖੋ ਸੋਫਾ ਮਾਰਟ ਅਤੇ ਕੈਸਾ ਲੈਦਰ ਇਹਨਾਂ ਦੀ ਫੈਕਟਰੀ ਆ 120 ਡੈਲਟਾ ਪਾਰਕ 'ਤੇ ਤੁਸੀਂ ਆਪਣਾ ਲੈਦਰ ਦੇ ਬਹੁਤ ਚੋਇਸ ਆ ਇਹਨਾਂ ਦੇ ਕੋਲ 300 ਤੋਂ ਵੀ ਉੱਤੇ ਕਲਰ ਹੈਗੇ ਨੇ ਡਿਫਰੈਂਟ ਅਤੇ ਤੁਸੀਂ ਜਿਹੜਾ ਹੈਗਾ ਚੋਣ ਕਰ ਸਕਦੇ ਕੱਪੜੇ ਦੇ ਵੀ ਆ ਦੂਜੇ ਵੀ ਨੇ ਅਤੇ ਤੁਸੀਂ ਬਣਾਉਣਾ ਸੋਫਾ ਜਾਂ ਘਰ ਦੀ ਗਿਣਤੀ ਬਿਣਤੀ ਕਰ ਕਰਕੇ ਲਿਆਓ ਸੋਫਾ ਮਾਰਟ 'ਤੇ ਬਣਵਾ ਲਓ ਬੈਡਰੂਮ ਸੁੱਟ ਵੀ ਤਿਆਰ ਕਰਦੇ ਨੇ ਪੇਟੀ ਬੈਡ ਵਾਲੇ ਬਹੁਤ ਸ਼ਾਨਦਾਰ ਅਤੇ ਇੱਕ ਤੁਸੀਂ ਉਹ ਵੀ ਤਿਆਰ ਕਰ ਸਕਦੇ ਕੁਈਨ ਜਾਂ ਆਪਣੇ ਕਿੰਗ ਬਣਾਉਣੇ ਨੇ ਅਤੇ ਸੋਫਾ ਸੈੱਟ ਬੜਾ ਹੰਢਸਰ ਬਣਾਉਂਦੇ ਨੇ ਅਤੇ ਨੰਬਰ ਲੈ ਲਓ ਪਰਮੀਤ ਕੌਰ ਦਾ ਨੰਬਰ ਹੈ 905-791-8056 ਇੱਕ ਤਾਂ ਇਹਨਾਂ ਦੀ ਰੀਗਨ ਗੁਰਦੁਆਰਾ ਸਾਹਿਬ ਦੇ ਕੋਲ ਲੋਕੇਸ਼ਨ ਆ 24 ਰੀਗਨ ਰੋਡ 'ਤੇ ਅਤੇ ਜਿੱਥੇ ਫੈਕਟਰੀ ਇਹਨਾਂ ਦੀ 120 ਡੈਲਟਾ ਪਾਰਕ 'ਤੇ ਸ਼ੋਰੂਮ ਵੀ ਆ ਏਅਰਪੋਰਟ 'ਤੇ ਕੁਈਨ ਦੇ ਨੇੜੇ ਅਤੇ ਉੱਥੇ ਉੱਤੋਂ ਉੱਥੇ ਉਹਨਾਂ ਦੀ ਫੈਕਟਰੀ ਦੇ ਵਿੱਚ ਫਰਨੀਚਰ ਤਿਆਰ ਵੀ ਕਰਦੇ ਨੇ ਸੁਪਰ ਮਾਰਟ ਅਤੇ ਕੈਸਾ ਲੈਦਰ ਰੇਡੀਓ ਪ੍ਰੋਗਰਾਮ ਜਿਸ ਪ੍ਰਦੇਸ਼ ਨਾਲ ਜੁੜੇ ਹੋਏ ਹੋ 4:16 ਅਤੇ ਕੁਛ ਸੈਕਿੰਡ ਹੋਏ ਨੇ ਮੈਂ ਤੁਹਾਡਾ ਆਪਣਾ ਹੋਸਟ ਤਜਿੰਦਰ ਸਿੰਘ ਸਿੱਧੂ ਸਦਮਾ ਵਾਲਾ ਅਤੇ ਠੀਕ ਸ਼ਾਮ ਦੇ 6 ਵਜੇ ਤੱਕ ਆਪਣੀ ਮੁਲਾਕਾਤ ਦੇਸ਼ ਪ੍ਰਦੇਸ਼ ਦੀ ਗੀਤ ਸੰਗੀਤ ਚੱਲਦਾ ਰਹੂ ਅਤੇ ਮੈਨੂੰ ਪਤਾ ਕਿ ਤੁਸੀਂ ਵੀ ਖੂਬ ਇੰਜੋਏ ਕਰ ਰਹੇ ਹੋ ਬਾਹਰ ਗੱਡੀਆਂ ਦੇ ਵਿੱਚ ਪ੍ਰੋਗਰਾਮ ਨੂੰ ਕੋਈ ਟਹਿਲ ਟਹਿਲ ਰਹੇ ਹੋ ਨਹੀਂ ਕਿਉਂਕਿ ਛੁੱਟੀ ਆ ਅੱਜ ਤੁਸੀਂ ਸੈਲੀਬ੍ਰੇਟ ਕਰ ਰਹੇ ਹੋ ਹਾਂਜੀ ਲੌਂਗ ਵੀਕਐਂਡ ਨੂੰ ਜੁੜੇ ਹੋ ਜਿਹੜੀ ਪ੍ਰੋਗਰਾਮ ਦੇ ਦੇਸ਼ ਪ੍ਰਦੇਸ਼ ਦੇ ਵਿੱਚ ਆਪਾਂ ਅਗਲਾ ਇੱਕ ਦਗਾਣਾ ਹੁਣ ਕਰੀਏ ਸ਼ਾਮਿਲ

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀ ਨਾਲ ਜੁੜੇ ਹੋਏ ਹੋ 0096 ਜੀ ਐਨ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ ਬ੍ਰਦਰ?
1: ਬਸ ਠੀਕ ਠਾਕ, ਤੁਸੀਂ ਸੁਣਾਓ?
0: ਕਿਵੇਂ ਮਨਾ ਰਹੇ ਹੋ ਲੌਂਗ ਵੀਕਐਂਡ? ਫਿਰ
1: ਲੌਂਗ ਵੀਕਐਂਡ ਬਸ ਸ਼ੁਰੂ ਹੋਣ ਵਾਲਾ ਹੀ ਹੈ ਜੀ ਸਾਡਾ। ਕੱਲ ਨੂੰ
0: ਤਾਂ ਕੰਮ ਤੇ ਜਾਣਾ ਸਾਰੇ ਨੇ, ਤੇ ਅੱਜ ਛੁੱਟੀ ਨਹੀਂ ਮਨਾ ਰਹੇ?
1: ਨਹੀਂ, ਅੱਜ ਕੰਮ ਤੇ ਆ, ਬਸ ਛੁੱਟੀਆਂ ਕਰਨੀਆਂ ਹੁਣ।
0: ਚਲੋ ਠੀਕ,
1: ਹਾਂਜੀ ਹਾਂਜੀ। ਤੇ ਇੱਕ ਗੀਤ ਲਾਇਓ ਆਪਣੇ ਘੁੱਗੀ ਦਾ, ਉਹ ਜਿਹੜਾ ਹੈਗਾ ਨਾ, ਉਹ ਉਹਨੀ ਕੁੱਟੀ ਮੇਰੀ ਘੋੜੀ ਜਾ ਕੇ ਥਾਣੇ ਬੰਨਤੀ, ਵਿੱਚ ਫੰਡ ਦਿੱਤਾ ਢੋਲੀ ਨਾਲ, ਉਹਦੀ ਲੱਤ ਭੰਨਤੀ।
0: ਠੀਕ ਹੈ, ਲਾ ਦਿੰਦੇ ਲੋਕੀ ਲਾਉਣੇ। ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋਏ, ਟੈਲੀਫੋਨ ਨੰਬਰ 905-5664-6644 ਸਾਡੇ ਸਟੂਡੀਓ ਨੰਬਰ ਨੇ।
2: ਮੋਰਗੇਜ ਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ, ਕੀ ਤੁਹਾਡੀ ਮੋਰਗੇਜ ਰਿਨਿਊ ਹੋਣ ਵਾਲੀ ਹੈ? ਤੁਸੀਂ ਪ੍ਰਾਈਵੇਟ ਮੋਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ, ਇਹ ਤੁਹਾਡੀ ਮੋਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟਡ ਤੇ ਗਰੰਟੀ ਨਾਲ ਕਰਾਉਣਗੇ, ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ, ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ। ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 4167107524 ਤੇ ਪ੍ਰਭਦੀਪ ਸਿੰਘ ਨੂੰ।

ਦੋਸਤੋ ਆਲ ਲਿੰਕ ਟਰੈਵਲ ਵਾਲਿਆਂ ਨੇ ਕੁਛ ਸਪੈਸ਼ਲ ਲਾਏ ਨੇ। ਰੀਤੂ ਧਾਲੀਵਾਲ ਇਹਨਾਂ ਦੀ ਬ੍ਰਾਂਚ ਹੈਗੀ ਮਿਸਾਗਾ ਹਾਈਵੇ 10 ਅਤੇ ਡੈਰੀ 'ਤੇ। ਤੁਸੀਂ ਸਤੰਬਰ ਵਿੱਚ ਜਾਣਾ ਦਿੱਲੀ, ਵਨਵੇ ਲਾਈ ਆ $790 ਦੀ। ਫਰਵਰੀ ਵਿੱਚ ਜਾਣਾ ਅਤੇ ਜਾਂ ਫਿਰ ਤੁਸੀਂ ਅਕਤੂਬਰ ਵਿੱਚ ਜਾਣਾ, ਸਤੰਬਰ ਅਕਤੂਬਰ ਜਾਣਾ ਤਾਂ $1400 ਦੀ ਟਿਕਟ ਲੱਗੀ ਆ। ਮਾਰਚ 'ਚ ਵਾਪਸ ਕਰਨੀ ਆ ਉੱਧਰੋਂ 2027 ਨੂੰ। ਅਤੇ ਟਰਾਂਟੋ ਟੂ ਦਿੱਲੀ ਅਕਤੂਬਰ ਵਿੱਚ ਜਾ ਕੇ ਤੁਸੀਂ ਦਸੰਬਰ 'ਚ ਵਾਪਸੀ ਕਰਨੀ ਆ ਤਾਂ ਦਿਵਾਲੀ ਟਾਈਮ 'ਤੇ $1890 ਦੀ ਟਿਕਟ ਹੈ, ਪਰ ਦੋ ਬੈਗ ਨਾਲ ਲਿਜਾ ਸਕਦੇ ਹੋ। ਇਸ ਤੋਂ ਇਲਾਵਾ ਕਿਤੇ ਹੋਰ ਜਾਣਾ ਤੁਸੀਂ, ਆਈਲੈਂਡ 'ਤੇ ਘੁੰਮਣ, ਡੋਮਿਨੀਕਨ ਰਿਪਬਲਿਕ ਹੋ ਗਿਆ, ਮੈਕਸੀਕੋ ਹੋ ਗਿਆ, ਹੈ ਨਹੀਂ, ਅਤੇ ਉਹਦੇ ਵਾਸਤੇ ਸਪੈਸ਼ਲ ਪੈਕੇਜ ਨੇ ਇਹਨਾਂ ਦੇ ਪਾਸ, ਹੈ ਨਾ। ਰੀਤੂ ਧਾਲੀਵਾਲ ਦਾ ਨੰਬਰ ਨੋਟ ਕਰ ਲਓ, 905-565-8704, 905-565-8704 ਟੈਲੀਫੋਨ ਨੰਬਰ ਨੇ। ਤੁਸੀਂ ਜੁੜੇ ਹੋਏ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਬੇਟ ਦੇ ਨਾਲ, ਅਤੇ ਲੌਂਗ ਵੀਕਐਂਡ ਦੇ ਪ੍ਰੋਗਰਾਮ ਦਾ ਆਨੰਦ ਤੁਸੀਂ ਲੈ ਰਹੇ ਹੋ, ਹੈ ਨਾ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਰਹੋ।

0: ਆਪਣਾ ਰੇਡੀਓ ਦੇਸ ਪਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: ਬ੍ਰੈਂਪਟਨ ਦੇ ਵਿੱਚ ਸਿੰਸ 1998 ਤੋਂ ਸੋਫਾ ਮਾਰਟ ਕਮਿਊਨਿਟੀ ਸੇਵਾ ਕਰਦਾ ਆ ਰਿਹਾ ਹੈ ਜਿੱਥੇ ਕਸਟਮ ਮੇਡ ਸੋਫਾ ਸੈੱਟ ਤਿਆਰ ਕੀਤੇ ਜਾਂਦੇ ਨੇ 100% ਰੀਅਲ ਵੁੱਡ ਫਰੇਮ ਚੰਗੇ ਸਪਰਿੰਗ ਪਾਏ ਜਾਂਦੇ ਨੇ ਤੇ ਕਹਿੰਦੇ ਕੋਈ ਵੀ ਸੇਲ ਨਹੀਂ ਅਸੀਂ ਲਾਉਂਦੇ ਮਾਰਕੀਟ ਨਾਲੋਂ ਕਹਿੰਦੇ ਸਾਡੀ ਕੀਮਤ $50-60 ਵੱਧ ਹੋਏਗੀ ਲੇਕਿਨ ਕੁਆਲਿਟੀ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਏਗਾ ਅੱਜ ਹੀ ਰੀਗਨ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਆਓ ਨੰਬਰ 24 ਰੀਗਨ ਰੋਡ ਤੇ ਸੋਫਾ ਮਾਰਟ ਤੇ ਇੱਕ ਚੱਕਰ ਲਗਾਓ ਟੈਲੀਫੋਨ ਨੰਬਰ 9057918056 ਜਾਂ ਪਰਮਜੀਤ ਨੂੰ ਕਾਲ ਕਰੋ 905-792-8056 1998 ਤੋਂ ਸੋਫਾ ਮਾਰਟ ਕਮਿਊਨਿਟੀ ਦੀ ਸੇਵਾ ਦੇ ਵਿੱਚ
3: ਦੋਸਤੋ ਲਾਈਫ ਇੰਸ਼ੋਰੈਂਸ ਦਾ ਲਾਇਸੈਂਸ ਲੈਣਾ ਬਹੁਤ ਸੌਖਾ ਹੈ ਪਰ ਸਹੀ ਸਪੋਰਟ ਤੋਂ ਬਿਨਾਂ ਕੰਮ ਕਰਨਾ ਬਿਲਕੁਲ ਸੌਖਾ ਨਹੀਂ ਇੰਸ਼ੋਰੈਂਸ ਫੀਲਡ ਦੇ ਵਿੱਚ ਹਜ਼ਾਰਾਂ ਲੋਕੀ ਆਉਂਦੇ ਨੇ ਤੇ ਹਜ਼ਾਰਾਂ ਹੀ ਜਾਂਦੇ ਨੇ ਪਰ ਸਿਰਫ ਪ੍ਰੋਫੈਸ਼ਨਲ ਐਡਵਾਈਜ਼ਰਸ ਹੀ ਟਿਕੇ ਰਹਿੰਦੇ ਨੇ
4: ਜੇਕਰ ਤੁਸੀਂ ਇੱਕ ਲਾਇਸੈਂਸ ਇੰਸ਼ੋਰੈਂਸ ਐਡਵਾਈਜ਼ਰ ਹੋ ਜਾਂ ਫਿਰ ਤੁਸੀਂ ਵੀ ਲਾਇਸੈਂਸ ਲੈ ਕੇ ਆਪਣੇ ਕਲਾਇੰਟਸ ਦੇ ਲਈ ਸਹੀ ਪਾਲਿਸੀ ਤੇ ਪ੍ਰੋਫੈਸ਼ਨਲ ਕੰਮ ਕਰਨਾ ਚਾਹੁੰਦੇ ਹੋ ਤਾਂ ਫਿਰ ਅੱਜ ਹੀ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਨਾਲ ਸੰਪਰਕ ਕਰੋ
3: ਕਾਲ 416-457-3381 416-453-3381
4: ਟੌਪ ਫਾਈਨੈਂਸ਼ੀਅਲ ਦਾ ਨਵਾਂ ਬ੍ਰੈਂਪਟਨ ਆਫਿਸ ਏਅਰਪੋਰਟ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ 70 ਡੈਲਟਾ ਪਾਰਕ ਬੁਲਵਰਡ ਯੂਨਿਟ 11 ਤੇ ਲੋਕੇਟਡ ਹੈ ਜਿੱਥੇ ਐਡਵਾਈਜ਼ਰਸ ਲਈ ਬਿਨਾਂ ਕੋਈ ਫੀਸ ਬਿਨਾਂ ਕੋਈ ਚਾਰਜਿਸ ਤੋਂ ਮਾਡਰਨ ਆਫਿਸ ਅਤੇ ਫੈਸਿਲਿਟੀਜ਼ ਦਾ ਪੂਰਾ ਐਕਸੈਸ ਹੈ
3: ਟੌਪ ਫਾਈਨੈਂਸ਼ੀਅਲ ਦੇ ਇੰਸ਼ੋਰੈਂਸ ਐਡਵਾਈਜ਼ਰਸ ਦੇ ਲਈ ਪਹਿਲੇ ਹੀ ਦਿਨ ਤੋਂ ਹਾਈਐਸਟ ਕਮਿਸ਼ਨ ਪੈਕੇਜ ਡੇਲੀ ਇਨ ਆਫਿਸ ਤੇ ਆਨਲਾਈਨ ਟ੍ਰੇਨਿੰਗ ਤੇ ਹਰੇਕ ਮੇਜਰ ਇੰਸ਼ੋਰੈਂਸ ਕੰਪਨੀ ਦੇ ਨਾਲ ਡਾਇਰੈਕਟ ਕੰਟਰੈਕਟ ਦਾ ਵੀ ਪ੍ਰਬੰਧ ਹੈ
4: ਹਾਂ ਇੰਸ਼ੋਰੈਂਸ ਐਡਵਾਈਜ਼ਰ ਚਾਹੇ ਨਵੇਂ ਹੋ ਜਾਂ ਪੁਰਾਣੇ ਚਾਹੇ ਐਕਟਿਵ ਹੋ ਜਾਂ ਪਾਰਟ ਟਾਈਮ ਜਾਂ ਫਿਰ ਤੁਸੀਂ ਸਭ ਤੋਂ ਵਧੀਆ ਬ੍ਰੋਕਰੇਜ ਦੀ ਭਾਲ ਵਿੱਚ ਹੋ ਅੱਜ ਹੀ ਸੰਪਰਕ ਕਰੋ ਟੌਪ ਫਾਈਨੈਂਸ਼ੀਅਲ ਦੇ ਸਿਮਰਾਜ ਸਿੱਧੂ ਦੇ ਨਾਲ 416-457-3381 416-457-3381
2: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ 4 ਸੀਟਾਂ ਵਾਲਾ 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਂਪਟਨ ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-8053 905-792-8053 ਸੋਫਾ ਮਾਰਟ ਦੋਸਤੋ ਤੁਹਾਡੇ ਖਾਣ ਪੀਣ ਦਾ ਪ੍ਰਬੰਧ ਕਰੀਏ ਦੇਸ਼ ਪ੍ਰਦੇਸ ਰਾਹੀਂ ਔਰ ਅੱਜ ਜੇ ਤੁਸੀਂ ਲੇਟ ਆਉਣਾ ਤਾਂ ਫਿਰ ਪੰਜਾਬੀ ਬਾਈ ਨੇਚਰ ਦੀ ਨੇੜਲੀ ਬ੍ਰਾਂਚ 'ਤੇ ਪਹੁੰਚੋ ਇਹ ਰਾਤ ਦੇ 2-3 ਵਜੇ ਖੁੱਲ੍ਹੇ ਨੇ ਜੀ ਅਤੇ ਵਧੀਆ ਵਧੀਆ ਖਾਣਾ ਬੈਠ ਕੇ ਡਾਈਨ ਕਰੋ ਅਤੇ ਜੇਕਰ ਤੁਹਾਡੇ ਕੋਈ ਆਉਣ ਵਾਲੇ ਦਿਨਾਂ ਵਿੱਚ ਫੰਕਸ਼ਨ ਆ ਰਿਹਾ ਤਾਂ ਇਹਨਾਂ ਪਾਸ ਟਰੱਕ ਵੀ ਅਵੇਲੇਬਲ ਨੇ ਕੇਟਰਿੰਗ ਤਾਂ ਤੁਹਾਨੂੰ ਪਤਾ ਹੀ ਹੁੰਦੀ ਹੁੰਦੀ ਇਹਨਾਂ ਦੀ ਬਹੁਤ ਵਧੀਆ ਡਿਲੀਸ਼ੀਅਸ ਫੂਡ ਆ ਅਤੇ 888-87 ਗੋਰ ਅਤੇ ਅਬਨੈਜਰ 'ਤੇ ਇਹਨਾਂ ਦੀ ਬ੍ਰਾਂਚ ਆ ਏਅਰਪੋਰਟ ਰੇਟ 'ਤੇ ਬਵੇੜ 'ਤੇ ਅਤੇ ਸੈਂਡਲਵੁੱਡ ਦੇ ਉੱਤੇ ਅਤੇ ਆਪਣੇ ਬਿਲਕੁਲ ਨੇੜੇ ਕਨੇਡੀ ਦੀ ਇੱਕ ਬ੍ਰਾਂਚ ਹੈਗੀ ਇਹਨਾਂ ਦੀ ਔਰ ਜਾਂ ਫਿਰ ਜੋ ਹਾਈਵੇ 10 ਅਤੇ ਬਪੇੜ ਅਤੇ ਹਾਈਵੇ 10 ਜਿਹੜਾ ਪਟੀਨੋ ਅਤੇ ਵਾਲਮਾਰਟ ਦੇ ਵਿਚਾਲੇ ਆ 58 ਕੁਆਰੀ ਐਜ ਡਰਾਈਵ ਅੱਜ ਸ਼ਾਮ ਨੂੰ ਬੈਠ ਕੇ ਡਾਈਨਿੰਗ ਕਰਨਾ ਜੇ ਟੇਕ ਆਊਟ ਲਿਆਉਣਾ ਹੈ ਫੂਡ ਤਾਂ ਪੰਜਾਬੀ ਬਾਈ ਨੇਚਰ 905-793-5300 'ਤੇ ਕਾਲ ਕਰ ਲਓ 10 ਬੰਦਿਆਂ ਦਾ ਆਰਡਰ ਕਰਨਾ 20 ਦਾ ਕਰਨਾ ਨੰਬਰ ਇੱਕ ਵਾਰ ਫਿਰ ਦਿੰਦਾ ਇਹ 'ਤੇ ਆਰਡਰ ਕਰ ਲਓ ਜਾ ਕੇ ਚੱਕ ਲਿਆਓ 905-793-5300 ਪੰਜਾਬੀ ਬਾਈ ਨੇਚਰ ਦਾ ਟੈਲੀਫੋਨ ਨੰਬਰ ਹੈ ਆਈ ਬਿਠੇਨ ਅਤੇ ਬਵੇੜ 'ਤੇ ਗਿਲਾ ਲਗਾ ਕੇ ਆਓ ਇਹਨਾਂ ਦੀ ਬ੍ਰਾਂਚ 'ਤੇ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ ਨਾਲ ਜੁੜੇ ਰਹੋ ਠੀਕ ਮੇਰੀ ਮੁਲਾਕਾਤ ਤੁਹਾਡੇ ਨਾਲ ਰਹੇਗੀ ਠੀਕ ਸ਼ਾਮ ਦੇ 6 ਵਜੇ ਤੱਕ ਤੁਹਾਡੇ ਨਾਲ ਮੈਂ ਰਵਾਂਗਾ ਅਤੇ ਗੀਤ ਸੰਗੀਤ ਗੱਲਾਂ ਵਾਤੋਂ ਚੱਲੀ ਜਾਣੀ ਆ ਅਤੇ ਬਾਕੀ ਤੁਸੀਂ ਮੈਨੂੰ ਪਤਾ ਕਿ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ ਪਰ ਅੱਜ ਮਸਤੀ ਵਾਲਾ ਦਿਨ ਆ, ਕਿਉਂਕਿ ਲੌਂਗ ਵੀਕਐਂਡ ਦੀ ਮਸਤੀ ਵੀ ਤਾਂ ਮਾਰਨੀ ਜ਼ਰੂਰੀ ਹੈ ਨਾ, ਉਹ ਵੀ ਬਹੁਤ ਜ਼ਰੂਰੀ ਹੈ।

0: ਹਾਏ ਰੱਬਾ ਹੁਣ ਕੀ ਬਣੂ।
1: ਜੇ ਤੁਸੀਂ ਕਾਰ ਇੰਜਰੀ ਚ ਇਨਵੋਲਵ ਹੋ ਗਏ ਹੋ ਜਾਂ ਸੱਟ ਲੱਗੀ ਹੈ, ਗਲਤੀ ਤੁਹਾਡੀ ਜਾਂ ਕਿਸੇ ਹੋਰ ਦੀ, ਤਾਂ ਯਾਦ ਰੱਖੋ ਇੱਕੋ ਨਾਮ, ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ।
2: ਇਹਨਾਂ ਕੋਲ ਹੈ 5 ਧੜਲੇਦਾਰ ਕੈਨੇਡੀਅਨ ਜੰਪਾ ਲਾਇਰਸ ਦੀ ਟੀਮ
1: ਜੋ ਦਵਾਉਂਦੇ ਨੇ ਵੱਧ ਤੋਂ ਵੱਧ ਲੀਗਲ ਸੈਟਲਮੈਂਟ, ਨੋ ਅਪ ਫਰੰਟ ਫੀ। ਇਹਨਾਂ ਦੀ ਟੀਮ ਹੁਣ ਤੱਕ ਮਿਲੀਅਨਸ ਡਾਲਰ ਤੱਕ ਦੀ ਸੈਟਲਮੈਂਟ ਕਰਾ ਚੁੱਕੀ ਹੈ ਤੇ ਪੈਸੇ ਸੈਟਲਮੈਂਟ ਤੋਂ ਬਾਅਦ ਹੀ ਚਾਰਜ ਕਰਦੇ ਨੇ। ਅੱਜ ਹੀ ਕਾਲ ਕਰੋ ਰੂਪਾ ਬਰਾੜਵਰਾ ਨੂੰ 416-991-4939-1-59539। ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ, ਹਾਈਵੇ 10 ਐਂਡ ਡੈਰੀ,
3: 6980 Martin Drive, Unit 9, Mississauga. ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ ਹਾਈਵੇ 50 ਤੇ ਮੇਫੀਲ ਦੇ ਨੇੜੇ, ਨੰਬਰ 91 ਹੇਲੀ ਰੋਡ, ਔਰ ਹੋਮ ਡਿਪੂ ਦੇ ਨਾਲ। ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-8575-7596, 905-857-7596। ANJ Auto Repair, ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ।
4: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਪਿਛਲੇ 30 ਵਰਿਆਂ ਤੋਂ ਤੁਹਾਡੇ ਅੰਗ ਸੰਗ। ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ, ਤੇ ਨਾਲ ਤੁਸੀਂ ਦੁਪਹਿਰੇ ਸਵੇਰੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਪਿਛਲੇ 30 ਵਰਿਆਂ ਤੋਂ 7 ਡੇਜ਼ ਅ ਵੀਕ ਤੁਹਾਡੇ ਅੰਗ ਸੰਗ। ਚਲੋ AM 530 ਤੇ ਮੋਰਗੇਜ ਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ। ਕੀ ਤੁਹਾਡੀ ਮੋਰਗੇਜ ਰਿਨਿਊ ਹੋਣ ਵਾਲੀ ਹੈ? ਤੁਸੀਂ ਪ੍ਰਾਈਵੇਟ ਮੋਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ? ਇਹ ਤੁਹਾਡੀ ਮੋਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ। ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524, 416-710-7524।

ਘਰ ਦੇ ਵਿੱਚ ਕੋਈ ਵੀ ਫੰਕਸ਼ਨ ਹੈ ਤਾਂ ਮੱਲੀ ਟੈਂਟ ਵਾਲਿਆਂ ਨੂੰ ਸੇਵਾ ਦਾ ਮੌਕਾ ਦਿਓ। ਹਰ ਸਾਈਜ਼ ਦੇ ਟੈਂਟ ਨੇ, ਛੋਟੇ ਤੋਂ ਛੋਟਾ, ਵੱਡੇ ਤੋਂ ਵੱਡਾ, ਜਿੰਨਾ ਵੀ ਤੁਹਾਨੂੰ ਚਾਹੀਦਾ। ਕਲੀਅਰ ਟੈਂਟ ਵੀ ਨੇ, ਵਾਈਟ ਟੈਂਟ ਵੀ ਨੇ, ਡਾਂਸ ਫਲੋਰ ਵੀ ਲਾਉਂਦੇ ਨੇ, ਲੈਡ ਬਾਰਾਂ ਵੀ ਲਾਉਂਦੇ ਨੇ, ਸ਼ੈਂਡਲਰ ਵੀ ਵਿੱਚ ਲਗਾਉਂਦੇ ਨੇ, ਹਾਂਜੀ, ਡੈਕੋਰੇਸ਼ਨ ਵੀ ਪੂਰੀ ਕੀਤੀ ਜਾਂਦੀ ਆ। ਚੇਅਰ ਬੜੀਆਂ ਅੱਛੀਆਂ ਇਹਨਾਂ ਦੇ ਪਾਸ ਨੇ, ਅਤੇ ਤੁਸੀਂ ਇਹਨਾਂ ਨੂੰ ਨੰਬਰ ਨੋਟ ਕਰ ਲਓ, ਮੱਲੀ ਟੈਂਟ ਸਰਵਿਸ ਦਾ 6479992569, ਇਹਨਾਂ ਦਾ ਟੈਲੀਫੋਨ ਨੰਬਰ ਹੈ। ਰੇਡੀਓ ਪ੍ਰੋਗਰਾਮ, ਤੁਸੀਂ ਦੇਸ਼ ਪ੍ਰਦੇਸ ਨਾਲ ਜੁੜੇ ਹੋਏ ਹੋ। ਹੰਸ ਰਾਜ ਹੰਸਰਾਂ ਦਾ ਸ਼ੋਅ ਹੋ ਰਿਹਾ 18 ਸਤੰਬਰ ਨੂੰ। ਟਿਕਟਾਂ ਉਪਲਬਧ ਨੇ ticketmaster.ca ਤੇ ਜਲਦੀ ਜਲਦੀ ਲੈ ਲਓ। ਲਿਵਿੰਗ ਆਰਟ ਸੈਂਟਰ ਦੇ ਵਿੱਚ ਹੋਣਾ ਇਹ 18 ਤਰੀਕ ਨੂੰ, ਫਰਾਈਡੇ ਵਾਲੇ ਦਿਨ, ਲਿਵਿੰਗ ਆਰਟ ਸੈਂਟਰ ਮਿਸਾਗਾ। ਹੰਸ ਰਾਜ ਹੰਸ ਦਾ ਸ਼ੋਅ ਜ਼ਰੂਰ ਤੁਸੀਂ ਮਾਨਣਾ ਹੈਗਾ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ।

0: ਫੇਰ ਕਾਕਰੋਚ ਤੇ ਚੂਹੇ ਉਹ ਹਾਲੇ ਮਹੀਨਾ ਪਹਿਲਾਂ ਤਾਂ ਟ੍ਰੀਟਮੈਂਟ ਕਰਾਈ ਸੀ
1: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਾਓ ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ
0: ਉਹ ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ
2: ਆਪ ਘਰ ਚੋਂ ਬਾਹਰ ਕਿਉਂ ਜਾਣਾ ਚੂਹੇ ਕਾਕਰੋਚਾਂ ਨੂੰ ਕੱਢੋ ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ ਰੈਸਟੋਰੈਂਟ ਹੋਟਲਸ ਮੋਟਲਸ ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ 647-515-8000 ਟੋਰਾਂਟੋ ਪੈਸਟ ਅਰੈਸਟ ਸਿੱਕੇ ਬੰਦ ਕੰਮ ਦੀ ਗਾਰੰਟੀ 647-515-8000
3: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
4: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444 ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਚਲੋ AM 530 ਤੋਂ
5: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
6: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ
7: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ
5: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381
4: ਤੁਸੀਂ ਆਪਣੀ ਇੰਸ਼ੋਰੈਂਸ ਬਹੁਤ ਜ਼ਿਆਦਾ ਪੇ ਕਰਦੇ ਹੋ ਵਰੀ ਨਾ ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ ਮੈਨੂੰ ਸ਼ਰਮ ਹੋ ਰਹਿੰਦਾ ਹਾਂ ਇਹ ਤੁਹਾਨੂੰ ਆਟੋ ਹੋਮ ਕਮਰਸ਼ੀਅਲ ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ ਜਿਵੇਂ ਇੰਜੀਨੀਅਰ ਟੀਚਰ ਨਰਸਿਸ ਡਾਕਟਰ ਆਦਿ ਤਾਂ ਹੋਰ ਵੀ ਡਿਸਕਾਊਂਟ ਮਿਲੇਗਾ ਲੰਬੇ ਸਮੇਂ ਤੋਂ ਮਨੂੰ ਸ਼ਰਮਾ ਹੋ ਰਹੀ ਕਮਿਊਨਿਟੀ ਦੇ ਵਿੱਚ ਆਟੋ ਹੋਮ ਕਮਰਸ਼ੀਅਲ ਦੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ ਅੱਜ ਹੀ ਇਹਨਾਂ ਨੂੰ ਕਾਲ ਕਰ ਲਓ 289-952-9532 299-952-9532 ਮਨੂੰ ਸ਼ਰਮਾ ਹੋਰਾਂ ਦਾ ਟੈਲੀਫੋਨ ਨੰਬਰ ਹੈ ਇਹ ਨੋਟ ਕਰ ਲਓ ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 Dust Drive 15 Fender Way ਬਰੈਂਪਟਨ 9985 ਮਕਵੀਨ ਡਰਾਈਵ ਬਰੈਂਪਟਨ 1465 ਮੇਫੀਲਡ ਰੋਡ ਬਰੈਂਪਟਨ 33 ਫਾਰਲੀ ਡਰਾਈਵ ਗੋਲਫ ਦੇ ਵਿੱਚ ਔਰ 600 ਹੈਸਪਲਰ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਵੁੱਡ ਪਾਰਕਵੇ ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਣ ਤੇ ਦੋਸਤੋ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਆਪਣੇ ਸ਼ਹਿਰ ਦੇ ਵਿੱਚ ਦੋਸਤੋ ਬੜਾ ਵਧੀਆ ਸ਼ੋਅ ਆ ਰਿਹਾ ਰਾਹਤ ਫਤਿਹ ਅਲੀ ਖਾਨ ਸਾਹਿਬ ਦਾ ਸ਼ਕੋਸ਼ੀਆ ਅਰੀਨਾ ਦੇ ਵਿੱਚ 27 ਸਤੰਬਰ ਨੂੰ ਇਹਦੀਆਂ ਟਿਕਟਾਂ ਅਵੇਲੇਬਲ ਨੇ ਤੁਸੀਂ ਲੈ ਸਕਦੇ ਹੋ ਔਨਲਾਈਨ ਟਿਕਟ master.ca 'ਤੇ ਜਾ ਕੇ ਟਿਕਟਾਂ ਤੁਹਾਡੀਆਂ ਉਪਲਬਧ ਹੋਣਗੀਆਂ ਇਹ ਹੋ ਰਿਹਾ ਸਤੰਬਰ ਸੰਡੇ ਵਾਲੇ ਦਿਨ ਸ਼ਾਮ ਨੂੰ 7 ਵਜੇ ਸ਼ਕੋਸ਼ੀਆ ਅਰੀਨਾ ਦੇ ਵਿੱਚ ਅਤੇ ਇੰਜੋਏ ਕਰਿਓ ਸਾਰਾ ਇਹ ਸ਼ੋਅ ਨੂੰ ਟਿਕਟ master.ca 'ਤੇ ਜਾ ਕੇ ਟਿਕਟਾਂ ਹੋਰ ਤੁਸੀਂ ਲੈ ਸਕਦੇ ਹੋ ਜਾਣਕਾਰੀ ਦੀ ਹੈ ਗਿੱਲ ਸਵੀਟ ਫੈਕਟਰੀ ਦੀ ਅੱਜ ਤੁਹਾਨੂੰ ਮਠਿਆਈ ਚਾਹੀਦੀ ਆ ਖੁਦ ਆਪਣੀ ਤਿਆਰ ਕਰਦੇ ਨੇ ਇਹ ਬੜੇ ਅੱਛੇ ਢੰਗ ਦੇ ਨਾਲ ਅਤੇ ਸਮੋਸੇ ਲੈ ਕੇ ਆਓ ਵਧੀਆ ਹੈਂਡਮੇਡ ਵੀ ਆ ਦੂਜੇ ਵੀ ਨੇ ਅਤੇ ਲਾਈਵ ਟਰੱਕ ਵੀ ਇਹਨਾਂ ਦੇ ਪਾਸ ਨੇ ਕੇਟਰਿੰਗ ਵਾਸਤੇ ਇਹ 100% ਪਿਓਰ ਸ਼ੁੱਧ ਵੈਜੀਟੇਰੀਅਨ ਭੋਜਨ ਤੁਹਾਨੂੰ ਛਕਾਉਂਦੇ ਨੇ ਪੇਸ਼ ਕਰਦੇ ਨੇ ਗਿੱਲ ਸਵੀਟ ਫੈਕਟਰੀ ਵੈਸੇ ਦੀਆਂ ਲੋਕੇਸ਼ਨਾਂ ਤਾਂ ਆਪਣੇ 6 ਨੇ ਸ਼ਹਿਰ ਦੇ ਵਿੱਚ 2 ਕੈਲਗਰੀ 'ਚ ਨੇ ਆਪਣੇ ਇੱਥੇ 5 ਚਲੋ ਫਰਿਸ਼ਕੋ ਦੇ ਵਿੱਚ ਨੇ ਅਤੇ ਹੈੱਡ ਆਫਿਸ ਇਹਨਾਂ ਦਾ ਹੈਗਾ 6 2131 ਵਿਲੀਅਮਸ ਪਾਰਕਵੇ ਏਅਰਪੋਰਟ 'ਤੇ ਵਿਲੀਅਮ ਦੇ ਕੋਲ ਇੰਜਨ ਨੰਬਰ 3 ਦੇ ਵਿੱਚ ਗਿੱਲ ਸਵੀਟ ਇਨਫੈਕਟਰੀ ਦਾ ਨੰਬਰ ਹੈ 905-799-2616 ਜੁੜੇ ਹੋਏ ਤੁਸੀਂ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀ ਦੇ ਨਾਲ ਅਤੇ ਲਈਏ ਫਿਰ ਆਪਣਾ ਅਗਲਾ ਗੀਤ ਲਈਏ ਪ੍ਰੋਗਰਾਮ ਦੇ ਵਿੱਚ ਦਿਖਾਉਣਾ ਹੀ ਬੜੀ ਫਰਮਾਇਸ਼ ਆ ਰਹੀ ਆ ਚਲੋ

0: ਕਾਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ, ਰੈਸਟੋਰੈਂਟ, ਹੋਟਲਸ, ਮੋਟਲਸ, ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ। ਸਸਤੇ ਦਾ ਦਾਵਾ ਤਾਂ ਨਹੀਂ ਪਰ ਕੰਮ ਦੀ ਗਰੰਟੀ ਹੈ। 647-515-8000 ਟੋਰਾਂਟੋ ਬੈਸਟ ਰੈਸਟ, ਸਿੱਕੇ ਬੰਦ ਕੰਮ ਦੀ ਗਰੰਟੀ। 647-515-8000।
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: Derry Road East, Unit 22, Mississauga. 416-804-2015. 416-804-2015.
3: Dosto, desh pardesh prime time radio nu chalo AM 530 te 24/7 jinne vi program aunde ne unna nu sunn vaste ja desh pardesh nu live vekhan vaste login karo saadi website nu www.deshpardeshradio.com ya www.deshpardeshtv.com. live sunna chahunde live te click kar lo, je watch ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ TV ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।
4: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ, ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
5: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
6: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ।
7: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ।
4: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
8: Simply Indian brings you all simply delicious deals. Buy one, get one free every day. Sure, 10 to sham 7 baje tak on dine-in and takeouts. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. Ye yummy deals are Simply Indian di sariya hi locations se. Dining, takeout and catering also available. Call at 905-794-8111. Simply delicious. Matlab, Simply

275 ਗਾਰਡਨ ਬਰੁੱਕ ਤੇ ਪਹੁੰਚ ਜਾਓ 905-794-8111। ਦੂਜੀ ਉਹਨਾਂ ਦੀ ਹੈਗੀ ਆ ਬਵੇੜ ਅਤੇ ਚੰਕੂਜ਼ੀ ਕੋਲ ਬ੍ਰਾਂਚ 15 Fender Way 905-840-2200। ਤੀਸਰੀ ਬ੍ਰਾਂਚ ਹੈਗੀ ਉਹਨਾਂ ਦੀ 85 Mount Pillar ਮਿਸਗਰ ਰੋਡ ਅਤੇ ਫਨੈਂਸ਼ੋ 905-593-4400 ਟੈਲੀਫੋਨ ਨੰਬਰ ਹੈ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਤੁਸੀਂ ਜੁੜੇ ਹੋਏ ਹੋ।

0: ਜੇ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇਨਸਪੈਕਸ਼ਨ, ਫ੍ਰੀ ਐਮਿਸ਼ਨ ਟੈਸਟ, ਨਿਊ ਤੇ ਯੂਜ਼ ਟਾਇਰ ਪਵਾਓ, ਰਸਟ ਪ੍ਰੂਫਿੰਗ ਦਾ ਕੰਮ, ਓਇਲ ਚੇਂਜ, ਬ੍ਰੇਕ ਜੋਬ, ਟਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ, ਔਰ ਹੋਮ ਡਿਪੂ ਦੇ ਨਾਲ ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-857-75-96, 905-857-7596। ਆਟੋ ਰਿਪੇਅਰ ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ।
1: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
2: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀ।

0: ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-248-7711 905-239-7711। Komal Travel and Tours.
1: There are singers, there are performers, and then there are legends. A voice that has defined generations, the one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
0: ਦੋਸਤੋ, ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ, ਮੈਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ ਸੈਦਮਾ ਵਾਲਾ। ਅੱਛਾ, ਮੈਂ ਤੁਹਾਨੂੰ ਜਾਣਕਾਰੀ ਦਿਆਂ ਦੋਸਤੋ ਕਿ SS ਲੋਨ ਕੇਅਰ ਸਨੋਅ ਰਿਮੂਵਲ ਵਾਲੇ ਹੁਣ ਸਪਰਿੰਗ ਕਲੀਨਅਪ ਕਰਾਉਣੀ ਆ। ਪੱਤੇ ਪੁੱਤੇ ਬਹੁਤ ਹੁੰਦੇ ਆ, ਦਰਖਤ ਵਗੈਰਾ ਡਿੱਗੇ ਹੁੰਦੇ ਨੇ, ਜਾਂ ਫਾਲ ਕਲੀਨਿੰਗ ਕਰਾਉਣੀ ਆ, ਇਹ ਵੀ ਕਰਦੇ ਨੇ, ਅਤੇ ਲਾਨ ਕੱਟ ਦਾ ਕੰਮ ਤਾਂ ਕਰਦੇ ਕਰਦੇ ਨੇ, ਹੈ ਨਾ। ਪਰ ਨਾਲ ਦੀ ਨਾਲ ਹੁਣ ਵਿੰਟਰ ਦੇ ਵਿੱਚ ਤੁਸੀਂ ਕਮਰਸ਼ੀਅਲ ਯੂਨਿਟ ਤੁਹਾਡੀ ਕੋਈ ਹੈਗੀ ਆ, ਪਲਾਜ਼ਾ ਹੈਗਾ, ਜਾਂ ਘਰ ਦੀ ਸਨੋਅ ਹਟਾਉਣੀ ਆ, ਇਹ ਸਾਰਾ ਕੰਮ ਕਰਦੇ ਨੇ ਇਹ। ਹੁਣ ਬੁਕਿੰਗ ਸ਼ੁਰੂ ਆ, ਰੈਜੀਡੈਂਸ਼ੀਅਲ ਵੀ ਹਟਾ ਕੇ ਜਾਂਦੇ ਨੇ, ਸਨੋਅ ਪੈਂਦੀ ਆ, ਪ੍ਰੋਫੈਸ਼ਨਲ ਲੋਕ ਨੇ, ਪ੍ਰੋਫੈਸ਼ਨਲ ਕਰੂ ਆ ਸਾਰਾ ਇਹਨਾਂ ਦਾ। ਅਤੇ SS ਲਾਨ ਕੇਅਰ ਅਤੇ ਸਨੋਅ ਰਿਮੂਵਲ ਦਾ ਨੰਬਰ ਲੈ ਲਓ, 437-655-1984, 437-655-1984 ਇਹਨਾਂ ਦਾ ਟੈਲੀਫੋਨ ਨੰਬਰ ਹੈ। ਤੁਸੀਂ ਜੁੜੇ ਹੋਏ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ, ਠੀਕ ਸ਼ਾਮ ਦੇ 6 ਵਜੇ ਤੱਕ ਆਪਣੀ ਮੁਲਾਕਾਤ ਕਰਨਾ, ਮੇਰੀ ਹਾਜ਼ਰੀ ਲੱਗੇਗੀ, ਅਤੇ ਦੇਸ਼ ਪ੍ਰਦੇਸ਼ ਦੇ ਵਿੱਚ ਜੁੜੇ ਰਹੋ ਸਾਡੇ ਨਾਲ।

0: Radio Days Par Days.
1: For advertisements and information,
2: Sade head office nu call karo 416-725-2551 416-725-2551.
3: ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇਨਸਪੈਕਸ਼ਨ, ਫ੍ਰੀ ਐਮਿਸ਼ਨ ਟੈਸਟ, ਨਿਊ ਤੇ ਯੂਜ ਟਾਇਰ ਪਵਾਓ, ਰਸਟ ਪ੍ਰੂਫ ਦਾ ਕੰਮ, ਆਇਲ ਚੇਂਜ, ਬ੍ਰੇਕ ਜੋਬ, ਟਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ ਔਰ ਹੋਮ ਡਿਪੂ ਦੇ ਨਾਲ। ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-8557-5796, 905-857-7596, ANJ ਆਟੋ ਰਿਪੇਅਰ, ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ। ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ, ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫਰੂਟ ਮਿਲਦਾ ਹੈ। ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 ਡਸਟ ਡਰਾਈਵ, 15 ਫੈਂਡਰਵੇ, ਬ੍ਰੈਂਪਟਨ, 9985 ਮਕਵੀਨ ਡਰਾਈਵ, ਬ੍ਰੈਂਪਟਨ, 1465 ਮੇਫੀਲਡ ਰੋਡ, ਬ੍ਰੈਂਪਟਨ, 33 ਫਾਰਲੀ ਡਰਾਈਵ, ਗੋਆ ਦੇ ਵਿੱਚ, ਔਰ 600 ਹੈਸਟਲਰ ਰੋਡ, ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ, 25 ਸੈਂਟਰਲ ਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਲ ਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ।

ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਅਤੇ ਸੋਮਵਾਰ ਦੇ ਪ੍ਰੋਗਰਾਮ ਦਾ ਲੌਂਗ ਵੀਕਐਂਡ 'ਤੇ ਤੁਸੀਂ ਨਜ਼ਾਰਾ ਲੈ ਰਹੇ ਹੋ, ਆਨੰਦ ਲੈ ਰਹੇ ਹੋ। ਅਤੇ ਮੈਂ ਜਾਣਕਾਰੀ ਦਿਆਂ ਮੋਰਗੇਜ ਕਿੰਗ ਦੇ ਪਰਮਜੀਤ ਹੋਰੀ ਕਹਿੰਦੇ ਕੋਈ ਵੀ ਅੜੀ ਝੜੀ ਮੋਰਗੇਜ ਆ ਮਹਿੰਦੇ ਮੈਨੂੰ ਮੇਰੇ ਕੋਲ ਆ ਜਾਓ, ਜੇ $50,000 ਚਾਹੀਦਾ ਵੈਸੇ ਦੇ ਦੇਣਗੇ। ਕਹਿੰਦੇ ਕੋਈ ਬਾਹਲੀ ਕਾਗਜ਼ੀ ਕਾਰਵਾਈ ਨਹੀਂ ਕਰਦੇ ਅਸੀਂ। ਇਹਨਾਂ ਦਾ ਆਫਿਸ ਹੈਗਾ 1200 ਡੈਰੀ ਰੋਡ, ਜੋ ਨੰਬਰ 22 ਟੋਮਕਨ ਦੇ ਡੈਰੀ ਦੇ ਕੋਲ ਆਫਿਸ ਹੁੰਦਾ ਮੋਰਗੇਜ ਕਿੰਗ ਵਾਲਿਆਂ ਦਾ। ਨੰਬਰ ਹੈ ਪਰਮਜੀਤ ਸਿੰਘ ਹੋਰਾਂ ਦਾ 416-804-2015। ਇਹਨਾਂ ਦਾ ਟੈਲੀਫੋਨ ਨੰਬਰ 416-804-2015 ਇਹਨਾਂ ਦਾ ਟੈਲੀਫੋਨ ਨੰਬਰ ਹੈ। ਜਿਹੜੇ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀ ਦੇ ਨਾਲ ਲੈ ਰਹੇ ਹੋ ਤੁਸੀਂ, ਆਸ਼ਾ ਹੈਗੀ ਪੂਰਨ ਕਿ ਤੁਹਾਡਾ ਲੌਂਗ ਵੀਕਐਂਡ ਬੜਾ ਖੁਸ਼ਗਵਾਰ ਬੀਤ ਰਿਹਾ ਹੋਏਗਾ, ਅਤੇ ਅੱਗੇ ਜਾ ਕੇ ਹੋਰ ਜਾਣਕਾਰੀ ਵੀ ਦਿੰਦੇ ਹਾਂ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋ।

0: ਮੱਲੀ ਟੈਂਟ ਸਰਵਿਸਿਸ ਤੁਹਾਡੇ ਸਪੈਸ਼ਲ ਇਵੈਂਟਸ ਦੇ ਹਰੇਕ ਸਾਈਜ਼ ਦੇ ਵਾਟਰਪਰੂਫ ਟੈਂਟਸ ਪ੍ਰੋਵਾਈਡ ਕਰਦੇ ਨੇ। 10x10 ਫੀਟ ਤੋਂ ਲੈ ਕੇ 40x100 ਫੀਟ ਦੇ ਤੰਬੂ ਨੇ। ਟੇਬਲਸ ਤੇ ਕੁਰਸੀਆਂ ਵੀ ਨਾਲ ਲੈ ਕੇ ਆਉਂਦੇ ਨੇ ਤੇ ਤੁਹਾਡੇ ਬੈਕਯਾਰਡ ਨੂੰ ਬੈਂਕਵੇਟ ਹਾਲ ਵਾਂਗੂ ਬਣਾਉਂਦੇ ਨੇ। ਫੈਂਸੀ ਚੇਅਰਸ ਵੀ ਅਵੇਲੇਬਲ ਹਨ। LED ਗਲੋ ਇਨ ਦਾ ਡਾਰਕ ਬਣੀ ਬਣਾਈਆਂ ਬਾਰਸ, ਟੇਬਲਸ ਤੇ ਕੁਰਸੀਆਂ ਵੀ ਤੁਸੀਂ ਰੈਂਟ ਕਰ ਸਕਦੇ ਹੋ। ਅੱਜ ਹੀ ਮੱਲੀ ਟੈਂਟ ਸਰਵਿਸਿਸ ਨੂੰ ਕਾਲ ਕਰੋ 6479992569 6479992569।
1: ਵਰਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਦੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ। ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ, ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇਰੋਲ, GST PST ਰਿਟਰਨ, ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ ਸਵੀਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ।
2: ਕਰਟੀਅਸ ਐਂਡ ਐਫੀਸ਼ੀਐਂਟ ਸਰਵਿਸ, ਕਾਲ ਨਰਿੰਦਰ ਮਾਨ 905-789-1770।
1: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ, ਬ੍ਰੈਮਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-8053, 905-792-8053। ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ। ਕੀ ਤੁਸੀਂ ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ ਤੁਸੀਂ ਵੀਕਐਂਡ ਦੇ ਪ੍ਰੋਗਰਾਮ ਦਾ ਨਜ਼ਾਰਾ ਲੈ ਮਜ਼ਾ ਲੈ ਰਹੇ ਹੋ ਔਰ ਠੀਕ ਸ਼ਾਮ ਦੇ 6 ਵਜੇ ਤੱਕ ਆਪਣੀ ਮੁਲਕ ਅੱਧਾ ਘੰਟਾ ਮੈਂ ਤੁਹਾਡੇ ਹੋਰ ਨਾਲ ਹੈਗਾ। ਅੱਛਾ, ਮੈਂ ਤੁਹਾਨੂੰ ਜਾਣ ਕੇ ਦੇਵਾਂ ਕਿ ਤੁਸੀਂ ਅੱਜ ਲੇਟ ਕਿਤੋਂ ਆਉਣਾ, ਬਾਹਰੋਂ ਅੰਦਰੋਂ ਘੁੰਮ ਆਵਾਂ ਕੇ 2 ਵਜੇ ਤੱਕ ਖੁੱਲ੍ਹੇ ਨੇ ਸਿੰਪਲੀ ਇੰਡੀਅਨ ਦੀ ਨੇੜਲੀ ਬ੍ਰਾਂਚ, ਉੱਥੇ ਬੈਠ ਕੇ ਡਾਈਨ ਇਨ ਕਰੋ, ਟੇਕ ਆਊਟ ਵੀ ਲਿਆ ਸਕਦੇ ਹੋ। ਅੱਜ ਉਹਨਾਂ ਨੇ ਵੈਸੇ ਉਹਨਾਂ ਦਾ ਵਾਕ ਇਨ ਵੀ ਬਹੁਤ ਸਾਰੇ ਸਪੈਸ਼ਲ ਹੁੰਦੇ ਨੇ, ਪਰ ਜਿਹੜਾ ਦੇਸ਼ ਪ੍ਰਦੇਸ਼ ਵਾਸਤੇ ਸੋਮਵਾਰ ਨੂੰ ਉਹਨਾਂ ਨੇ ਲਗਾਇਆ, ਇੱਕ ਚਨਾ ਕੁਲਚਾ ਖਰੀਦੋ ਪਲੇਟ, ਦੂਜੀ ਫਰੀ ਹੈ। ਜੇ 2 ਖਰੀਦੋਗੇ 2 ਫਰੀ ਹੋਣਗੀਆਂ। ਇਹ ਮੰਡੇ ਸਪੈਸ਼ਲ ਹੁੰਦਾ ਉਹਨਾਂ ਦਾ, ਐਵਰੀ ਡੇ ਕੁਛ ਨਾ ਕੁਛ ਸਪੈਸ਼ਲ ਹੁੰਦਾ। ਪਰ ਜਦੋਂ ਤੁਸੀਂ ਵਾਕਿੰਗ ਜਾਂਦੇ ਹੋ ਉਹਨਾਂ ਦੀ ਬ੍ਰਾਂਚ 'ਤੇ, ਉੱਥੇ ਵੀ ਸਕਰੀਨ ਦੇ ਉੱਤੇ ਸਾਹਮਣੇ ਸਪੈਸ਼ਲ ਲੱਗੇ ਹੁੰਦੇ ਨੇ ਕੁਛ ਨਾ ਕੁਛ, ਅਤੇ ਤੁਸੀਂ ਜ਼ਰੂਰ ਇੱਕ ਚੱਕਰ ਲਗਾਇਓ। ਅੱਜ ਬੈਠ ਕੇ ਲੇਟ ਖਾਣਾ ਹੈਗਾ, ਤੁਸੀਂ ਮੈਨੂੰ ਪਤਾ ਕਈ ਜਣਾਂ ਦੁਆ ਲੇਟ ਆਉਣਾ ਵਾ। ਇਹ 2 ਵਜੇ ਤੱਕ ਰਾਤ ਦੇ ਖੁੱਲ੍ਹੀਆਂ ਸਾਰੀਆਂ ਬ੍ਰਾਂਚਾਂ ਇਹਨਾਂ ਦੀਆਂ। 275 ਗਾਰਡਨ ਬਰੁੱਕ ਗਾਰਡਨ ਬਰੁੱਕ ਅਤੇ ਕੈਸਲ ਮੋਰ, 905-794-8111। ਦੂਜੀ ਹੈਗੀ ਚੰਕੂਜ਼ੀ ਅਤੇ ਆਪਣੇ ਬਵੇੜ 3 ਦੀ ਬ੍ਰਾਂਚ, 15 ਫੈਂਡਰਵੇ, 905-840-2200। ਤੀਜੀ ਲੋਕੇਸ਼ਨ ਹੈਗੀ ਮਿਸਾਗਰ ਰੋਡ ਅਤੇ ਕੁਈਨ, ਫਾਈਨੈਂਸ਼ੀਅਲ ਕੁਈਨ ਕਹਿ ਲਓ, ਅਤੇ ਉੱਥੇ ਬਹੁਤ ਸੋਹਣੀ ਇਹਨਾਂ ਨੇ ਬਣਾਈ ਹੋਈ ਹੈ, ਬੈਠ ਕੇ ਖਾਣ ਵਾਸਤੇ ਬਹੁਤ ਸੋਹਣਾ ਡਾਈਨਿੰਗ ਹੈ, ਅਤੇ ਬਾਹਰ ਵੀ ਪੈਟੀਓ ਹੈਗਾ ਪਿੱਛੇ। ਅਤੇ ਇਹਦਾ ਨੰਬਰ ਹੈਗਾ ਇਹਨਾਂ ਦਾ 85 ਮਾਊਂਟ ਪਿਲਰ, 905-593-4400। ਅਤੇ ਹੋ ਜੇ ਫਿਰ ਅੱਜ ਖਾਣਾ ਸਿੰਪਲੀ ਇੰਡੀਅਨ ਸਵੀਟ ਅਤੇ ਰੈਸਟੋਰੈਂਟ ਦਾ, ਬੈਠ ਕੇ ਖਾਓ ਆਪਣੇ। ਮੈਨੂੰ ਪਤਾ ਸਹੀ ਆ, ਬਹੁਤ ਸਾਰੇ ਫਰੈਂਡ ਸਰਕਲ ਨਾਲ ਲੇਟ ਆਉਣਾ, ਪਰ ਫਿਰ ਤੁਹਾਨੂੰ ਖੁੱਲ੍ਹੇ ਹੀ ਮਿਲਣੇ ਆ ਲੇਟ 2 ਵਜੇ ਤੱਕ, ਤਕਰੀਬਨ ਤੁਸੀਂ ਨੇੜਲੀ ਬ੍ਰਾਂਚ 'ਤੇ ਪਹੁੰਚ ਸਕਦੇ ਹੋ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਅਤੇ ਅਗਲਾ ਆਪਾਂ ਲੈਂਦੇ ਹਾਂ, ਅਤੇ ਗੀਤ ਇਹ ਵੀ ਸਿੰਪਲੀ ਵੱਲੋਂ ਸਪੋਂਸਰ ਹੈਗਾ ਜੀ, ਬੋਲੀਆਂ।
3: ਸ਼ੁਰੂ ਕਰੋ

ਬਹੁਤ ਜ਼ਿਆਦਾ ਪੇ ਕਰਦੇ ਹੋ, ਵਰੀ ਨਾ। ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ, ਮੈਨੂੰ ਸ਼ਰਮ ਹੋ ਰਹਿੰਦਾ ਹਾਂ। ਇਹ ਤੁਹਾਨੂੰ ਆਟੋ, ਹੋਮ, ਕਮਰਸ਼ੀਅਲ ਬਿਜ਼ਨਸ ਇਨਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ। ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ। ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ ਜਿਵੇਂ ਇੰਜੀਨੀਅਰ, ਟੀਚਰ, ਨਰਸਿਸ, ਡਾਕਟਰ ਆਦਿ, ਤਾਂ ਹੋਰ ਵੀ ਡਿਸਕਾਊਂਟ ਮਿਲੇਗਾ। ਲੰਬੇ ਸਮੇਂ ਤੋਂ ਮੈਨੂੰ ਸ਼ਰਮਾ ਹੋ ਰਹੀ, ਕਮਿਊਨਿਟੀ ਦੇ ਵਿੱਚ ਆਟੋ, ਹੋਮ, ਕਮਰਸ਼ੀਅਲ ਦੇ ਬਿਜ਼ਨਸ ਇਨਸ਼ੋਰੈਂਸ ਕਰ ਰਹੇ ਨੇ। ਅੱਜ ਹੀ ਇਹਨਾਂ ਨੂੰ ਕਾਲ ਕਰ ਲਓ 289

0: ਫੋਨ ਨੰਬਰ ਹੈ, ਇਹ ਨੋਟ ਕਰ ਲਓ।
1: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਪਿਛਲੇ 30 ਵਰਿਆਂ ਤੋਂ ਤੁਹਾਡੇ ਅੰਗ ਸੰਗ। ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4 ਤੋਂ 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 ਤੋਂ 6 ਸ਼ਾਮੀ, ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ, ਤੇ ਨਾਲ ਤੁਸੀਂ ਦੁਪਹਿਰੇ ਸਵੇਰੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ ਦੋਸਤੋ ਪੀਰਸਨ ਕਿਚਨ ਕੈਬਨਿਟ ਦੀ ਮੈਂ ਰੈਨੋਵੇਸ਼ਨ ਦੀ ਜਾਣਕਾਰੀ ਦੇਵਾਂ। ਘਰ ਦੀਆਂ ਸਾਰੀਆਂ ਵੈਨਿਟੀ ਵਗੈਰਾ ਆਪਣੀ ਫੈਕਟਰੀ ਵਿੱਚ ਬਣਾਉਂਦੇ ਨੇ, ਬਹੁਤ ਸ਼ਾਨਦਾਰ ਕਿਚਨ ਕੈਬਨਿਟ ਤਿਆਰ ਕਰਦੇ ਨੇ। ਤੁਸੀਂ ਘਰੇ ਥੱਲੇ ਬੇਸਮੈਂਟ ਬਾਰ ਬਣਵਾਉਣੀ ਆ, ਉਹ ਵੀ ਬਣਾਉਂਦੇ ਨੇ। ਲੀਡਿੰਗ ਮੈਨੂਫੈਕਚਰ ਆ, ਇਹਨਾਂ ਦਾ ਸ਼ੋਰੂਮ ਜਾ ਕੇ ਦੇਖੋ, 271 ਗਲਿੰਡਰ ਰੋਡ ਦੇ ਉੱਤੇ, ਕੈਨੇਡਾ ਦੇ ਗਲਿੰਡਰ ਫੈਕਟਰੀ ਵੀ ਉੱਥੇ ਨਾਲ ਹੀ ਆ ਅਤੇ ਸ਼ੋਰੂਮ ਵੀ ਉੱਥੇ ਆ। ਅਤੇ ਤੁਸੀਂ ਨੰਬਰ ਲੈ ਲਓ ਰਣਜੀਤ ਸਿੰਘ ਹੋਰਾਂ ਦਾ 647-400-4550, ਟੈਲੀਫੋਨ ਨੰਬਰ ਹੈ ਇਹਨਾਂ ਦਾ, ਪੀਰਸਨ ਕਿਚਨ ਕੈਬਨਿਟ ਵਾਲਿਆਂ ਦਾ। ਜਿਹੜੇ ਹੋਏ ਉਹ ਦੇਸ਼ ਪ੍ਰਦੇਸ਼

0: singers, there are performers, and then there are legends. A voice that has defined generations, the one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
1: Hello, AM 532. You are listening to Desh Pradesh Prime Time Radio.
2: Today, we have a live galvat karle. Hone call karo 905-564-6444. Sunde raho Desh Pradesh Prime Time Radio. Chalo, AM 532.
3: Canada vich rehnde hoye, har parivar ko life insurance honi bahut zaruri hai apne parivar di financial security te future planning layi
4: ese layi main apni te wife di insurance policy prime insurance te simraj siddhu to hi karwai hai
5: jekar tusi vi kise tarah di life insurance mortgage insurance disability insurance critical illness insurance bare soch rahe ho ta sab to vadh coverage te sahi policy tonu simraj singh siddhu hi dwa sakte ne parents layi super visa insurance ya visitor visa insurance di best quote layi hone call karo 416-453-3381 te 416-457-3381
3: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381
2: ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਇੱਕ ਵਾਰ ਫਿਰ ਸਾਰਿਆਂ ਨੂੰ ਜੀ ਆਇਆਂ ਦਾ ਸਵਾਗਤ ਤਾਂ ਸਾਨੂੰ ਪੂਰੀ ਆਸ਼ਾ ਹੈਗੀ ਕਿ ਤੁਸੀਂ ਆਪਣਾ ਲੌਂਗ ਵੀਕਡ ਬੜੇ ਹੀ ਅੱਛੇ ਢੰਗ ਨਾਲ ਆਪਣੇ ਪਰਿਵਾਰਾਂ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਕਿਉਂਕਿ ਬੱਚਿਆਂ ਨੇ ਵੀ ਨਾਲ ਦੀ ਨਾਲ ਦੂਜੇ ਯੂਨੀਵਰਸਿਟੀ ਵਾਲੇ ਬੱਚਿਆਂ ਨੇ ਵੀ ਜਾਣਾ ਯੂਨੀਵਰਸਿਟੀ 'ਚ ਪਹਿਲੇ ਸਾਲ ਜਾਣਾ ਹੁੰਦਾ ਬਹੁਤ ਸਾਰੇ ਬੱਚਿਆਂ ਨੇ ਤੋ ਕੱਲ੍ਹ ਤੋਂ ਫਿਰ ਫਾਰੇ ਬੈਕ ਟੂ ਸਕੂਲ ਵੀ ਜਾਣਾ ਇੰਜੋਏ ਕਰੋ ਜਿਹੜਾ ਰਹਿੰਦਾ ਤੁਹਾਡਾ ਲੌਂਗ ਵੀਕਐਂਡ ਆ ਅਤੇ ਅਜੇ ਹੈਗੀ ਆ ਰਾਤ ਵੀ ਹਲੇ ਬਾਕੀ ਹੈਗੀ ਆ ਅਤੇ ਈਵਨਿੰਗ ਵੀ ਹਲੇ ਬਾਕੀ ਹੈਗੀ ਆ ਅਤੇ ਸਾਡੇ ਨਾਲ ਤੁਸੀਂ ਸੈਲੀਬ੍ਰੇਟ ਕਰੋ ਠੀਕ ਸ਼ਾਮ ਦੇ 6 ਵਜੇ ਤੱਕ ਲੌਂਗ ਵੀਕਐਂਡ ਮੈਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ ਸਦਮਾ ਹੋਇਆ

0: ਫੀਡ ਆਪਣਾ ਰੇਡੀਓ ਦੇਸ਼ ਪ੍ਰਦੇਸ਼
1: ਫॉर ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: ਦੋਸਤੋ ਇੱਕ ਵਾਰੀ ਫਿਰ ਸਾਰਿਆਂ ਨੂੰ ਜੀ ਆਇਆਂ ਨੂੰ ਨਿੱਘਾ ਸਵਾਗਤ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਵਿੱਚ ਦੋਸਤੋ ਸ਼ਾਮ ਬੜੀ ਸੋਹਣੀ ਅਤੇ ਮਨਮੋਹਣੀ ਜੀ ਹੈਗੀ ਆ ਤੁਸੀਂ ਪੰਜਾਬੀ ਬਾਈ ਨੇਚਰ ਦੀ ਨੇੜਲੀ ਬ੍ਰਾਂਚ 'ਤੇ ਪਹੁੰਚ ਸਕਦੇ ਹੋ ਸ਼ਾਮ ਨੂੰ ਬੈਠ ਕੇ ਡਿਨਰ ਕਰਨਾ ਹੈਗਾ ਅਤੇ 888 ਸਪਰਿੰਗੋਰ ਰੋਡ ਏਅਰਪੋਰਟ 'ਤੇ ਆਪਣੇ ਬਵੇੜ 'ਤੇ ਜਾਂ 58 ਕੁਆਰੀ ਇਜ ਹਾਈਵੇ 10 'ਤੇ ਬਵੇੜ 'ਤੇ ਜਾਂ 180 ਸੈਂਟਰ ਬੋਰਡ ਪਾਰਕ ਵਿਖੇ ਨੇੜੇ ਦੇ ਨੇੜੇ ਬ੍ਰਾਂਚ ਉਹਨਾਂ ਦੀ ਇਹ ਵੀ ਲੇਟ ਤੱਕ ਖੁੱਲ੍ਹੇ ਨੇ ਅਤੇ ਕਰੋ ਇੰਜੋਏ ਆਪਣੀ ਸ਼ਾਮ ਨੂੰ ਆਪਣੀ ਮੁਲਾਕਾਤ ਕੱਲ੍ਹ ਨੂੰ 3 ਵਜੇ ਹੋਏਗੀ ਸ਼ਾਰਪ ਦੁਪਹਿਰੇ ਅਤੇ ਸ਼ਾਮ ਦੇ ਠੀਕ 6 ਵਜੇ ਤੱਕ ਤੁਹਾਨੂੰ ਫਿਰ ਮਿਲਾਂਗੇ ਔਰ ਤੇਜਿੰਦਰ ਸਿੰਘ ਸਿੱਧੂ ਸਦਮੋਲ ਨੂੰ ਅੱਗੇ ਆ ਗਿਆ ਰਹਿੰਦਾ ਆਪਣਾ ਲੌਂਗ ਵੀਕਐਂਡ ਇੰਜੋਏ ਕਰੋ ਰਲ ਮਿਲ ਕੇ ਸਾਰੇ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਧੰਨਵਾਦ।

0: 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬੀ ਲਹਿਰਾ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
2: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: Main thoda apna vakeel, vakeel Bridge

0: ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।
2: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 to 8, 905-204-1313, 905-204-1313।
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ 6473708368। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ

0: ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ T. Water Taxi ਦੀ ਐਪ ਵੀ ਡਾਊਨਲੋਡ ਕਰੋ T. Water Taxi ਦਾ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ
1: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
2: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000
0: ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ ਰਿਲਾਇਬਲ ਅਫੋਰਡੇਬਲ ਅਤੇ ਆਨੈਸਟ ਸਰਵਿਸ ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਉਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ਡ ਡਾਇਗਨੋਸਟਿਕ ਕੰਮ ਚ ਸਟੀਲਸ ਐਂਡ ਮੈਲਨੀ ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-798-1478-905-799-1478 ਰੋਇਲ ਆਟੋ ਸੈਂਟਰ ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557 647-504-1557

ਨਾਲੇ ਸਭ ਦੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ, ਤੁਹਾਡੀ ਸਾਡੀ ਗੱਲਬਾਤ, ਬੜੀ ਪਿਆਰੀ ਜੀ ਆਪਣੀ ਮੁਲਾਕਾਤ ਹੋਵੇਗੀ। ਸੋ ਸੁਣਾਓ ਕਿਵੇਂ ਹੋ, ਕੀ ਹਾਲ ਚਾਲ ਨੇ, ਠੀਕ ਠਾਕ? ਬੱਲੇ ਬੱਲੇ, ਮੈਨੂੰ ਪਤਾ ਕਿ ਮੌਸਮ ਥੋੜ੍ਹਾ ਜਿਹਾ ਯਾਰ ਸੁੰਨਾ ਜਿਹਾ ਹੋਇਆ ਹੋਇਆ, ਐਸੇ ਮੌਸਮ ਵਿੱਚ ਥੋੜ੍ਹਾ ਜਿਹਾ ਜੀ ਜਿਹਾ ਵੀ ਨਹੀਂ ਲੱਗਦਾ ਹੁੰਦਾ ਕਿ ਨਹੀਂ ਬੰਦੇ ਨੂੰ ਹੁੰਦਾ ਯਾਰ ਕਿ ਕੁਛ ਨਹੀਂ ਕਰਨ ਨੂੰ ਜੀ ਕਰਦਾ, ਨਾ ਜੀ ਕਰਦਾ ਕਿ ਬਾਹਰ ਜਾਈਏ, ਨਾ ਜੀ ਕਰਦਾ ਕਿ ਕੋਈ ਕੰਮ ਕਾਜ ਕਰੀਏ, ਜੀ ਕਰਦਾ ਬਸ ਚਾਹ ਦਾ ਪਿਆਲਾ ਪੀਏ ਤੇ ਆਪਣਾ ਫੇਵਰੇਟ ਕੋਈ ਟੀਵੀ ਸ਼ੋਅ ਦੇਖੀਏ। ਸੋ ਚਲੋ ਇਟਸ ਓਕੇ, ਕਣੀਆਂ ਵੀ ਪੈਣੀਆਂ ਚਾਹੀਦੀਆਂ ਨੇ ਤੇ ਹੁਣ ਦਿਨ ਬ ਦਿਨ ਵੈਦਰ ਹੌਲੀ ਹੌਲੀ ਚੇਂਜ ਹੁੰਦਾ ਜਾਊਗਾ ਤੇ ਗਰਮੀਆਂ ਨੂੰ, ਧੁੱਪ ਨੂੰ, ਸਨਸ਼ਾਈਨ ਨੂੰ ਆਪਾਂ ਹੌਲੀ ਹੌਲੀ ਅਲਵਿਦਾ ਵੀ ਕਰਾਂਗੇ। ਸੋ ਚਲੋ ਜ਼ਿੰਦਗੀ ਹੈ, ਜ਼ਿੰਦਗੀ 'ਚ ਜਿਹੜੀਆਂ ਚੀਜ਼ਾਂ ਆਉਂਦੀਆਂ ਜਾਂਦੀਆਂ ਵੀ ਨੇ, ਜਿਹੜੀਆਂ ਕਹਿੰਦੇ ਹੁੰਦੇ ਕਿ ਲਾਈਫ ਇਜ਼ ਅ ਫੁੱਲ ਸਰਕਲ, ਜਾਂਦੀਆਂ ਨੇ ਉਹ ਮੁੜ ਕੇ ਆ ਵੀ ਜਾਂਦੀਆਂ। ਸੋ ਖੈਰ, ਲੈਟਸ ਹੈਵ ਅ ਗੁੱਡ ਟਾਈਮ, ਇੰਜੋਏ ਕਰਦੇ ਹਾਂ ਅਸੀਂ ਤੁਹਾਡੇ ਨਾਲ, ਰੌਣਕ ਮੇਲਾ ਲਾਉਂਦੇ ਹਾਂ। ਤੁਹਾਨੂੰ ਅਸੀਂ ਉਦਾਸ ਮਹਿਸੂਸ ਹੋਣ ਹੀ ਨਹੀਂ ਦੇਣਾ ਯਾਰ, ਪ੍ਰੋਗਰਾਮ ਐਸਾ ਪੇਸ਼ ਕਰਾਂਗੇ ਕਿ ਤੁਸੀਂ ਆਪ ਕਹੋਗੇ ਨਵੀਂ ਬੱਸ ਚੱਕ ਤੇ ਫੱਟੇ, ਤੁਹਾਡੇ ਆਉਣ ਨਾਲ ਸਾਡਾ ਦਿਨ ਬਣ ਗਿਆ। ਹੁੰਦਾ ਕਈ ਵਾਰ ਕੁਝ ਸੁਣ ਲੈਂਦੇ ਹੋ ਪੋਜ਼ਿਟਿਵ ਯਾਰ, ਕੋਈ ਆਵਾਜ਼ਾਂ ਸੁਣ ਲੈਂਦੇ ਹੋ ਵਧੀਆ ਜੀਆਂ ਤੇ ਤੁਹਾਡਾ ਵੀ ਥੋੜ੍ਹਾ ਜਿਹਾ ਦਿਨ ਭਾਵੇਂ ਨਹੀਂ ਉਨਾ ਚੰਗਾ ਲੰਘ ਰਿਹਾ, ਬਟ ਦਿਨ ਪੂਰਾ ਐਨ ਬਦਲ ਜਾਂਦਾ। ਸੋ ਦਿਨ ਦੇਖੋ, ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਜਿਹਦੇ ਨਾਲ ਵੀ ਥੋੜ੍ਹੀ ਤੁਹਾਡੀ ਗੱਲਬਾਤ ਹੋ ਰਹੀ ਹੈ ਨਾ, ਉਹਦਾ ਦਿਨ ਬਦਲੋ। ਬੰਦਾ ਕੋਈ ਉਦਾਸ ਹੈ, ਬੰਦਾ ਕੋਈ ਅਪਸੈਟ ਹੈ, ਬੰਦਾ ਕਿਸੇ ਟੈਨਸ਼ਨ 'ਚ ਹੈ, ਉਹਨਾਂ ਟੈਨਸ਼ਨਾਂ ਤੋਂ ਦੂਰ ਕਰੋ ਅਗਲੇ ਨੂੰ, ਤਾਂ ਕਿ ਅਗਲਾ ਕਹੇ ਯਾਰ ਅਸੀਂ ਤਾਂ ਬਸ ਨਵੀਂ ਨਾਲ ਗੱਲ ਕਰੀਏ ਤੇ ਥੋੜ੍ਹਾ ਜਿਹਾ ਠੀਕ ਹੋ ਜਾਈਏ। ਸੋ ਪ੍ਰੋਗਰਾਮ ਪੰਜਾਬੀ ਦਾ, ਓਕੇ, ਅਸੀਂ ਨਾ ਕੁਝ ਦਿਨਾਂ ਤੋਂ ਗੱਲ ਕਰ ਰਹੇ ਸੀ ਕਿ CNE ਇਸ ਫਰਾਈਡੇ 4 ਸਪਤੰਬਰ ਨੂੰ ਰੈਫ ਸਪੇਰੇ ਦਾ ਸ਼ੋਅ ਹੋ ਰਿਹਾ। CNE ਦੀ ਟਿਕਟ ਤੁਸੀਂ ਲੈ ਲਈ ਤੇ ਸ਼ੋਅ ਨੂੰ ਤੁਹਾਡੀ ਐਂਟਰੀ ਬਿਲਕੁਲ ਫ੍ਰੀ ਹੈ, ਕਿਉਂਕਿ CNE ਦਾ ਜਿਹੜਾ ਸਟੇਜ ਹੈ ਨਾ ਉਹ ਇਨਕਲੂਡਿਡ ਹੈ ਵਿਥ ਐਂਟਰੀ। ਸੋ CNE ਨਾਲੇ ਦੇਖੋ, ਨਾਲੇ ਸ਼ੋਅ ਦੇਖੋ ਇਸ ਸਪਤੰਬਰ 4 ਤਰੀਕ ਨੂੰ ਰੈਫ ਸਪੇਰਾ ਲਾਈਵ ਐਟ CNE। ਅਸੀਂ ਤੁਹਾਨੂੰ 2 VIP ਟਿਕਟਾਂ ਜਿੱਤਣ ਦਾ ਮੌਕਾ ਦੇ ਰਹੇ ਹਾਂ। ਹੁਣ ਕਰਨਾ ਕੀ ਹੈ, ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ, ਉਹਦੇ 'ਤੇ ਅਸੀਂ ਹੁਣੇ ਵੀਡੀਓ ਪਾਈ ਹੈ ਅਤੇ ਅਸੀਂ 2 VIP ਟਿਕਟਾਂ ਤੁਹਾਨੂੰ ਦੇਵਾਂਗੇ। ਤੁਸੀਂ ਉੱਥੇ ਟੈਗ ਕਰ ਦਿਓ ਕਿ ਜੇ ਤੁਸੀਂ ਟਿਕਟਾਂ ਜਿੱਤਦੇ ਹੋ ਤਾਂ ਕਿਹਨੂੰ ਲੈ ਕੇ ਜਾਓਗੇ, ਠੀਕ ਹੈ? ਸੋ VIP ਟਿਕਟਾਂ ਰੈਫ ਸਪੇਰੇ ਦੇ ਸ਼ੋਅ ਦੀਆਂ ਐਟ CNE ਇਸ ਫਰਾਈਡੇ ਤੁਸੀਂ ਜਿੱਤ ਸਕਦੇ ਹੋ। ਐਂਡ ਤੁਸੀਂ ਸਾਡੀ ਜਿਹੜੀ ਪੋਸਟ ਪਾਈ ਹੈ ਉਹਦੇ 'ਤੇ ਜਾ ਕੇ ਬਸ ਇੱਕ ਬੰਦੇ ਨੂੰ ਟੈਗ ਕਰਨਾ, ਨਾਲੇ ਸਾਨੂੰ ਫੋਲੋ ਕਰਨਾ ਜ਼ਰੂਰ ਹੈ। ਜੇ ਤੁਸੀਂ ਫੋਲੋ ਨਹੀਂ ਕਰਦੇ ਤੁਸੀਂ ਵਿਨਰ ਨਹੀਂ ਹੋ ਸਕਦੇ। ਫੋਲੋ ਕਰੋ ਅਤੇ ਟੈਗ ਕਰੋ ਕਿ ਕਿਹਨੂੰ ਤੁਸੀਂ ਲੈ ਕੇ ਜਾਓਗੇ ਸ਼ੋਅ 'ਤੇ। ਫ੍ਰੀ 2 VIP ਟਿਕਟਾਂ, ਅਨਲਿਮਿਟਿਡ CNE ਦੀਆਂ ਰਾਈਡਸ ਇੰਜੋਏ ਕਰੋ, VIP ਐਕਸੈਸ, VIP ਸੀਟਸ, VIP ਬਾਰ, VIP ਵਾਸ਼ਰੂਮ ਅਤੇ ਇੱਕ ਡਰਿੰਕ ਵੀ ਸਾਡੇ ਵੱਲੋਂ ਤੁਹਾਡੇ ਲਈ ਫ੍ਰੀ। ਕਰਨਾ ਕੀ ਹੈ, ਇੰਸਟਾਗ੍ਰਾਮ ਪੇਜ ਪੰਜਾਬੀ ਲਹਿਰਾਂ PUNJABILEHRAN ਜਾ ਕੇ ਫੋਲੋ ਕਰੋ ਅਤੇ ਟੈਗ ਕਰੋ ਕਿ ਕਿਹਨੂੰ ਲੈ ਕੇ ਜਾਓਗੇ ਉਸ ਸ਼ੋਅ 'ਤੇ, ਅਤੇ ਅਸੀਂ ਤੁਹਾਨੂੰ ਫਿਰ ਅਗਲੇ 1 ਅੱਧੇ ਦਿਨ ਤੱਕ ਦੱਸਾਂਗੇ ਕੌਣ ਵਿਨਰ ਹੈ। ਜਸਟ ਗੋ ਫੋਲੋ, ਵੀਡੀਓ ਦੇਖੋ, ਟੈਗ ਕਰੋ ਔਨ ਪੰਜਾਬੀ ਲਹਿਰਾਂ ਇੰਸਟਾਗ੍ਰਾਮ ਪੇਜ ਹੈ PUNJABILEHRAN PUNJABILEHRAN ਟੈਗ ਕਰ ਦਿਓ ਕਿਹਨੂੰ ਲੈ ਕੇ ਜਾਓਗੇ। ਈਜ਼ੀ ਜਿਹਾ ਕੰਟੈਸਟ ਹੈ, ਜਸਟ ਗੋ ਵੀਡੀਓ ਦੇਖੋ, ਕਮੈਂਟ ਕਰੋ, ਠੀਕ ਹੈ? ਸੋ ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ, ਸਟੂਡੀਓ 'ਚ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ। 905-673-3337 905-673-3337 ਅਤੇ ਤੁਹਾਡੀ ਸਾਡੀ ਗੱਲਬਾਤ ਸਟੂਡੀਓ 'ਚ ਹੋ ਰਹੀ ਹੈ ਅਤੇ ਲਾਉਂਦੇ ਹਾਂ ਰੌਣਕਾਂ, ਹੈ ਸੁਣਾਉਂਦੇ ਹਾਂ ਤੁਹਾਨੂੰ ਵਧੀਆ ਜੀ ਕੁਝ ਗੀਤ। ਗੁੱਸਾ ਨਾ ਕਰੀ ਨਹੀਂ, ਤੈਨੂੰ ਪਿੱਛੋਂ ਆਵਾਜ਼ ਮਾਰੀ ਹੈ। ਵੈਸੇ ਜੇ ਤੁਸੀਂ ਨਾ ਚਲੋ ਕੰਟੈਸਟ ਵੀ ਐਂਟਰ ਕਰ ਲਓ ਬਟ ਵਿਨ ਨਹੀਂ ਨਾ ਕਰਦੇ, ਫਿਰ ਵੀ ਤੁਸੀਂ ਸ਼ੋਅ 'ਤੇ ਜ਼ਰੂਰ ਆਇਓ, ਬੜਾ ਵਧੀਆ ਸ਼ੋਅ ਹੋਊਗਾ। ਅਤੇ CNE 'ਚ ਹੋ ਰਿਹਾ, ਸਿਰਫ $26 ਦੀ ਟਿਕਟ ਹੈ, ਜਨਰਲ ਐਡਮਿਸ਼ਨ, ਅਤੇ ਨਾਲ ਤੁਹਾਨੂੰ ਇਨਕਲੂਡਿਡ ਸ਼ੋਅ ਦੇਖਣ ਨੂੰ ਮਿਲੇਗਾ। ਸੋ ਜਸਟ ਗੋ ਟੂ thex.com thex.com। ਪ੍ਰੋਗਰਾਮ ਪੰਜਾਬੀ ਲਹਿਰਾਂ ਤੁਸੀਂ ਸੁਣ ਰਹੇ ਹੋ ਅਤੇ ਕੀ ਕਹਿ ਰਹੇ ਸੀ ਫਿਰ ਨਛੱਤਰ ਗਿੱਲ ਸਾਹਿਬ।

ਪ੍ਰੋਗਰਾਮ ਸਪੋਂਸਰ ਕੀਤਾ ਜਾ ਰਿਹਾ ਰੋਇਲ ਇੰਡੀਆ ਗਰੋਸਰਸ ਦੇ ਵੱਲੋਂ। ਰੋਇਲ ਇੰਡੀਆ ਗਰੋਸਰਸ ਤੁਹਾਡੇ ਲਈ 24 ਘੰਟੇ ਖੁੱਲਦਾ 10950 ਗੋਰਵੇ ਡਰਾਈਵ, ਕੰਟਰੀ ਸਾਈਡ ਤੇ ਗੋਰਵੇ ਦੇ ਕੋਰਨਰ ਤੇ ਜਿਹੜਾ ਪਲਾਜ਼ਾ, ਉਸ ਵਿੱਚ ਰੋਇਲ ਇੰਡੀਆ ਗਰੋਸਰਸ। ਤੇ ਰੋਇਲ ਇੰਡੀਆ ਗਰੋਸਰਸ ਬੈਸਟ ਕੁਆਲਿਟੀ, ਫਰੈਸ਼ ਸਮਾਨ, ਸਭ ਤੋਂ ਲੋਐਸਟ ਪ੍ਰਾਈਸਿਸ। ਇਸ ਫਰਾਈਡੇ ਸ਼ਾਮ ਨੂੰ 6 to 9 ਅਸੀਂ ਲਾਈਵ ਪ੍ਰੋਗਰਾਮ ਇੱਥੋਂ ਪੇਸ਼ ਕਰ ਰਹੇ ਹਾਂ। ਤੇ ਇਹਨਾਂ ਨੇ ਬੈਕ ਟੂ ਸਕੂਲ ਡੀਲਾਂ ਲਾਈਆਂ। ਇੰਡੀਆ ਗੇਟ ਫੀਸਟ ਰੋਜ਼ਾਨਾ ਬਾਸਮਤੀ ਰਾਈਸ 5 kg ਸਿਰਫ 10.99 ਦਾ, ਰੈਗੂਲਰ 12.99 ਦਾ। ਸੀਲ ਟੈਸਟ ਹੋਮੋ ਮਿਲਕ 7.99 ਰੈਗੂਲਰ, ਤੁਹਾਡੇ ਲਈ 7.29 ਚ। ਬੈਂਗਣ ਰੈਗੂਲਰ 1.99, ਤੁਹਾਡੇ ਲਈ 99 cents ਪਾਊਂਡ। ਤੇ ਹਰੀਆਂ ਮਿਰਚਾਂ ਯਾਨੀ ਕਿ ਗ੍ਰੀਨ ਬੈਲ ਪੈਪਰ ਰੈਗੂਲਰ 1.99 ਨੂੰ ਪਾਊਂਡ, ਤੁਹਾਡੇ ਲਈ 99 cents ਪਾਊਂਡ। ਟਮਾਟਰ $1.99 ਨੂੰ ਪਾਊਂਡ ਰੈਗੂਲਰ, ਤੁਹਾਡੇ ਲਈ ਸਿਰਫ 99 cents ਪਾਊਂਡ। ਤੇ ਹੋਰ ਕੀ ਕੀ ਹੈ, ਉਹ ਵਾਹ ਵੀ ਵਾਹ, ਲੈਟਿਸ 2.99 ਦੀ ਜਿਹੜੀ ਹੁੰਦੀ ਹੈ ਤੁਹਾਡੇ ਲਈ 1.99। ਯੈਲੋ ਅਨੀਅਨ 10 ਪਾਊਂਡ ਦਾ ਜਿਹੜਾ ਬੈਗ ਹੈ, ਰੈਗੂਲਰ 6.99, ਤੁਹਾਡੇ ਲਈ 3.99। ਸੋ ਇਸ ਵੀਕ ਲਈ ਸੇਲ ਹੈ, ਤੁਸੀਂ ਜਾਓ। ਤੇ ਇਹਨਾਂ ਦੇ ਜਿਹੜਾ ਗਰੋਸਰੀ ਸਟੋਰ ਦੇ ਨਾਲ ਹੀ ਨਾ ਗ੍ਰਿਲ ਕਲੱਬ ਹੈ, ਗ੍ਰਿਲ ਕਲੱਬ ਤੇ ਅਚਾਰੀ ਚਿਕਨ ਵਿੰਗਸ ਕੁਕਡ 5.99 ਦੇ, ਜਰਕ ਚਿਕਨ ਲੈਗਸ ਕੁਕਡ 3.99, ਤੰਦੂਰੀ ਫਿਸ਼ ਟਿੱਕਾ ਓਵਨ ਬੇਕਡ 7.99 ਤੇ 10% ਡਿਸਕਾਊਂਟ ਰੋ ਮੀਟ ਤੇ ਅਗਰ $30 ਖਰਚਦੇ ਹੋ ਤਾਂ। ਸੋ ਰੋਇਲ ਇੰਡੀਆ ਗਰੋਸਰ 24 ਘੰਟੇ ਖੁੱਲ੍ਹਾ 10950 ਗੋਰਵੇ ਡਰਾਈਵ, ਗੋਰਵੇ ਅਤੇ ਕੰਟਰੀ ਸਾਈਡ ਦੇ ਬਿਲਕੁਲ ਕੋਰਨਰ ਤੇ ਜਾਓ, ਇੰਜੋਏ ਕਰੋ ਤੇ ਡੀਲਾ ਲਓ।

ਲਾਉਣੇ ਟੈਨਸ਼ਨ ਨਾ ਲਓ ਯਾਰ, ਹੁਣੇ ਹੁਣੇ ਆਏ ਹਾਂ ਤੇ ਥੋੜ੍ਹੇ ਜਿਹਾ ਗਰਮ ਹੋ ਰਹਿਣ ਦਿਓ ਤੇ ਫਿਰ ਤੁਹਾਡੇ ਲਈ ਗੀਤ ਸੰਗੀਤ ਵੀ ਲਾਵਾਂਗੇ। ਟੋਰਾਂਟੋ 'ਚ ਨਾ ਬਹੁਤ ਪੰਗਾ, ਖਾਸ ਤੌਰ 'ਤੇ ਜਿਹੜੇ ਨਿੱਕੇ ਜਿਹੇ ਤਾਂ ਈ ਬਾਈਕ ਜੇ ਨੇ ਜਾਂ ਹੈ ਬਾਈਸਾਈਕਲ ਵਰਗੇ, ਬਟ ਮਾਈਕਰੋ, ਉਹਨਾਂ ਨੂੰ ਮਾਈਕਰੋ ਮੋਬਿਲਿਟੀ ਡਿਵਾਈਸ ਕਹਿੰਦੇ ਨੇ। ਸੋ ਕਾਫੀ ਟਿਕਟਾਂ ਦਿੱਤੀਆਂ ਗਈਆਂ। ਸੋ ਜਿਹੜੇ ਲੋਅ ਸਪੀਡ ਏ ਵਹੀਕਲ ਨੇ, ਬਾਈਸਾਈਕਲ, ਈ ਬਾਈਕ, ਈ ਸਕੂਟਰ, 1200 ਤੋਂ ਵੱਧ ਟਿਕਟਾਂ ਇਸ਼ੂ ਕੀਤੀਆਂ ਗਈਆਂ। ਟੋਰਾਂਟੋ ਪੁਲਿਸ ਕਹਿੰਦੇ ਵੀ ਜਿਹੜੇ ਵਹੀਕਲ ਪਾਰ ਕੀਤੇ ਗਏ ਬਾਈਕ ਲੇਨ 'ਚ, ਅਤੇ 300 ਤੋਂ ਵੱਧ ਟਿਕਟਾਂ ਜਿਹੜੇ ਈ ਬਾਈਕ ਨੇ ਉਹਨਾਂ ਲਈ। ਸੋ ਟੋਰਾਂਟੋ ਪੁਲਿਸ ਨੇ ਅਨਾਊਂਸ ਕੀਤਾ ਇੱਕ 2 ਹਫ਼ਤੇ ਦਾ ਕੈਂਪੇਨ ਤਾਂ ਕਿ ਈ ਸਕੂਟਰ, ਈ ਬਾਈਕ ਅਤੇ ਇਹ ਜਿਹੜੇ ਡਿਵਾਈਸਿਸ ਨੇ ਇਹਨਾਂ ਦੀ ਐਜੂਕੇਸ਼ਨ ਹੋਵੇ। 10 ਤਰੀਕ ਤੋਂ ਲੈ ਕੇ 24 ਤਰੀਕ ਤੱਕ ਇਹ ਚੱਲੀ ਜਿਹੜੀ ਬਲਿਟਸ ਹੈ, ਅਤੇ 324 ਟਿਕਟਾਂ ਦਿੱਤੀਆਂ ਗਈਆਂ ਇਲੀਗਲ ਸਾਈਡ ਵਾਕ ਰਾਈਡਿੰਗ, ਜਿਹੜੇ ਹੁਣ ਤੁਸੀਂ ਨਹੀਂ ਨਾ ਚਲਾ ਸਕਦੇ ਸਾਈਡ ਵਾਕਾਂ 'ਤੇ, ਜਾਂ ਗਲਤ ਓਪੋਜ਼ਿਟ ਕਹਿ ਲਓ ਕਿ ਸਾਈਡ 'ਤੇ ਜਾ ਰਹੇ ਨੇ। ਸੋ ਥੋੜ੍ਹੇ ਜਿਹਾ ਸਮਝਣ ਦੀ ਲੋੜ ਹੈ ਆਪਾਂ ਨੂੰ, ਚਾਹੇ ਡਾਊਨ ਟਾਊਨ ਆ ਚਾਹੇ ਇੱਥੇ ਲੋਕਲ ਆ, ਕਿ ਕਿੱਥੇ ਚਲਾ ਸਕਦੇ ਹਾਂ ਕਿੱਥੇ ਨਹੀਂ। ਇੱਕ ਐਜੂਕੇਸ਼ਨ ਦੀ ਕਮੀ ਬਹੁਤ ਹੈ, ਹਰੇਕ ਨੂੰ ਇਹ ਲੱਗਦਾ ਕਿ ਸਾਡੇ ਤਾਂ ਬਾਪੂ ਦੀ ਰੋਡ ਆ, ਅਸੀਂ ਤਾਂ ਜੋ ਮਰਜ਼ੀ ਕਰਾਂਗੇ। ਇੱਥੇ ਕਿਸੇ ਦੇ ਬਾਪੂ ਦੀ ਰੋਡ ਨਹੀਂ ਹੁੰਦੀ ਬਈ, ਇੱਥੇ ਤਾਂ ਤੁਸੀਂ ਰੂਲ ਮੁਤਾਬਿਕ ਚੱਲੋ, ਚਾਹੇ ਜੋ ਮਰਜ਼ੀ ਯੂਨੋ ਤੁਹਾਡਾ ਸਟੇਟਸ ਹੈ, ਜੋ ਮਰਜ਼ੀ ਤੁਸੀਂ ਸੋਚ ਦਿਓ ਕਿ ਯਾਰ ਸਾਨੂੰ ਕੋਈ ਨਹੀਂ ਕੁਛ ਕਹਿੰਦਾ। ਇੱਥੇ ਤਾਂ ਬਾਈਕ ਵਾਲਿਆਂ ਨੂੰ ਵੀ ਟਿਕਟਾਂ ਮਿਲੀ ਜਾਂਦੀਆਂ ਨੇ। ਕਦੇ ਸੋਚਿਆ ਸੀਗਾ ਕਿ ਬਾਈਕ ਚਲਾਉਣ ਵੇਲੇ ਕੋਈ ਗਲਤੀ ਹੋਵੇ ਤਾਂ ਟਿਕਟ ਮਿਲ ਸਕਦੀ ਹੈ? ਇੱਥੇ ਹੋ ਸਕਦਾ। ਸੋ ਕੈਨੇਡੀਅਨ ਜੋ ਕਸਟਮਸ ਨੇ, ਚਲੋ ਅੱਜ ਕੱਲ੍ਹ ਥੋੜ੍ਹਾ ਜਿਹਾ ਹੈਗਾ ਕਿ ਉਨੀਆਂ ਟਿਕਟਾਂ ਨਹੀਂ ਮਿਲਦੀਆਂ ਜਿੰਨੀਆਂ ਮਿਲਣੀਆਂ ਚਾਹੀਦੀਆਂ, ਬਟ ਰੂਲ ਇਜ਼ ਅ ਰੂਲ, ਮਿਲਣੀਆਂ ਚਾਹੀਦੀਆਂ। ਵੈਸੇ ਹੁਣ ਟਿਕਟਸ ਮਿਲਣਗੀਆਂ ਤਾਂ ਹੀ ਲੋਕ ਸੁਧਰਨਗੇ ਥੋੜ੍ਹਾ ਬਹੁਤਾ, ਨਹੀਂ ਤਾਂ ਕਿਸੇ ਨੂੰ ਕੋਈ ਪਰਵਾਹ ਹੀ ਨਹੀਂ। ਸੋ ਇੱਕ ਮੈਸੇਜ ਲਾਉਂਦੇ ਹਾਂ ਤੁਹਾਡੇ ਲਈ, ਅਤੇ ਫਿਰ ਵਾਪਸ ਆ ਕੇ ਗੱਲਾਂ ਬਾਤਾਂ ਥੋੜ੍ਹਾ ਥੋੜ੍ਹਾ ਕਰਦੇ ਹਾਂ। ਜੇ ਗਿੱਲ ਸਾਹਿਬ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ, ਅਤੇ ਗਿੱਲ ਸਾਹਿਬ ਦਾ ਮੈਸੇਜ ਹੈ ਉਹ ਪਹਿਲਾਂ ਆਪਾਂ ਸੁਣੀਏ, ਅਤੇ ਮਿਸਟਰ ਜੇ ਗਿੱਲ ਹੋਰਾਂ ਦੇ ਨਾਲ ਥੋੜ੍ਹੀ ਗੱਲਬਾਤ ਕਰਾਉਣੀ ਹੈ। ਗਾਣਾ ਕੋਈ ਚੱਲ ਰਿਹਾ ਪਿੱਛੇ ਪਿੱਛੇ ਨਾ ਵੀ ਇਹਨੂੰ ਥੋੜ੍ਹੇ ਚੱਕੋਏ, ਬਾਅਦ ਚੋਂ ਲਾਵਾਂਗੇ, ਲਾਉਣਾ ਆਪਾਂ ਸਪੈਸ਼ਲ ਅੱਜ। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ। ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ, ਅਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ 'ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477169876 6477169876 ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 647-716-1987 ਨੰਬਰ ਹੈ।

0: ਗਿੱਲ ਸਾਹਿਬ ਕਿਆ ਬੁਲੰਦ ਆਵਾਜ਼ ਹੈ, ਅਮੇਜ਼ਿੰਗ। ਦੇਖੋ ਨਛੱਤਰ ਗਿੱਲ ਵੀ ਯਾਰ ਲੈਜੈਂਡ ਬੰਦੇ ਨੇ, ਗੁੱਸਾ ਨਾ ਕਰੀ, ਸੂਹੇ ਸੂਹੇ ਚੀਰੇ ਵਾਲਿਆ ਹੈ, ਤੇ ਫਿਰ ਜਦੋਂ ਸੈਡ ਗਾਣਿਆਂ ਵੱਲ ਆ ਜਾਈਏ ਫਿਰ ਤਾਂ ਕਮਾਲ ਹੀ ਹੈ। ਦਿਲ ਦਿੱਤਾ ਨਹੀਂ ਸੀ ਤੇ ਤਾਰਿਆਂ ਦੀ ਲੋਏ, ਮੇਰੀ ਜਾਨ ਏ ਆਪਾਂ ਦੋਏ, ਗਾਇਆ ਨਹੀਂ ਸੀ ਹੁਣੇ ਆਪਣੇ ਹਰਸਿੰਦਰ ਦਾ ਵੀ ਸ਼ੋਅ ਹੋਇਆ ਤੇ ਬੜੇ ਲੋਕਾਂ ਨੇ ਇੰਜੋਏ ਕੀਤਾ ਜਦੋਂ ਗਿੱਲ ਸਾਹਿਬ ਦਾ ਗਾਇਆ ਤਾਰਿਆਂ ਦੀ ਲੋਏ। ਸੁਬਹ ਕਮਾਲ ਦੇ ਬੜੇ ਸਿੱਖੇ ਹੋਏ ਤੇ ਬੁਲੰਦ ਆਵਾਜ਼ ਦੇ ਮਾਲਕ ਨਛੱਤਰ ਗਿੱਲ। ਪ੍ਰੋਗਰਾਮ ਪੰਜਾਬੀ ਲਹਿਰਾਂ ਤੁਸੀਂ ਸੁਣ ਰਹੇ ਹੋ ਤੇ ਅੱਜ ਇੱਕ ਗੱਲਬਾਤ ਅਸੀਂ ਸੁਬਹ ਕਰ ਰਹੇ ਸੀ ਬੜੀ ਦਿਲਚਸਪ, ਤੇ ਉਹਦੇ 'ਤੇ ਥੋੜ੍ਹਾ ਜਿਹਾ ਚਾਨਣ ਆਪਾਂ ਫਿਰ ਪਾਵਾਂਗੇ। ਬਟ ਉਸ ਤੋਂ ਪਹਿਲਾਂ ਤੁਹਾਨੂੰ ਅਸੀਂ ਲੈ ਕੇ ਚੱਲਦੇ ਹਾਂ ਗ੍ਰੈਂਡ ਹੋਮ ਫਰਨੀਚਰ 'ਤੇ। ਇਸ ਫਰਾਈਡੇ ਅਸੀਂ ਲਾਈਵ ਹੋਵਾਂਗੇ ਗ੍ਰੈਂਡ ਹੋਮ ਫਰਨੀਚਰ ਤੋਂ, ਜਿੱਥੇ ਕਿ ਲੇਬਰ ਡੇ ਲੌਂਗ ਵੀਕਐਂਡ ਸਪੈਸ਼ਲ ਸੇਲਾਂ ਲੱਗ ਰਹੀਆਂ ਨੇ। ਗ੍ਰੈਂਡ ਹੋਮ ਫਰਨੀਚਰ 6885 ਟੋਮਕਨ ਰੋਡ ਡੇਰੀ ਐਂਡ ਟੋਮਕਨ ਜੀ। ਸਕਬਰੀ
1: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਲੇਬਰ ਡੇ ਲੌਂਗ ਵੀਕਐਂਡ ਦੇ ਉੱਪਰ ਜਿਹੜੀ ਸੇਲ ਲੱਗਣ ਜਾ ਰਹੀ ਹੈ ਤੇ ਨਵੀ ਬਾਈ ਜੀ ਇਸ ਵਾਰ ਥੋੜੀ ਡਿਫਰੈਂਟ ਕਰ ਦਿੱਤੀ ਆ, ਪੂਰੇ ਦਾ ਪੂਰਾ ਸ਼ੋਰੂਮ ਹੀ ਚੇਂਜ ਕਰ ਦਿੱਤਾ, ਸਾਰੀ ਇਨਵੈਂਟਰੀ ਜਿਹੜੀ ਨਵੀਂ ਲੈ ਕੇ ਆਏ ਆ, ਜਿਹਦੇ ਵਿੱਚ 25-30 ਨਵੇਂ ਬੈਡਰੂਮ ਸੈੱਟ ਜਿਹੜੇ ਤੁਸੀਂ ਕਦੀ ਮਾਰਕੀਟ 'ਚ ਦੇਖੇ ਨਹੀਂ ਹੋਣੇ, ਡਿਫਰੈਂਟ ਤਰੀਕੇ ਦੇ ਡਿਜ਼ਾਈਨ ਜਿਹੜੇ ਲੈ ਕੇ ਆਏ ਆ, ਈਵਨ ਸਾਰੀ ਇਨਵੈਂਟਰੀ ਕੈਨੇਡੀਅਨ ਮੇਡ, ਰਿਕਲਾਈਨਰ ਵੀ ਬਹੁਤ ਡਿਫਰੈਂਟ ਤਰੀਕੇ ਦੇ ਹੁਣ ਡਿਸਪਲੇ ਦੇ ਵਿੱਚ ਰੱਖ ਚੁੱਕੇ ਨੇ, ਈਵਨ ਡਾਇਨਿੰਗ ਟੇਬਲ, ਪਹਿਲਾਂ ਪਰਿਵਾਰ ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਲੈਂਦੇ ਸੀ, ਬਹੁਤ ਸਾਰੇ ਪਰਿਵਾਰ ਕਹਿੰਦੇ ਸੀ ਅਸੀਂ ਥੱਲੇ ਗੋਲਡਨ ਸਿਲਵਰ ਬੇਸ ਨਹੀਂ ਲੈਣੇ, ਉਹ ਵੀ ਦੁਬਾਰਾ ਕਸਟਮ ਕਰਕੇ ਲਏ ਆ ਵੁਡਨ ਬੇਸ ਦੇ ਨਾਲ, ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਵੀ ਤੁਹਾਡੇ ਲਈ। ਸੋ ਪੂਰੇ ਦਾ ਪੂਰਾ ਸ਼ੋਰੂਮ ਜਿਹੜਾ ਤੁਹਾਡੇ ਲਈ ਚੇਂਜ ਕਰ ਦਿੱਤਾ ਗਿਆ ਇਸ ਲੌਂਗ ਵੀਕਐਂਡ ਦੇ ਉੱਪਰ, ਪਰ ਪ੍ਰਾਈਸ ਆ ਪੂਰੀ ਮਾਰਕੀਟ ਨਾਲੋਂ ਲੋ, ਤੇ ਤੋਹਫੇ ਸਾਰੀ ਮਾਰਕੀਟ ਨਾਲੋਂ ਵੱਡੇ ਵੱਡੇ ਤੁਹਾਨੂੰ ਮਿਲਣੇ ਇਸ ਵੀਕਐਂਡ ਦੇ ਉੱਪਰ। ਸੋ ਜ਼ਰੂਰ ਇੱਕ ਚੱਕਰ ਲਾਓ 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6885 ਟੋਮਕਨ ਰੋਡ, 6685 ਟੋਮਕਨ ਰੋਡ ਨਵੀਂ ਬਾਜੀ।
0: ਕੀ ਬਾਤ ਹੈ, 6885 ਟੋਮਕਨ ਰੋਡ ਆਓ, ਨਵੀਂ ਇਨਵੈਂਟਰੀ ਹੈ, ਜੋ ਖਰੀਦਣਾ ਖਰੀਦੋ, ਤੇ ਤੋਹਫਾ ਮੈਂ ਵਾਅਦਾ ਕਰਦਾ ਸੀ ਤੋਹਫੇ ਬਿਨਾਂ ਨਹੀਂ ਤੁਹਾਨੂੰ ਤੋਰਦੇ, ਤੁਸੀਂ ਆਓਗੇ ਨਾ ਖਾਸ ਤੌਰ ਤੇ ਫਰਾਈਡੇ ਨੂੰ ਆਓਗੇ ਜਦੋਂ ਅਸੀਂ ਲਾਈਵ ਉੱਥੇ ਹੋਵਾਂਗੇ, ਤੋਹਫੇ ਤੋਹਫੇ ਤੋਹਫੇ ਤੋਹਫੇ, ਤੁਸੀਂ ਕਹੋਗੇ ਨਵੀਂ ਯਾਰ ਹੁਣ ਇੰਨੇ ਤੋਹਫੇ ਤੁਸੀਂ ਕਿੱਥੋਂ ਦੇ ਰਹੇ ਹੋ। ਸੋ ਜ਼ਰੂਰ, ਬਸ ਦੇਖੋ ਜਦੋਂ ਪੰਜਾਬੀ ਲਹਿਰਾਂ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ ਤੁਹਾਨੂੰ ਕਿਸੇ ਚੀਜ਼ ਦੀ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ। ਸੋ ਓਕੇ, ਬਹੁਤ ਸਾਰੇ ਸਾਡੇ ਵੀਰ ਨੇ ਜ਼ਿਆਦਾਤਰ ਜੋ ਕਿ ਬਾਹਰ ਚਲੋ ਪੱਕੀ ਇੱਕ ਫੁੱਲ ਟਾਈਮ ਜੋਬ ਕਰਦੇ ਨੇ, ਠੀਕ ਹੈ ਨਾ, ਐਂਡ ਬਹੁਤ ਸਾਰੀਆਂ ਲੇਡੀਜ਼ ਨੇ ਆਪਣੀਆਂ ਜਿਹੜੀਆਂ ਘਰੋਂ ਕੰਮ ਕਰਦੀਆਂ ਨੇ, ਅਤੇ ਉਹ ਵੀ ਬਹੁਤ ਮਿਹਨਤ ਵਾਲਾ ਕੰਮ ਹੈ, ਉਹ ਕੋਈ ਦੇਖੋ ਨਿੱਕੀ ਮੋਟੀ ਗੱਲ ਨਹੀਂ ਹੁੰਦੀ, ਤੁਸੀਂ ਘਰੇ ਪੂਰਾ ਪਰਿਵਾਰ ਸਾਂਭ ਰਹੇ ਹੋ, ਇਟਸ ਅ ਵੈਰੀ ਬਿਗ ਥਿੰਗ। ਬਟ ਕਈ ਵਾਰ ਜਦੋਂ ਬੰਦਾ ਥੱਕਿਆ ਹੰਭਿਆ ਆਉਂਦਾ ਨਾ ਆਪਣੇ ਕੰਮ ਕਾਜ ਤੋਂ 10-12 ਘੰਟੇ ਦੀ ਸ਼ਿਫਟ ਲਾ ਕੇ, ਤਾਂ ਬੰਦੇ ਨੂੰ ਹੁੰਦਾ ਯਾਰ ਕਿ ਮੈਂ ਕੋਈ ਘਰ ਦਾ ਕੰਮ ਨਹੀਂ ਕਰਨਾ, ਮੈਂ ਬਸ ਆਉਣਾ ਘਰੇ ਰਿਲੈਕਸ ਕਰਨਾ, ਡਿਨਰ ਕਰਨਾ, ਟੀਵੀ ਦੇਖਣਾ ਇੱਕ ਅੱਧਾ ਘੰਟਾ, ਤੇ ਪੈਗ ਸ਼ੈਗ ਲਾਉਣਾ, ਤੇ ਦੈਟਸ ਇਟ, ਮੈਨੂੰ ਕੋਈ ਤੰਗ ਨਾ ਕਰੇ, ਹੁੰਦਾ ਨਾ ਥੋੜ੍ਹਾ ਜਿਹਾ ਏਦਾਂ। ਇੱਕ ਤੁਹਾਡੇ ਨਾਲ ਮੈਂ ਥੋੜ੍ਹਾ ਜਿਹਾ ਸਿਚੁਏਸ਼ਨ ਸ਼ੇਅਰ ਕਰਨਾ ਹੈ ਜਿਸ ਵਿੱਚ ਇੱਕ ਬੰਦਾ ਤੇ ਉਹ ਨਾ ਦਿਨ ਵਿੱਚ 10-11 ਘੰਟੇ ਕੰਮ ਕਰਦਾ, ਉਹ ਕਹਿੰਦਾ ਨਵੀਂ ਯਾਰ ਮੈਂ ਘਰੇ ਆਉਣਾ, ਤੇ ਘਰੇ ਆਉਣ ਸਰ ਘਰ ਵਾਲੀ ਕਹਿ ਦਿੰਦੀ ਹੈ ਕਿ ਹਾਂਜੀ ਜੀ ਮੇਰੇ ਨਾਲ ਲਾਂਡਰੀ ਕਰਾ ਦਿਓ, ਜਾਂ ਹਾਂਜੀ ਜੀ ਤੁਸੀਂ ਮਾੜਿਆ ਵੈਕਿਊਮ ਮਾਰ ਦਿਓ, ਤੁਸੀਂ ਇਹ ਕਰ ਦਿਓ ਵੋ ਕਰ ਦਿਓ, ਤੇ ਉਹ ਕਹਿੰਦਾ ਕਿ ਮੈਂ ਉਹਨੂੰ ਬੜੀ ਵਾਰ ਕਿਹਾ ਕਿ ਦੇਖ ਤੂੰ ਸਾਰਾ ਦਿਨ ਘਰੇ ਹੁੰਦੀ ਆ, ਤੂੰ ਬਾਹਰ ਸੋਰੀ ਤੂੰ ਬਾਹਰ ਕੰਮ ਨਹੀਂ ਕਰਦੀ, ਤੂੰ ਘਰ ਦਾ ਕੰਮ ਦਿਨੇ ਦਿਨੇ ਕਰ ਲਿਆ ਕਰ, ਸ਼ਾਮ ਨੂੰ ਕਰ ਲਿਆ ਕਰ, ਮੇਰੇ 'ਤੇ ਕਿਉਂ ਪਾਉਣੀ ਆ। ਉਹ ਕਹਿੰਦੀ ਦੇਖੋ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਿਹੜੇ ਕੰਮ ਨੇ ਕਿਤੇ ਯੂਨੋ ਸੌਖੇ ਨੇ, ਘਰ ਸੰਭਾਲਣਾ, ਬਾਕੀ ਕੁਕਿੰਗ ਕਰਨੀ, ਕਲੀਨਿੰਗ ਕਰਨੀ, ਸਾਰਾ ਕੁਛ ਯੂਨੋ ਟੇਕ ਕੇਅਰ ਕਰਨੇ ਕੋਈ ਈਜ਼ੀ ਚੀਜ਼ ਥੋੜ੍ਹਾ ਹੈ। ਉਹ ਕਹਿੰਦਾ ਦੇਖ ਈਜ਼ੀ ਤਾਂ ਹੈ ਨਹੀਂ ਮੈਂ ਮੰਨਦਾ, ਬਟ ਜਿੰਨੀ ਮਿਹਨਤ ਵਾਲਾ ਕੰਮ ਮੇਰਾ, ਬਾਹਰ ਜਾਣਾ, 10-11 ਘੰਟੇ ਲਾਉਣੇ, ਹੱਥੀਂ ਕੰਮ ਕਰਨਾ, ਤੇ ਸਰੀਰ ਟੁੱਟ ਜਾਂਦਾ ਕੰਮ ਕਰ ਕਰਕੇ, ਤੇ ਤੂੰ ਘਰੇ ਆ ਕੇ ਮੈਨੂੰ ਹੋਰ ਡਿਊਟੀਆਂ ਦੇਈ ਜਾਂਦੀ ਆ। ਸੋ ਸਵਾਲ ਮੇਰਾ ਇਹ ਹੈ ਕਿ ਇੱਕ ਵਾਈਫ ਜੇ ਉਹ ਆਪਣੇ ਹਸਬੈਂਡ ਤੋਂ ਐਕਸਪੈਕਟ ਕਰਦੀ ਹੈ ਕਿ ਘਰ ਦੇ ਕੰਮ ਨੇ ਉਹ ਵੀ ਕਰੇ, ਕੀ ਇਹ ਜਾਇਜ਼ ਆ, ਇਹ ਠੀਕ ਹੈ? ਜਾਂ ਤੁਹਾਨੂੰ ਲੱਗਦਾ ਜੇ ਵਾਈਫ ਐਜ਼ ਅ ਹਾਊਸ ਵਾਈਫ ਉਹਦਾ ਰੋਲ ਹੈ ਵੀ ਘਰ ਦਾ ਸਾਰਾ ਕੰਮ ਉਹ ਸਾਂਭੇ, ਤੇ ਜੇ ਬੰਦਾ ਬਾਹਰ ਜਾਂਦਾ ਕੰਮ ਕਰਦਾ, ਚਲੋ ਫਾਈਨੈਂਸ਼ਲੀ ਪ੍ਰੋਵਾਈਡ ਕਰਦਾ, ਤਾਂ ਵਾਈਫ ਨੂੰ ਕੋਈ ਐਸੀ ਐਕਸਪੈਕਟੇਸ਼ਨ ਨਹੀਂ ਹੋਣੀ ਚਾਹੀਦੀ? ਤੁਹਾਡਾ ਕੀ ਓਪੀਨੀਅਨ ਹੈ ਇਹ ਤੁਹਾਡੇ ਤੋਂ ਅੱਜ ਮੈਂ ਜਾਣਨਾ ਚਾਹਾਂਗਾ। ਲੇਡੀਜ਼, ਤੁਸੀਂ ਵੀ ਸ਼ੇਅਰ ਕਰੋ, ਸਾਡੇ ਵੀਰ ਜਿੰਨੇ ਨੇ ਤੁਸੀਂ ਵੀ ਸ਼ੇਅਰ ਕਰੋ, ਤੇ ਨੰਬਰ ਹੈ ਆਪਣਾ 905-673-3337 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਸਕਦੀ ਹੈ, ਤੇ ਦੇਖਦੇ ਹਾਂ ਤੁਹਾਡਾ ਕੀ ਸਭ ਦਾ ਓਪੀਨੀਅਨ ਹੈ, ਤੇ ਗੱਲਾਂ ਬਾਤਾਂ ਤੁਹਾਡੇ ਨਾਲ ਸ਼ੁਰੂ ਕਰਦੇ ਹਾਂ, ਆ ਜਾਓ ਫਿਰ। ਤੇ GTA ਕ੍ਰੈਡਿਟ ਵੱਲੋਂ ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ। GTA ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਨੂੰ ਯਾਦ ਰੱਖੋ, ਕਰਜ਼ੇ ਦੀ ਕੋਈ ਵੀ ਪ੍ਰੋਬਲਮ ਫੇਸ ਕਰ ਰਹੇ ਹੋ, ਸਿਰ ਕਰਜ਼ਾ ਚੜ ਗਿਆ ਜਾ ਦੇ, ਤੁਹਾਨੂੰ ਟੈਨਸ਼ਨ ਹੈ, ਟੈਨਸ਼ਨ ਬਿਲਕੁਲ ਨਹੀਂ ਲੈਣੀ, ਤੁਸੀਂ ਰੇਖਾ ਅਤੇ ਨਦੀਮ ਨੂੰ ਕਾਲ ਕਰ ਲਓ। 25 ਸਾਲਾਂ ਤੋਂ ਕਰਜ਼ਾ ਮਾਫ਼ ਕਰਵਾਉਣ ਦੇ ਵਿੱਚ ਮਦਦ ਕਰ ਰਹੇ ਨੇ ਲੋਕਾਂ ਦਾ, ਕ੍ਰੈਡਿਟ ਕਾਰਡ ਬਿੱਲ ਨੇ, ਕੋਈ ਲਾਈਨ ਆਫ ਕ੍ਰੈਡਿਟਸ ਨੇ, ਕੋਈ ਹੋਰ ਸਟੂਡੈਂਟ ਲੋਨ ਆਦਿ ਨੇ, ਤੁਹਾਡੇ ਤੋਂ ਪੇ ਆਫ ਨਹੀਂ ਹੋ ਰਹੇ। ਨੰਬਰ ਹੈ 416-650-1100 ਜੀ, 1981। ਹਾਂਜੀ
2: ਹਾਂਜੀ, ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਜੀ, ਵਧੀਆ ਜੀ, ਕਿੱਦਾਂ?
2: ਬਸ ਵਧੀਆ ਵਧੀਆ ਵਧੀਆ ਵੀਰੇ
0: ਜੀ।
2: ਇਹ ਨਾ ਵੀਰੇ ਘਰ ਘਰ ਦੀ ਕਹਾਣੀ ਹੈ ਵੈਸੇ, ਜਿਹੜੇ ਤੁਸੀਂ ਟੌਪਿਕ ਛੇੜਿਆ
0: ਠੀਕ ਹੈ।
2: ਤੇ ਬਾਕੀ ਲਾਈਕ ਜੋ ਆਪਾਂ ਜੇ ਬੰਦਾ ਬਾਹਰ ਕੰਮ ਕਰ ਰਿਹਾ ਜਾਂ ਟ੍ਰੇਡ ਦਾ ਕੰਮ ਕਰ ਰਿਹਾ, ਵੈਸੇ ਕੰਮ ਕਰ ਰਿਹਾ, ਕਿਸੇ ਅੰਡਰ ਕੰਮ ਕਰ ਰਿਹਾ ਜਾਂ ਆਪਦਾ ਕੰਮ ਕਰ ਰਿਹਾ, ਉਹ ਕਿਤੇ ਪ੍ਰੈਸ਼ਰ ਹੁੰਦਾ। ਸਪੋਜ਼ ਕਰੋ ਕੋਈ ਟ੍ਰੇਡ ਦਾ ਕੰਮ ਕਰ ਰਿਹਾ, ਕਿਸੇ ਅੰਡਰ ਕੰਮ ਕਰ ਰਿਹਾ, ਕਿਸੇ ਬੌਸ ਦਾ ਜਾਂ ਸੁਪਰਵਾਈਜ਼ਰ ਦੇ ਅੰਡਰ ਕੰਮ ਕਰ ਰਿਹਾ, ਉਹਦੀ ਗੱਲਾਂ ਸੁਣ ਕੇ ਬੰਦੇ ਦਾ ਮਾਇੰਡ ਥੱਕ ਜਾਂਦਾ ਤੇ ਬੋਡੀ ਵੀ ਥੱਕ ਜਾਂਦੀ ਹੈ। ਨਹੀਂ ਕਰਿਆ ਜੀ ਕਰਦਾ, ਉਹ 2 ਘੰਟੇ ਰਿਲੈਕਸ ਕਰਕੇ ਰੋਟੀ ਖਾ ਕੇ ਸੌਣਾ ਚਾਹੁੰਦਾ ਹੁੰਦਾ। ਤੇ ਸਹੀ ਗੱਲ ਲੇਡੀਜ਼ ਦੀ, ਉਹਨੂੰ ਕਦੇ ਵੀ ਪ੍ਰੈਸ਼ਰ ਨਹੀਂ ਹੁੰਦਾ, ਸਬਜ਼ੀ ਬਣਾਉਣੀ ਹੈ, ਸਾਰਾ ਕੁਛ ਕਰਨਾ, ਉਹ ਲਾਈਕ ਆਪਣਾ ਕੰਮ ਡਨ ਕਰਕੇ ਘੰਟਾ 2 ਘੰਟੇ ਰੈਸਟ ਕਰ ਸਕਦੇ ਆ ਤੇ ਉਸ ਤੋਂ ਬਾਅਦ ਫਿਰ ਕੰਟੀਨਿਊ ਕਰ ਸਕਦੇ ਆ। ਬਟ ਬੰਦਾ ਜੇ 8 ਘੰਟੇ ਸ਼ਿਫਟ ਲਾ ਰਿਹਾ, ਉਹਨੂੰ 8 ਘੰਟੇ ਸ਼ਿਫਟ ਲਾਉਣੀ ਓ ਪੈਣੀ ਆ। ਤੇ ਰਹੀ ਗਾ ਵੀਕੈਂਡ ਤੇ, ਵੀਕੈਂਡ ਤੇ ਬੰਦਾ ਕੰਮ ਕਰ ਸਕਦਾ ਵਾ। ਲਾਈਕ ਹੁਣ ਜੇ ਮੈਂ ਆਪਦੇ ਗੱਲ ਕਰਾਂ, ਮੈਂ ਹੁਣ ਮੈਂ ਲਾਂਡਰੀ ਮੈਂ ਕਰਦਾ, ਬਟ ਘਰ ਦੀ ਉਹ ਸਫਾਈ ਆ ਉਹ ਵਾਈਫ ਕਰਦੀ ਆ, ਉਹ ਪਰ ਵੀਕੈਂਡ ਤੇ ਕਰਦੇ ਆ ਅਸੀਂ। ਬਟ ਮੈਂ ਹੁਣ 5 ਦਿਨ ਸੀ ਪਹਿਲਾਂ ਹੀ ਡਿਸਾਈਡ ਕੀਤਾ ਹੋਇਆ, 5 ਦਿਨ ਚ ਅਸੀਂ ਕੁਛ ਨੀ ਕਰਨਾ ਹੁੰਦਾ, ਜੋ ਸਫਾਈ ਹੋਊਗੀ ਲਾਂਡਰੀ ਹੁੰਦੀ ਉਹ ਵੀਕੈਂਡ ਤੇ ਕਰਾਂਗੇ,
0: ਠੀਕ ਹੈ,
2: ਕਿਉਂਕਿ ਮੇਰੀ ਵਾਈ ਵਰਕਿੰਗ ਆ।
0: ਕੰਮ ਤੋਂ ਬਾਅਦ ਵੈਕਿਊਮ ਮਾਰਦੇ, ਪੋਚਾ ਮਾਰਦੇ, ਇਹ ਨਹੀਂ ਸਹੀ ਹੈਗਾ?
2: ਨਹੀਂ ਨਹੀਂ ਨਹੀਂ, ਇਹ ਗੱਲ ਨੀ ਕਹਿਣੀ ਚਾਹੀਦੀ, ਬਾਕੀ ਗੱਲ ਨਹੀਂ ਕਹਿਣੀ ਚਾਹੀਦੀ। ਹਾਂਜੀ, ਵੀਕਐਂਡ ਤੇ ਆਪਾਂ ਇਹ ਗੱਲ
0: ਸਮਝ ਗਿਆ, ਮੈਂ ਸਮਝ ਗਿਆ, ਵੀਕਐਂਡ ਤੇ ਕਰ ਲਓ ਬਟ ਵੀਕਡ ਦੇ ਵਿੱਚ ਨਹੀਂ, ਠੀਕ ਹੈ ਵੀਰੇ, ਥੈਂਕ ਯੂ, ਥੈਂਕ ਯੂ ਸੋ ਮਚ ਜੀ। 5730 ਹੈਲੋ,
3: ਦੋ ਦਿਨ ਬੱਚੇ ਸਾਂਭ ਕੇ ਦੇਖੇ ਫਿਰ ਨੂੰ ਆਪੇ ਪਤਾ ਲੱਗ ਜਾਣਾ।
0: ਬੱਚੇ ਸਾਂਭਣੇ ਸੌਖੇ ਆ
3: ਕਿ ਕੰਮ ਕਰਨਾ ਸੌਖਾ ਆ? ਤੁਹਾਨੂੰ ਲੱਗਦਾ ਕਿ ਕੰਮ ਕਰਨਾ ਸੌਖਾ ਬੱਚੇ ਸਾਂਭਣੇ ਔਖੇ ਆ ਹਾਂਜੀ ਉਹਨੂੰ ਜਿਹੜਾ ਮੈਨ ਜਾਂਦਾ ਇੱਕ ਦਿਨ ਵੀ ਸਾਂਭ ਲਵੇ ਹਨਾ ਜਾਂ ਦੋ ਦਿਨ ਵੀ ਸਾਂਭ ਕੇ ਲੇ ਫਿਰ ਉਹ ਲੇਡੀਜ਼ ਲਈ ਮੈਂ ਕਹੂੰ ਫਿਰ ਲੇਡੀਜ਼ ਇਕੱਲੇ ਘਰ ਦਾ ਕੰਮ ਜਾਂ ਬੱਚੇ ਸਾ ਅਸੀਂ ਵੀ ਆਪਣੇ ਬੱਚੇ ਪਾ ਰਹੇ ਹਾਂ, ਸਭ ਨੂੰ ਜ਼ਿਆਦਾ ਜਿਹੜੇ ਬੱਚੇ ਹੋਣ ਦੇ ਬੱਚੇ ਸਾਹਮਣੇ ਬਹੁਤ ਹਾਰਡ ਆ,
4: ਠੀਕ ਹੈ,
3: ਪਰ ਇੱਕ ਕੰਮ ਕਰਨਾ ਸੌਖਾ, ਕੰਮ ਕਰਨਾ ਬਹੁਤ ਈਜ਼ੀ ਆ, ਪਰ ਜਿਹੜੇ ਬੱਚੇ ਸਾਹਮਣੇ ਬਹੁਤ ਹਾਰਡ ਆ। ਬੰਦੇ ਨੂੰ ਉਹਦੀ ਹੈਲਪ ਕਰਾ ਚਾਹੀਦੀ ਆ, ਜਰੂਰ ਹੈਲਪ ਕਰਿਓ,
0: ਬੱਚੇ ਸਾਂਭ ਕੇ ਦੇਖੇ ਸਾਰਾ ਦਿਨ, ਜੇ ਕਰ ਲਵੇ ਤਾਂ ਕੁੜੀ ਹਾਰ ਮੰਨ ਲੋਗੀ। ਚਲੋ ਠੀਕ ਹੈ, ਸੋ 905-673-3337 ਨੰਬਰ ਹੈ ਆਪਣਾ ਸਟੂਡੀਓ ਦਾ, 905-673-3337 ਆਪਣਾ ਨੰਬਰ ਹੈ। ਬਟ ਤੁਹਾਨੂੰ ਲੱਗਦਾ ਕਿ ਬੱਚੇ ਸਾਹਮਣੇ ਬਾਹਰ 10-12 ਘੰਟੇ ਦੀ ਸ਼ਿਫਟ ਲਾਉਣ ਦੇ ਬਰਾਬਰ ਹੈ। ਕਹਿ ਲਓ ਦੋ ਬੱਚੇ ਨੇ, ਇੱਕ ਬੱਚਾ ਹੈਗਾ 3 ਸਾਲ ਦਾ, ਇੱਕ ਹੈਗਾ 1 ਸਾਲ ਦਾ। ਯੂ ਥਿੰਕ ਵੀ ਹੁਣ ਜਿਹੜਾ ਬੰਦਾ ਬਾਹਰ ਲੇਬਰ ਦੀ ਜੋਬ ਕਰਦਾ ਹੈ ਜਾਂ ਕੋਈ ਟ੍ਰੇਡਸ ਦਾ ਕੰਮ ਕਰਦਾ, ਕੋਈ ਕੰਸਟਰਕਸ਼ਨ ਦੇ ਵਿੱਚ ਹੈ, ਕੋਈ ਇਲੈਕਟ੍ਰੀਸ਼ਨ ਹੈ, ਤੁਸੀਂ ਕਹੋਗੇ ਕਿ ਬੱਚੇ ਸਾਹਮਣੇ ਉਸ ਜੋਬ ਦੇ ਬਰਾਬਰ ਹੈ? ਇਹ ਜੋ ਲੇਡੀ ਇਹਨਾਂ ਨੇ ਤਾਂ ਕਹਿ ਦਿੱਤਾ ਕਿ ਜਿਹੜਾ ਬੰਦਾ ਉਹ ਇੱਕ ਦਿਨ ਸਾਂਭ ਕੇ ਦਿਖਾਵੇ ਬੱਚਿਆਂ ਨੂੰ। ਸੋ ਪੀ ਐਂਡ ਜੇ ਰੈਨੋਵੇਸ਼ਨ ਦੇ ਪ੍ਰਸ਼ਾਂਤ ਨੂੰ ਵੀ ਤੁਸੀਂ ਯਾਦ ਰੱਖੋ, ਵਧੀਆ ਟੌਪ ਦੀ ਨੰਬਰ 1 ਰੈਨੋਵੇਸ਼ਨ ਕੰਪਨੀ ਪੀ ਐਂਡ ਜੇ ਰੈਨੋਵੇਸ਼ਨ, ਪ੍ਰਸ਼ਾਂਤ ਨੂੰ ਫੋਨ ਕਰੋ ਅਗਰ ਤੁਸੀਂ ਲੀਗਲ ਬੇਸਮੈਂਟ ਤਿਆਰ ਕਰਾਉਣੀ ਹੈ, ਤੁਸੀਂ ਵਾਸ਼ਰੂਮ ਕੋਈ ਰੈਨੋਵੇਟ ਕਰਾਉਣੇ ਹੈ, ਫਲੋਰ ਨਵਾਂ ਪਵਾਉਣਾ, ਡਰਾਈ ਵਾਲਿੰਗ ਕੋਈ ਫਰੇਮਿੰਗ ਕਰਾਉਣੀ ਹੈ, ਪ੍ਰਸ਼ਾਂਤ ਬਹੁਤ ਵਧੀਆ ਸੋਲਿਡ ਕੰਮ ਕਰਦੇ ਆ, ਕੋਈ ਵੀ ਸ਼ੋਰਟਕੱਟ ਨਹੀਂ ਵਰਤਦੇ, ਬਹੁਤ ਵਧੀਆ ਕੰਮ ਹੈ, ਫੁੱਲੀ ਇੰਸ਼ੋਰਡ ਕੰਪਨੀ। ਇਹਨਾਂ ਨੂੰ ਕਾਲ ਕਰ ਲਓ, ਅਤੇ ਕੋਈ ਤੁਸੀਂ ਰੀਅਲਟਰ ਹੋ, ਪ੍ਰੋਪਰਟੀ ਮੈਨੇਜਰ ਹੋ, ਪ੍ਰੋਪਰਟੀ ਦੀ ਕੋਈ ਵੀ ਨਿੱਕੀ ਮੋਟੀ ਮੇਨਟੇਨੈਂਸ ਵੀ ਹੋਵੇ ਤਾਂ ਪ੍ਰਸ਼ਾਂਤ 4373180400 4373180400 437-318-0400 777-2 ਹੈਲੋ
4: ਹੈਲੋ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ।
4: ਹਾਂਜੀ, ਮੈਂ ਹੁਣੇ ਰੇਡੀਓ ਆਨ ਕੀਤਾ ਤੇ ਮੈਂ ਤੁਹਾਡਾ ਟਾਪਿਕ, ਆਈ ਥਿੰਕ ਤੁਸੀਂ ਕਹਿ ਰਹੇ ਹੋ ਕਿ ਸ਼ਿਫਟ ਤੋਂ ਆ ਕੇ ਕੰਮ ਨਹੀਂ ਕਰਨਾ ਚਾਹੀਦਾ।
0: ਨਹੀਂ, ਇੱਕ ਬੰਦਾ ਤੇ ਉਹ ਸ਼ਿਫਟ ਲਾ ਕੇ ਘਰੇ ਆਉਂਦਾ ਤੇ ਕਹਿੰਦਾ ਕਿ ਮੇਰੀ ਵਾਈਫ ਹਮੇਸ਼ਾ ਮੈਨੂੰ ਕਹਿ ਦਿੰਦੀ ਹੈ ਕਿ ਵੈਕਿਊਮ ਮਾਰ ਦੇ, ਲਾਂਡਰੀ ਕਰਾ ਦੇ, ਵੀ ਉਹਦੀਆਂ ਹਮੇਸ਼ਾ ਕੋਈ ਨਾ ਕੋਈ ਮੇਰੇ ਤੋਂ ਐਕਸਪੈਕਟੇਸ਼ਨਸ ਹੁੰਦੀਆਂ, ਭਾਵੇਂ ਮੈਂ 10-12 ਘੰਟੇ ਦੀ ਸ਼ਿਫਟ ਲਾ ਕੇ ਆ ਰਿਹਾ ਹੁੰਦਾ। ਕਹਿੰਦਾ ਮੈਂ ਉਹਨੂੰ ਕਹਿਤਾ ਕਿ ਮੈਂ ਘਰੇ ਆਉਣਾ, ਮੇਰੇ ਤੋਂ ਕੋਈ ਕੰਮ ਨਾ ਕਿਰਾਇਆ ਘਰ ਨਾ ਮੈਂ ਕਰਨਾ ਹੈਗਾ, ਮੈਂ ਕੰਮ ਆਲਰੇਡੀ ਕਰ ਆਇਆ, ਤੂੰ ਘਰ ਦਾ ਕੰਮ ਜੇ ਸਾਂਭਦੀ ਆ ਤਾਂ ਸਾਰਾ ਤੂੰ ਹੀ ਸਾਂਭ, ਮੇਰੇ ਤੇ ਨਾ ਲਾ।
4: ਓਕੇ, ਆਈ ਗਾਟ ਇਟ। ਰਾਈਟ ਨਾਓ ਮੇਰੇ ਕੋਲ ਇੱਕ 4 ਈਅਰ ਦੀ ਬੇਟੀ ਆ ਤੇ 3 ਮੰਥ ਦਾ ਬੇਟਾ ਆ। ਜਿਹੜੇ ਭੈਣ ਜੀ ਹੁਣੇ ਪਹਿਲਾਂ ਗੱਲ ਕਰਕੇ ਗਏ ਆ ਨਾ ਕਿ ਇੱਕ ਦਿਨ ਹੀ ਚੈਲੰਜ ਆ, ਇੱਕ ਦਿਨ ਬੰਦਾ ਇੱਕ ਦਿਨ ਬੱਚੇ ਸਾਂਭ ਕੇ ਨਾਲ ਰੋਟੀ ਪਾਣੀ ਸਵੇਰ ਨੂੰ ਟਿਫਨ ਪੈਕ ਕਰਕੇ ਸਾਰਾ ਕੁਛ ਕਰਕੇ ਦੇਵੇ, ਓਬਵੀਅਸਲੀ ਕੁੜੀ ਹਾਰ ਮੰਗੂਗੀ।
0: ਅੱਛਾ, ਸੋ ਤੁਹਾਨੂੰ ਵੀ ਲੱਗਦਾ ਹੈ ਕਿ ਬੱਚੇ ਸਾਹਮਣੇ ਉਨੇ ਹੀ ਮੁਸ਼ਕਿਲ ਹੈ ਜਿੰਨੇ ਇੱਕ ਕੋਈ ਕਹਿ ਲਓ 10-12 ਘੰਟੇ ਦੀ ਸ਼ਿਫਟ ਬੰਦਾ ਲਾ ਰਿਹਾ, ਵੀ ਉਸ ਦੇ ਬਰਾਬਰ ਹੈ?
4: ਓਕੇ, ਯੈਸ। ਹੁਣ ਮੇਰੇ ਹਸਬੈਂਡ ਕੰਮ ਕਰਕੇ ਆਏ ਆ, ਉਹਨਾਂ ਨੇ ਰਾਤ ਨੂੰ ਆ ਕੇ ਸੌ ਲੈਣਾ, ਰਾਈਟ? ਮੈਂ ਸਾਰਾ ਦਿਨ ਬੱਚੇ ਵੀ ਦੇਖਣੇ, ਮੈਂ ਉਹਨਾਂ ਦਾ ਟਿਫਨ ਤਿਆਰ ਕਰਨਾ, ਮੈਂ ਘਰ ਦਾ ਸਾਰਾ ਦੇਖਣਾ, ਫਿਰ ਰਾਤ ਨੂੰ ਆਈ ਹੈਵ ਨੋ ਸਲੀਪ, ਬੱਚੇ ਜਾਗਦੇ ਆ, ਉਹ ਮੇਰੇ ਤੇ ਆ, ਸਾਰਾ ਕੁਛ ਮੇਰੇ ਤੇ ਆ। ਫੋਰ ਸ਼ੋਰ ਮੇਰੇ ਹਸਬੈਂਡ ਹੈਲਪ ਕਰਦੇ ਆ, ਉਹ ਇੱਦਾਂ ਦੀ ਥਿੰਕਿੰਗ ਨਹੀਂ ਰੱਖਦੇ ਕਿ ਮੈਨੂੰ ਕੰਮ ਨਾ ਕਿਆ ਕਰ। ਰਾਈਟ ਨਾਓ ਉਹਨਾਂ ਨੇ ਮੇਰੇ ਬੇਟੇ ਨੂੰ ਫੜਿਆ ਹੋਇਆ ਵਾ, ਮੈਂ ਕਿਤੇ ਜਾ ਰਹੀ ਹਾਂ, ਪਰ ਬੰਦੇ ਨੂੰ ਹੈਲਪ ਕਰਨੀ ਹੀ ਚਾਹੀਦੀ ਆ ਤਾਂ ਕਿ ਤੁਹਾਡਾ ਪਾਰਟਨਰ, ਤੁਹਾਡੀ ਕਹਿ ਲਓ ਕਿ ਮੈਰਿਜ ਲਾਈਫ ਜਿਹੜੀ ਆ ਕਿ ਬੈਲੈਂਸ ਚ ਰਹੇ, ਰਾਈਟ?
0: ਦੇਖੋ, ਮੈਂ ਡਿਸਐਗਰੀ ਨਹੀਂ ਕਰਦਾ, ਮੈਂ ਸਹਿਮਤ ਹਾਂ ਤੁਹਾਡੇ ਨਾਲ, ਮੈਨੂੰ ਵੀ ਪਤਾ ਬੱਚੇ ਸਾਹਮਣੇ ਕਿੰਨੇ ਮੁਸ਼ਕਿਲ ਹੈ। ਬਟ ਜਿਵੇਂ ਹੁਣ ਇਹ ਬੰਦਾ ਜਿਹਦੀ ਮੈਂ ਤੁਹਾਨੂੰ ਗੱਲ ਦੱਸ ਰਿਹਾ, ਇਹ ਕਹਿ ਰਿਹਾ ਕਿ ਯਾਰ ਮੈਂ ਹੁਣ ਇਹ ਟ੍ਰੇਡਸ ਦੇ ਵਿੱਚ ਹੈ, ਕੰਸਟਰਕਸ਼ਨ ਦਾ ਕੰਮ ਕਰਦਾ, ਕਹਿੰਦਾ ਯਾਰ ਮੈਂ ਤਾਂ ਥੱਕਿਆ ਹੰਬਿਆ ਮਸਾਂ ਘਰੇ ਆਉਣਾ, ਤੇ ਉਹਦਾ ਇਹ ਮੰਨਣਾ ਹੈ ਕਿ ਜੇ ਮੇਰੀ ਵਾਈਫ ਹਾਊਸ ਵਾਈਫ ਹੈ, ਉਹਨੇ ਉਹ ਰੋਲ ਐਕਸੈਪਟ ਕੀਤਾ ਕਿ ਘਰ ਦਾ ਸਾਰਾ ਕੰਮ ਮੈਂ ਕਰਾਂਗੀ, ਫਿਰ ਮੇਰੇ ਤੋਂ ਕਿਉਂ ਐਕਸਪੈਕਟੇਸ਼ਨ ਰੱਖਦੀ ਹੈ ਜਦੋਂ ਮੈਂ ਆਲਰੇਡੀ ਇੰਨੀ ਮਿਹਨਤ ਕਰਾਇਆ ਬਾਹਰ?
4: ਓਕੇ, ਉਹਨੇ ਜੇ ਉਹਦੇ ਨਾਲ ਵਿਆਹ ਕਰਾਇਆ ਤਾਂ ਐਕਸਪੈਕਟੇਸ਼ਨ ਵੀ ਉਹਦੇ ਤੋਂ ਹੀ ਰੱਖਣੀ ਹੈ, ਰਾਈਟ? ਜੇ ਉਹ ਇੱਕ ਕੇ ਮੰਨ ਲਓ 10-12 ਘੰਟੇ ਦੀ ਸ਼ਿਫਟ, ਆਈ ਨੋ ਇਟਸ ਨਾਟ ਈਜ਼ੀ ਥਿੰਗ, ਬਾਹਰ ਕੰਮ ਕਰਨਾ ਵੀ ਬਹੁਤ ਔਖਾ ਆ, ਪਰ ਜੇ ਆ ਕੇ ਸਿਰਫ ਅੱਧਾ ਘੰਟਾ ਜਾਂ 1 ਘੰਟਾ ਕੋਈ ਇੱਕ ਹੀ ਕੰਮ ਕਰ ਦੋ ਨਾ, ਤਾਂ ਇਟਸ ਸੋ ਮੱਚ ਬੈਟਰ। ਤੁਸੀਂ ਬਹੁਤ ਲਾਈਕ ਮੈਂਟਲੀ ਤੁਹਾਡੇ ਤੇ ਜਿਹੜਾ ਬੋਝ ਹੁੰਦਾ ਨਾ, ਤੁਸੀਂ ਬਹੁਤ ਲਾਈਟ ਫੀਲ ਕਰਦੇ ਹੋ, ਇਸ ਹੈਲਪ ਨਾਲ ਹੀ ਨਾ ਤੁਸੀਂ ਆਪਣੇ ਪਾਰਟਨਰ ਨੂੰ ਜ਼ਿਆਦਾ ਪਸੰਦ ਕਰਦੇ ਹੋ।
0: ਠੀਕ ਹੈ, ਨਹੀਂ ਚਲੋ, ਨਹੀਂ ਥੈਂਕ ਯੂ ਤੁਹਾਡਾ, ਆਪਾਂ ਸਾਰਿਆਂ ਦੇ ਓਪੀਨੀਅਨ ਲੈ ਰਹੇ ਹਾਂ, ਬਹੁਤ ਸ਼ੁਕਰੀਆ। ਇੱਕ ਵਾਰ ਫਿਰ ਮੈਂ ਤੁਹਾਨੂੰ ਜਾਣਕਾਰੀ ਦੇ ਦਾਂ ਕਿ ਇਸ ਫਰਾਈਡੇ ਨੂੰ CNE ਤੇ ਰੈਫ ਸਪੇਰੇ ਦਾ ਕਾਨਸਰਟ ਹੋ ਰਿਹਾ, ਸ਼ੋਅ ਹੋ ਰਿਹਾ। CNE ਦੀ ਐਡਮਿਸ਼ਨ ਦੇ ਨਾਲ ਕਾਨਸਰਟ ਫ੍ਰੀ ਹੈ, ਸੋ $25-26 ਦੀ CNE ਦੀ ਟਿਕਟ ਦੇ ਨਾਲ ਕਾਨਸਰਟ ਫ੍ਰੀ, ਬਟ ਅਸੀਂ ਤੁਹਾਨੂੰ 2 VIP ਟਿਕਟਾਂ ਦੇ ਰਹੇ ਹਾਂ। 2 VIP ਟਿਕਟਾਂ, ਇਹ ਆਮ VIP ਟਿਕਟਾਂ ਨਹੀਂ, ਇੰਨਾ ਕੁਛ ਇਨਕਲੂਡਿਡ ਹੈ, ਇੱਕ ਮਿੰਟ ਹੁਣ ਮੈਂ ਖੋਲ ਹੀ ਲਵਾਂ ਯਾਰ, ਨਵੀਂ ਜੇ ਦੱਸਣਾ ਤਾਂ ਪੂਰਾ ਐਨ ਠੋਕ ਕੇ ਦੱਸੋ। ਸੋ ਦੋ VIP ਟਿਕਟਾਂ ਜਿਸ ਵਿੱਚ CNE ਦੀ ਐਂਟਰੀ ਫਰੀ ਹੈ, ਅਨਲਿਮਿਟਡ CNE ਦੀਆਂ ਰਾਈਡਾਂ ਫਰੀ ਨੇ, ਜਿਹਦੀ $80 ਦੀ ਵੈਲਿਊ ਕਲੀਅਰ ਰਾਈਡਾਂ ਦੀ ਹੈ, ਅਨਲਿਮਿਟਡ ਰਾਈਡਾਂ ਲਓ। ਅਤੇ VIP ਸ਼ੋਅ ਦੀਆਂ ਟਿਕਟਾਂ ਫਰੀ, ਬਿਲਕੁਲ ਫਰੰਟ ਆਫ ਸਟੇਜ ਸ਼ੋਅ ਦੇਖੋ, VIP ਲਾਊਂਜ ਹੈ, VIP ਬਾਰ ਹੈ, VIP ਵਾਸ਼ਰੂਮ ਨੇ, ਅਤੇ ਇੱਕ ਡਰਿੰਕ ਸਾਡੇ ਵੱਲੋਂ ਫਰੀ ਹੈ। ਕਿਆ ਬਾਤ ਹੈ, ਪਹਿਲਾਂ ਤੁਸੀਂ ਜਾਓ ਰਾਈਡਾਂ ਰੂਡਾਂ ਲਓ, CNE ਦਾ ਆਨੰਦ ਲਓ, ਫਿਰ 8:30 ਸ਼ੋਅ ਹੈ, ਸ਼ੋਅ 'ਤੇ ਚਲ ਜਾਇਓ, ਉੱਥੇ ਹੀ ਆ ਜਿੱਥੇ CNE ਹੈ। ਸੋ ਕਿਵੇਂ ਤੁਸੀਂ VIP ਟਿਕਟਾਂ ਜਿੱਤ ਸਕਦੇ ਹੋ, ਇੰਸਟਾਗ੍ਰਾਮ ਪੇਜ ਹੈ ਸਾਡਾ ਪੰਜਾਬੀ ਲਹਿਰਾ, PUNJABILEHRAN, ਉਹਨੂੰ ਫੋਲੋ ਕਰੋ। ਉਹਦੇ 'ਤੇ ਮੈਂ ਵੀਡੀਓ ਪਾਈ ਹੈ ਅੱਜ ਹੀ, ਉਸ ਵੀਡੀਓ 'ਤੇ ਟੈਗ ਕਰੋ ਕਿ ਤੁਸੀਂ ਕਿਹਨੂੰ ਲੈ ਕੇ ਜਾਓਗੇ ਆਪਣੇ ਨਾਲ ਜੇ ਤੁਸੀਂ ਜਿੱਤਦੇ ਹੋ, ਬਸ ਫਿਰ ਅਸੀਂ ਵਿਨਰ ਚੁਣਾਂਗੇ। ਫੋਲੋ ਸਾਡਾ ਪੇਜ ਇੰਸਟਾਗ੍ਰਾਮ 'ਤੇ, ਵੀਡੀਓ 'ਤੇ ਟੈਗ ਕਰੋ ਕਿਸੇ ਨੂੰ ਜਿਹਨੂੰ ਨਾਲ ਲੈ ਕੇ ਜਾਓਗੇ, ਅਤੇ ਫਿਰ ਤੁਹਾਡਾ ਨਾਂ ਡਰਾਅ 'ਚ ਪਾਇਆ ਜਾਊਗਾ, ਅਤੇ ਦੇਖਦੇ ਹਾਂ ਕੌਣ ਵਿਨ ਕਰਦਾ। VIP ਟਿਕਟਾਂ ਨਾਲੇ CNE ਦੀ ਫਰੀ ਐਂਟਰੀ ਦੋ ਜਣਿਆਂ ਲਈ। ਇੱਕ ਮੈਂ ਇਨਫੋਰਮੇਸ਼ਨ ਤੁਹਾਨੂੰ ਦੇ ਦੇਵਾਂ ਕਿ ਤੁਸੀਂ ਮੱਲੀ ਟੈਂਟ ਨੂੰ ਯਾਦ ਰੱਖੋ, ਹੁਣ ਵਿਆਹ ਸ਼ਾਦੀਆਂ ਦੇ ਫੰਕਸ਼ਨ ਹੋ ਰਿਹਾ, ਕਣੀਆਂ ਕੁਣੀਆਂ ਪੈਂਦੀਆਂ ਨੇ, ਵਾਟਰ ਪਰੂਫ ਟੈਂਟ ਲਵਾਉਣਾ ਆਪਣੇ ਬੈਕਯਾਰਡ ਫਰੰਟ ਯਾਰਡ 'ਚ, ਤਾਂ ਮੱਲੀ ਟੈਂਟ ਸਰਵਿਸਿਸ ਛੋਟੇ ਸਾਈਜ਼ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਸਾਰੇ ਟੈਂਟ ਅਵੇਲੇਬਲ ਹੈ। ਮੱਲੀ ਟੈਂਟ ਸਰਵਿਸਿਸ, ਤੁਸੀਂ ਕਾਲ ਕਰ ਲਓ, ਇਹਨਾਂ ਕੋਲ ਟੇਬਲ, ਚੇਅਰਾਂ, ਡਾਂਸ ਫਲੋਰ, ਬਾਰ, ਸਾਰਾ ਕੁਛ ਅਵੇਲੇਬਲ ਹੈ। ਮੱਲੀ ਟੈਂਟ 6469 6469 6469 6469 6469 6481, ਹੈਲੋ।
5: ਹਾਂਜੀ ਸਰ,
0: ਜੀ ਸਰ,
5: ਮੈਂ ਦੋ ਗੱਲਾਂ ਕਹਿਣੀਆਂ। ਇੱਕ ਤਾਂ ਨਾ, ਕਿਸੇ ਦੂਜੇ ਦਾ ਕੰਮ ਹਰੇਕ ਹੀ ਸੌਖਾ, ਮੇਰੇ ਲਈ ਰੇਡੀਓ ਸੌਖਾ, ਤੁਹਾਡੇ ਲਈ ਟਰੱਕ ਸੌਖਾ, ਬਾਈਕ ਲਈ ਬੱਚੇ ਸਾਹਮਣੇ ਬਾਹਰ ਕੰਮ ਕਰਨਾ ਸੌਖਾ, ਫਸਲ ਨਿਕਲ ਕੰਮ ਕਰਨਾ ਸੌਖਾ,
0: ਹੁਣ ਬੰਦਾ ਕਹਿੰਦਾ ਯਾਰ ਕਿ ਮੈਂ ਸਾਰਾ ਦਿਨ ਥੱਕਿਆ ਹੰਬਿਆ ਮਸਾਂ ਘਰੇ ਆਉਣਾ, ਤੇ ਘਰੇ ਆ ਕੇ ਮੇਰੇ ਤੋਂ ਹੋਰ ਐਕਸਪੈਕਟੇਸ਼ਨ ਹੁੰਦੀਆਂ। ਚਲੋ ਠੀਕ ਹੈ ਸਰ, ਬਹੁਤ ਸ਼ੁਕਰੀਆ ਤੁਹਾਡਾ ਵੀ। 9400, ਹੈਲੋ।
6: ਹੈਲੋ ਨਵੀਂ, ਸਤਿ ਸ਼੍ਰੀ ਅਕਾਲ
0: ਜੀ, ਬਹੁਤ ਵਧੀਆ ਜੀ, ਬਹੁਤ ਵਧੀਆ, ਠੀਕ ਠਾਕ, ਤੁਸੀਂ ਸੁਣਾਓ।
6: ਵੈਰੀ ਨਾਈਸ, ਇੱਕ ਤਾਂ ਤੁਸੀਂ ਟੌਪਿਕ ਬਹੁਤ ਸੋਹਣਾ ਰੱਖਿਆ, ਇੱਕ ਵੈਦਰ ਬਹੁਤ ਨਾਈਸ ਆ, ਤੁਸੀਂ ਕਹਿੰਦੇ ਹਿੰਮਤ ਹੋ ਰੱਖੀ ਆ, ਸੁਣਨਾ ਸੁਣਨਾ ਜਾਨੀ ਬਹੁਤ ਰੌਣਕੀ ਲੱਗ ਰਿਹਾ ਥੋੜੀ ਗੱਲਾਂ ਸੁਣ ਕੇ ਨਾ, ਬਹੁਤ
0: ਰੌਣਕੀ ਤਾਂ ਹੁਣ ਆਇਆ ਨਾ, ਕਿਉਂਕਿ ਅਸੀਂ ਆ ਗਏ।
6: ਹਾਂਜੀ ਹਾਂਜੀ, ਤੇ ਮੈਂ ਵੀ ਚਲੋ ਠੀਕ ਹੈ, ਆਪਾਂ ਦੇਖੋ ਰਹਿੰਦੇ ਹਾਂ ਹਨਾ, ਸਾਰੇ ਯੂਨੋ ਲਾਈਕ ਮੇਲ ਵੀ ਆ ਜਿਹੜੇ ਹਨਾ, ਹਸਬੈਂਡ ਵੀ ਆ, ਵਾਈਫ ਵੀ ਹੈਗੇ, ਸਾਰੇ ਕੰਮ ਕਰਦੇ ਆ ਹਨਾ, ਕੋਈ ਉਹ ਤਾਂ ਨੀ ਹੈਗਾ ਕਿ ਕੋਈ ਹਾਊਸ ਵਾਈਫ ਨੇ ਘਰੇ ਰਹਿੰਦੇ ਆ ਕਿ ਉਹਨਾਂ ਉੱਪਰ ਉਹ ਕੰਮ ਨੀ ਕਰਦੇ ਹਨਾ, ਉਹਨਾਂ ਨੂੰ ਮੋਰ ਦੈਨ ਜ਼ਿਆਦਾ ਕੰਮ ਪੈ ਜਾਂਦਾ। ਮੈਨੂੰ ਵੀਰ ਜੀ ਵਾਸਤੇ ਇਹੀ ਸਲਾਹ ਆ ਕਿ ਜਿਨ੍ਹਾਂ ਨੇ ਤੁਹਾਨੂੰ ਅੱਜ ਟੌਪਿਕ ਵਾਸਤੇ ਬੋਲਿਆ ਹਨਾ ਡਿਸਕਸ ਕਰਨ ਲਈ, ਕਿ ਜੇਕਰ ਉਹ ਪੂਰਾ ਦਿਨ ਲਾਈਕ 8 ਘੰਟੇ ਦੀ 12 ਘੰਟੇ ਦੀ ਸ਼ਿਫਟ ਕਰਦੇ ਆ, ਵਾਈਫ ਘਰ ਚ ਰਹਿੰਦੇ ਆ ਰਾਈਟ, ਐਂਡ ਉਹ ਕੋਈ ਕੰਮ ਨੀ ਕਰਦੇ ਹੈਗੇ, ਤੇ ਉਹਨਾਂ ਨੂੰ ਸਿਰਫ ਇੰਨਾ ਕਰਨਾ ਚਾਹੀਦਾ ਕਿ ਤੁਸੀਂ ਆ ਕੇ ਪੁੱਛੋ ਵਾਈਫ ਨੂੰ ਕਿ ਤੁਸੀਂ ਪੂਰਾ ਦਿਨ ਘਰ ਦੇ ਵਿੱਚ ਰਹੇ ਹੋ, ਕੰਮ ਕੀਤਾ, ਤੁਸੀਂ ਅੱਜ ਖਾਣਾ ਕੀ ਬਣਾਇਆ, ਤੁਸੀਂ ਬੈਠੋ ਆਰਾਮ ਦੇ ਨਾਲ, ਤੇ ਮੈਂ ਫਰੈਂਡ ਤੋਂ ਮੈਂ ਲੈ ਕੇ ਆਉਣਾ, ਜੇ ਕਿਤੇ ਇੰਨਾ ਵੀ ਕਹਿ ਦੇਣਗੇ ਨਾ ਕਿ ਉਹਨਾਂ ਦੀ ਲਾਈਫ ਜਿਹੜੀ ਹੈਗੀ ਆ ਕਿ ਬਹੁਤ ਸੋਹਣੀ ਚੱਲੇਗੀ, ਤੇ ਉਹ ਇਰੀਟੇਟ ਨਹੀਂ ਹੋਣਗੇ ਇਸ ਗੱਲ ਤੋਂ। ਮੈਂ ਜੋਬ ਕਰਦੀ ਮੇਰੇ ਹਸਬੈਂਡ ਘਰ ਹੁੰਦੇ ਆ ਉਹ ਕੰਮ ਕਰਦੇ ਆ ਨਾ ਤੇ ਆਪਾਂ ਨੂੰ ਇੱਕ ਲਾਈਫ ਨੂੰ ਗੱਡੀ ਨੂੰ ਚਲਾਉਣ ਲਈ ਆਪਾਂ ਨੂੰ ਮਿਲ ਕੇ ਕੰਮ ਕਰਨਾ ਪੈਣਾ, ਇਹ ਨਹੀਂ ਕਿ ਮੈਂ ਹਸਬੈਂਡ ਨੂੰ ਮੈਂ ਜਾ ਕੇ ਕਵਾਂ ਮੈਂ ਪੂਰਾ ਦਿਨ 12 ਘੰਟੇ ਦੀ ਸ਼ਿਫਟ ਕਰਦੀ ਹਾਂ, ਤੁਸੀਂ ਘਰੇ ਰਹੇ ਹੋ, ਕੋਈ ਕੰਮ ਨੀ ਕਰ ਰਹੇ, ਤੁਸੀਂ ਕਰੋ, ਕਿਵੇਂ ਔਕਵਰਡ ਜਿਹਾ ਫੀਲ ਹੋਊਗਾ ਨਾ, ਤੇ ਬੈਟਰ ਇਹੀ ਆ ਕਿ ਤੁਸੀਂ ਛੋਟਾ ਮੋਟਾ ਕੰਮ ਕਰ ਲਓ, ਕੋਈ ਜ਼ਰੂਰੀ ਨੀ ਹੈਗਾ ਕਿ ਤੁਸੀਂ ਕੋਈ ਡਿੱਗ ਕੰਮ ਕਰਨਾ, 2 ਘੰਟੇ ਦਾ ਵਰਕਆਊਟ ਕਰਨਾ, ਸਿਰਫ 5-10 ਮਿੰਟ ਦਾ ਖਾਣਾ ਪਾ ਕੇ ਲਿਆਓਗੇ। ਵਾਈਫ ਇੰਨੇ ਨਾਜ਼ੁਕ ਹੁੰਦੇ ਆ ਕਿ ਉਹਨਾਂ ਨੇ ਇੰਨੀ ਚੀਜ਼ ਦੇ ਨਾਲ ਹੀ ਮਤਲਬ ਉਹਨਾਂ ਦਾ ਪਿਆਰ ਵੱਧ ਜਾਣਾ ਆ। ਬਹੁਤ ਕੋਮਲ ਹੁੰਦੀਆਂ ਨੇ ਕੁੜੀਆਂ, ਹਾਂਜੀ ਬਹੁਤ ਜ਼ਿਆਦਾ।
0: ਠੀਕ ਹੈ, ਚਲੋ ਠੀਕ ਹੈ, ਥੈਂਕ ਯੂ ਸੋ ਮਚ ਤੁਹਾਡਾ। ਨਹੀਂ ਮੈਂ ਉਹ ਤਾਂ ਗੱਲ ਤੁਹਾਡੀ ਠੀਕ ਹੈ ਵੀ ਖਾਣਾ ਪਾ ਦਿਓ, ਬਟ ਉਹ ਗੱਲ ਹੋ ਹੀ ਨਹੀਂ ਰਹੀ। ਇਹ ਖਾਣਾ ਪਾਉਣ ਦੀ ਨਹੀਂ, ਇੱਥੇ ਯੂਨੋ ਜਿਹੜੀਆਂ ਡਿਊਟੀਜ਼ ਨੇ, ਚੋਰਸ ਨੇ, ਵੀ ਬਰਾਬਰ ਹੋ ਕੇ ਹੁਣ ਚਲੋ ਭਾਵੇਂ ਕੰਮ ਕਰਕੇ ਤੁਸੀਂ ਨਾਲ ਕਰੋ, ਖਾਣਾ ਪਾ ਤਾ ਮਾੜੇ ਹੱਥ ਪੈਰ ਘੁੱਟਦੇ, ਉਹ ਤਾਂ ਚਲੋ ਵੱਖਰੀ ਗੱਲ ਹੈ, ਉਹ ਤਾਂ ਸਾਰਿਆਂ ਨੂੰ ਕਰਨਾ ਚਾਹੀਦਾ। ਰਾਜਵੰਤ ਨੂੰ ਤੁਸੀਂ ਯਾਦ ਰੱਖੋ, ਰਾਜਵੰਤ ਕੌਰ ਬਹੁਤ ਕਮਾਲ ਕਮਾਲ ਕਮਾਲ ਦਾ ਕੰਮ ਕਰਦੇ ਆ। ਤੁਹਾਡੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਦੇ ਵਿੱਚ ਤੁਹਾਨੂੰ 30% ਤੱਕ ਦਾ ਡਿਸਕਾਊਂਟ ਲੈ ਕੇ ਦਿੰਦੇ ਆ, 25 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ ਰਾਜਵੰਤ, ਕਮਾਲ ਦੀ ਟੀਮ ਹੈ ਇਹਨਾਂ ਦੀ। ਦੇਖੋ ਤੁਸੀਂ ਇੱਕ ਵਾਰ ਕਾਲ ਕਰਨਾ ਜੇ ਤੁਹਾਡੇ ਗੱਡੀਆਂ ਦੇ ਇੰਸ਼ੋਰੈਂਸ ਦੀ ਰਿਨਿਊਅਲ ਜਾਂ ਘਰ ਦੇ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਕੋ ਰਾਜਵੰਤ ਸਾਡੀ ਇਹ ਐਸਟੀਮੇਟ ਹੈ, ਤੁਸੀਂ ਕੀ ਕਰ ਸਕਦੇ ਹੋ, ਦੱਸ ਦੇਣਾ ਕਿਸ ਨੂੰ ਇਹ ਡਿਸਕਾਊਂਟ ਦੇ ਸਕਦੇ ਹਾਂ, ਅਤੇ ਦੱਸ ਇਟ ਕਾਲ ਕਰੋ 6476744735 ਦੇ ਉੱਤੇ ਤੁਸੀਂ ਜ਼ਰੂਰ ਕਾਲ ਕਰਨੀ ਹੈ। ਐਂਡ ਕਣੀਆਂ ਪੈ ਰਹੀਆਂ ਨੇ, ਜੇ ਤੁਹਾਡੀ ਛੱਤ ਕਿਤੇ ਲੀਕ ਹੋ ਗਈ ਬੜਾ ਵੱਡਾ ਪੰਗਾ, ਪਲੀਜ਼ ਲੀਕੇਜ ਦੀ ਰਿਪੇਅਰ ਕਰਾ ਲਓ। ਤੁਸੀਂ ਪੈਸ਼ਨ ਰੂਫਿੰਗ ਦੀ ਟੀਮ ਨੂੰ ਕਾਲ ਕਰਨਾ, ਪੈਸ਼ਨ ਰੂਫਿੰਗ ਦੇ ਗੁਰਲਾਲ ਭਾਅ ਜੀ ਹੁਣੇ ਨੇ, ਰੂਫ ਲੀਕ ਹੋ ਰਹੀ ਇੱਕ ਵਾਰ ਫੋਨ ਕਰ ਲਓ, ਤੁਹਾਡਾ ਬੜਾ ਬੈਨੀਫਿਟ ਹੋਊਗਾ। ਕਿਉਂਕਿ ਕਈ ਵਾਰ ਯਾਰ ਆਪਾਂ ਡਿਲੇ ਬਹੁਤ ਕਰਦੇ ਹਾਂ, ਛੱਤ ਨਾ ਨਵੀਂ ਲਵਾਉਂਦੇ ਹਾਂ ਨਾ ਰਿਪੇਅਰ ਕਰਾਉਂਦੇ ਹਾਂ, ਫਿਰ ਲੀਕ ਇੰਨਾ ਵੱਧ ਜਾਂਦਾ, ਫਿਰ ਹੋਰ ਵੀ ਡੈਮੇਜ ਹੁੰਦੀ ਹੈ ਘਰ ਨੂੰ। ਸੋ ਜਲਦੀ ਤੋਂ ਪਹਿਲਾਂ ਤੁਸੀਂ ਜ਼ਰੂਰ ਰੂਫ ਰਿਪੇਅਰ ਜਾਂ ਨਵੀਂ ਰੂਫ ਲਵਾ ਲਓ। 647-919-9913 ਫੁੱਲੀ ਇੰਸ਼ੋਰਡ ਕੰਪਨੀ ਹੈ। 6479419-9413 ਪੈਸ਼ਨ ਰੂਫਿੰਗ 0093। ਹੈਲੋ,
7: ਬੇਲਚਿਆਂ ਨਾਲ ਮਸਾਲਾ ਇਕੱਠਾ ਕਰਦਾ, ਉਹ ਤੁਰਟ ਮਰ ਕੇ ਘਰ ਪਹੁੰਚਦਾ, ਬਜਾਏ ਇਸ ਦੇ ਕਿ ਉਹ ਬੇਗਮ ਉਹਦੇ ਆਉਂਦੇ ਨੇ ਇਸਤਕਬਾਲ ਕਰੇ, ਉਹਦਾ ਉਹਦੇ ਰਾਤੀ ਪੈਰ ਧੋ ਕੇ ਉਹਦੇ ਪੈਰ ਪਾਵੇ, ਉਲਟਾ ਉਹਨਾਂ ਕਿਹਾ ਇੱਥੇ ਹੁਣ ਝਾੜੂ ਦੇ, ਇੱਥੇ ਆ ਹੁਣ ਜਿੰਨਾ ਪਹਿਲੇ ਇਹ ਫਲਾਣਾ ਕੰਮ ਕਰ, ਮੈਂ ਬੱਚੇ ਸਾਂਭਦੇ ਰਹੀ ਹਾਂ, ਦੋ ਬੱਚਿਆਂ ਚ ਕਿੰਨਾ ਕੁ ਸਾਂਭਦੇ ਜਿੰਨਾ ਪਹਿਲੀ ਇੱਕ ਸੀਟਰ ਬਾਂਧੀ ਫਿਰਦੀ ਹੈ, ਸਾਰਾ ਦਿਹਾੜਾ ਸਾਰਾ ਦਿਨ ਨਿਕਲ ਜਾਂਦਾ ਬੱਚੇ ਦਾ।
0: ਪਰ ਭਾਜੀ ਤੁਸੀਂ ਦੇਖੋ ਹੁਣ ਆਪਾਂ ਬੰਦੇ ਆ, ਆਪਾਂ ਤਾਂ ਕਹਿ ਦਿੰਦੇ ਹਾਂ ਕਿੰਨਾ ਕੁ ਬੱਚੇ ਦਾ, ਹੁਣ ਦੋ ਲੇਡੀਜ਼ ਕਹਿੰਦੀਆਂ, ਉਹ ਕਹਿੰਦੀਆਂ ਕਿ ਇੱਕ ਦਿਨ ਜਿਹੜਾ ਮਰਦ ਹੈ ਉਹ ਸਾਂਭ ਕੇ ਦਿਖਾਵੇ ਬੱਚਿਆਂ ਨੂੰ ਸਾਰਾ ਦਿਨ, ਕਹਿੰਦੇ ਅਸੀਂ ਮੰਨ ਜਾਂਗੇ।
7: ਇਹ ਮੇਰੀ ਭੈਣ ਬਿਲਕੁਲ ਠੀਕ ਪੀ ਜਾਂਦੀ, ਤੇ ਜੇ ਇੱਕ ਦਿਨ ਇਸ ਭੈਣ ਉਹਦੇ ਸਿਰ ਉੱਤੇ ਸੀਮਟ ਦੀ ਬੋਰੀ ਧਰੀ ਹੋਵੇ ਨਾ, ਤੇ ਆਖੀ ਨਾ ਉਤਲੀ ਮੰਦਰ ਤੇ ਲੈ ਕੇ ਚੜ ਸਮਨ ਸਾਰੀ ਰਹ
0: ਜਾਂਦੀ। ਇਹ ਵੀ ਗੱਲ ਠੀਕ ਹੈ ਤੁਹਾਡੀ, ਚਲੋ ਮੇਕ ਸੈਂਸ ਵੀ ਹੁਣ ਜੇ ਲੇਡੀ ਆਏ ਕਹਿ ਸਕਦੇ, ਬੰਦਾ ਵੀ ਕਹਿ ਸਕਦਾ ਕਿ ਚੱਲ ਤੂੰ ਮੇਰੇ ਨਾਲ ਕਰ ਕੰਸਟਰਕਸ਼ਨ ਦਾ ਕੰਮ।
7: ਲੇਕਿਨ ਅਗਰ ਹਾਊਸ ਵਾਈਫ ਹੈ ਨਾ, ਉਹ ਬਿਲਕੁਲ ਵੀ ਬਿਲਕੁਲ ਉਹ ਉਲਟਾ ਪ੍ਰੋਟੋਕੋਲ ਦੇਵੇ, ਉਹਦੇ ਪੈਰ ਦਬਾਵੇ, ਉਹ ਸਾਰਾ ਥੱਕਿਆ ਮਜ਼ਦੂਰੀ ਕਰਕੇ ਆਉਂਦਾ ਤੇ ਇਹਨਾਂ ਬੱਚਿਆਂ ਵਾਸਤੇ ਕਰਨ ਲੱਗਾ ਆ,
0: ਤੇ ਇਹ ਬਿਲਕੁਲ ਅੱਛਾ। ਸੋ ਜਦੋਂ ਬੰਦਾ ਘਰ ਆਉਂਦਾ ਤਾਂ ਘਰ ਵਾਲੀ ਪੈਰ ਵੀ ਦਬਾਵੇ ਹੈ
7: ਜੀ, ਪੈਰ ਵੀ ਦਬਾਵੇ, ਔਰ ਘਰ ਆਉਣੇ ਤੋਂ ਪਹਿਲਾਂ ਸਾਫ਼ ਸੁਥਰੀ ਨਾ ਧੋ ਕੇ ਬੰਦਾ ਆਪਣੀ ਬੇਗਮ ਨੂੰ ਵੇਖੇ ਤੇ ਉਹਦੇ ਤਖੇੜੇ ਰਹਿ ਜਾਣ, ਬਾਹਰੋਂ ਵੀ ਤਰੁੱਟ ਮਰ ਗਿਆ ਵੇ, ਅੱਗੋਂ ਫਿਰ ਉਹਨੂੰ ਇੰਗੀ ਸ਼ੈਲ ਲੱਭ ਜਾਏ ਤੇ ਉਹ ਤੇ ਮਰ ਗਿਆ ਪਾਗਲ ਹੋ ਜਾਸੀ।
0: ਚਲੋ ਠੀਕ ਹੈ, ਬਟ ਥੈਂਕ ਯੂ ਭਾਜੀ, ਬਹੁਤ ਸ਼ੁਕਰੀਆ ਤੁਹਾਡਾ। ਪਰ ਜੇ ਬਦ ਦੇਖੋ ਜੇ ਹੁਣ ਲੇਡੀ ਕਵੇ ਕਿ ਮੇਰੀ ਤਾਂ ਬੱਸ ਹੋ ਗਈ, ਮੈਂ ਕਿੱਥੋਂ ਰੈਡੀ ਰੂਡੀ ਹੋ ਕੇ ਟੋਰ ਟੂਰ ਕੱਢਾ ਹੈ, ਜੇ ਉਹ ਕਵੇ ਕਿ ਤੁਹਾਨੂੰ ਕੀ ਪਤਾ ਕਿ ਸਾਰਾ ਦਿਨ ਇੱਕ ਬੱਚੇ ਦਾ ਡਾਇਪਰ ਸਾਫ਼ ਕੀਤਾ, ਦੂਜੇ ਦਾ ਕਰਤਾ, ਫਿਰ ਦੂਜੇ ਬੱਚੇ ਨੇ ਕਹਿ ਲਓ ਖਾਣਾ ਖੁਣਾ ਡੋਲਤਾ, ਉਹ ਸਫਾਈ ਕੀਤੀ, ਉਹ ਕਵੇ ਕਿ ਮੇਰੇ ਕੋਲ ਕਿੱਥੇ ਟਾਈਮ ਆ ਬਈ, ਮੈਂ ਰੈਡੀ ਰੂਡੀ ਹੋ ਕੇ ਟੋਰ ਕੱਢਾਂ ਤੇਰੇ ਲਈ। ਸੋ ਠੀਕ ਹੈ, ਹੁਣ ਬਾਈ ਜੀ ਨੇ ਵੀ ਕਹਿਤਾ, ਇਹ ਕਹਿੰਦੇ ਕਿ ਜੇ ਲੇਡੀਜ਼ ਕਹਿ ਰਹੀਆਂ ਨੇ ਮੈਂ ਵੀ ਸੁਣਾ ਦੇਵਾਂ ਦੋ ਚਾਰ। ਤੁਸੀਂ ਦੁਆਬਾ ਟਰੈਵਲ ਨੂੰ ਯਾਦ ਰੱਖੋ, ਦੁਆਬਾ ਟਰੈਵਲ ਦੀ ਟੀਮ ਨੇ ਬੜੀਆਂ ਟੌਪ ਦੀਆਂ ਡੀਲਾਂ ਲਾਈਆਂ ਹੋਈਆਂ ਨੇ। ਦੁਆਬਾ ਟਰੈਵਲ 'ਤੇ ਸਪੈਸ਼ਲ ਦਿਵਾਲੀ ਦੀ ਸੇਲ ਹੈ, ਸੁਣੋ ਹੁਣ, ਅਕਤੂਬਰ ਦੇ ਵਿੱਚ ਟੋਰਾਂਟੋ ਟੂ ਦਿੱਲੀ ਡਾਇਰੈਕਟ ਫਲਾਈਟ ਹੈ, ਅਤੇ ਨਵੰਬਰ 'ਚ ਮੁੜ ਕੇ ਆਉਣਾ, $1470 ਦੀ ਸਿਰਫ ਟਿਕਟ ਹੈ। ਅਕਤੂਬਰ ਜਾਓ, ਨਵੰਬਰ 'ਚ ਮੁੜ ਆਓ, ਡਾਇਰੈਕਟ ਫਲਾਈਟ ਕਿਤੇ ਰੁਕਦੀ ਨਹੀਂ, 1470। ਦੁਆਬਾ ਟਰੈਵਲ 9057967800 'ਤੇ ਕਾਲ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਦੁਆਬਾ ਟਰੈਵਲ ਦੀ ਟੀਮ ਦੇ ਨਾਲ ਕਰੋ ਗੱਲਬਾਤ, ਤੁਹਾਡੇ ਲਈ ਬਿਲਕੁਲ ਹਾਜ਼ਰ ਨੇ, ਐਂਡ ਵਧੀਆ ਟੌਪ ਦੀਆਂ ਕਮਾਲ ਦੀਆਂ ਡੀਲਾਂ ਤੁਹਾਡੇ ਲਈ ਦੁਆਬਾ ਟਰੈਵਲ ਵਾਲੇ ਲੈ ਕੇ ਹਾਜ਼ਰ ਨੇ। ਉਸ ਤੋਂ ਇਲਾਵਾ ਸਬਜ਼ੀ ਮਾਰਕੀਟ, ਸਬਜ਼ੀ ਮਾਰਕੀਟ ਗਰੋਸਰੀ ਸਟੋਰ ਅਤੇ ਰੈਸਟੋਰੈਂਟ ਵਾਲੇ ਨੇ ਹੁਣ ਸਬਜ਼ੀ ਮਾਰਕੀਟ ਰੈਸਟੋਰੈਂਟ ਖੋਲ੍ਹਿਆ ਤੀਜੀ ਲੋਕੇਸ਼ਨ ਜੋ ਕਿ ਅੱਜ ਤੋਂ ਓਪਨ ਹੈ ਵਿਲੀਅਮਸ ਪਾਰਕ ਵਿੱਚ ਟੋਰਨ ਦੇ ਕੋਰਨਰ 'ਤੇ। ਅਸੀਂ ਆਉਣ ਵਾਲੇ ਦਿਨਾਂ ਤੋਂ ਇੱਥੇ ਲਾਈਵ ਪ੍ਰੋਗਰਾਮ ਪੇਸ਼ ਕਰਾਂਗੇ 11 ਸਪਤੰਬਰ ਨੂੰ, ਸੋ ਗੇਟ ਰੈਡੀ। ਬਟ 24 ਘੰਟੇ 7 ਦਿਨ ਖੁੱਲ੍ਹਾ ਹੁਣ ਤੁਹਾਡੇ ਲਈ ਸਬਜ਼ੀ ਮਾਰਕੀਟ ਰੈਸਟੋਰੈਂਟ ਗਰੋਸਰੀ ਸਟੋਰ ਐਟ ਵਿਲੀਅਮ ਪਾਰਕਵੇ ਐਂਡ ਟੋਰ ਬ੍ਰਮ। 0839 ਹੈਲੋ
8: ਹੈਲੋ ਨਵੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
8: ਤੁਸੀਂ ਬੜਾ ਸੈਂਸਿਟਿਵ ਟੌਪਿਕ ਰੱਖਿਆ ਅੱਜ ਤੇ ਐਗਰੀ ਹੋਣਾ ਸਾਰਿਆਂ ਦਾ ਔਖਾ ਆ
0: ਜੀ।
8: ਤੇ ਮੈਂ ਤੁਹਾਨੂੰ ਨਵੀ ਕਹਾਂ, ਮੈਂ ਜੌਬ ਵੀ ਕਰਦੀ ਆ ਐਂਡ ਆਈ ਹੈਵ 3 ਕਿਡਸ ਟੂ, ਹਨਾ। ਤੇ ਮੈਨੂੰ ਲੱਗਦਾ ਆ ਵੀ ਦੋਨਾਂ ਦੇ ਨਾ ਥੋੜੀ ਪ੍ਰੋਬਲਮ ਕੰਮ ਦੀ ਘੱਟ ਹੁੰਦੀ ਆ, ਥੋੜੀ ਕਮਿਊਨੀਕੇਸ਼ਨ ਦੀ ਜ਼ਿਆਦਾ ਹੁੰਦੀ ਆ। ਤੇ ਕਈ ਵਾਰ ਕਿਉਂਕਿ ਜਿਹੜਾ ਬੰਦਾ ਬਾਹਰੋਂ ਕੰਮ ਕਰਕੇ ਆਇਆ, ਯੂ ਡੋਂਟ ਨੋ ਵੀ ਉਹ ਕਿੱਦਾਂ ਦਾ ਉਹਦਾ ਨਿਕਲਿਆ, ਉਹਦਾ ਕੀ ਐਕਸਪੀਰੀਅੰਸ ਰਿਹਾ, ਕੀ ਉਹਦੇ ਨਾਲ ਹੋਇਆ, ਉਹਦਾ ਮੈਂਟਲ ਸਟੇਜ ਕੀ ਆ, ਹਨਾ। ਜਿਹੜਾ ਘਰੇ ਆ ਉਹਦਾ ਕਿੱਦਾਂ ਦਾ ਨਿਕਲਿਆ, ਬਾਹਰ ਵਾਲੇ ਨੂੰ ਸਮਝ ਨਹੀਂ ਆ, ਹਨਾ। ਤੇ ਕਈ ਵਾਰ ਕੀ ਹੁੰਦਾ, ਉਹ ਵੀ ਇਰੀਟੇਟ ਆਇਆ ਹੁੰਦਾ, ਬਸ ਬੰਦਾ ਟ੍ਰਿਗਰ ਹੋਣ ਲਈ ਬੈਠਾ ਹੁੰਦਾ, ਹਨਾ। ਤਾਂ ਮੈਨੂੰ ਲੱਗਦਾ ਹੁੰਦਾ ਵੀ ਜਿਵੇਂ ਤੁਸੀਂ ਕੰਮਾਂ ਦੀ ਗੱਲ ਕਰ ਰਹੇ, ਜਿਹੜੇ ਐਕਚੁਅਲੀ ਜਿਹੜੇ ਥੋੜੇ ਜਿਹੜੇ ਬੰਦਾ ਕਹਿੰਦਾ ਮੈਂ ਬਾਹਰੋਂ ਆਇਆ ਕਿ ਵੈਕਿਊਮ ਕਰਨਾ ਜਾਂ ਕੁਕਿੰਗ, ਹਨਾ, ਇਹ ਹਾਰਡ ਆ।
0: ਇਨਸ਼ੋਰੈਂਸ ਬਟ ਤੁਹਾਡਾ ਫਿਰ ਜ਼ਿਆਦਾਤਰ ਜ਼ਰੂਰੀ ਨਹੀਂ ਵੀ ਤੁਸੀਂ ਦਫ਼ਤਰ ਚ ਹੋਣਾ, ਘਰੋਂ ਵੀ ਕਰ ਸਕਦੇ ਹੋ, ਰਾਈਟ?
8: ਨਹੀਂ, ਉਹ ਡਿਪੈਂਡ ਕਰਦਾ, ਮੈਂ ਬ੍ਰੋਕਰ ਆ, ਮੈਂ ਆਫਿਸ ਜਾਂਦੀ ਆ।
0: ਸੋ ਤੁਸੀਂ, ਸੋ ਦੋਨੋਂ ਚੀਜ਼ਾਂ ਤੁਸੀਂ ਦੇਖੀਆਂ ਕੀਤੀਆਂ, ਦੋਨਾਂ ਚੋਂ ਕਿਹੜੀ ਔਖੀ ਆ, ਕੰਮ ਵਾਲੀ ਜਾਂ ਘਰੇ ਰਹਿ ਕੇ ਬੱਚਿਆਂ ਦੀ ਟੇਕ ਕੇਅਰ ਕਰ?
8: ਜਦੋਂ ਤੁਸੀਂ ਨਹੀਂ ਕੰਮ, ਦੇਖੋ ਕੀ ਆ, ਜਦੋਂ ਕੰਮ ਤੁਸੀਂ ਕਿਸੇ ਦੇ ਅੰਡਰ ਕਰਦੇ ਆ, ਤੁਸੀਂ ਓਨਰ ਨਹੀਂ ਹੈਗੇ, ਦੈਟਸ ਰੀਅਲੀ ਟਫ, ਕਿਉਂਕਿ ਤੁਹਾਡੇ ਸਿਰ ਤੇ ਕੋਈ ਬਾਸ ਆ, ਯੂ ਆਰ ਅਨਸਰੇਬਲ,
0: ਹਨਾ।
8: ਤੇ ਬੱਚੇ ਵਾਲੇ ਵੀ ਸੌਖੇ ਨੇ, ਬਟ ਯੂ ਕੈਨ ਸਟਿਲ ਮੈਨੇਜ, ਕਿਉਂਕਿ ਤੁਹਾਡਾ ਆਪਣਾ ਟਾਈਮ ਮੈਨੇਜਮੈਂਟ ਆ। ਤੇ ਮੈਨੂੰ ਲੱਗਦਾ ਵੀ ਜਿਹੜੀਆਂ ਚੀਜ਼ਾਂ ਹੈਲਪ ਮਦਰ ਨੂੰ ਚਾਹੀਦੀ ਹੁੰਦੀ ਡੈਫੀਨੇਟਲੀ, ਹਨਾ, ਪਰ ਉਹ ਚੀਜ਼ਾਂ ਆਪਾਂ ਕਰ ਸਕਦੇ ਆ ਵੀ ਜਿਹੜੇ ਮੇਜਰ ਕੰਮ ਹੈ, ਜਿਵੇਂ ਗਰੋਸਰੀ ਆ, ਕਲੀਨਿੰਗ ਆ, ਲਾਂਡਰੀ ਆ, ਵੀਕਐਂਡ ਤੇ ਦੋਨੇ ਰਲ ਕੇ ਕਰ ਲਓ।
0: ਬਿਲਕੁਲ ਬਿਲਕੁਲ,
8: ਜਿਹੜੇ ਛੋਟੇ ਮੋਟੇ ਕੰਮ ਹੈ ਤੁਸੀਂ ਉਹ ਹੈਂਡਲ ਦੋਨੋਂ ਥੋੜਾ ਬਹੁਤਾ ਕਦੇ ਕਿਸੇ ਨੂੰ ਲੋੜ ਪੈਗੀ ਕਰ ਸਕਦੇ ਆਨ ਆਫ, ਹਨਾ। ਪਰ ਜਿਹੜੇ ਮੇਜਰ ਕੰਮ ਹੈ ਉਦੋਂ ਹੈਲਪ ਚਾਹੀਦੀ ਹੁੰਦੀ ਵਾਈਫ ਨੂੰ ਵੀ, ਕਿਉਂਕਿ ਉਹਨੂੰ ਤਾਂ ਬ੍ਰੇਕ ਹੀ ਨਹੀਂ 24/7 ਕੰਮ
0: ਜੀ ਜੀ ਜੀ
8: ਉਦੋਂ ਵੀਕਐਂਡ ਤੇ ਆ ਕੇ ਹਸਬੈਂਡ ਉਹ ਚੀਜ਼ਾਂ ਕਵਰ ਕਰ ਸਕਦਾ। ਮੈਂ ਨਹੀਂ ਐਕਸਪੈਕਟ ਕਰਦੀ ਵੀ ਰੋਜ਼ 12 ਘੰਟੇ ਸ਼ਿਫਟ ਤੋਂ ਬਾਅਦ ਆ ਕੇ
0: ਕਰੇ,
8: ਹਾਂ, ਮਾੜੀ ਮੋਟੀ ਕਰ ਸਕਦੇ ਆ ਵੀ ਕਿੱਦਾਂ ਦਿਨ ਰਿਹਾ, ਕੋਈ ਸਿੱਖ ਆ ਥੋੜੀ ਹੈਲਪ ਕਰਤੀ, ਘੰਟਾ ਲੱਗ ਗਿਆ, ਨੋ ਪ੍ਰੋਬਲਮ, ਹਨਾ। ਪਰ ਮੇਜਰ ਕੰਮ ਨਹੀਂ ਐਕਸਪੈਕਟ ਕਰ ਸਕਦੇ, ਪਰ ਉਹ ਵੀਕਐਂਡ ਤੇ ਕੀਤੇ ਜਾ ਸਕਦੇ।
0: ਠੀਕ ਹੈ,
8: ਠੀਕ ਹੈ, ਮਤਲਬ ਵੀਕਐਂਡ ਤੇ ਵੀ ਨਹੀਂ ਕਰਦਾ, ਦੈਨ ਇਜ਼ ਰੀਅਲ ਪ੍ਰੋਬਲਮ।
0: ਹਾਂ, ਸੋ ਠੀਕ ਹੈ, ਜਿਹੜੀ ਵਾਈਫ ਰੋਜ਼ ਐਕਸਪੈਕਟ ਕਰਦੀ ਹੈ ਵੀ ਹਸਬੈਂਡ ਘਰ ਦੇ ਕੋਈ ਯੂ نو ਵੈਕਿਊਮ ਪੋਚਾ ਲਾਂਡਰੀ ਕਰੇ, ਉਹ ਐਕਸਪੈਕਟ ਕਰਨਾ ਗਲਤ ਹੈ,
8: ਕਿਉਂਕਿ ਰੋਜ਼ ਹੁੰਦੇ ਵੀ ਨਹੀਂ ਨਾ, ਉਹ ਵੀਕਐਂਡ ਤੇ ਕਰਨ ਵਾਲੇ ਕੰਮ ਹੁੰਦੇ ਆ।
0: ਪਰ ਜਦੋਂ ਜਦੋਂ ਜਦੋਂ ਘਰੇ ਦੋ ਬੱਚੇ ਹੋਣ ਫਿਰ ਤਾਂ ਰੋਜ਼ ਹੀ ਹੋ ਜਾਂਦੇ ਆ ਬੱਚਿਆਂ ਦੇ ਕੱਪੜੇ।
8: ਸਟਿਲ ਨਵੀਂ ਜੀਐਸਪੀ ਫੁੱਲ ਟਾਈਮ ਮੈਨੂੰ ਬਤਾਇਆ ਮੈਨੇਜਿੰਗ 3 ਕਿਡਸ, ਸਭ ਸਟਿਲ ਆਪਾਂ ਮੈਨੇਜ ਕਰ ਸਕਦੇ, 24 ਆਵਰ ਕੰਮ ਕਰਕੇ ਉਹ ਤੋਂ ਐਕਸਪੈਕਟ ਨਹੀਂ ਕਰ ਸਕਦੇ।
0: ਠੀਕ ਹੈ, ਓਕੇ,
8: ਇਹ ਕਰ ਸਕਦੇ ਵੀ ਫੂਡ ਤੋਂ ਡਿਸ਼ਸ ਰੱਖਦੇ ਜਾਂ ਸਮਥਿੰਗ ਲਾਈਕ ਦੈਟ।
0: ਨਹੀਂ, ਮੈਂ ਸਮਝ ਤੁਹਾਡੀ ਗੱਲ, ਥੈਂਕ ਯੂ। ਸੋ ਇਹ ਵੀ ਕਹਿੰਦੇ ਕਿ ਵੀਕਐਂਡ ਤੇ ਕਰਾ ਲਓ, ਆਏ ਨਹੀਂ ਵੀ ਬੰਦਾ 12 ਘੰਟੇ ਦੀ ਸ਼ਿਫਟ ਲਾ ਕੇ ਆਇਆ ਤੇ ਉਹ ਤੋਂ ਤੁਸੀਂ ਕੋਈ ਉਮੀਦਾਂ ਰੱਖੋ। ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ, ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ, ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ, 905-798-1475-799-1478-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498- ਫਿਰ ਕਾਰ ਵੈਨ ਐਸ ਯੂ ਵੀ ਲੈਣਾ ਟੋਪ ਟੋਪ ਟੋਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ ਵਨ ਸਰਵਿਸ ਨੰਬਰ ਵਨ ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 905-828-5800 905-828-5800 ਤੇ ਕਾਲ ਕਰੋ
9: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਊ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548
0: ਬਿਲਕੁਲ 9944 ਹੈਲੋ
10: ਹੈਲੋ
0: ਜੀ
10: ਹਾਂਜੀ ਹਾਂਜੀ ਭਾਈ ਕੀ ਹਾਲ ਚਾਲ
0: ਵਧੀਆ ਜੀ ਕਿਵੇਂ ਹੋ
10: ਬਹੁਤ ਵਧੀਆ ਠੀਕ ਠਾਕ ਮੈਨੂੰ ਤੇ ਨਾ ਖਰਾ ਸੁਣੀ ਜਾਂਦਾ ਮੈਨੂੰ ਭਾਈ ਜਾਂਦਾ ਆਇਆ ਸੀ ਕਾਲ ਆਈ ਸੀ ਮੈਨੂੰ ਉਹੀ ਹੱਸ ਆਈ ਜਾਂਦਾ ਸੁਣ ਕੇ ਕਹਿੰਦੇ ਤੇ ਲੇਡੀ ਕਹਿੰਦੀ ਕਿ ਮੈਂ ਬੱਚੇ ਸਾਂਭੀ ਸੀ ਕਹਿੰਦੇ ਲੇਡੀ
0: ਘਰਵਾਲੀ ਪੈਰ ਵੀ ਦਵਾਵੇ ਨਾਲੇ ਪੂਰਾ ਐ ਰੈਡੀ ਸ਼ੈਡੀ ਹੋ ਕੇ ਤਿਆਰ ਤੁਰ ਹੋ ਕੇ ਉਹ ਵੇਟ ਕਰੇ ਪਰ ਆ ਕਿਹਦੇ ਕੋਲ ਟਾਈਮ ਹੈ ਰੈਡੀ ਰੁਡੀ ਹੋਣ ਦਾ ਹੈ ਜਿਹੜਾ ਬੰਦਾ ਜਿਹਦੀ ਰੋਜ਼ ਡਿਊਟੀ ਹੈ ਜਿਹਨੇ ਸਵੇਰੇ 7-8 ਵਜੇ ਚੱਲ ਜਾਣਾ ਤੇ ਉਹਨੇ ਮੁੜਨਾ ਵੀ 6-7 ਵਜੇ ਉਹ ਕਿੱਥੋਂ ਬੱਚੇ ਸਾਂਭੂਗਾ
10: ਉਹ ਛੁੱਟੀ ਵਾਲੇ ਦਿਨ ਕਰ ਲਵੇ ਆਪਣੀ ਡਿਊਟੀ
0: ਚਲੋ 2 ਦਿਨ ਕਰ ਲਵੇ ਬਾਹਰ ਚਲ ਜਾਣਾ ਤੈਨੂੰ ਨਾ ਘਰ ਦੀ ਟੈਨਸ਼ਨ ਆ ਨਾ ਤੈਨੂੰ ਬੱਚਿਆਂ ਦਾ ਰੌਲਾ ਸੁਣਦਾ ਨਾ ਤੈਨੂੰ ਬੱਚਿਆਂ ਦੀਆਂ ਡਿਮਾਂਡਾਂ ਸੁਣਦੀਆਂ ਤੇ ਫਿਰ ਬੰਦਾ ਕਹਿੰਦਾ ਕਿ ਤੂੰ ਆ ਫਿਰ ਮੇਰੇ ਨਾਲ ਇੱਕ ਦਿਨ ਤੈਨੂੰ ਮੈਂ ਦਿਖਾਉਣਾ ਕਿ ਕਿੰਨੀ ਮਿਹਨਤ ਦੇ ਨਾਲ ਕੰਮ ਕਰਨਾ ਪੈਂਦਾ ਸਮਰ ਚ ਪਸੀਨੋ ਪਸੀਨਾ ਬੰਦਾ ਹੋਇਆ ਹੁੰਦਾ ਸੋ ਠੀਕ ਹੈ ਵੀ ਹਮੇਸ਼ਾ ਦੂਜੇ ਦੀ ਲਾਈਫ ਥੋੜੀ ਸੌਖੀ ਲੱਗਦੀ ਆਪਾਂ ਨੂੰ ਗੱਲਬਾਤ ਥੋੜੀ ਸਾਡੀ ਹੋ ਰਹੀ ਹੈ। ਇੱਕ ਮੈਂ ਤੁਹਾਨੂੰ ਗਾਣਾ ਸੁਣਾਉਣਾ ਯਾਰ, ਬਹੁਤ ਹੀ ਖੂਬਸੂਰਤ ਗੀਤ ਹੈ। ਦੇਖੋ ਸਾਡੇ ਜਿੰਨੇ ਵੀ ਸਟੂਡੈਂਟ ਮਿੱਤਰ ਸੱਜਣ ਨੇ ਬਹੁਤ ਮਿਹਨਤ ਦੇ ਨਾਲ ਕੰਮ ਕਰਦੇ ਆ, ਸਟੂਡੈਂਟ ਸਾਡੇ ਵੀਰ ਭੈਣ ਨੇ ਪਰਿਵਾਰਾਂ ਨੂੰ ਛੱਡ ਕੇ ਇੱਥੇ ਆਏ ਨੇ ਤੇ ਰੋਜ਼ ਹੁਣ 15-15 ਘੰਟੇ ਦੀਆਂ ਸ਼ਿਫਟਾਂ ਲਾਉਣੀਆਂ, ਪੜ੍ਹਨਾ ਵੀ ਹੈ, ਦਿਨ ਰਾਤ ਮਿਹਨਤ ਕਰਨੀ, ਸੋਣਾ ਨਹੀਂ, ਘਰੋਂ ਦੂਰ ਮਾਪਿਆਂ ਨੂੰ ਨਹੀਂ ਮਿਲੇ ਕਿੰਨਾ ਚਿਰ ਹੋ ਗਿਆ, ਆਪਣੇ ਭੈਣਾਂ ਭਰਾਵਾਂ ਨੂੰ ਨਹੀਂ ਮਿਲੇ ਕਿੰਨਾ ਚਿਰ ਹੋ ਗਿਆ ਤੇ ਦੁੱਖ ਲੱਗਦਾ। ਚਲੋ ਜਦੋਂ ਆਪਾਂ ਫਿਰ ਵੀ ਕਹਿੰਦੇ ਹਾਂ ਮਾੜੇ ਆ ਸਟੂਡੈਂਟ, ਯੇ ਹੈ ਵੋ ਹੈ, ਚਲੋ ਦੇਖੋ ਜ਼ਿੰਦਗੀ 'ਚ ਨਾ ਚੰਗੇ ਮਾੜੇ ਸਾਰੇ ਮਿਲਦੇ ਆ, ਜ਼ਰੂਰੀ ਨਹੀਂ ਵੀ ਇੱਕ ਬੰਦਾ ਮਾੜਾ, ਸਾਰੇ ਮਾੜੇ ਨੇ। ਸੋ ਬੜੇ ਸਟੂਡੈਂਟ ਸਾਡੇ ਮਿੱਤਰ ਸੱਜਣ ਨੇ ਜਿਹੜੇ ਮਿਹਨਤ ਨਾਲ ਕੰਮ ਕਰਦੇ। ਇੱਕ ਗੀਤ ਆਇਆ ਅਮਰਦੀਪ ਦੇਵਗਨ ਹੋਰਾਂ ਦਾ, ਬੜਾ ਖੂਬਸੂਰਤ ਗੀਤ ਹੈ। ਅਮਰਦੀਪ ਦੇਵਗਨ ਹੋਰਾਂ ਨੇ ਲਿਖਿਆ ਵੀ ਹੈ ਅਤੇ ਗਾਇਆ ਵੀ ਹੈ ਅਤੇ ਮਿਊਜ਼ਿਕ ਦ ਕਲਾਕਾਰ ਸਟੂਡੀਓਜ਼ ਨੇ ਕੀਤਾ, ਰੰਗਰੇਜ਼ ਫਿਲਮਸ ਦੀ ਵੀਡੀਓ ਹੈ ਅਤੇ ਲੰਡਨ ਅੰਟੇਰੀਓ ਕਿਆ ਬਾਤ ਹੈ ਲੰਡਨ ਦੇ ਵਿੱਚ ਸ਼ੂਟ ਕੀਤਾ ਗਿਆ ਗੀਤ ਹੈ ਅਮਰਦੀਪ ਦੇਵਗਨ ਸਟੂਡੈਂਟ ਮਹਿਕਮਾ। ਮੈਨੂੰ ਯਾਦ ਹੈ ਅੱਜ ਤੋਂ ਕੁਝ ਕੁ ਸਾਲ ਪਹਿਲਾਂ ਅਮਰਦੀਪ ਦੇਵਗਨ ਹੋਰਾਂ ਦਾ ਗੀਤ ਆਇਆ ਸੀਗਾ ਇੰਟਰਨੈਸ਼ਨਲ ਸਟੂਡੈਂਟ, ਬੜਾ ਚੱਲਿਆ ਯਾਰ ਗਾਣਾ ਅਤੇ ਉਸਦੀ ਵੀ ਪ੍ਰਮੋਸ਼ਨ ਅਸੀਂ ਪੰਜਾਬੀ ਦਾਰਾ 'ਤੇ ਕੀਤੀ ਸੀ ਆਈ ਰਿਮੈਂਬਰ ਅਤੇ ਉਸ ਤੋਂ ਬਾਅਦ ਫਿਰ ਇੰਟਰਨੈਸ਼ਨਲ ਸਟੂਡੈਂਟ 2 ਵੀ ਆਇਆ ਅਤੇ ਹੁਣ ਸਟੂਡੈਂਟ ਮਹਿਕਮਾ ਗੀਤ ਅਮਰਦੀਪ ਹੋਣਾ ਨੇ ਰਿਲੀਜ਼ ਕੀਤਾ। ਸੋ ਤੁਸੀਂ ਵੀ ਯੂਟਿਊਬ 'ਤੇ ਜਾਓ ਸਟੂਡੈਂਟ ਮਹਿਕਮਾ ਸਰਚ ਕਰੋ ਅਮਰਦੀਪ ਦੇਵਗਨ, ਆਪਣੀਆਂ ਰੀਲਾਂ ਰੂਲਾਂ ਬਣਾਓ ਬਈ ਅਤੇ ਸਪੋਰਟ ਕਰੋ। ਸੁਣਦੇ ਆ ਲੋਕ ਬੋਲ ਇਸ ਗੀਤੇ ਅਮਰਦੀਪ ਦੇਵਗਨ ਸਟੂਡੈਂਟ ਮਹਿਕਮਾ।

0: ਚਾਲ ਜੀ।
1: ਕਿਵੇਂ ਹਾਲ ਚਾਲ?
0: ਬਹੁਤ ਵਧੀਆ ਸਰ, ਕਿਵੇਂ ਹੋ?
1: ਵਧੀਆ ਵਧੀਆ ਵਧੀਆ। ਜਿਹੜਾ ਤੁਹਾਡਾ ਅੱਜ ਦਾ ਟੌਪਿਕ ਆ ਉਹ ਬਹੁਤ ਇੰਟਰਸਟਿਡ ਹੈਗਾ ਆ
0: ਜੀ।
1: ਇਹ ਦੋਨਾਂ ਨੂੰ ਰਲ ਮਿਲ ਕੇ ਕੰਮ ਕਰਨਾ ਚਾਹੀਦਾ ਤੇ ਕੱਲੇ ਇੱਕ ਦੀ ਜ਼ਿੰਮੇਵਾਰੀ ਨਹੀਂ ਹੈਗੀ ਪਰਿਵਾਰ ਨੂੰ ਚਲਾਉਣਾ, ਦੋਨਾਂ ਦੀ ਜ਼ਿੰਮੇਵਾਰੀ ਆ,
0: ਲੇਡੀਜ਼
1: ਦੀ ਵੀ ਤੇ ਬੰਦੇ ਦੀ ਵੀ। ਠੀਕ ਹੈ ਨਾ? ਤੇ ਆਪਣੇ ਸਾਊਥ ਏਸ਼ੀਅਨ ਦੇ ਵਿੱਚ ਕੀ ਪ੍ਰੋਬਲਮ ਹੈ ਕਿ ਆਪਣੇ ਮੁੰਡਿਆਂ ਤੋਂ ਕੰਮ ਘੱਟ ਕਰਾਉਂਦੇ ਆ, ਕੁੜੀਆਂ ਤੋਂ ਜ਼ਿਆਦਾ ਕਰਾਉਂਦੇ ਆ। ਤੇ ਮੁੰਡਿਆਂ ਨੂੰ ਉਹ ਚੀਜ਼ਾਂ ਦੱਸੀਆਂ ਨੀ ਜਾਂਦੀਆਂ ਵੀ ਆਹ ਤੂੰ ਆਹ ਵੀ ਕੰਮ ਕਰ ਸਕਦਾ, ਆਹ ਵੀ ਕਰ ਸਕਦਾ, ਉਹੀ ਉਹਦੀ ਆਦਤ ਬਣੀ ਹੁੰਦੀ ਆ ਤਾਂ ਉਹੀ ਚੱਲੀ ਜਾਂਦੀ।
0: ਜ਼ਰੂਰੀ ਨਹੀਂ ਹੁਣ ਮੁੰਡੇ, ਮੈਨੂੰ ਨਹੀਂ ਲੱਗਦਾ ਮੁੰਡੇ ਕਹਿੰਦੇ ਕਿ ਅਸੀਂ ਆਹ ਕਰਨਾ ਹੀ ਨਹੀਂ ਕੰਮ। ਹੁਣ ਜਿਹੜੀ ਮੈਂ ਤੁਹਾਨੂੰ ਸਟੋਰੀ ਦੱਸੀ ਹੈ, ਮੁੰਡਾ ਇਹ ਨਹੀਂ ਕਹਿ ਰਿਹਾ ਵੀ ਮੈਂ ਕਰਨਾ ਨਹੀਂ, ਉਹ ਕਹਿੰਦਾ ਯਾਰ ਮੈਂ ਦਿਨ ਸਾਰਾ ਦਿਨ ਬਾਹਰ ਰਿਹਾ ਕੰਮ ਕਰਕੇ, ਐ ਵੀ ਹੁਣ ਨਾ ਮੇਰੇ ਤੋਂ ਤੂੰ ਐਕਸਪੈਕਟੇਸ਼ਨ ਰੱਖ।
1: ਹੁਣ ਮੈਂ ਭਾਜੀ ਸਰ ਕਿਵੇਂ ਕੰਮ ਸ਼ੁਰੂ ਕੀਤਾ ਸੀਗਾ
0: ਤੇ
1: ਹੁਣ ਮੈਂ ਘਰ ਨੂੰ ਚੱਲਾਂ
0: ਜੀ,
1: ਅੱਧਾ ਘੰਟਾ ਲੱਗਣਾ
0: ਜੀ,
1: ਮਾੜਾ ਮੋਟਾ ਜਿਹੜਾ ਛੋਟਾ ਮੋਟਾ ਕੰਮ ਉਹ ਮੈਂ ਜਾ ਕੇ ਕਰ ਦੇਣਾ, ਮੈਂ ਇਹ ਥੋੜੀ ਕਹਿਣਾ ਵੀ ਤੂੰ ਕਰਨਾ।
0: ਅੱਛਾ ਤੁਸੀਂ ਕਰ ਦੋਗੇ, ਤੁਸੀਂ ਆਈ ਨਹੀਂ ਕਹਿਣਾ ਕਿ ਮੈਂ ਤਾਂ ਵੀ ਥੱਕਿਆ ਹੰਬੇ ਆਇਆ। ਠੀਕ ਹੈ ਚਲੋ, ਤੁਹਾਡਾ ਵਡੱਪਣਾ ਫਿਰ। ਕਈ ਬੰਦੇ ਹੈਗੇ ਉਹ ਕਹਿੰਦੇ ਕਿ ਮੇਰੇ ਤੋਂ ਨਾ ਤੂੰ ਉਮੀਦ ਰੱਖ।
1: ਨਹੀਂ ਨਹੀਂ ਉਹ ਐਕਚੁਅਲੀ ਕਿਹਾ ਐਕਚੁਅਲੀ ਕਲਾ ਜਾਂਦੀ ਆ ਉਹ ਕਿ ਮੈਂ ਪਤਾ ਆ ਅੱਜ ਤੇਰਾ ਕਿ ਤੇਰਾ ਫਰਜ ਬਣ।
0: ਅੱਛਾ, ਸੋ ਤੁਹਾਨੂੰ ਲੱਗਦਾ ਵੀ ਬੰਦਿਆਂ ਨੂੰ ਥੋੜੀ ਜੀ ਈਗੋ ਹੈ ਕਿ ਇਦਾਂ ਦੇ ਕੰਮ ਨਹੀਂ ਮੈਂ ਕਰ ਰਿਹਾ। ਹੈ
1: ਹਾਂ ਜੀ ਹਾਂ ਜੀ, ਨਹੀਂ ਉਹ ਕਰ ਲੈਣੇ ਚਾਹੀਦੇ ਆ ਭਾਜੀ। ਹੁਣ ਦੇਖੋ ਅਸੀਂ ਕਹਿਣਾ ਆਂਦਾ
0: ਹਾਂ,
1: ਦੋਨਾਂ ਵੀ ਦੋਨਾਂ ਦੇ ਕੰਮ ਕਿਤੇ ਕਰਨਾ ਸਰਨਾ ਨਹੀਂ
0: ਜੀ,
1: ਹਨਾ ਮਾਰਗੇਜ ਵੀ ਦੇਣੀ ਆ ਤਾਂ ਦੇ।
0: ਠੀਕ ਹੈ, ਸੋਰੀ ਭਾਜੀ ਤੁਹਾਡੀ ਆਵਾਜ਼ ਕੱਟ ਰਹੀ ਹੈ, ਬਟ ਨਹੀਂ ਥੈਂਕ ਯੂ ਸੋ ਮਚ ਫੋਰ ਯੋਰ ਕਾਲ, ਬਟ ਠੀਕ ਹੈ, ਓਕੇ ਵਿਲ ਬੀ ਰਾਈਟ ਬੈਕ ਤੇ ਫਿਰ ਅਗਲੀ ਕਾਲ ਲੈਂਦੇ ਹਾਂ।

0: ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ 6473708368। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। T.Water ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ।

0: multiple locations in GTA. For more information, visit rajdhanisweets.ca.
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ

ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597.

0: ਵੀਡੀਓ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਢਿੱਲੋਂ ਵੀਡੀਓ ਮੈਂ ਦੱਸਦਾ ਯਾਰ ਢਿੱਲੋਂ ਵੀਡੀਓ ਤਾਂ ਤੁਸੀਂ IPTV ਬਾਕਸ ਲੈ ਲੈਣਾ ਬਸ ਬੋਲੇ ਲੁੱਟੋਗੇ ਇੰਜੋਏ ਕਰੋਗੇ ਪੂਰਾ ਢਿੱਲੋਂ ਵੀਡੀਓ 905-204-1313 905-204-1313 ਢਿੱਲੋਂ ਵੀਡੀਓ 2450 ਹੈਲੋ
1: ਹੈਲੋ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ
1: ਹਾਂਜੀ ਸਰ ਅੱਜ ਦਾ ਟੌਪਿਕ ਤਾਂ ਮੇਰਾ ਫੇਵਰੇਟ ਟੌਪਿਕ ਹੈ ਇਹ ਤਾਂ ਮੈਂ ਕਹਿਣਾ ਚਾਹੁੰਦੀ ਹਾਂ ਨਾ ਵੀ ਜੇ ਐਕਸਪੈਕਟ ਕਰਦੇ ਹੋ ਨਾ ਤੁਸੀਂ ਲੇਡੀ ਤੋਂ ਵੀ ਉਹ ਨਾਲ ਤੁਹਾਡੇ ਬਰੋਬਰ ਪੈਸੇ ਵੀ ਕਮਾਵੇ ਤਾਂ ਇਹ ਵੀ ਐਕਸਪੈਕਟ ਕਰਨਾ ਗਲਤ ਗੱਲ ਹੈ ਵੀ ਸਾਰਾ ਘਰ ਦਾ ਕੰਮ ਵੀ ਉਹ ਕਰੇ
0: ਪਰ ਅੱਜ ਗੱਲ ਉਹ ਜਿਹੜਾ ਜਿਹੜੇ ਸਿਚੁਏਸ਼ਨ ਦੀ ਗੱਲ ਹੋਈ ਹੈ ਜਿਹੜੇ ਬੰਦੇ ਦੀ ਗੱਲ ਮੈਂ ਕੀਤੀ ਹੈ ਉਹ ਐਕਸਪੈਕਟ ਹੀ ਨਹੀਂ ਕਰਦਾ ਵੀ ਉਹਦੀ ਵਾਈਫ ਪੈਸਾ ਕਮਾਵੇ ਪੈਸਾ ਉਹ ਕਮਾਉਂਦੀ ਨਹੀਂ ਪੈਸਾ ਸਾਰਾ ਉਹ ਕਮਾਉਂਦਾ
1: ਨਹੀਂ ਜਿਵੇਂ ਹੁਣ ਮੰਨਦੇ ਹਾਂ ਕੈਨੇਡਾ ਰਹਿ ਰਹੇ ਹਾਂ ਕੈਨੇਡਾ ਮੋਸਟਲੀ ਤਾਂ ਲੇਡੀਜ਼ ਵੀ ਵਰਕਿੰਗ ਹੈਗੀਆਂ ਹੀ ਹੈਗੀਆਂ ਆ ਤੇ ਫਿਰ ਇਹ ਚੀਜ਼ ਹੈਗੀ ਆ ਵੀ ਦੋਨਾਂ ਨੂੰ ਹੱਥ ਵੰਡਾਉਣਾ ਚਾਹੀਦਾ ਹੈਗਾ ਆ ਹਲੇ ਚਲੋ ਜਵਾਕ ਹੈ ਨਹੀਂ ਗੇ ਸਾਡੇ ਕੋਲੇ ਪਰ ਹੁਣ ਵੀ ਬਹੁਤ ਵੀ ਡਿਫੀਕਲਟ ਹੋ ਜਾਂਦਾ ਜਿਵੇਂ ਮੈਂ PSW ਦਾ ਕੰਮ ਕਰਦੀ ਹਾਂ ਹਨਾ ਆਪਣਾ ਫਿਜ਼ੀਕਲ ਵੀ ਜਾਂਦਾ ਮੈਂਟਲ ਹੈਲਥ ਵੀ ਉਹਦੇ ਵਿੱਚ ਜਾਂਦੀ ਹੈ ਬਹੁਤ ਔਖਾ ਹੋ ਜਾਂਦਾ ਤੇ ਫਿਰ ਇੱਕ ਬੰਦੇ ਨੇ ਚਲੋ ਠੀਕ ਹੈ ਉਹ ਵੀ ਬਾਹਰੋਂ ਆਉਂਦਾ ਹੈ ਕਮਾਉਂਦਾ ਹੈ ਪਰ ਜਿਸ ਦਿਨ ਫ੍ਰੀ ਹੈ ਨਾ ਕਿ ਤੁਸੀਂ ਸਾਰਾ ਦਿਨ ਬੈਠੇ ਬੈੱਡ ਤੇ ਬੈਠ ਕੇ ਫੋਨ ਦੇਖੋ ਥੋੜਾ ਬਹੁਤਾ ਤਾਂ ਨਾਲ ਕਰਵਾਉਣਾ ਹੀ ਚਾਹੀਦਾ ਆ
0: ਨਹੀਂ ਪਰ ਦੇਖੋ ਜਿਹੜਾ ਬੰਦਾ ਉਹ ਕਹਿ ਰਿਹਾ ਕਿ ਯਾਰ ਮੈਂ 10-12 ਘੰਟੇ ਦੀ ਸ਼ਿਫਟ ਲਾ ਕੇ ਆਇਆ ਤੇ ਤੂੰ ਦੇਖੋ ਮੈਂ ਤੁਹਾਨੂੰ ਇਹ ਉਹਨਾਂ ਦੀ ਸਟੋਰੀ ਦੱਸ ਰਿਹਾ ਮੈਂ ਨਹੀਂ ਕਹਿ ਰਿਹਾ ਉਹ ਕਹਿੰਦਾ ਕਿ ਆਪਦੀ ਵਾਈਫ ਨੂੰ ਵੀ ਤੂੰ ਸਾਰਾ ਦਿਨ ਘਰੇ ਸੀਗੀ ਤੇਰਾ ਰੋਲ ਹੈ ਤੂੰ ਘਰ ਦਾ ਕੰਮ ਸਾਂਭ ਮੇਰਾ ਰੋਲ ਹੈ ਮੈਂ ਬਾਹਰ ਜਾ ਕੇ ਹੱਥੀ ਮਿਹਨਤ ਕਰਕੇ ਪੈਸਾ ਕਮਾਵਾਂ ਵੀ ਮੇਰੇ ਤੋਂ ਘਰੇ ਆ ਕੇ ਨਾ ਤੂੰ ਐਕਸਪੈਕਟ ਕਰਿਆ ਕਰਕੇ ਮੈਂ ਇਹ ਵੀ ਕੰਮ ਕਰਾਂ
1: ਆਪਾਂ ਇਹ ਜੇ ਸੋਚ ਰਹੇ ਹਾਂ ਵੀ ਲੇਡੀ ਸਾਰਾ ਦਿਨ ਘਰੇ ਰਹਿ ਰਹੀ ਹੈ ਤੇ ਬਹੁਤ ਕੰਮ ਵੀ ਹੋ ਜਾਂਦੇ ਆ ਏਦਾਂ ਨੀ ਕਹਿ ਰਹੇ ਕਿ ਵੀ ਘਰੇ ਆਪਾਂ ਸਾਰਾ ਦਿਨ ਵਿਹਲੇ ਹੀ ਬੈਠਦੇ ਰਹਿੰਦੇ ਹਾਂ ਜਾਂ ਜਵਾਕ ਹੀ ਜਵਾਕਾਂ ਦਾ ਵੀ ਬਹੁਤ ਜ਼ਿਆਦਾ ਟੈਨਸ਼ਨ ਹੋ ਜਾਂਦੀ ਹੈਗੀ ਜਵਾਕ ਵੀ ਬਹੁਤ ਤੰਗ ਕਰਦੇ ਆ ਜੇ ਬੰਦਾ ਕੋਈ ਤਾਂ ਬਾਹਰੋਂ ਆ ਰਿਹਾ ਜੇ ਜਵਾਕਾਂ ਨਾਲੋਂ 1 ਘੰਟਾ ਜਾਂ 2 ਘੰਟੇ ਖੇਡ ਕੇ ਕਹਿ ਰਿਹਾ ਨਹੀਂ ਬਸ ਮੈਂ ਥੱਕ ਗਿਆ ਹੁਣ ਤੂੰ ਲੈ ਜਾ ਇਹਨਾਂ ਨੂੰ ਮੈਂ ਬਸ ਬਹੁਤੀ ਕਿਚ ਕਿਚ ਨੀ ਸੁਣ ਸਕਦਾ ਇਹਨਾਂ ਦੀ ਤੇ ਸੋਚੋ ਵੀ ਉਹ ਸਾਰਾ ਦਿਨ ਤੇ ਜਵਾਕਾਂ ਨਾਲ ਰਹਿ ਕੇ ਉਹਨਾਂ ਨੂੰ ਸਾਂਭ ਰਹੀ ਹੈ ਤੇ ਉਹ ਉਹਦਾ ਕੀ ਹਾਲ ਹੁੰਦਾ ਹੋਊਗਾ ਉਹ ਵੀ ਮੈਂਟਲ ਹੈਲਥ ਜਾ ਰਹੀ ਹੈ ਆਲਰੇਡੀ
0: ਠੀਕ ਹੈ ਇਹ ਤਾਂ
1: ਦੋਨਾਂ ਦਾ ਇਹ ਚੀਜ਼ ਹੈ ਵੀ ਦੋਨਾਂ ਦੀ ਜ਼ਿੰਮੇਵਾਰੀ ਅੱਡ ਅੱਡ ਬਣਦੀ ਹੈਗੀ ਹੈਗੀ ਇੰਡੀਆ ਵਾਲਾ ਸਿਸਟਮ ਹੈ ਜਿਹੜਾ ਉਹ ਡਿਫਰੈਂਟ ਹੁੰਦਾ ਆ ਆਪਣੇ ਕੋਲ ਹੋਰ ਫੈਮਿਲੀ ਮੈਂਬਰਸ ਹੁੰਦੇ ਆ ਬਟ ਕੈਨੇਡਾ ਦੇ ਵਿੱਚ ਮੋਸਟਲੀ ਪੇਰੈਂਟਸ ਨਹੀਂ ਹੁੰਦੇ ਜਿਹੜੇ ਪੁਰਾਣੇ ਆਏ ਵੀ ਆ ਉਹਨਾਂ ਦੇ ਪੇਰੈਂਟਸ ਹੁੰਦੇ ਆ ਡੈਫੀਨੇਟਲੀ ਬਟ ਮੋਸਟਲੀ ਇੱਥੇ ਆਪਾਂ ਜਿਵੇਂ ਦੋਨੇ ਹਸਬੈਂਡ ਵਾਈਫ ਹੀ ਰਹਿੰਦੇ ਆ
0: ਜੀ ਨਹੀਂ ਠੀਕ ਹੈ ਨਹੀਂ ਥੈਂਕ ਯੂ ਸੋ ਮਚ ਸੋ ਬਹੁਤ ਸ਼ੁਕਰੀਆ ਗੱਲ ਠੀਕ ਹੈ ਦੇਖੋ ਸਾਰੀਆਂ ਲੇਡੀਜ਼ ਇਹਦਾ ਕਹਿ ਰਹੀਆਂ ਨੇ ਕਿ ਬੰਦਿਆਂ ਨੂੰ ਤੁਸੀਂ ਕਹੋ ਕਿ ਉਹ ਇੱਕ ਦਿਨ ਟਰਾਈ ਕਰ ਲੈਣ ਕਿ ਸਾਰਾ ਦਿਨ ਬੱਚਿਆਂ ਨੂੰ ਸਾਂਭਣਾ ਦੱਸ ਤੇ ਉਹਨਾਂ ਨੂੰ ਪਤਾ ਲੱਗ ਜੂਗਾ ਵੀ ਕਿੰਨਾ ਮੁਸ਼ਕਿਲ ਕੰਮ ਹੈ ਜੀ 2 5959 ਹੈਲੋ
2: ਹਾਂਜੀ ਨਵੀ ਜੀ ਕੀ ਹਾਲ ਚਾਲ ਹੈ
0: ਵਧੀਆ ਜੀ ਕਿੱਦਾਂ
2: ਹਾਂਜੀ ਮੈਨੂੰ ਤਾਂ ਨਾ ਭਾਂਡੇ ਧੋਣੇ ਬਹੁਤ ਵਧੀਆ ਲੱਗਦੇ ਆ ਤੇ ਬਰੂਮ ਕਰਨਾ ਬਹੁਤ ਵਧੀਆ ਲੱਗਦਾ
0: ਅੱਛਾ ਭਾਂਡੇ ਧੋਣੇ ਤੇ ਬਰੂਮ ਕਰਨਾ ਤੁਹਾਨੂੰ ਵਧੀਆ ਲੱਗਦਾ
2: ਮੈਂ 5 ਸਾਲ ਸ਼ਿਪ ਚ ਕੰਮ ਕੀਤਾ ਮੈਂ 25 ਬੰਦੇ ਰੋਟੀ ਖਵਾਉਂਦਾ ਹੁੰਦਾ ਸੀ ਤੇ ਮੈਂ ਭਾਂਡੇ ਧੋਣੇ ਬਹੁਤ ਵੱਡਾ ਕੰਮ ਨੀ ਹੈਗਾ ਇਹ
0: ਬਟ ਦੇਖੋ ਅਗੇਨ ਜੇ ਤੁਸੀਂ ਸਾਰਾ ਦਿਨ ਸ਼ਿਫਟ ਲਾ ਕੇ ਆ ਰਹੇ ਹੋ ਫਿਰ ਵੀ ਨੀ ਕੋਈ ਵੱਡਾ ਕੰਮ
2: ਖੜੇ ਰਹੋ ਜੋ ਮਰਜ਼ੀ ਕਰੀਏ ਅਗਲੇ ਨੂੰ ਪਤਾ ਲੱਗਦਾ ਬਰੂਮ ਕਰ ਰਿਹਾ ਸਫਾਈ ਕਰ ਰਿਹਾ ਹਨਾ
0: ਭਾਂਡੇ ਧੋਣੇ ਤਾਂ ਮੇਰਾ ਸ਼ੌਂਕ ਹੈ ਕਹਿੰਦੇ ਮੈਨੂੰ ਤਾਂ ਵਧੀਆ ਲੱਗਦਾ ਦੱਸ ਹੈ ਵੱਖਰੇ ਵੱਖਰੇ ਲੋਕਾਂ ਦੇ ਸ਼ੌਂਕ ਦੇਖ ਲੋ ਤੁਸੀਂ ਕਿਆ ਬਾਤਾਂ ਨੇ ਭਾਜੀ ਤੁਸੀਂ ਤਾਂ ਛਾ ਗਏ ਨੰਬਰ ਲੈ ਗਏ ਬਿਯੋਂਡ ਆਈਵਰ ਵਾਲੇ ਨੇ ਬੈਕ ਟੂ ਸਕੂਲ ਐਨਕਾਂ ਤੇ ਡੀਲ ਲਾਤੀ ਬਾਏ 1 ਗਿਟ 1 ਫ੍ਰੀ ਮਿਕਸ ਐਂਡ ਮੈਚ ਕਰ ਲਓ ਪ੍ਰਿਸਕ੍ਰਿਪਸ਼ਨ ਦੀ ਐਨਕਾਂ ਤੇ ਸਨ ਗਲਾਸਿਸ ਸਿੰਗਲ ਵਿਜ਼ਨ ਦੀ ਐਨਕਾਂ 400 ਵਾਲੀਆਂ $99 ਚ ਪ੍ਰੋਗਰੈਸਿਵ ਐਨਕਾਂ 600 ਵਾਲੀਆਂ 249 ਚ ਆਈ ਡਾਕਟਰ ਅਵੇਲੇਬਲ ਨੇ ਬਿਯੋਂਡ ਆਈਵਰ 905-793-3937 905-793-3937 ਬਿਯੋਂਡ ਆਈਵਰ ਠੀਕ ਹੈ ਤੇ ਫੈਸ਼ਨ ਆਈਕਿਊ ਵਾਲਿਆਂ ਨੇ ਜਿਹੜੀ ਰੱਖੜੀ ਦੀ ਸੇਲ ਲਾਈ ਸੀ ਉਸ ਸੇਲ ਦੇ ਅਖੀਰਲੇ ਇੱਕ ਦੋ ਦਿਨ ਚੱਲ ਰਹੇ ਨੇ ਫੈਸ਼ਨ ਆਈਕਿਊ ਲੇਡੀਜ਼ ਰੱਖੜੀ ਸਪੈਸ਼ਲ ਇੱਕ ਸੂਟ ਲਓ ਦੂਜਾ ਅੱਧੀ ਪ੍ਰਾਈਸ 'ਚ ਇੱਕ ਜੂਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ ਇੱਕ ਲੇਡੀਜ਼ ਦੀ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ ਉਹ ਵਾਹ ਤੇ ਤਿੰਨ ਪੀਸ ਟੈਚੀ ਦਾ ਲਗੇਜ ਸੈੱਟ 149 ਦਾ ਨੰਬਰ ਹੈ 9054532225 ਫੈਸ਼ਨ ਆਈਕਿਊ 9054532225 ਇੱਕ ਲੋਕੇਸ਼ਨ ਹੈ ਏਅਰਪੋਰਟ ਡੇਰੀ ਤੇ ਦੂਜੀ ਹੈ ਕੁਈਨ ਐਨ ਕੈਨੇਡੀ ਤੀਜੀ ਹੈ ਏਅਰਪੋਰਟ ਰੋਡ ਐਂਡ ਡੇਰੀ ਠੀਕ ਹੈ 2398 ਹੈਲੋ
3: ਹੈਲੋ ਸਤਿ ਸ੍ਰੀ ਅਕਾਲ ਨਵੀਂ ਵੀਰ ਕੀ ਹਾਲ ਹੈ
0: ਠੀਕ ਹੈ ਵੀਰ ਕਿੱਦਾਂ
3: ਵਧੀਆ ਵਧੀਆ ਵੀਰੇ ਇਹ ਤਾਂ ਅੰਡਰਸਟੈਂਡਿੰਗ ਚਾਹੀਦੀ ਬੰਦੇ ਦੀ ਤਾਂ ਪਹਿਲਾਂ ਮੈਂ ਉਬਰ ਚਲਾਉਂਦਾ ਹੁੰਦਾ ਸੀ ਫਿਰ ਰਾਤ ਨੂੰ ਮੈਂ ਜਵਾਕ ਸਾਂਭਣਾ ਜੀ ਇਹ ਤਾਂ ਆਪਣੇ ਕੰਪਰੋਮਾਈਜ਼ ਕਰਨਾ ਪੈਂਦਾ ਹੀ ਆ ਦੋਨੇ ਮਾਲਕ ਤੀਵੀਂ ਨੂੰ ਆਪਣਾ ਜੀ
0: ਅੱਛਾ ਤੁਸੀਂ ਸਾਰਾ ਦਿਨ 8-10 ਘੰਟੇ 10-12 ਘੰਟੇ ਉਬਰ ਚਲਾ ਕੇ ਫਿਰ ਸ਼ਾਮ ਨੂੰ ਬੱਚੇ ਨੂੰ ਵੀ ਸਾਂਭਦੇ ਸੀ ਫਿਰ ਬਣਦਾ ਵੀ ਹੈ ਕਿਉਂਕਿ ਉਹ ਵੀ ਕੰਮ ਕਰ ਰਹੇ ਉਹ ਕਿਹੜਾ ਵਿਹਲੀ ਹੈ ਘਰੇ
3: ਹਾਂਜੀ ਹਾਂਜੀ
0: ਸੋ ਇੱਥੇ ਪਰ ਅਸੀਂ ਜਿਹੜੀ ਗੱਲ ਕਰ ਰਹੇ ਹਾਂ ਬੰਦੇ ਦਾ ਰੋਲ ਹੈ ਕੰਮ ਕਰਨਾ ਪੈਸੇ ਕਮਾਉਣੇ ਘਰ ਵਾਲੀ ਕੰਮ ਨਹੀਂ ਕਰਦੀ ਉਹ ਬਸ ਘਰੇ ਹੀ ਆ
3: ਹਾਂ ਫਿਰ ਉਹਦੇ ਚ ਤਾਂ ਇਦਾਂ ਫਿਰ ਉਹ ਤਾਂ ਆਪਣੀ ਹਾਊਸ ਵਾਈਫ ਹੋ ਗਈ ਨਾ ਫਿਰ
0: ਹਾਂ ਹਾਊਸ ਵਾਈਫ ਆ
3: ਹਾਂਜੀ ਫਿਰ ਉਹ ਤਾਂ ਹਾਊਸ ਵਾਈਫ ਬਣ ਕੇ ਰਹੂਗੀ ਫਿਰ ਉਹਦੇ ਚ ਤਾਂ ਫਿਰ ਅਸੈਪਟ ਨਾ ਕਰੇ ਬੰਦਾ ਵੀ ਮੈਨੂੰ ਵੀ ਕੰਮ ਵੀ ਕਰੂਗੀ ਉਹ ਫਿਰ ਬਈ ਮੇਰੇ ਨਾਲ ਜੋਬ ਵੀ ਕਰੇ
0: ਨਹੀਂ ਨਹੀਂ ਨਹੀਂ
3: ਉਹਦਾ ਹੱਕ ਬਣਦਾ ਫਿਰ ਰੋਟੀ ਪਾਣੀ ਬਣਾਵੇ ਨਿਆਣੇ ਸਾਂਭੇ
0: ਬਸ ਬਸ ਠੀਕ ਹੈ ਸੋ ਸਾਰੇ ਆਪਾਂ ਕਨਫਿਊਜ਼ ਹੋ ਰਹੇ ਹਾਂ ਮੈਨੂੰ ਲੱਗਦਾ ਪੂਰਾ ਕਈ ਵਾਰ ਆਪਾਂ ਲੇਟ ਹੋ ਜਾਂਦੇ ਟੋਪਿਕ ਨਹੀਂ ਸੁਣਦੇ ਮੈਂ ਤੁਹਾਨੂੰ ਦੱਸਦਾ ਕਿ ਕੀ ਗੱਲ ਅੱਜ ਹੋ ਰਹੀ ਹੈ ਇੱਕ ਤੁਸੀਂ ਮਿਸਟਰ ਸਿੰਘ ਪੀਜ਼ੇ ਨੂੰ ਯਾਦ ਰੱਖੋ ਮਿਸਟਰ ਸਿੰਘ ਪੀਜ਼ੇ ਤੇ ਜ਼ਬਰਦਸਤ ਡੀਲ ਸੁਣੋ ਹੁਣ ਦੋ ਲਾਰਜ ਪੀਜ਼ੇ ਚਾਰ ਚਾਰ ਟੋਪਿੰਗ ਚਾਰ ਫ੍ਰੀ ਡਿਪ 2 ਲੀਟਰ ਕੋਕ ਫ੍ਰੀ ਸਿਰਫ $40 ਚ ਯਾਰੇ ਸਾਰਾ ਕੁਛ ਸੋ ਮਿਸਟਰ ਸਿੰਘ ਪੀਜ਼ਾ 905-504-4000 ਮਿਸਟਰ ਸਿੰਘ ਪੀਜ਼ੇ ਨੂੰ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਫੋਨ ਘੁਮਾਓ ਤੇ ਵਧੀਆ ਟੋਪ ਦੀਆਂ ਡੀਲਾਂ ਮਿਸਟਰ ਸਿੰਘ ਤੋਂ ਲਓ ਜੇ ਤੁਸੀਂ ਇੱਕ ਟੋਪ ਦੀ ਮੂਵਿੰਗ ਕੰਪਨੀ ਦੀ ਭਾਲ ਚੋਂ ਆਪਣੇ ਸ਼ਹਿਰ ਦੀ ਸਭ ਤੋਂ ਵਧੀਆ ਮੂਵਿੰਗ ਕੰਪਨੀ ਸਭ ਤੋਂ ਪੁਰਾਣੀ ਨਾਲੇ ਐਚ ਕੇ ਮੂਵਰਸ ਦੀ ਟੀਮ ਨੂੰ ਤੁਸੀਂ ਜ਼ਰੂਰ ਯਾਦ ਰੱਖੋ ਪਿਛਲੇ ਤਕਰੀਬਨ ਇਹ 30 ਸਾਲਾਂ ਤੋਂ ਮੂਵਿੰਗ ਦਾ ਕੰਮ ਕਰ ਰਹੇ 30 ਈਅਰਸ ਵਾਹ ਸੋ ਤੁਸੀਂ ਇਹਨਾਂ ਨੂੰ ਯਾਦ ਰੱਖੋ 30 ਸਾਲ ਤੋਂ ਮੂਵਿੰਗ ਦਾ ਕੰਮ ਐਂਡ 416-516-524-6704 ਨੰਬਰ ਇਹਨਾਂ ਦਾ 416-524-6704 ਐਚ ਕੇ ਮੂਵਰਸ ਜੇ ਤੁਸੀਂ ਦੂਰ ਵੀ ਜਾ ਰਹੇ ਹੋ ਬਰੈਂਪਟਨ ਛੱਡ ਕੇ ਸਰੀ ਕੈਲਗਰੀ ਮੂਵ ਹੋ ਰਹੇ ਹੋ 416-500-4900
4: ਨਹੀਂ ਜਨਾਬ ਦੂਜੇ ਪਾਸੇ ਮੈਨੂੰ ਤੁਹਾਡੇ ਵਰਗਾ ਬੰਦਾ ਉੱਥੇ ਲੱਗਾ ਜੀ ਆਪਣੇ ਚਾਂਦਨੀ ਵਾਲੇ ਮੰਡਲ ਦਾ
0: ਨਹੀਂ ਨਹੀਂ ਮੈਂ ਚਾਂਦਨੀ ਤੇ ਹੈ ਹੀ ਨਹੀਂ ਸੀ ਭਾਜੀ ਵੀਕਐਂਡ ਤੇ
4: ਫਰਾਈਡੇ ਫਿਰ
0: ਨਹੀਂ ਨਹੀਂ ਮੈਂ ਨਹੀਂ ਤੁਸੀਂ ਕਿਤੇ ਕਿਸੇ ਹੋਰ ਨੂੰ ਦੇਖਿਆ ਹੋਊਗਾ ਮੈਂ ਹੈ ਨਹੀਂ ਸੀ ਮੈਂ ਫਰਾਈਡੇ ਨੂੰ ਤਾਂ ਮੈਂ ਸ਼ਹਿਰ ਚ ਨਹੀਂ ਸੀਗਾ ਮੈਂ ਕਿਤੇ ਬਾਹਰ ਸੀ
4: ਠੀਕ ਠੀਕ ਫਿਰ ਭੁਲੇਖਾ ਲੱਗ ਗਿਆ
0: ਹਾਂਜੀ
4: ਆਪਣੇ ਗੱਲ ਆ ਜੀ ਜਿਹੜੀ ਤੁਸੀਂ ਗੱਲ ਸ਼ੁਰੂ ਕੀਤੀ ਆ
0: ਹਾਂ
4: ਤੇ ਗੱਲ ਇੱਦਾਂ ਆ ਵੀ ਜੇ ਹੁਣ ਲੇਡੀ ਨਹੀਂ ਕੁਛ ਕਰਦੀ ਤਾਂ ਫਿਰ ਤਾਂ ਜੇ ਹਾਊਸ ਵਾਈਫ ਦਾ ਫਿਰ ਤਾਂ ਕੰਮ ਕਰਨਾ ਹੀ ਪੈਣਾ ਜੀ ਹਨਾ ਤੇ ਜੇ ਚਲੋ ਦੋਨੋਂ ਜੀ ਕੰਮ ਕਰਦੇ ਫਿਰ ਚਲੋ ਥੋੜਾ ਬਹੁਤ ਕੰਮ ਬੰਦਾ ਬਣ ਸਕਦਾ ਪਰ ਜੇ ਘਰੇ ਆ ਤਾਂ ਫਿਰ ਤਾਂ ਫੁੱਲ ਟਾਈਮ ਸਾਹਮਣੇ ਬਣਾ ਕੰਮ ਕਰ ਫਿਰ ਤਾਂ ਕੋਈ ਦੂਜੀ ਰਾਹ ਨੀ ਹੈਗੀ ਫਿਰ ਤਾਂ ਬੰਦਾ ਆਪਣੇ ਸਮਝ ਸਹੀ ਹੈ ਜੀ ਉਹਨੇ ਤਾਂ ਪੂਰੀ ਫੁੱਲ ਸਹੂਲਤ ਦਿੱਤੀ ਹੈ ਕਿ ਚਲੋ ਕਿਤੇ ਕੰਮ ਨੀ ਕਰਨਾ ਕੁਛ ਨੀ ਕਰਨਾ
0: ਸੋ ਫਿਰ ਜੇ ਲੇਡੀ ਹਾਊਸ ਵਾਈਫ ਹੈ ਉਹਨੂੰ ਆਪਣੇ ਹਸਬੈਂਡ ਤੋਂ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ ਵੀ ਇਹ ਵੀ ਘਰ ਦਾ ਕੰਮ ਥੋੜਾ ਬਹੁਤਾ ਕਰੇ
4: ਰੱਖਦੇ ਹੁੰਦੇ ਲੇਡੀਜ਼ ਉੱਦਾਂ ਵੀ ਹੈ ਨੀ ਭਾਜੀ
0: ਨਹੀਂ ਕਈ ਰੱਖਦੀਆਂ ਨੇ ਕਈ ਕਹਿੰਦੀਆਂ ਦੇਖ ਹੁਣ ਭਾਜੀ ਦੋ ਚਾਰ ਲੇਡੀਜ਼ ਆਈਆਂ ਉਹ ਕਹਿੰਦੀਆਂ ਕਿ ਦੇਖੋ ਕਿਸੇ ਬੰਦੇ ਨੂੰ ਕਹੋ ਕਿ ਉਹ ਸਾਡਾ ਕੰਮ ਕਰਕੇ ਦੇਖਣ ਘਰ ਵਾਲਾ ਸਾਰਾ ਦਿਨ
4: ਹਾਂਜੀ ਗੱਲ ਤਾਂ ਹੁੰਦਾ ਹਾਰਡ ਹੀ ਆ, ਔਖਾ ਨੀ ਹੈਗਾ, ਪਰ ਫਿਰ ਵੀ ਜੇ ਬੰਦੇ ਨੇ ਸਹੂਲਤ ਦਿੱਤੀ ਫਿਰ ਤਾਂ ਆਪਾਂ ਕਹਾਂਗੇ ਨਹੀਂ, ਸਤਿ ਸ੍ਰੀ ਅਕਾਲ, ਫਿਰ ਤਾਂ ਭਾਈ ਕੰਮ ਕਾਰ ਕਰੋ, ਬਿੱਲ ਲਾ ਕੇ ਕਰੋ, ਹੈ ਨਾ ਜੀ?
0: ਠੀਕ ਹੈ, ਚਲੋ ਦੇਖਦੇ ਹਾਂ, ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ, ਥੈਂਕਸ ਫੋਰ ਯੋਰ ਕਾਲ, ਤੇ ਸਭ ਦੀਆਂ ਕਾਲਸ ਲੈਂਦੇ ਆ, ਜਸ ਤੁਸੀਂ ਥੋੜਾ ਚਿਰ ਹੋਲਡ ਕਰੋ ਤੇ ਤੁਹਾਡੇ ਨਾਲ ਗੱਲਾਂ ਬਾਤਾਂ ਜ਼ਰੂਰ ਜ਼ਰੂਰ ਜ਼ਰੂਰ ਆਪਾਂ ਕੰਟੀਨਿਊ ਕਰਦੇ ਹਾਂ। ਨੰਬਰ ਹੈ ਆਪਣਾ 905-673-3337, ਕਾਲ ਹੋਲਡ ਤੇ 1-7-2-8-6-2-6-0-9-1-8-1-3-4-5-7 ਤੇ 1-3-6-3 ਪਲੀਜ਼ ਸਾਰੇ ਹੋਲਡ ਤੇ ਰੱਖੋ ਤੇ ਗੱਲਬਾਤ ਆਪਾਂ ਜ਼ਰੂਰ ਕਰਾਂਗੇ। ਇੱਕ ਮੈਂ ਜਾਣਕਾਰੀ ਤੁਹਾਨੂੰ ਜ਼ਰੂਰ ਦੇ ਦੇਵਾਂ ਕਿ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਅ ਜੀ ਹਾਜ਼ਰ ਨੇ। ਅਗਰ ਤੁਸੀਂ ਆਪਣੀ ਡਰੀਮ ਸੁਪਨਿਆਂ ਦੀ ਕਿਚਨ ਰੈਡੀ ਕਰਾਉਣੀ ਹੈ ਤਾਂ ਨਿਊ ਹਾਈਟਸ ਕਿਚਨ, ਬਹੁਤ ਹੀ ਖੂਬਸੂਰਤ ਕੰਮ ਜਸਪਾਲ ਭਾਅ ਜੀ ਹੁਣੇ ਕਰਦੇ ਨੇ, ਕਿਹੜਾ ਤੁਸੀਂ ਇਹਨਾਂ ਤੋਂ ਕੰਮ ਇੱਕ ਵਾਰ ਕਰਾ ਕੇ ਦੇਖੋ ਜਾਂ ਇਹਨਾਂ ਦਾ ਕੀਤਾ ਹੋਇਆ ਕੰਮ ਦੇਖ ਲਓ, ਤੁਸੀਂ ਆਪ ਕਹੋਗੇ ਯਾਰ ਭਾਈ ਸਾਨੂੰ ਚਾਹੀਦਾ ਕੰਮ ਤਾਂ ਬਿਲਕੁਲ ਜਿਹੜਾ ਤੁਸੀਂ ਇਹਨਾਂ ਦੇ ਘਰੇ ਕੀਤਾ ਉਦੋਂ ਦਾ ਚਾਹੀਦਾ। ਨਿਊ ਹਾਈਟਸ ਕਿਚਨ, ਕੈਬਨਿਟਸ, ਵੈਨਿਟੀਜ਼, ਕੋਈ ਵੀ ਕਾਊਂਟਰ ਟੌਪ ਆਦਿ ਤਾਂ ਨਿਊ ਹਾਈਟਸ ਕਿਚਨ। ਨੰਬਰ ਇੱਕ ਵਾਰ ਫਿਰ ਨੋਟ ਕਰ ਲਓ, 416-859-1920 ਤੇ ਕਾਲ ਕਰੋ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557 647-504-1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ। ਕਿਆ ਬਾਤ ਹੈ ਨਹੀਂ ਰੀਸਾ, ਪ੍ਰੋਗਰਾਮ ਹੈ ਪੰਜਾਬੀ ਦਾ, ਤੁਸੀਂ ਸਰਵੇ ਇੱਕ ਵਾਰ ਫਿਰ ਸਭ ਨੂੰ ਜੀ ਆਇਆਂ ਨੂੰ। ਪਹਿਲਾਂ ਵੀ ਇੱਕ ਬਹੁਤ ਹੀ ਖੂਬਸੂਰਤ ਗੀਤ ਅਸੀਂ ਤੁਹਾਡੇ ਲਈ ਪਲੇ ਕਰਕੇ ਹਟੇ ਹਾਂ ਤੇ ਕਿਆ ਕਮਾਲ ਦੇ ਰਿਵਿਊਜ਼ ਆ ਰਹੇ ਨੇ ਸਟੂਡੈਂਟ ਮਹਿਕਮਾ, ਬੜਾ ਹੀ ਪਿਆਰਾ ਗੀਤ, ਬਹੁਤ ਹੀ ਸੋਹਣਾ ਮੈਸੇਜ। ਅਮਰਦੀਪ ਦੇਵਗਨ ਜਿਨ੍ਹਾਂ ਨੇ ਪਹਿਲਾਂ ਵੀ ਸਟੂਡੈਂਟਸ ਦੇ ਹੱਕ ਦੇ ਵਿੱਚ ਬਹੁਤ ਸਾਰੇ ਗੀਤ ਗਾਏ ਨੇ, ਇੰਟਰਨੈਸ਼ਨਲ ਸਟੂਡੈਂਟ 1 and 2 ਵਰਗੇ ਜੋ ਬੜੇ ਮਕਬੂਲ ਹੋਏ, ਤੇ ਹੁਣ ਇੱਕ ਵਾਰ ਫਿਰ ਅਮਰਦੀਪ ਹੋਰਾਂ ਨੇ ਇੱਕ ਬੜਾ ਸ਼ਾਨਦਾਰ ਗਾਣਾ ਸਟੂਡੈਂਟ ਮਹਿਕਮਾ ਰਿਲੀਜ਼ ਕੀਤਾ, ਤੇ ਇੱਕ ਵਾਰ ਫਿਰ ਆਓ ਦੋ ਬੋਲ ਸੁਣ ਕੇ, ਫਿਰ ਅਮਰਦੀਪ ਨੂੰ ਵੈਲਕਮ ਕਰਦੇ ਹਾਂ। ਡੰਗਰਾਲਾ ਅੰਦਰ ਚੰਗਾ ਕਹਿੰਦੇ ਸੀ ਕਲਾ।

0: ਆਪਣੇ ਭੈਣਾਂ ਭਰਾਵਾਂ ਨੂੰ ਛੱਡ ਕੇ ਆਉਣਾ ਕੋਈ ਸੌਖੀ ਗੱਲ ਨਹੀਂ ਹੁੰਦੀ। ਤੇ ਅਮਰਦੀਪ ਦੇਵਗਨ ਇਸ ਗੀਤ ਦੇ ਸਿੰਗਰ ਰਾਈਟਰ ਸਾਡੇ ਨਾਲ ਲਾਈਨ ਤੇ ਜੁੜੇ ਨੇ। ਅਮਰਦੀਪ ਸਵਾਗਤ ਹੈ ਬ੍ਰਦਰ, ਵੈਲਕਮ।
1: ਹਾਂਜੀ ਵੀਰੇ, ਸਤਿ ਸ੍ਰੀ ਅਕਾਲ ਜੀ।
0: ਅਮਰ ਜੀ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ, ਤੇ ਤੁਸੀਂ ਇੰਟਰਨੈਸ਼ਨਲ ਸਟੂਡੈਂਟ 1 ਐਂਡ 2 ਤੇ ਨਾਲ ਹੁਣ ਸਟੂਡੈਂਟ ਮਹਿਕਮਾ ਵੀ ਰਿਲੀਜ਼ ਕੀਤਾ, ਤੁਸੀਂ ਕਿਉਂ ਜ਼ਰੂਰੀ ਸਮਝਦੇ ਹੋ ਵੀ ਸਟੂਡੈਂਟਸ ਦੇ ਹੱਕਾਂ ਦੇ ਵਿੱਚ ਗਾਣੇ ਜ਼ਰੂਰ ਰਿਲੀਜ਼ ਕਰਨੇ ਚਾਹੀਦੇ ਨੇ?
1: ਵੀਰੇ ਪਹਿਲਾਂ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਫਿਰ ਜਿਹੜੀ ਗੱਲ ਆ ਸਟੂਡੈਂਟ ਮਹਿਕਮੇ ਵਾਲੀ ਆ ਗਈ ਨਾ, ਮਤਲਬ ਸਟੂਡੈਂਟ ਦੇ ਸੰਬੰਧ ਚ ਗਾਣੇ ਕੱਢਣ ਵਾਲੀ, ਇਹ ਜਿਵੇਂ ਆਪਾਂ ਪਹਿਲਾਂ ਇੱਕ ਦੋ ਗਾਣੇ ਕਰਤੇ, ਪਹਿਲਾ ਗਾਣਾ ਸੈਕੰਡ ਆਉਣ ਵਾਸੀਆਂ ਅੱਖਾਂ ਚ ਨੀਂਦ ਰੜਕੇ ਤੇ ਮਿਲਦਾ ਨੀ ਟਾਈਮ ਸੌਣ ਦਾ, ਫਿਰ ਉਸ ਤੋਂ ਬਾਅਦ ਦੇ ਵਿੱਚ ਕਾਮਯਾਬ ਹੋ ਗਿਆ, ਫਿਰ ਆ ਹੁਣ ਕੋਈ ਹਜੇ ਪਲਾਨ ਚ ਹੈ ਨੀ ਸੀ, ਕਿਤੇ ਨਾ ਕਿਤੇ ਅਨਕੋਨਸ਼ੀਅਸਲੀ ਜਾਂ ਕੌਂਸ਼ੀਅਸਲੀ ਕਹਿ ਲਈਏ ਵੀ ਦਿਮਾਗ ਚ ਸੀ ਗੱਲ ਇਹ। ਫਿਰ ਅਸੀਂ ਇੱਕ ਵਾਰੀ ਕਰਵਾਇਆ ਸ਼ੋਅ, ਹੁਣ ਪਿੱਛੇ ਜੇ ਸ਼ੋਅ ਕਰਾਇਆ, ਤੇ ਸ਼ੋਅ ਕਰਾਉਣ ਤੋਂ ਬਾਅਦ ਚ ਮਤਲਬ ਸਾਨੂੰ ਫੀਲ ਹੋਇਆ ਬਹੁਤ ਵੀ ਕਿਉਂ ਨੀ ਵਿਕ ਰਿਹਾ, ਜ਼ੋਰ ਬਹੁਤ ਜ਼ਿਆਦਾ ਲੱਗ ਰਿਹਾ, ਆਰਟਿਸਟ ਬਹੁਤ ਵੱਡਾ, ਤੇ ਉਹ ਫਿਰ ਕਿਤੇ ਨਾ ਕਿਤੇ ਸਾਨੂੰ ਸਾਰਿਆਂ ਕੋਲ ਸਪੋਂਸਰ ਕੋਲੋਂ ਵੀ ਆਪਸ ਦੇ ਵਿੱਚ ਵੀ ਇਹੀ ਗੱਲਾਂ ਵੀ ਸਟੂਡੈਂਟ ਹੈ ਨੀ, ਸਟੂਡੈਂਟਾਂ ਕਰਕੇ ਇਹ ਚੀਜ਼ ਹੋ ਰਹੀ ਹੈ, ਘੱਟ ਸਟੂਡੈਂਟ ਆ। ਫਿਰ ਲੱਗਿਆ ਬਈ ਯਾਰ, ਮਤਲਬ ਉਹ ਜਿਵੇਂ ਆਪਣੇ ਬੱਚੇ ਹੁੰਦੇ ਆ, ਬੱਚਿਆਂ ਵਾਂਗੂ ਘਰ ਦੇ ਜਿਵੇਂ ਜਵਾਕਾਂ ਨੂੰ ਗਾਲਾਂ ਵੀ ਦੇ ਦਿੰਦੇ, ਪਿਆਰ ਵੀ ਕਰਦੇ ਆ, ਉਵੇਂ ਸਟੂਡੈਂਟ ਸੀ, ਉਹਨਾਂ ਨੂੰ ਗਾਲਾਂ ਵੀ ਮਿਲ ਜਾਂਦੀਆਂ ਸੀ, ਤੇ ਉਹ ਖਿੱਚੀ ਵੀ ਫਿਰਦੇ ਸੀ ਕੰਮ, ਪਿਆਰ ਵੀ ਸਾਰੇ ਕਰਦੇ ਸੀ, ਫਿਰ ਇਹ ਕੁਦਰਤੀ ਗਾਣਾ ਬਸ ਇਸੇ ਤਰ੍ਹਾਂ ਬਣ ਗਿਆ।
0: ਕਿਉਂਕਿ ਦੇਖੋ ਜ਼ਿਆਦਾਤਰ ਨਾ ਇੱਕ ਆਰਟਿਸਟ ਹੈ ਉਹਨੂੰ ਹੁੰਦਾ ਕਿ ਅਸੀਂ ਬਈ ਕੋਈ ਕਮਰਸ਼ਲ ਗੀਤ ਕਰਨਾ, ਖਾਸ ਤੌਰ ਤੇ ਅੱਜ ਕੱਲ ਜੋ ਦੌਰ ਚੱਲ ਰਿਹਾ ਵੀ ਅਸੀਂ ਉਦੋਂ ਦੇ ਗਾਣੇ ਕਰਨੇ, ਬਟ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਤੁਸੀਂ ਇੱਕ ਇਨੀਸ਼ੀਏਟਿਵ ਲਿਆ, ਨਹੀਂ ਤਾਂ ਹਰੇਕ ਬੰਦਾ ਕਹਿੰਦਾ ਯਾਰ ਅਸੀਂ ਮਿਊਜ਼ਿਕ ਵੀ ਕਰਾਵਾਂਗੇ, ਉਹ ਤੇ ਪੈਸਾ ਲਾਵਾਂਗੇ, ਵੀਡੀਓ ਵੀ ਏਡੀ ਵੱਡੀ ਕਰਾਂਗੇ, ਬਟ ਫਿਰ ਵੀ ਤੁਸੀਂ ਮਿਹਨਤ ਕੀਤੀ, ਇਨੀਸ਼ੀਏਟਿਵ ਲਿਆ, ਤੇ ਬੜੀ ਵੱਡੀ ਗੱਲ ਹੁੰਦੀ ਹੈ ਕਿ ਕੁਝ ਵੱਖਰਾ ਕਰਨਾ, ਸੋ ਤੁਹਾਨੂੰ ਇਸ ਚੀਜ਼ ਲਈ ਪਹਿਲਾਂ ਤਾਂ ਮੁਬਾਰਕਾਂ ਵੀ ਅਸੀਂ ਦਿੰਦੇ ਹਾਂ।
1: ਥੈਂਕ ਯੂ ਵੀਰੇ, ਬਹੁਤ ਧੰਨਵਾਦ ਜੀ, ਤੇ ਇਹਦੇ ਨਾਲ ਵਧੀਆ ਰੱਬ ਦੀ ਮਿਹਰ ਨਾਲ ਐਪਰੀਸ਼ੀਏਸ਼ਨ ਵੀ ਵਧੀਆ ਆ ਰਹੀ ਹੈ, ਸਾਰੇ ਜਾਣੇ ਲਾਈਕ ਕਰਦੇ, ਪਸੰਦ ਕਰ ਰਹੇ ਚੀਜ਼ ਨੂੰ, ਤੇ ਉਹ ਬਸ ਮਤਲਬ ਸੱਚੇ ਜੇ ਸਾਫ ਜੇ ਮਨ ਨਾਲ ਬਣਾਇਆ ਸੀ, ਤੇ ਉਵੇਂ ਹੀ ਸਾਫ ਜੇ ਮਨ ਵਾਲੇ ਸਾਰੇ ਜਾਣੇ ਉਸ ਨੂੰ ਪਸੰਦ ਕਰ ਰਹੇ ਆ।
0: ਨਹੀਂ ਥਿੰਕ, ਨਾਲੇ ਪਤਾ ਕੀ ਅਮਰਦੀਪ, ਤੁਹਾਡੇ ਮੂੰਹੋਂ ਇਦਾਂ ਦੇ ਗੀਤ ਜੱਚਦੇ ਵੀ ਆ ਕਿਉਂਕਿ ਤੁਸੀਂ ਵੀ ਉਹ ਸਟਰਗਲ ਦੇਖੀ ਹੈ, ਤੁਸੀਂ ਉਹ ਮਿਹਨਤ ਕੀਤੀ ਹੈ, ਤੇ ਤੁਸੀਂ ਹੁਣ ਬੜੇ ਸਕਸੈਸਫੁਲ ਬਿਜ਼ਨਸ ਪਰਸਨ ਵੀ ਹੋ, ਆਰਟਿਸਟ ਵੀ ਹੋ, ਸੋ ਆਈ ਥਿੰਕ ਤੁਹਾਡੇ ਲਈ ਇਹ ਵੀ ਹੈ ਯਾਰ ਕਿ ਮੈਂ ਖੁਦ ਇਸ ਦੌਰ ਚੋਂ ਲੰਘਿਆ।
1: ਬਿਲਕੁਲ, ਹਾਂਜੀ ਹਾਂਜੀ, ਇਹੀ ਬਸ ਜਿਹੜੇ ਮੈਂ ਦੱਸਿਆ ਵੀ ਕਿਤੇ ਨਾ ਕਿਤੇ ਦਿਮਾਗ ਦੇ ਵਿੱਚ ਆਪਣੀ ਅਟੈਚਮੈਂਟ ਉਹੀ ਹੁੰਦੀ ਆ, ਉਹ ਬਸ ਉਹਦੇ ਵਿੱਚੋਂ ਕੁਛ ਨਾ ਕੁਛ ਉਪਜ ਜਾਂਦਾ ਵੀ ਜਦੋਂ ਆਪਾਂ ਉਸ ਦੌਰਾਂ ਦੇ ਵਿੱਚੋਂ ਲੰਘਦੇ ਹਾਂ ਤੇ ਦੇਖ ਕੇ ਐਂ ਲੱਗਦਾ, ਤੇ ਹਾਂਜੀ ਮੇਰੇ ਕਾਰਨ ਇਹੀ ਕਿਤੇ ਨਾ ਕਿਤੇ ਦਿਮਾਗ ਦੇ ਵਿੱਚ ਚੀਜ਼ ਗੱਲ ਹੁੰਦੀ ਆ ਜੀ।
0: ਤੇ ਤੁਸੀਂ ਇੱਕ ਗੱਲ ਜ਼ਰੂਰ ਹੈ ਕਿ ਲੰਡਨ ਦਾ ਨਾਮ ਬੜਾ ਰੋਸ਼ਨ ਕਰ ਰਹੇ ਹੋ, ਜਿੱਥੇ ਵੀ ਲੰਡਨ ਦੀ ਗੱਲ ਹੁੰਦੀ ਹੈ ਨਾਲ ਅਮਰਦੀਪ ਦਾ ਵੀ ਨਾਂ ਜ਼ਰੂਰ ਆਉਂਦਾ।
1: ਬਸ ਕੁਦਰਤੀ ਵੀਰੇ, ਚਲੋ ਆਪਦੇ ਵੱਲੋਂ ਮਿਹਨਤ ਕਰ ਰਹੇ ਹਾਂ।
0: ਤੁਸੀਂ ਇਹ ਜਿਹੜੀ ਵੀਡੀਓ ਹੈ ਸਾਰੀ ਦੀ ਸਾਰੀ ਆਪਾਂ ਲੰਡਨ ਦੇ ਵਿੱਚ ਹੀ ਤੁਸੀਂ ਸ਼ੂਟ ਕੀਤੀ?
1: ਹਾਂਜੀ ਵੀਰੇ, ਇਹ ਸਾਰਾ ਪਾਰਟੀ ਦਾ ਜਿਹੜਾ ਲੰਡਨ ਦੇ ਵਿੱਚ ਕੀਤਾ ਹੈਗਾ।
0: ਤੇ ਇਸ ਦਾ ਮਿਊਜ਼ਿਕ ਥੋੜਾ ਦੱਸੋ ਕਿਹਨੇ ਕੀਤਾ ਹੈਗਾ, ਤੇ ਵੀਡੀਓ ਤਾਂ ਆਈ ਥਿੰਕ ਤੁਹਾਡੀ ਆਪਦੀ ਹੀ ਕੰਪਨੀ ਹੈ?
1: ਹਾਂਜੀ, ਵੀਡੀਓ ਆਪਣੀ ਕੰਪਨੀ ਆ, ਤੇ ਮਿਊਜ਼ਿਕ ਕੀਤਾ ਹੈਗਾ ਇੱਥੇ ਦਾ ਕਲਾਕਾਰ ਸਟੂਡੀਓ ਆ, ਮੁੰਡਾ ਬ੍ਰੈਂਪਟਨ ਹੀ ਆ, ਤੇ ਮਤਲਬ ਅਸੀਂ ਸਾਰੀ ਇੱਕੋ ਜਿਹੀ ਆ ਅਸੀਂ ਹਜੇ, ਕਿਉਂਕਿ ਸਟਰਗਲ ਹੀ ਕਰ ਰਹੇ ਹਾਂ ਇਸ ਲਾਈਨ ਦੇ ਵਿੱਚ, ਤੇ ਆਪਣੇ ਜਿਹੜੇ ਚਲੋ ਆਪਦੇ ਬਿਜ਼ਨਸ ਕੰਮ ਕਿਤੇ ਹੋਰ ਚੱਲੀ ਜਾਂਦੇ ਆ, ਪਰ ਆਪਣਾ ਇਧਰਲੇ ਪਾਸੇ ਚੱਲ ਰਿਹਾ, ਤੇ ਸਾਰਿਆਂ ਦੇ ਹੀ ਉਵੇਂ ਉਹ ਬਾਈ ਹੁਣੇ ਇੱਥੇ ਹੈਗੇ ਆ, ਤੇ ਉਹ ਵੀ ਮਤਲਬ ਪੈਸ਼ਨ ਦੇ ਨਾਲ ਕੰਮ ਕਰਦੇ ਆ, ਆਪਾਂ ਨੂੰ ਐਂ ਹੁੰਦਾ ਵੀ ਜਿਹੜਾ ਵਧੀਆ ਮਿਹਨਤ ਨਾਲ ਕੰਮ ਕਰੇ ਤੇ ਫਿਰ ਉਹਦੇ ਨਾਲ ਕਰਨ ਦਾ ਸਵਾਲ
0: ਨਹੀਂ। ਤੇ ਨਾਲੇ ਦੇਖੋ ਇਹ ਵੀ ਗੱਲ ਹੈ ਕਿ ਜਦੋਂ ਨਾ ਤੁਸੀਂ ਲਾਈਕ ਮਾਈਂਡਡ ਲੋਕਾਂ ਨਾਲ ਕੰਮ ਕਰਦੇ ਹੋ, ਕੰਮ ਨਹੀਂ ਲੱਗਦਾ ਉਸ ਸਗਾ ਤੇ ਤੁਸੀਂ ਇੰਜੋਏ ਕਰਦੇ ਹੋ, ਇੱਕ ਤੁਹਾਡਾ ਕਹਿ ਲਓ ਕਿ ਪੈਸ਼ਨ ਪ੍ਰੋਜੈਕਟ ਬਣ ਜਾਂਦਾ, ਤੇ ਬੜੀ ਕਮਾਲ ਦੀ ਗੱਲ ਇਹ ਹੈ ਕਿ ਇਹ ਗੀਤ ਤੁਸੀਂ ਲਿਖਿਆ ਵੀ ਖੁਦ ਆਪ ਹੈ, ਇਹ ਕਦੋਂ ਕੁ ਲਿਖਿਆ ਤੇ ਕਿਵੇਂ ਇਹ ਜੋ ਖਿਆਲ ਹੈ ਤੁਹਾਡੇ ਮਨ ਚ ਆਇਆ?
1: ਇਹ ਤਾਂ ਵੀਰੇ ਮਤਲਬ ਨਹੀਂ ਤਾਂ ਨਾ ਆਪਣੇ ਜਿਹੜੇ ਗਾਣੇ ਉਹ ਹੋਰ ਜਿਹੜੇ ਬਣੇ ਪਏ ਉਹਨਾਂ ਨੂੰ ਕੀ ਟਾਈਮ ਬਹੁਤ ਲੱਗ ਜਾਂਦਾ, ਜਦੋਂ ਇੱਥੇ ਆਪਣੇ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਕਰਦੇ ਹਾਂ ਤੇ ਲੇਟ ਹੋ ਜਾਂਦਾ ਕੰਮ। ਇਹ ਸਾਡਾ ਪਹਿਲਾ ਹੀ ਗਾਣਾ ਸੀ ਜਿਹੜਾ ਮੈਨੂੰ ਲੱਗਦਾ ਵੀ ਅਸੀਂ ਮਤਲਬ ਸਾਡਾ ਜਿਹੜਾ ਸ਼ੋਅ ਸੀਗਾ ਉਹ ਜੂਨ ਦੇ ਵਿੱਚ ਸੀਗਾ, 24 ਜੂਨ ਨੂੰ, ਬਸ ਉਦੋਂ ਨੂੰ ਦਿਮਾਗ ਚ ਆਈਡੀਆ ਆਇਆ ਸੀ ਤੇ ਜੁਲਾਈ ਚ ਗਾਣਾ ਲਿਖਿਆ ਸੀਗਾ, ਤੇ ਅਗਸਤ ਚ ਇਹ ਗਾਣਾ, ਫਿਰ ਜਿਹੜਾ ਮਹੀਨੇ ਦੇ ਵਿੱਚ ਹੀ ਸਾਰਾ ਕੁਛ ਇਹਦਾ ਕੁਦਰਤੀ ਹੋ ਗਿਆ।
0: ਕਿਆ ਬਾਤ,
1: ਮੈਂ ਤਾਂ ਆਪ ਹੈਰਾਨ ਸੀ ਇਸ ਚੀਜ਼ ਤੇ ਬਈ ਇਹ ਕਿਵੇਂ ਹੋ ਗਿਆ।
0: ਨਹੀਂ ਨਹੀਂ, ਜਿਹੜੀਆਂ ਵਧੀਆ ਚੀਜ਼ਾਂ ਨੇ ਇਹਨਾਂ ਨੂੰ ਕੋਈ ਟਾਈਮ ਨਹੀਂ ਲੱਗਦਾ, ਉਹ ਫਿਰ ਨਾਲ ਦੀ ਨਾਲ ਹੋ ਜਾਂਦੀਆਂ, ਪਤਾ ਨਹੀਂ ਲੱਗਦਾ। ਸੋ ਸਟੂਡੈਂਟ ਮਹਿਕਮਾ ਅਮਰਦੀਪ ਦੇਵਗਨ ਹੋਰਾਂ ਦੀ ਆਵਾਜ਼ ਦੇ ਵਿੱਚ, ਤੁਸੀਂ ਯੂਟਿਊਬ ਤੇ ਜਾਓਗੇ ਸਟੂਡੈਂਟ ਮਹਿਕਮਾ ਸਰਚ ਕਰੋ ਤੇ ਅਮਰਦੀਪ ਦੇਵਗਨ ਦੇ ਯੂਟਿਊਬ ਚੈਨਲ ਤੇ ਇਹ ਗੀਤ ਸਾਰੇ ਸੁਣੋ, ਆਪਣੇ ਯਾਰਾਂ ਦੋਸਤਾਂ ਪਰਿਵਾਰਾਂ ਨਾਲ ਸ਼ੇਅਰ ਵੀ ਜ਼ਰੂਰ ਕਰੋ। ਤੇ ਅਮਰਦੀਪ ਮੈਂ ਚਾਹੁੰਦਾ ਕਿ ਇਹਦੇ ਦੋ ਬੋਲ ਪਲੀਜ਼ ਤੁਸੀਂ ਆਪਣੇ ਮੂੰਹੋਂ ਵੀ ਸੁਣਾ ਦਿਓ।
1: ਹਾਂਜੀ ਜ਼ਰੂਰ ਵੀਰੇ, ਇਹਦੀ ਮੈਂ ਇੱਕ ਹੋਰ ਗੱਲ, ਜਿਵੇਂ ਆਪਾਂ ਕੁਛ ਵੀ, ਜਿਵੇਂ ਪਹਿਲਾਂ ਮੇਰੇ ਕੁਛ ਕੀਤਾ ਇੰਟਰਨੈਸ਼ਨਲ ਸਟੂਡੈਂਟ ਜਾਂ ਕੋਈ ਵੀ ਤਾਂ ਪਿੱਛੇ ਲਿਖਣਾ ਪੈਂਦਾ ਅਮਰਦੀਪ ਦੇਵਗਨ, ਇਹਦੇ ਚੋਂ ਕੁਦਰਤੀ ਉਹ ਨਾਮ ਹੀ ਉਹ ਜਿਹਾ, ਜਦੋਂ ਸਟੂਡੈਂਟ ਮਹਿਕਮਾ ਲਿਖਦੇ ਆ ਉਹ ਪਤਾ ਨੀ ਸ਼ਾਇਦ ਮੈਨੂੰ ਹੀ ਦੱਸਦਾ, ਉਹ ਇਕੱਲਾ ਸਟੂਡੈਂਟ ਮਹਿਕਮੇ ਦੇ ਵਿੱਚ ਉਹ ਆ ਜਾਂਦਾ। ਇੱਕ ਗਾਣੇ ਤੋਂ ਪਹਿਲਾਂ ਮੈਂ ਮਾੜੀ ਜਿਹੀ ਕ੍ਰਿਕਲੀ ਛੋਟੀ ਜਿਹੀ ਗੱਲ, ਮੈਂ ਹੋਰ ਤੁਹਾਡਾ ਧੰਨਵਾਦ, ਤੁਹਾਡਾ ਅੰਕਲ ਜੀ ਹੋਣਾ ਦਾ ਬਹੁਤ ਧੰਨਵਾਦ ਤੁਹਾਡਾ ਵੀ। ਇੱਕ ਵੀਰੇ ਜਦੋਂ ਇਹ ਗਾਣਾ ਲਿਖਿਆ ਨਾ, ਤਾਂ ਉਹ ਕੀ ਆ, ਸਾਡੇ ਜਿਹੜੇ ਆਪਣੇ ਬੱਚੇ ਆ ਘਰੇ, ਮੈਨੂੰ ਐਂ ਹੁੰਦਾ ਵੀ ਜਦੋਂ ਲਿਖਦੇ ਆ, ਸੋਰੀ ਮੈਂ ਤੁਹਾਡਾ ਬਾਹਲਾ ਟਾਈਮ ਨੀ ਲੈਂਦਾ,
0: ਦੇਖੋ ਟਾਈਮ ਤੁਹਾਡਾ ਹੀ ਹੈ, ਕੋਈ ਗੱਲ ਨੀ, ਦੱਸੋ ਜ਼ਰੂਰ।
1: ਤੇ ਉਹ ਮੈਨੂੰ ਐਂ ਹੁੰਦਾ ਵੀ ਜਦੋਂ ਸਾਡੇ ਵੀ ਜਵਾਕ ਘਰੇ ਬੱਚੇ ਨੂੰ, ਉਹ ਗਾਣੇ ਸਾਰੇ ਰਟੇ ਪਏ ਆ ਉਹਨਾਂ ਨੂੰ, ਤੇ ਇਹਦੇ ਵਿੱਚ ਇੱਕ ਵਰਡਿੰਗ ਆ, ਇੱਕ ਲਾਈਨ ਇਹਦੇ ਚ ਆਉਂਦੀ ਆ ਕਿ ਜਿਹੜੇ ਸਾਨੂੰ ਭੰਡਦੇ ਸੀ ਹੁਣ ਕਹਿਣ ਕੇ ਮੈਥ ਕੋਈ ਹੱਦ ਲਵੋ, ਕੱਲ ਸੁਣਿਆ ਮੈਂ ਉਹੀ ਕਹਿੰਦੇ ਫੇਰ ਸਟੂਡੈਂਟ ਸੱਦ ਲਵੋ, ਵੇਖ ਕੇ ਸਾਨੂੰ ਕਹਿੰਦੇ ਸੀ ਜੋ ਫਿਰਦੀ ਸਾਰੀ ਗੰਦੀ ਲਾਲ, ਤੇ ਉਹਦੇ ਵਿੱਚ ਜਿਹੜਾ ਹੁਣ ਸਾਰੀ ਚੀਜ਼ ਆ, ਇੱਥੇ ਇੱਕ ਗਾਲ ਵਾਲਾ ਵਰਡ ਵੀ ਵਿੱਚ ਐਡ ਹੁੰਦਾ ਸੀ ਕਿਤੇ ਨਾ ਕਿਤੇ, ਓਬਵੀਅਸ ਮਤਲਬ ਸਿੱਧਾ ਹੀ ਸੀਗਾ ਉਹ ਐਡ ਹੁੰਦਾ ਸੀ, ਪਰ ਉਹ ਮੈਂ ਕਿਹਾ ਵੀ ਉਹ ਚੱਲਦਾ ਮੈਂ ਪਾ ਵੀ ਸਕਦਾ ਸੀ, ਪਰ ਜੇ ਉਹ ਪਾਉਂਦਾ ਮੈਂ ਤੇ ਉਹ ਬੱਚਿਆਂ ਨੇ ਜਿਹਨੇ ਸੁਣਨਾ ਸੀ ਤੇ ਉਹ ਪੁੱਛਣਾ ਸੀ ਉਹਨਾਂ ਨੇ ਇਹ ਕੀ ਚੀਜ਼ ਆ, ਤੇ ਉਸੇ ਕਰਕੇ ਫਿਰ ਆਏ ਜਿਹੜੀ ਚੀਜ਼ ਵੀ ਆਪਾਂ ਵਿੱਚ ਉਹਦੇ ਚ ਲਿਖੀਏ, ਚੁਣ ਚੁਣ ਕੇ ਵਧੀਆ ਸ਼ਬਦ ਲਿਖੇ ਜਾਣ।
0: ਤੇ ਅਮਰਦੀਪ ਜੇ ਉਹ ਗਾਲ ਹੁੰਦੀ ਫਿਰ ਸਾਡੇ ਤੋਂ ਰੇਡੀਓ ਤੇ ਵੀ ਨਹੀਂ ਸੀ ਲੱਗਣਾ, ਚੰਗਾ ਹੋਇਆ ਨਹੀਂ ਪਾਇਆ।
1: ਹਾਂਜੀ ਹਾਂਜੀ ਹਾਂਜੀ
0: ਹਾਂਜੀ,
1: ਤੇ ਚਲੋ ਮੈਂ ਤੈਨੂੰ ਥੋੜਾ ਸੁਣਾਉਣਾ। ਕਹਿੰਦੇ ਸੀ ਖਲਾਰਾ ਪਾਉਂਦੇ ਆਏ, ਉੱਚੀ ਗਾਣੇ ਲਾਉਂਦੇ ਆਏ, ਇੱਥੇ ਕਾਤੋਂ ਆਉਂਦੇ ਆ, ਹੁਣ ਹੋਇਆ ਯਾਰ ਰਿਲਾਈਜ਼ ਵੇਖ ਕੇ, ਉਹ ਸੀ ਯਾਰ ਕਨੇਡਾ ਦਾ ਸਟੂਡੈਂਟ ਮਹਿਕਮਾ, ਸਟੂਡੈਂਟ ਮਹਿਕਮਾ ਜਿੰਦਾਬਾਦ, ਸਟੂਡੈਂਟ ਮਹਿਕਮਾ ਜਿੰਦਾਬਾਦ, ਸੀ ਚੱਕੀ ਫਿਰਦਾ ਮੋਢਿਆਂ ਤੇ ਜੋ ਕੱਲਾ ਹੀ ਭਾਰ ਕਨੇਡਾ ਦਾ ਸਟੂਡੈਂਟ।

0: ਸੋ ਸਾਰੇ ਸਪੋਰਟ ਕਰੋ, ਸੁਣੋ ਜ਼ਰੂਰ ਤੇ ਅਮਨਦੀਪ ਇੱਕ ਵਾਰ ਫਿਰ ਤੁਹਾਨੂੰ, ਤੁਹਾਡੀ ਫੈਮਿਲੀ ਨੂੰ, ਤੁਹਾਡੇ ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ।
1: ਥੈਂਕ ਯੂ ਵੀਰੇ, ਬਹੁਤ ਧੰਨਵਾਦ ਜੀ ਤੁਹਾਡਾ ਤੇ ਸਾਰੇ ਸਰੋਤਿਆਂ ਦਾ, ਬਹੁਤ ਧੰਨਵਾਦ।
0: ਥੈਂਕ ਯੂ ਵੀਰੇ, ਥੈਂਕ ਯੂ, ਬਹੁਤ ਸ਼ੁਕਰੀਆ। ਵੈਰੀ ਗੁੱਡ ਪ੍ਰੋਗਰਾਮ ਪੰਜਾਬੀ ਦਾ ਤੁਸੀਂ ਸੁਣ ਰਹੇ ਹੋ ਤੇ ਇੱਕ ਮੈਸੇਜ ਤੁਹਾਨੂੰ ਦੇ ਦਈਏ ਬਈ, ਅਸੀਂ ਸਮਰ ਹੈ, ਮੈਨੂੰ ਪਤਾ ਅੱਜ ਮੌਸਮ ਥੋੜਾ ਜਿਹਾ ਖਰਾਬ ਸੀਗਾ, ਬਟ ਟੀ ਡੋਟ ਵਾਟਰ ਟੈਕਸੀ ਵਾਲੇ ਤੁਹਾਨੂੰ ਸੱਦਾ ਦੇ ਰਹੇ ਆ, ਕੱਲ ਨੂੰ ਮੌਸਮ ਸੋਹਣਾ, ਥਰਸਡੇ ਫਰਾਈਡੇ ਸੈਟਰਡੇ ਸੰਡੇ ਮੰਡੇ ਟਿਊਜ਼ਡੇ ਬਹੁਤ ਖੂਬਸੂਰਤ ਮੌਸਮ ਹੈ, ਸੈਂਟਰ ਆਈਲੈਂਡ ਜਾਓ ਆਪਣੀ ਪ੍ਰਾਈਵੇਟ ਪਾਣੀ ਵਾਲੀ ਟੈਕਸੀ ਤੇ। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲੈਂਡਸ ਪੁਆਇੰਟ, ਤਾਂ ਲੈ ਕੇ ਜਾਓ ਟੀ ਡੋਟ ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨ ਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡੋਟ ਵਾਟਰ ਟੈਕਸੀ। ਟੀ ਡੋਟ ਵਾਟਰ ਟੈਕਸੀ ਦੀ ਡੋਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡੋਟ ਵਾਟਰ ਟੈਕਸੀ 6473708368। ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡੋਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡੋਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਓਕੇ, ਸੋਰੀ, ਬਹੁਤ ਚਿਰ ਤੋਂ ਕੁਝ ਸੱਜਣ ਹੋਲਡ ਤੇ ਆ। 1728, ਹੈਲੋ।
2: ਹਾਂਜੀ, ਸਤਿ ਸ਼੍ਰੀ ਅਕਾਲ ਵੀਰੇ।
0: ਸਤਿ ਸ਼੍ਰੀ ਅਕਾਲ ਵੀਰੇ, ਕਿੱਦਾਂ, ਕਿਵੇਂ ਹੋ?
2: ਵਧੀਆ, ਤੁਸੀਂ ਇੱਕ ਸੁੱਤਾ ਜਿਹਾ ਟੌਪਿਕ ਹੀ ਲਿਆ, ਪਰ ਆਪਣਾ ਵਿਊ ਪੁਆਇੰਟ ਦੇਣਾ ਹੀ ਪੈਣਾ। ਬੰਦਾ ਵੀ ਬੰਦਾ ਕਰੇ ਕੀ ਯਾਰ, ਇੱਥੇ ਯਾਰ ਘਰ ਵਾਲੀਆਂ ਦਬਕੇ ਬਹੁਤ ਮਾਰਦੀਆਂ,
0: ਦਬਕੇ ਬਹੁਤ ਮਾਰਦੀਆਂ। ਕੀ, ਕਿੱਦਾਂ ਦੇ ਦਬਕੇ?
2: ਆ ਬਸ ਦਬਕੇ ਚੱਲਦੇ ਰਹਿੰਦੇ, ਆਹ ਨੀ ਕੀਤਾ, ਉਹ ਨੀ ਕੀਤਾ, ਤੁਸੀਂ ਇੱਧਰ ਹੋ ਗਏ। ਪਰ ਚਲੋ ਜੇ ਸੀਰੀਅਸ ਨੋਟ ਤੇ ਗੱਲ ਕਰੀਏ ਨਾ, ਮੈਨੂੰ ਲੱਗਦਾ ਇਹਨਾਂ ਚ ਨਾ ਕਮਿਊਨੀਕੇਸ਼ਨ ਗੈਪ ਆ। ਗੱਲ ਬਿਲਕੁਲ ਠੀਕ ਹੈ ਵੀ ਦੂਜੇ ਦਾ ਕੰਮ ਸੌਖਾ ਲੱਗਦਾ ਹੁੰਦਾ, ਪਰ ਮੈਂ ਥੋੜਾ ਜਿਹਾ ਐਡ ਕਰੂੰਗਾ। ਦੇਖੋ ਮੈਂ ਵੀ ਕਰ ਕੁਰ ਦਿੰਦਾ ਘਰ ਦੇ ਕੰਮ, ਏਦਾਂ ਦੀ ਗੱਲ ਨੀ, ਪਰ ਜੇ ਹੁਣ ਬੰਦਾ ਨਾ ਬਾਹਰੋਂ ਆਇਆ ਨੂੰ ਪਾਣੀ ਪੁਣੀ ਮਿਲ ਜੇ, ਉਹ 10-15 ਮਿੰਟ ਇਕੱਲੇ ਨੂੰ ਬੈਠੇ ਰਹਿਣ ਦੋ, 10-15 ਮਿੰਟ ਨਾ ਬੰਦੇ ਨੂੰ ਆਪਣੇ ਆਪ ਨਾ ਦਿਖਣ ਲੱਗ ਜਾਂਦਾ ਵੀ ਹਾਂਜੀ ਵੀ ਘਰ ਚ ਆਪਣੀ ਲੋੜ ਹੈਗੀ ਆ। ਬੰਦਾ ਆਪੇ ਉੱਠ ਕੇ ਕਾਮਨ ਸੈਂਸ ਨਾਲ ਹੀ ਕੰਮ ਕਰਾਉਣ ਲੱਗ ਜਾਂਦਾ, ਪਰ ਉਹ ਜਿਵੇਂ ਉਹ ਗਾਣਾ ਨੀ ਹੈਗਾ ਵੀ ਪਿਆਰ ਨਾਲ ਚਾਹੇ ਜਾਣ ਵੀ ਲੈ ਲੋ ਬੋਲਣਾ ਸਹਿੰਦੇ ਤਿੱਖੇ, ਗੱਲ ਉੱਥੇ ਅੜ ਜਾਂਦੀ ਆ ਕੇ। ਜੇ ਹੁਣ ਕੋਈ ਬੰਦਾ ਨਾ ਤੁਹਾਡੇ ਪਿੱਛੇ ਹੀ ਬਰਛੇ ਲੈ ਕੇ ਪੈ ਜਾਵੇ ਵੀ ਨਹੀਂ ਜੀ ਉੱਠੋ, ਤੁਸੀਂ ਪਏ ਰਹਿੰਦੇ ਹੋ ਫੋਨ ਹੀ, ਯਾਰ ਅੱਜ ਕੱਲ ਫੋਨ ਤੋਂ ਕਮਾਈ ਵੀ ਤਾਂ ਕਰਦੇ ਆ, ਫੋਨ ਤੇ ਕੱਲੀ ਫੇਸਬੁੱਕ ਹੀ ਥੋੜਾ ਦੇਖ।
0: ਪਰ ਦੇਖੋ ਵੀਰ, ਹੁਣ ਤੁਸੀਂ ਕਹਿ ਦਿੰਦੇ ਹੋ ਕਿ ਕਾਮਨ ਸੈਂਸ ਹੈ, ਅਗਲੇ ਉੱਠ ਕੇ ਕਰਾ ਦੇਣਗੇ, ਬਟ ਕਈ ਬੰਦੇ ਨੂੰ ਨਹੀਂ ਹੁੰਦਾ, ਕਈ ਬੰਦੇ ਉਹਨਾਂ ਦਾ ਮਾਇੰਡ ਸੈਟ ਹੈ ਕਿ ਯਾਰ ਅਸੀਂ ਜੇ ਬਾਹਰ ਇੰਨੀ ਮਿਹਨਤ ਕਰਕੇ ਆਏ ਹਾਂ, ਅਸੀਂ ਘਰੇ ਆ ਕੇ ਨਹੀਂ ਕੁਛ ਕਰਨਾ ਹੈਗਾ, ਬਹੁਤ ਸਾਰਿਆਂ ਦੀ ਇਹ ਸੋਚ ਹੈ।
2: ਹਾਂ, ਪਰ ਏਦਾਂ ਵੀਰੇ ਹੁਣ ਦੇਖੋ ਜੋ ਵਿਆਹ ਹੋ ਗਿਆ ਨਾ, ਤਾਂ ਇਹ ਦੋ ਪਹੀਏ ਬਰਾਬਰ ਚੱਲਣਗੇ ਤਾਂ ਗੱਲ ਬਣਨੀ ਆ, ਜੇ ਇਹਨਾਂ ਚ ਟਕਰਾਅ ਹੋ ਗਿਆ ਨਾ ਫਿਰ ਖਾਣੀ ਕਿਸੇ ਪਾਸੇ ਵੀ ਨਹੀਂ ਲੱਗਦੀ। ਪਰ ਦੂਜੇ ਪਾਸੇ ਗੱਲ ਇਹ ਵੀ ਆ, ਲੇਡੀ ਨੂੰ ਵੀ ਤੇ ਬੰਦੇ ਨੂੰ ਦੋਨਾਂ ਨੂੰ ਨਾ ਇੱਕ ਦੂਜੇ ਦਾ ਪਤਾ ਹੁੰਦਾ ਵੀ ਇਹਨੇ ਕਿੰਨਾ ਕੁ ਕੰਮ ਕੀਤਾ ਜਾਂ ਇਹ ਮਤਲਬ ਜ਼ਿਆਦਾ ਗੱਲਾਂ ਐਗਜੈਜਰੇਟ ਕਰ ਰਿਹਾ, ਬੋਥ ਵੇਜ ਗੱਲ ਆ। ਪਰ ਉਹ ਆ ਵੀ ਰਲ ਮਿਲ ਕੇ ਪਿਆਰ ਦੇ ਨਾਲ ਨਾ ਇੱਕ ਦੂਜੇ ਨੂੰ ਸਪੋਰਟ, ਪਰ ਆਇਆ ਵੀ ਮੇਰੀ ਭੈਣਾਂ ਨੂੰ ਹੱਥ ਬੰਨ ਕੇ ਬੇਨਤੀ ਆ, ਦਬਕੇ ਘੱਟ ਮਾਰਿਆ ਕਰੋ, ਏਦਾਂ ਨੀ ਹੁੰਦਾ ਹੈਗਾ। ਥੋੜਾ ਜਿਹਾ ਬੰਦਾ,
0: ਤੁਹਾਨੂੰ ਐਸਾ ਕਿਹੜਾ ਦਬਕਾ ਮਾਰਿਆ ਜਾਂਦਾ, ਐ ਤਾਂ ਨੀ ਤੁਹਾਨੂੰ ਕਹਿੰਦੇ ਵੀ ਕਰਾ ਘਰ ਦਾ ਕੰਮ, ਨਹੀਂ ਤਾਂ ਮੈਂ ਤੈਨੂੰ ਕੱਢ ਦੇਣਾ ਬਾਹਰ।
2: ਨਹੀਂ ਨਹੀਂ ਏਦਾਂ ਨੀ, ਉਹ ਫਿਰ ਭਾਜੀ ਕਈ ਵਾਰ ਬੰਦਾ ਲੱਗਦਾ ਨਾ ਵੀ ਘਰ ਦਾ ਟੋਮੀ ਹੋਵੇ ਤੇ ਘੜੀ ਇੱਜ਼ਤ ਨਾ ਹੋਵੇ, ਫਿਰ ਮਾੜੀ ਗੱਲ ਹੋ ਜਾਂਦੀ।
0: ਠੀਕ ਹੈ, ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡਾ। ਸੋ ਪਤਾ ਨੀ ਯਾਰ ਤੁਹਾਨੂੰ ਕਿੱਦਾਂ ਦੇ ਦਬ ਕੇ ਮਾਰੇ ਜਾਂਦੇ ਆ। ਮੈਂ ਇੱਕ ਵਾਰ ਫਿਰ ਦੱਸ ਦਵਾਂ ਕਿ ਇਸ ਫਰਾਈਡੇ ਨੂੰ CNE ਤੇ ਰੈਫ ਸਪੇਰੇ ਦਾ ਕੌਂਸਰਟ ਹੋ ਰਿਹਾ, ਅਸੀਂ ਤੁਹਾਨੂੰ 2 VIP ਟਿਕਟਾਂ ਫ੍ਰੀ ਦੇਵਾਂਗੇ, ਨਾਲੇ CNE ਦੀ VIP, ਨਾਲੇ CNE ਦੀ ਸਾਰੀਆਂ ਰਾਈਡਾਂ ਰੂਡਾਂ ਅਨਲਿਮਿਟਡ ਜਿੰਨੀਆਂ ਮਰਜ਼ੀ ਲਓ, CNE ਦੀ ਟਿਕਟ ਫ੍ਰੀ, ਨਾਲੇ ਵਿੱਚ ਹੀ VIP ਫਰੰਟ ਤੇ ਰੈਫ ਸਪੇਰੇ ਦਾ ਸ਼ੋਅ ਦੇਖਿਓ, ਉੱਥੇ ਹੀ CNE ਤੇ ਹੀ ਸ਼ੋਅ ਹੈ, 8:30 ਸ਼ੋਅ ਸ਼ੁਰੂ ਹੈ, ਤੁਸੀਂ ਥੋੜ੍ਹੇ ਅਰਲੀ ਚੱਲ ਜਾਇਓ, 4-5 CNE ਦਾ ਆਨੰਦ ਲਿਓ, ਬਾਅਦ 'ਚੋਂ ਉੱਥੇ ਹੀ ਸ਼ੋਅ ਹੈ, ਉੱਥੇ ਸ਼ੋਅ ਇੰਜੋਏ ਕਰ ਲਿਓ। ਕਰਨਾ ਕੀ ਹੈ, ਅਸੀਂ ਇੰਸਟਾਗ੍ਰਾਮ 'ਤੇ ਵੀਡੀਓ ਪਾਈ ਹੈ, ਤੁਸੀਂ ਸਾਨੂੰ ਇੰਸਟਾਗ੍ਰਾਮ 'ਤੇ ਫੋਲੋ ਕਰੋ ਅਤੇ ਉਸ ਵੀਡੀਓ ਥੱਲੇ ਕਮੈਂਟ ਕਰ ਦਿਓ ਵੀ ਜੇ ਤੁਸੀਂ ਜਿੱਤਦੇ ਹੋ ਤੁਸੀਂ ਕਿਹਨੂੰ ਲੈ ਕੇ ਜਾਓਗੇ, ਬਸ ਟੈਗ ਕਰ ਦਿਓ ਕਿਸ ਨੂੰ ਟੈਗ ਕਰਨਾ, ਤੇ ਉਹ ਜਿਹੜੀ ਵੀਡੀਓ ਹੈ ਤੁਸੀਂ ਉਹਦੇ ਤੇ ਕਿਸ ਨੂੰ ਟੈਗ ਕਰ ਦਿਓ ਤੇ ਸਾਨੂੰ ਫੋਲੋ ਕਰ ਲਓ, ਕੋਈ ਲੰਬਾ ਚੌੜਾ ਨਹੀਂ, ਤੇ ਹੋਰਾਂ ਨੂੰ ਵੀ ਭੇਜ ਦਿਓ ਵੀਡੀਓ, ਫਾਰਵਰਡ ਕਰ ਦਿਓ ਆਪਣੇ ਯਾਰਾਂ ਦੋਸਤਾਂ ਨੂੰ, ਉਹ ਵੀ ਤੁਹਾਨੂੰ ਟੈਗ ਕਰ ਦੇਣਗੇ, ਹੋਰ ਕਿਸ ਨੂੰ ਟੈਗ ਕਰ ਦੇਣਗੇ, ਜਿਹੜਾ ਜਿੱਤ ਗਿਆ ਜਿੱਤ ਗਿਆ। ਤੇ 2 VIP ਟਿਕਟਾਂ, VIP ਬਾਰ, VIP ਵਾਸ਼ਰੂਮ, ਇੱਕ ਡਰਿੰਕ ਫ੍ਰੀ, ਤੁਸੀਂ ਕਿਹੜਾ ਦੇਖਿਓ ਤਾਂ ਸਹੀ ਕਿਵੇਂ ਵੀ ਆਈ ਪੀ ਐਕਸਪੀਰੀਅੰਸ ਨੂੰ ਦਿੰਦੇ ਆ। ਸੋ ਅਸੀਂ ਇੱਕ ਵਿਨਰ ਚੁਣਾਂਗੇ ਅਤੇ ਦੋ ਟਿਕਟਾਂ ਉਸ ਵਿਨਰ ਲਈ ਅਸੀਂ ਫ੍ਰੀ ਦੇਵਾਂਗੇ। ਇੱਕ ਤੁਸੀਂ ਯਾਦ ਰੱਖੋ ਕੈਲਡਿਨ ਮਿਤਸੂਬਿਸ਼ੀ ਨੂੰ ਗੱਡੀਆਂ ਲੈਣੀਆਂ, ਮਿਤਸੂਬਿਸ਼ੀ ਦੀਆਂ ਲਓ। ਕੈਲਡਿਨ ਮਿਤਸੂਬਿਸ਼ੀ ਦੇ ਜੀਵਨ ਸਿੱਧੂ ਨੂੰ ਕਾਲ ਕਰਨੀ ਹੈ ਤੁਸੀਂ। ਕਮਾਲ ਦੀਆਂ ਗੱਡੀਆਂ ਕੈਲਡਿਨ ਮਿਤਸੂਬਿਸ਼ੀ, ਪ੍ਰੀਮੀਅਮ ਫੀਚਰ ਨੇ, ਟੌਪ ਦੀਆਂ ਗੱਡੀਆਂ, ਰੀਜ਼ਨੇਬਲ ਰੇਟ ਹੈ।
3: 6476782754 6260
0: ਹੈਲੋ ਹਾਂ ਜੀ
3: ਬਾਈ
0: ਸਤਿ ਸ਼੍ਰੀ ਅਕਾਲ ਜੀ। ਅੱਛਾ
3: ਜਿਵੇਂ ਟਰੱਕ ਚਲਾਉਂਦਾ ਕੋਈ, ਉਬਰ ਚਲਾਉਂਦਾ ਨਹੀਂ ਕੋਈ, ਆਫਿਸ ਕੰਮ ਕਰਦਾ, ਫਿਰ ਤਾਂ ਕਰਿਆ ਕੇ ਹੈਲਪ ਕਰਾ ਦੇਵੇ, ਫਿਰ ਤਾਂ ਵਧੀਆ, ਉਹਦੀ ਸਿਹਤ ਲਈ ਵਧੀਆ ਤੇ ਓਵਰਆਲ ਫੈਮਿਲੀ ਵੀ ਚੱਲ ਖੁਸ਼ ਰਹੂਗੀ।
0: ਓਕੇ,
3: ਜਿੱਦਾਂ ਕਰਦਾ ਬਈ ਕੰਸਟਰਕਸ਼ਨ ਦਾ ਕੰਮ ਮਿਹਨਤ ਵਾਲਾ ਨਾ, ਤੇ ਫਿਰ ਤਾਂ ਬਾਈ ਨੂੰ ਡਿਜ਼ਰਵ ਆ ਵੀ ਰੈਸਟ ਚਾਹੀਦੀ ਆ।
0: ਪਰ ਟਰੱਕ ਦਾ ਤੇ ਉਬਰ ਦਾ ਵੀ ਫਿਰ ਵੀ ਉਹ ਕਿਤੇ ਨਾ ਕਿਤੇ ਮੈਨੂੰ ਪਤਾ ਕਿ ਬੈਠਿਆਂ ਦਾ ਕੰਮ ਹੈ, ਬਟ ਹੈ ਤਾਂ ਕੰਮ ਹੀ ਹੈ ਨਾ।
3: ਹਾਂਜੀ ਭਾਜੀ, ਥੋੜੀ ਫਿਜ਼ੀਕਲ ਵਰਕ ਤਾਂ ਨਹੀਂ ਹੋ ਰਿਹਾ, ਮੈਂਟਲ ਵਰਕ ਹੋ ਰਿਹਾ। ਜੇ ਤੁਸੀਂ ਕਦੇ ਆ ਕੇ ਮਾੜਾ ਮੋਟਾ ਹੈਲਪ ਕਰਾ ਕੇ ਫਿਜ਼ੀਕਲ ਵਰਕ ਕਰਾ ਦੋਗੇ ਤਾਂ ਵਧੀਆ ਜੀ, ਨਾਲੇ ਵਾਈਫ ਕੁਛ, ਨਾਲੇ ਤੁਹਾਡਾ ਪਰਿਵਾਰ ਕੁਝ
0: ਠੀਕ ਹੈ। ਚਲੋ ਸੋ ਥੈਂਕ ਯੂ ਵੀਰੇ। ਫਿਜ਼ੀਕਲ ਜਿਹੜੇ ਮਿਹਨਤ ਵਾਲਾ ਕੋਈ ਕੰਸਟਰਕਸ਼ਨ ਦਾ, ਕੋਈ ਟ੍ਰੇਡ ਦਾ, ਕੋਈ ਹੋਰ ਲੇਬਰ ਦਾ ਕੰਮ ਕਰਦੇ ਆ, ਉਹਨਾਂ ਤੋਂ ਉਮੀਦ ਨਹੀਂ ਰੱਖਣੀ ਚਾਹੀਦੀ। ਜਿਹੜੇ ਕੋਈ ਬੰਦੇ ਬੈਠਿਆਂ ਦਾ ਕੋਈ ਕੰਮ ਕਰਦੇ ਆ, ਉਹਨਾਂ ਤੋਂ ਉਮੀਦ ਤੁਸੀਂ ਰੱਖ ਲਓ। 8261 ਹੈਲੋ।
4: ਹਾਂਜੀ ਨਵੀਂ ਵੀਰੇ, ਕੀ ਹਾਲ ਨੇ?
0: ਵਧੀਆ ਜੀ, ਕਿੱਦਾਂ?
4: ਵਧੀਆ ਵਧੀਆ। ਆਪਣੇ ਵੀਰੇ ਇੱਕ ਐਡ ਕਰਨੀ ਸੀ, ਜਿੱਦਾਂ ਟਰੱਕ ਡਰਾਈਵਰ ਦੀ ਸਾਨੂੰ ਲੋੜ ਸੀ, ਉਹਦੇ ਰਿਗਾਰਡਿੰਗ ਵੀ ਤੁਸੀਂ ਕਹਿ ਸਕਦੇ ਹੋ ਇੱਥੇ ਵੀ ਜੇ ਕੋਈ ਹੈ।
0: ਕਿੰਨੇ ਡਰਾਈਵਰ ਚਾਹੀਦੇ ਨੇ ਸਾਨੂੰ?
4: 3 ਚ ਡਰਾਈਵਰ ਚਾਹੀਦੇ ਆ। ਨੰਬਰ
0: ਕਿੰਨੇ ਕਿੰਨੇ ਡਰਾਈਵਰ ਚਾਹੀਦੇ ਵੀਰੇ?
4: 2 ਚਾਹੀਦੇ ਆ।
0: 2 ਚਾਹੀਦੇ ਆ। ਮੈਂ ਬੋਲ ਦੇਣਾ ਅੱਜ ਵੈਸੇ, ਕੋਈ ਗੱਲ ਨਹੀਂ, ਬਟ ਜੇ ਤੁਸੀਂ ਐਡ ਕਰਾਉਣੀ ਹੋਈ ਸਾਨੂੰ ਦੱਸ ਦਿਓ। ਓਕੇ, ਸੋ 2 ਤੁਹਾਨੂੰ ਟੀਮ ਡਰਾਈਵਰ ਚਾਹੀਦੇ ਆ, ਤੇ ਕਿੱਥੇ ਦਾ ਕੰਮ ਹੈ?
4: ਕੈਲੀਫੋਰਨੀਆ ਟੈਕਸਿਸ ਦਾ। ਨੰਬਰ ਹੋਰ?
0: ਓਕੇ, ਕੈਲੀਫੋਰਨੀਆ ਟੈਕਸਿਸ ਦਾ ਕੰਮ ਹੈ ਤੇ ਟੀਮ ਡਰਾਈਵਰ ਬਾਈ ਜੀ ਉਹਨਾਂ ਨੂੰ ਚਾਹੀਦੇ ਨੇ, ਤੇ ਹੋਰ ਕੋਈ ਡਿਟੇਲ?
4: ਸੈਂਟਰ 30 ਪਲੱਸ ਹੀ ਪੇ ਕਰਾਂਗੇ, ਵਧੀਆ ਐਕਸਪੀਰੀਅੰਸ ਹੋਣ ਡਰਾਈਵਰ।
0: ਠੀਕ ਹੈ, ਐਕਸਪੀਰੀਅੰਸ ਡਰਾਈਵਰ ਹੋਣਗੇ, ਕਿੰਨਾ ਪੇ ਕਰੋਗੇ?
4: 30 ਸੈਂਟ ਪਲੱਸ।
0: 30 ਸੈਂਟ ਪਲੱਸ ਪੇ ਕਰਨਗੇ, ਐਕਸਪੀਰੀਅੰਸ ਡਰਾਈਵਰ ਹੋਵੇ, ਕੈਲੀਫੋਰਨੀਆ ਟੈਕਸਿਸ ਦੇ ਰਨ ਨੇ, 2 ਟੀਮ ਡਰਾਈਵਰ ਚਾਹੀਦੇ ਨੇ, ਤੇ ਹੋਰ ਕੁਛ?
4: ਹਾਂਜੀ, ਨੰਬਰ ਹੈ 6478978427
0: 6478978427
4: ਹਾਂਜੀ।
0: 6478978427 ਨੰਬਰ ਹੈ, 6478978427 6478978427 ਠੀਕ ਹੈ ਵੀਰੇ?
4: ਹਾਂਜੀ ਥੈਂਕ ਯੂ ਵੀਰੇ,
0: ਕੋਈ ਗੱਲ ਨਹੀਂ, ਸ਼ੁਕਰੀਆ। ਜੇ ਮਿਲ ਗਏ ਡਰਾਈਵਰ ਸਾਨੂੰ ਦੱਸ ਦਿਓ, ਤੇ ਫਿਰ ਸਾਨੂੰ ਵੀ 30 ਸੈਂਟ ਦੇ ਦਿਓ। ਓਕੇ, ਇੱਕ ਮੈਂ ਤੁਹਾਨੂੰ ਨਾਲ ਦੀ ਨਾਲ ਇਨਫੋਰਮੇਸ਼ਨ ਜ਼ਰੂਰ ਦੇ ਦੇਵਾਂ, ਜੇ ਤੁਹਾਡੇ ਕੋਈ ਵੀ ਅਪਲਾਇੰਸਿਸ ਦੀ ਰਿਪੇਅਰ ਹੋਣ ਵਾਲੀ ਹੈ, ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ, ਡਰਾਇਰ, ਕੋਈ ਵੀ ਅਪਲਾਇੰਸਿਸ ਦੀ ਰਿਪੇਅਰ, ਤੁਸੀਂ ਪ੍ਰਦੀਪ ਭਾਜੀ ਨੂੰ ਫੋਨ ਕਰ ਲਓ। ਪ੍ਰਦੀਪ ਜੀ ਦਾ ਨੰਬਰ ਹੈ 6476226232303, ਅਪਲਾਇੰਸ ਰਿਪੇਅਰ 6476226232303। ਇੱਕ ਨਾ ਸਾਡੇ ਆਪਣੇ ਹਰਜੀਤ ਜੰਜੂਆ ਸਾਹਿਬ, ਤੁਸੀਂ ਹਰਜੀਤ ਜੰਜੂਆ ਜੀ ਨੂੰ ਰੋਜ਼ ਸੁਣਦੇ ਹੋ ਸਵੇਰੇ ਇਸੀ ਸਟੇਸ਼ਨ AM 530 ਤੇ ਸੁਬਹਾ 4 ਤੋਂ 5। ਜੰਜੂਆ ਸਾਹਿਬ ਆਉਣ ਵਾਲੀ 6 ਤਰੀਕ ਨੂੰ ਇੱਕ ਬਿਲਕੁਲ ਮੁਫਤ, ਬਿਲਕੁਲ ਫ੍ਰੀ ਦਾ ਪਿਕਨਿਕ ਕਰਾ ਰਿਹਾ, ਪੰਜਾਬੀ ਪਿਕਨਿਕ। ਗੀਤ ਸੰਗੀਤ ਹੋਵੇਗਾ, ਪਾਰਕਿੰਗ ਫ੍ਰੀ ਹੋਵੇਗੀ, ਗੇਮਾਂ ਹੋਣਗੀਆਂ, ਖਾਣ ਪੀਣ ਹੋਵੇਗਾ।
5: ਸਾਂਝਾ ਵਿਰਸਾ ਮੀਡੀਆ ਲੈ

0: ਵਾਲੀਆਂ ਡਿਸ਼ਸ ਵੀ ਬਣਾ ਕੇ ਲਿਆ ਸਕਦੇ ਹੋ। ਪੂਰਾ ਪਿਕਨਿਕ ਵਾਲਾ ਮਾਹੌਲ ਤੇ ਪੰਜਾਬ ਵਾਲੀ ਵਾਈਬ। ਆ ਜਾਓ ਫਿਰ 6 ਸਪਤੰਬਰ ਦਿਨ ਐਤਵਾਰ ਸਵੇਰੇ 11 ਵਜੇ ਐਟ ਬੱਲੇ ਬੱਲੇ ਫਾਰਮ 13219 ਚਿੰਕੂਜ਼ੀ ਰੋਡ ਕੈਲਡਨ।
1: ਵਧੇਰੇ ਜਾਣਕਾਰੀ ਜਾਂ ਸਪਾਂਸਰਸ਼ਿਪ ਲਈ ਹਰਜੀਤ ਜੰਜੂਆ ਨੂੰ ਕਾਲ ਕਰੋ 6474552594।
2: ਠੀਕ ਹੈ, ਸੋ ਇਹ 6 ਤਰੀਕ ਨੂੰ ਹੋ ਰਿਹਾ ਤੇ ਬੱਲੇ ਬੱਲੇ ਫਾਰਮ ਹੈ 13219 ਚਿੰਕੂਜ਼ੀ ਰੋਡ ਤੇ। ਠੀਕ ਹੈ, ਫ੍ਰੀ ਪਾਰਕਿੰਗ 11 ਤੋਂ 4 ਹੀ ਮੇਲਾ ਹੋ ਰਿਹਾ। ਸੋ ਸਾਰੇ ਨੇ ਆਉਣਾ, ਸਾਰੇ ਨੇ ਸਪੋਰਟ ਕਰਨਾ। ਜੰਜੂਆ ਸਾਹਿਬ ਪੰਜਾਬੀ ਲਹਿਰਾਂ ਦੇ ਚਲੋ ਏ ਐਮ 530 ਦੇ ਬੜੇ ਸੀਨੀਅਰ ਮੈਂਬਰ ਨੇ, ਸੋ ਜ਼ਰੂਰ ਜ਼ਰੂਰ ਜ਼ਰੂਰ ਸਪੋਰਟ ਕਰੋ। ਏਰੀਅਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਤੇ ਕਰਨ ਸ਼ਰਮਾ ਬਾਈ ਜੀ, ਏਰੀਅਨ ਮਿਲਸ ਐਕਿਰਾ ਨੂੰ ਯਾਦ ਰੱਖੋ। ਤੁਸੀਂ ਅਗਰ ਵਧੀਆ ਟੋਪ ਟੋਪ ਟੋਪ ਦੀ ਗੱਡੀ ਲੈਣੀ ਹੈ ਤਾਂ ਕਰਨ ਸ਼ਰਮਾ ਹੁਣਾਂ ਨੂੰ ਫੋਨ ਕਰ ਲਓ 9058285800 9058285800। ਫਾਰਮ ਦੇ ਵਰਕਰ ਚਾਹੀਦੇ ਆ, ਤੁਹਾਨੂੰ ਘਰੋਂ ਪਿੱਕ ਵੀ ਕੀਤਾ ਜਾਵੇਗਾ, ਘਰੇ ਛੱਡਿਆ ਵੀ ਜਾਵੇਗਾ। ਫਾਰਮ ਦੇ ਵਰਕਰ ਐਪਲ ਪਿਕਿੰਗ ਤੇ ਵੈਜੀਟੇਬਲ ਪਿਕਿੰਗ ਦਾ ਕੰਮ ਹੈ, ਰਾਈਡ ਨੂੰ ਦਿੱਤੀ ਜਾ ਰਹੀ ਹੈ। ਗੁਰਜੋਤ ਨੂੰ ਫੋਨ ਕਰੋ 6472785394 6472785394 9181। ਹਾਂਜੀ
3: ਹਾਂਜੀ, ਸਤਿ ਸ਼੍ਰੀ ਅਕਾਲ ਨਬੀਰ, ਕੀ ਹਾਲ ਚਾਲ?
2: ਠੀਕ ਹੈ ਜੀ, ਵਧੀਆ ਜੀ, ਕਿਵੇਂ ਹੋ?
3: ਬਸ ਮੈਂ ਵੀ ਤੁਹਾਡਾ ਪ੍ਰੋਗਰਾਮ ਸੁਣਦਾ ਸੀ ਤੇ ਜਿਹੜਾ ਬੰਦਾ 12 ਘੰਟੇ ਲਾ ਕੇ ਆਉਂਦਾ ਘਰ ਕੰਮ ਕਰੇ, ਉਹ ਮੈਂ ਕਹਿੰਦਾ 12 ਘੰਟੇ ਲਾ ਕੇ ਫੈਕਟਰੀਆਂ ਨੂੰ ਤਾਂ ਬੰਦੇ ਦਾ ਕੱਢ ਦਿੰਦੇ ਧੂੰਆਂ। ਮੈਂ ਉਹ ਏਦਾਂ ਦੜਾਦੇ ਆ ਕਿ ਉਹਨੂੰ ਤਾਂ ਬੰਦੇ ਨੂੰ ਬਰੇਕ ਤਾਂ 10 ਮਿੰਟ ਦੀ ਜਾਂ ਇੱਕ ਅੱਧੇ ਘੰਟੇ ਦੀ, ਇੱਕ ਫੇਰ 10 ਮਿੰਟ ਦੀ। 12 ਘੰਟੇ ਲਾ ਕੇ ਬੰਦਾ ਘਰ ਆਣ ਕੇ ਆਰਾਮ ਕਰੂਗਾ ਕਿ ਸਬਜ਼ੀਆਂ ਕੱਟੂਗਾ?
2: ਪਰ ਹੁਣ ਦੇਖੋ, ਲੇਡੀਜ਼ ਕਹਿ ਰਹੀਆਂ ਨੇ ਕਿ ਬਈ ਸਾਡਾ ਕਿਹੜਾ ਕੰਮ ਸੌਖਾ?
3: ਸੌਖਾ ਨਵੀਂ ਦਾ ਸੌਖਾ ਦੇਖ, ਉਹ ਜਦੋਂ ਜਦੋਂ ਸਵੇਰ ਦਾ ਕੰਮ ਕੀਤਾ, ਰੋਟੀ ਨਾਸ਼ਤਾ ਚਾਹ ਪਾਣੀ ਬਣਾਇਆ, ਉਹ ਤਾਂ ਥੋੜਾ ਚਿਰ 10-20 ਮਿੰਟ ਅੱਧਾ ਘੰਟਾ ਬਹਿ ਵੀ ਸਕਦੀਆਂ ਰਹੇ। ਤੇ ਜਿਹੜੇ ਬੰਦੇ ਆ ਉਹ ਤਾਂ ਆਪਣੇ ਟਾਈਮ ਨਾਲ ਬੈਠਣਗੇ ਰਾਈਟ, ਇਹ ਕੰਮ ਕਰਦੇ ਜਿਹੜੇ ਉਹ 12 ਘੰਟੇ ਲਾਉਣੇ ਜੇ, ਹੈ ਉਹ ਟਾਈਮ ਨਾਲ ਬੈਠਣੇ, ਉਹ ਟਾਈਮ ਤੋਂ ਬਗੈਰ ਤਾਂ ਬਹਿ ਨੀ ਸਕਦੇ। ਇਹਨਾਂ ਨੇ ਦੁਪਹਿਰ ਦਾ ਲੰਚ ਬਣਾਇਆ, ਫੇਰ ਬਹਿ ਗਿਆ, ਫੇਰ ਫੋਨ ਫੜ ਲਿਆ, ਫੇਰ ਰੀਲ ਦੇਖ ਲਈ, ਹੈਂ, ਫੇਰ ਸ਼ਾਮ ਨੂੰ ਥੋੜੀ ਜਿਹੀ ਰੋਟੀ ਬਣਾਈ, ਫੇਰ ਉਹ ਵੀ ਭਾਲਦੀਆਂ ਵੀ ਸਾਡੇ ਨਾਲ ਕੰਮ ਵੀ ਕਰਾਓ।
2: ਠੀਕ ਹੈ, ਚਲੋ
3: ਠੀਕ ਹੈ ਨਾ?
2: ਨਹੀਂ, ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ, ਤੇ ਕਿਤੇ ਨਾ ਕਿਤੇ ਪੁਆਇੰਟ ਤੁਹਾਡਾ ਵੀ ਜ਼ਰੂਰ ਹੈ। ਸੁੱਖ ਭਾਜੀ ਸਾਡੇ ਨਾਲ ਨੇ ਤੇ ਇਸ ਫਰਾਈਡੇ ਨੂੰ ਲਾਈਵ ਪ੍ਰੋਗਰਾਮ ਅਸੀਂ ਕਰ ਰਹੇ ਹਾਂ। ਉਹ ਸੁੱਖ ਭਾਜੀ ਸੋਰੀ ਯਾਰ, ਤੁਹਾਡੀ ਲਾਈਨ ਕੱਟੀ ਗਈ, ਆਈ ਥਿੰਕ ਮੈਂ ਇਧਰੋਂ ਸਾਇਲੈਂਟ ਤੇ ਲਾ ਦਿੱਤਾ। ਵੈਰੀ ਗੁੱਡ, ਵੈਰੀ ਗੁੱਡ, ਵੈਰੀ ਗੁੱਡ। ਸੋ ਗ੍ਰੈਂਡ ਹੋਮ ਫਰਨੀਚਰ ਇਸ ਵੀਕਐਂਡ 6885 ਟੋਮਕਿਨ ਰੋਡ ਡੇਰੀ ਐਂਡ ਟੋਮਕਿਨ ਦੇ ਉੱਤੇ ਤੁਸੀਂ ਜ਼ਰੂਰ ਗੇੜਾ ਲਗਾਉਣਾ। ਤੇ ਸੁੱਖ ਭਾਜੀ ਸਾਡੇ ਨਾਲ ਨੇ, ਪੂਰਾ ਸ਼ੋਰੂਮ ਨਵਾਂ ਕਰਤਾ ਇਹਨਾਂ ਨੇ, ਨਵੇਂ ਬੈੱਡ ਸੈੱਟ 30-35 ਨਵੇਂ ਬੈੱਡ ਸੈੱਟ ਆਏ ਜਿਹੜੇ ਕਿਤੇ ਮਾਰਕੀਟ ਤੁਸੀਂ ਦੇਖੇ ਨੀ ਜੀ। ਸੁੱਖ ਭਾਜੀ
4: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ 30-35 ਜਿਹੜੇ ਬੈਡਰੂਮ ਸੈੱਟ ਨਵੇਂ ਨਵੇਕਲੇ ਕਿਸਮ ਦੇ ਅਸੀਂ ਲੈ ਕੇ ਆਏ ਆ, ਹਾਈਡ੍ਰੋਲਿਕ ਬੈਡਰੂਮ ਸੈੱਟ। ਬਹੁਤ ਸਾਰੀ ਪਰਿਵਾਰਾਂ ਦੀ ਡਿਮਾਂਡ ਸੀ ਵੀ ਵੁਡਨ, ਸਾਨੂੰ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਚਾਹੀਦਾ, ਹਾਈਡ੍ਰੋਲਿਕ ਸਟੋਰੇਜ ਦੇ ਨਾਲ ਹੋਵੇ, ਉਹ ਵੀ ਇਨਵੈਂਟਰ ਜਿਹੜੀ 5-7 ਬੈਡਰੂਮ ਸੈੱਟ ਡਿਸਪਲੇ ਦੇ ਉੱਪਰ ਲੱਗ ਚੁੱਕੇ ਨੇ। ਨਾਲ ਦੀ ਨਾਲ ਬਾਈ ਜੀ ਪਾਵਰ ਰਿਕਲਾਈਨਰ, ਜਿਹੜੇ ਰਿਕਲਾਈਨਰ ਸੋਫਾ ਸੈੱਟ ਸੈਕਸ਼ਨਲ ਦੇ ਵਿੱਚ ਵੀ ਸਾਡੇ ਕੋਲ ਡਿਸਪਲੇ ਦੇ ਉੱਪਰ ਲੱਗ ਚੁੱਕੀ ਆ, ਤੇ ਈਵਨ ਨਵੀਂ ਬਾਜੀ ਮੈਟਰਸ ਜਿਹੜੇ ਆ ਨਾ, ਪੋਕਟ ਕੋਇਲ ਵਾਲੇ, ਟ੍ਰਾਈਜ਼ੋਨ ਕੋਇਲ ਵਾਲੇ, ਬਹੁਤ ਸਾਰੇ ਹਾਰਡ ਫੋਮ ਵਾਲੇ ਮੈਟਰਸ ਵੀ ਬੱਚਿਆਂ ਦੇ ਲਈ ਬੈਕ ਟੂ ਸਕੂਲ ਜਿਹੜੇ ਨਵੇਂ ਡਿਸਪਲੇ ਦੇ ਉੱਪਰ ਲੱਗ ਚੁੱਕੇ ਆ। ਸੋ ਪੂਰਾ ਸ਼ੋਰੂਮ ਹੀ ਹੁਣ ਚਮ ਚਮਾਉਂਦਾ, ਬਿਲਕੁਲ ਨਵਾਂ ਨਵੇਕਲੇ ਕਿਸਮ ਦਾ ਸ਼ੋਰੂਮ ਅਸੀਂ ਤਿਆਰ ਕਰ ਦਿੱਤਾ ਤੁਹਾਡੇ ਲਈ ਇਸ ਵੀਕਐਂਡ ਦੇ ਉੱਪਰ। ਸੋ ਲੌਂਗ ਵੀਕਐਂਡ ਨਾਲ ਦੀ ਨਾਲ ਲੇਬਰ ਡੇ ਲੌਂਗ ਵੀਕਐਂਡ ਸੇਲ, ਲੋਐਸਟ ਪ੍ਰਾਈਸ ਤਾਂ ਫਰਨੀਚਰ ਦੇ ਨਾਲ ਤੇ ਨਾਲ ਵੱਡੇ ਵੱਡੇ ਤੋਹਫੇ ਇਸ ਵਾਰ ਮਿਲਣੇ ਆ। ਸੋ ਜ਼ਰੂਰ ਇੱਕ ਚੱਕਰ ਲਾਓ 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6885 ਟੋਮਕਨ ਰੋਡ, 6685 ਟੋਮਕਨ ਰੋਡ ਨਵੀਂ ਭਾਜੀ।
2: ਕਿਆ ਬਾਤ ਹੈ, 6885 ਟੋਮਕਨ ਰੋਡ ਲੱਗਣਗੀਆਂ ਰੌਣਕਾਂ ਇਸ ਫਰਾਈਡੇ ਨੂੰ। ਤੇ ਫਰਨੀਚਰ ਲੈਣਾ ਤਾਂ ਦੇਖੋ ਸਾਡਾ ਕੰਮ ਹੈ, ਤੁਹਾਨੂੰ ਡੀਲ ਅਸੀਂ ਦੇ ਦਈਏ, ਤੁਸੀਂ ਹੁਣ ਡੀਲ ਲੈ ਆਓ ਤੇ ਜ਼ਰੂਰ ਤੁਸੀਂ ਪਹੁੰਚੋ। ਇੱਕ ਤੁਸੀਂ ਇੰਡੀਅਨ ਫਰੂਟ ਲੈਂਡ ਨੂੰ ਯਾਦ ਰੱਖੋ, ਇੰਡੀਅਨ ਫਰੂਟ ਲੈਂਡ ਤੇ ਜਿਹੜੀ ਰੱਖੜੀ ਦੀ ਸੇਲ ਹੈ ਨਾ ਗਰੋਸਰੀ ਸਟੋਰ ਦੀ, ਉਹ 6 ਸਪਤੰਬਰ ਤੱਕ ਹੈ। ਸਵਰਨਾ ਚੱਕੀ ਦਾ ਆਟਾ 20 ਪਾਊਂਡ 11.99, ਇੰਡੀਆ ਡੈਲੀ ਬਾਈਟਸ ਸੋਨਾ ਮਸੂਰੀ ਰਾਈਸ 20 ਪਾਊਂਡ 11.99, ਬਰਾੜ ਦਾ ਦੇਸੀ ਘਿਓ 23.99 1.6 ਕੇਜੀ ਤੇ ਬਾਕੀ ਹੋਰ ਕੀ ਇੰਨੀਆਂ ਡੀਲਾਂ ਨੇ ਜਿਹੜੀ ਬ੍ਰੈਡ ਹੈ ਹੋਲ ਵੀਟ ਤੇ ਵਾਈਟ ਬ੍ਰੈਡ ਡੈਮਸਟਰਸ ਦੀ 249 ਨੂੰ ਈਚ ਤੇ ਇਹਨਾਂ ਦੇ ਗਰੋਸਰੀ ਸਟੋਰ ਦੇ ਨਾਲ ਹੀ ਰੈਸਟੋਰੈਂਟ ਹੈ ਤੰਦੂਰੀ ਗ੍ਰਿਲ ਵੈਜ ਥਾਲੀ 499 ਵੈਜ ਬਰਗਰ 399 ਵੈਜ ਨੂਡਲ 699 ਤੇ 1465 ਮੇਫੀਲਡ ਰੋਡ ਮੇਫੀਲਡ ਕ੍ਰੈਡਿਟ ਵਿਊ 9985 ਮਕਵੀਨ ਡਰਾਈਵ ਮਕਵੀਨ ਕੈਸਲ ਮੋਰ 15 ਫੈਂਡਰ ਵੇ ਬਵੇਡ ਐਂਡ ਸ਼ਿੰਕਯੂਜ਼ੀ 45 ਡਸਕ ਡਰਾਈਵ ਕੁਈਨ ਐਂਡ ਸ਼ਿੰਕਯੂਜ਼ੀ 25 ਸੈਂਡਲਵੁੱਡ ਪਾਰਕਵੇ ਸੈਂਡਲਵੁੱਡ ਹਰ ਅੰਟੇਰੀਓ 33 ਫਾਰਲੀ ਡਰਾਈਵ ਗਲਫ ਤੇ 600 ਹੈਸਪਿਲਰ ਰੋਡ ਕੇਮ ਬ੍ਰਿਜ 6640 ਹਾਂਜੀ ਸਤਿ ਸ਼੍ਰੀ ਅਕਾਲ ਜੀ
5: ਅਸਲ ਨਵੀਂ ਜੀ ਗੱਲ ਹੈ ਕਿ ਜਿਹੜੇ ਨੂੰ ਇਕੱਲਿਆਂ ਰਹਿਣ ਦਾ ਮੌਕਾ ਮਿਲਦਾ ਨਾ ਲਾਈਫ 'ਚ ਮਤਲਬ ਜਿਹੜੇ ਮੈਨ ਆ ਉਹਨਾਂ ਦਾ ਥੋੜਾ ਬਹੁਤ ਹੱਥ ਖੁੱਲ ਜਾਂਦਾ ਵਾ ਮਤਲਬ ਘਰ ਦੇ ਕੰਮਾਂ ਕਾਜਾਂ 'ਚ ਪਰ ਜਿਹੜੇ ਮਤਲਬ ਮੈਂ ਸ਼ੁਰੂ ਤੋਂ ਫੈਮਿਲੀ ਨਾਲ ਮਦਰ ਨਾਲ ਭੈਣਾਂ ਦਾ ਰਿਹਾ ਤੇ ਸਾਰੀ ਉਮਰ ਕਦੀ ਮੌਕਾ ਹੀ ਨੀ ਮਿਲਿਆ ਤੇ ਜੇ ਕੁਛ ਕਰਨਾ ਵੀ ਪੈ ਜਾਏ ਤਾਂ ਪਸੰਦ ਨੀ ਆਉਂਦਾ ਫੈਮਿਲੀ ਝਟਕਾ ਉਹ ਨਹੀਂ ਪੈਂਦੀਆਂ ਜੇ ਕਰੋ ਭਾਵੇਂ ਨਾ ਕਰੋ
2: ਅੱਛਾ
5: ਤੁਹਾਡੀ
2: ਵਾਈਫ ਤੁਹਾਨੂੰ ਜੇ ਹੁਣ ਤੁਸੀਂ ਕੰਮ ਕੀ ਕਰਦੇ ਹੋ
5: ਮੇਰਾ ਕੰਮ ਜੀ ਹੈਗਾ ਹੀਟਿੰਗ ਐਂਡ ਕੂਲਿੰਗ ਦਾ ਮੇਰਾ ਨਾਮ ਜਤਿੰਦਰ ਸੰਧੂ ਆ
2: ਸੋ ਤੁਸੀਂ ਹੀਟਿੰਗ ਐਂਡ ਕੂਲਿੰਗ ਦਾ ਕੰਮ ਕਰਦੇ ਹੋ ਤੁਸੀਂ ਹੀਟਿੰਗ ਦਾ ਕੂਲਿੰਗ ਦਾ ਕੰਮ ਚਲੋ ਤੁਹਾਡਾ ਵੀ ਬੜਾ ਮਿਹਨਤ ਵਾਲਾ ਲੇਬਰ ਇੰਟੈਂਸਿਵ ਕਈ ਵਾਰ ਕੰਮ ਹੁੰਦਾ ਸਾਰਾ ਦਿਨ ਤੁਸੀਂ ਕੰਮ ਕੀਤਾ 10-12 ਘੰਟੇ ਦੀ ਸ਼ਿਫਟ ਤੋਂ ਬਾਅਦ ਘਰੇ ਗਏ ਘਰ ਵਾਲੀ ਕਹੇ ਕਿ ਆ ਲਓ ਜੀ ਵੈਕਿਊਮ ਕਰ ਦੋ ਪੋਚਾ ਮਾਰ ਦੋ ਤੁਸੀਂ ਮਾਈਂਡ ਕਰੋਗੇ
5: ਨਹੀਂ ਮਾਈਂਡ ਕਰਾਂਗੇ ਉਹ ਕਹਿੰਦੇ ਮੈਂ ਵੀ ਕਰਕੇ ਆਈ
2: ਹਾਂ ਨਹੀਂ ਅੱਛਾ ਫਿਰ ਉਹ ਵੱਖਰੀ ਗੱਲ ਹੈ ਨਾ ਤੁਹਾਡੀ ਵਾਈਫ ਕੰਮ ਵੀ ਕਰਦੀ ਹੈ ਅਸੀਂ ਗੱਲ ਕਰ ਰਹੇ ਹਾਂ ਹਾਊਸ ਵਾਈਫ ਦੀ
5: ਜਿਹੜੀ ਹਾਊਸ ਵਾਈਫ ਆ ਫਿਰ ਵੀ ਉਹ ਚਾਹੁੰਦੀ ਹੈ ਕਿ ਘੱਟੋ ਘੱਟ ਮੇਰਾ ਸਹਿਯੋਗ ਕਰੇ ਭਾਵੇਂ ਨਾ ਜ਼ਿਆਦਾ ਕਰੇ ਥੋੜਾ ਬਹੁਤ ਵੀ ਨਾਲ ਲੱਗ ਕੇ ਨਾਲ ਤਾਂ ਸੰਗਤ ਹੋ ਜਾਂਦੀ ਹੈ ਥੋੜਾ ਬਹੁਤ ਕੰਮ ਛੇਤੀ ਨਿਭੜ ਜਾਂਦਾ ਗਲਤ ਫਰਕ ਤੁਹਾਨੂੰ ਪੈਂਦਾ ਨੀ
2: ਚਲੋ ਨਹੀਂ ਥੈਂਕ ਯੂ ਆਈ ਥਿੰਕ ਆਪਾਂ ਕਿਤੇ ਨਾ ਕਿਤੇ ਨਾ ਥੋੜੇ ਜਿਹਾ ਕਨਫਿਊਜ਼ ਹੋ ਰਹੇ ਹਾਂ ਗੱਲ ਨੂੰ ਲੈ ਕੇ ਮੈਂ ਕੋਈ ਨਾ ਤੁਹਾਨੂੰ ਦੱਸਦਾ ਕਿ ਕੀ ਗੱਲ ਚੱਲ ਰਹੀ ਹੈ ਪਹਿਲਾਂ ਦੋ ਕੁ ਬੋਲ ਲਾਈਏ ਤੁਹਾਡੇ ਲਈ ਇੱਕ ਬਹੁਤ ਹੀ ਸ਼ਾਨਦਾਰ ਸ਼ੋਅ ਹੋ ਰਿਹਾ ਤੇ ਬੱਲੇ ਬੱਲੇ ਬੱਲੇ ਬੱਲੇ ਸ਼ੋਅ ਹੈ ਹੰਸ ਰਾਜ ਹੰਸ ਸਾਹਿਬ ਦਾ ਤੇ ਹੰਸ ਸਾਹਿਬ ਦੀ ਆਵਾਜ਼ ਯਾਰ ਮੈਂ ਕਹਿੰਦਾ ਰੀਸ ਹੈ ਕਿਤੇ ਕੋਈ ਵੀ ਗਾਇਕ ਅੱਜ ਕੱਲ੍ਹ ਦਾ ਤੁਸੀਂ ਖੜਾ ਦਿਓ ਹੰਸ ਜੀ ਦੇ ਸਾਹਮਣੇ ਤੇ ਉਹ ਹਜੇ ਵੀ ਕੰਬਣ ਲੱਗ ਜਾਂਦੇ ਵੀ ਸਾਡੇ ਅੱਗੇ ਐਡਾ ਵੱਡਾ ਗਵਈਆ ਖੜਾ ਹੰਸ ਰਾਜ ਹੰਸ ਦੇਖੋ ਉਸਤਾਦਾਂ ਦੇ ਉਸਤਾਦ ਨੇ ਤੇ ਅੱਜ ਵੀ ਹੰਸ ਜੀ ਦੀ ਆਵਾਜ਼ ਦੇ ਵਿੱਚ ਐਸਾ ਦਮ ਹੈ ਨਾ ਕਿ ਜਿਹੜੇ ਸਾਊਂਡ ਇੰਜੀਨੀਅਰ ਨੇ ਹੋਰ ਕਮਿਊਨਿਟੀਜ਼ ਦੇ ਉਹ ਵੀ ਕਹਿੰਦੇ ਯਾਰ ਐਸੀ ਆਵਾਜ਼ ਬਸ ਕਮਾਲ ਹੀ ਹੈ ਸੋ ਹੰਸ ਰਾਜ ਹੰਸ ਤੁਹਾਡੇ ਆਪਣੇ ਸ਼ਹਿਰ ਟੋਰਾਂਟੋ ਆਉਣ ਵਾਲੇ 18 ਸਪਤੰਬਰ ਨੂੰ ਲਾਈਵ ਲਿਵਿੰਗ ਆਰਟ ਸੈਂਟਰ ਇੰਨਾ ਸੋਹਣਾ ਵੈਨਿਊ ਹੈ ਲਿਵਿੰਗ ਆਰਟ ਸੈਂਟਰ ਦੇ ਵਿੱਚ ਪਰਫੋਰਮ ਕਰ ਰਹੇ ਨੇ ਸੋ ਤੁਸੀਂ ਟਿਕਟਾਂ ਨਹੀਂ ਲਈਆਂ ਟਿਕਟਾਂ ਲਓ ticketmaster.ca ਸੌਖਾ ਜਿਹਾ ਤਰੀਕਾ ticketmaster.ca ticketmaster.ca ਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰੋ ਇੰਡੀਆ ਸੋਰੀ ਵਿਜ਼ਿਟ ਕਰੋ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਸਿੰਗਰ ਜੀ ਜੀ ਨੂੰ ਕਾਲ ਕਰੋ ਪੰਜਾਬੀ ਵਿਰਸਾ ਰੇਡੀਓ ਦੇ ਸਿੰਗਰ ਜੀ 647-448-1000 ਆਓ ਯਾਰ ਪਰਿਵਾਰਾਂ ਸਮੇਤ ਆਓ ਯਾਰਾਂ ਦੋਸਤਾਂ ਨਾਲ ਆਓ ਬੜੇ ਭੰਗੜੇ ਵਾਲੇ ਨੱਚੀ ਜੋ ਸਾਡੇ ਨਾਲ ਵਰਗੇ ਗੀਤ ਵੀ ਹੋਣਗੇ ਤੇ ਰੋਮੈਂਟਿਕ ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਊ ਕੌਣ ਵੇ ਸਿੱਲੀ ਸਿੱਲੀ ਆਉਂਦੀ ਹੈ ਹਵਾ ਵਾਹ ਵੀ ਵਾਹ ਤੇ ਇਹ ਗਾਣਾ ਗਾਉਂਦੇ ਹਾਂ ਇਹ ਵੀ ਹੰਸ ਜੀ ਗਾਉਣਗੇ ticketmaster.ca

0: ਮਿਊਜ਼ਿਕ ਹੀ ਸੁਣ ਲਓ। ਸੋ ਲਾਈਵ ਤੁਸੀਂ ਹੰਸ ਜੀ ਨੂੰ ਸੁਣਨਾ 18 ਸਤੰਬਰ ticketmaster.ca ਤੇ ਜਾਓ। ਵੈਨਿਊ ਬਹੁਤ ਸੋਹਣਾ ਯਾਰ, ਲਿਵਿੰਗ ਆਰਟ ਸੈਂਟਰ ਦੀ ਫ੍ਰੀ ਪਾਰਕਿੰਗ ਹੈ ਮਿਸੀ ਸਾਗਾ ਦੇ ਵਿੱਚ। ਸੋ ਹੰਸਰਾਜ ਹੰਸ ਸਾਹਿਬ ਲਾਈਵ ticketmaster.ca ਤੇ ਜਾਣਾ ਜ਼ਰੂਰ ਹੈ। 0800 ਹੈਲੋ ਜੀ,
1: ਹਾਂਜੀ
0: ਸਤਿ ਸ਼੍ਰੀ ਅਕਾਲ ਜੀ।
1: ਠੀਕ
0: ਹੈ ਤੁਹਾਡੀ ਗੱਲ, ਬਿਲਕੁਲ ਪੁੱਛਣਾ ਚਾਹੀਦਾ, ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ। ਬਟ ਜੇ ਵਾਈਫ ਅੱਗੇ ਉਹ ਕਹਿ ਦੇਵੇ ਵੀ ਹਾਂਜੀ ਜੀ ਵੈਕਿਊਮ ਮਾਰ ਦੋ, ਨਹੀਂ ਨਹੀਂ ਕੋਈ ਨਾ, ਜਿਮ ਲਾਓ ਤੁਸੀਂ ਆਪਦੀ। ਸੋ ਥੈਂਕ ਯੂ ਸੋ ਮਚ। ਸੋ ਇਹ ਕਹਿੰਦੇ ਕਿ ਬੰਦੇ ਨੂੰ ਚਾਹੀਦਾ ਕਿ ਉਹ ਘਰੇ ਆਵੇ ਤੇ ਉਹ ਪੁੱਛ ਲਵੇ ਕਿ ਜ਼ਰੂਰ ਤੁਸੀਂ ਯੂਨੋ ਘਰੇ ਆਉਂਦੇ। ਚਲੋ ਕਹਿੰਦੇ ਕਿ ਜੇ ਕੋਈ ਚੱਟ ਦੀ ਵਾਈਫ ਹੋਊਗੀ ਉਹ ਆਈ ਕਹੂਗੀ ਕਿ ਨਹੀਂ ਜੀ ਤੁਸੀਂ ਇੰਨੀ ਮਿਹਨਤ ਕਰਕੇ ਨਾ ਕਰੋ, ਬਟ ਪੁੱਛ ਜ਼ਰੂਰ ਲੈਣਾ ਚਾਹੀਦਾ। 3484 ਹੈਲੋ,
2: ਹੈਲੋ,
0: ਹਾਂਜੀ
2: ਨਵੀਂ ਬੇਟਾ ਜਿਹੜਾ ਸਵੇਰੇ ਦਾ ਪ੍ਰੋਗਰਾਮ।
0: ਕੋਈ ਨਾ ਤੁਸੀਂ ਨਾ ਮੈਨੂੰ ਬਾਅਦ ਚੋਂ ਫੋਨ ਕਰ ਲਿਓ ਤੇ ਤੁਹਾਨੂੰ ਦੱਸ ਦਿਆਂਗੇ। ਕੋਈ ਐਸੀ ਗੱਲ ਨਹੀਂ ਹੈਗੀ, ਜਸ ਥੋੜੀ ਬਹੁਤੀ ਦੇਖੋ ਚੇਂਜਸ ਆਉਂਦੀਆਂ ਰਹਿੰਦੀਆਂ ਨੇ ਤੇ ਆਉਣੇ ਵੀ ਚਾਹੀਦੀਆਂ ਨੇ। ਓਕੇ ਤੁਸੀਂ ਇੱਕ ਸੈਕਿੰਡ ਹੋਲਡ ਕਰੋ, ਤੁਹਾਡੀ ਗੱਲ ਵੀ ਮੈਂ ਸੁਣ ਲੈਂਦਾ, ਹੋਲਡ ਕਰਿਓ ਇੱਕ ਸੈਕਿੰਡ। ਸੋ ਸਾਡੇ ਨਾਲ ਸਰਾਸ਼ ਵੀ ਜੁੜਿਆ, ਸਰਾਸ਼ ਮੈਨੂੰ ਇੱਕ ਸੈਕਿੰਡ ਦਿਓ, ਮੈਂ ਇਹਨਾਂ ਦੀ ਗੱਲ ਸੁਣ ਲਵਾਂ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045151557। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 9056733337 9056733337 9056733337

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415 4 1557।

0: ਸਰਾਸ਼ ਜੀ ਸਾਡੇ ਨਾਲ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ। ਸਰਾਸ਼ ਜੀ ਕੈਸੇ ਹੋ?
1: ਵਧੀਆ ਜੀ, ਚੜ੍ਹਦੀ ਕਲਾ, ਤੁਸੀਂ ਦੱਸੋ ਜੀ।
0: ਬਹੁਤ ਵਧੀਆ ਸਰ, ਠੀਕ ਹੈ। ਐਂਡ ਸਰਾਸ਼ ਤੁਹਾਨੂੰ ਸਭ ਨੂੰ ਪੈਸੇ ਲੈ ਕੇ ਦਿੰਦੇ ਆ, ਲੋਕੀ ਪੈਸੇ ਤੁਹਾਡੇ ਤੋਂ ਲੈਂਦੇ ਆ, ਸਰਾਸ਼ ਤੁਹਾਨੂੰ ਪੈਸੇ ਲੈ ਕੇ ਦੇ ਰਿਹਾ ਗਵਰਨਮੈਂਟ ਤੋਂ। ਤੇ ਸਰਾਸ਼ ਲੋਨ ਮਿਲ ਰਿਹਾ ਗਵਰਨਮੈਂਟ ਤੋਂ ਐਜੂਕੇਸ਼ਨ ਲਈ, ਸੋ ਜਿਨ੍ਹਾਂ ਦਾ ਕਰੰਟ ਕੋਰਸ ਮੁੱਕਣ ਵਾਲਾ ਉਹ ਤੁਹਾਡੇ ਕੋਲ ਕਿਉਂ ਆਉਂਦੇ ਨੇ, ਨੈਕਸਟ ਕੋਰਸ ਵਿੱਚ ਇਨਰੋਲ ਕਰ ਲੈਂਦੇ ਨੇ?
1: ਹਾਂਜੀ, ਲਾਈਕ ਆਪ ਮੰਨ ਕੇ ਚਲੇ ਕਿ 30% ਕਲਾਇੰਟਸ ਜੋ ਹੈ ਵੋ ਸੈਕਿੰਡ ਕੋਰਸ ਹੀ ਕਰ ਰਹੇ ਹੋਤੇ ਹੈ, ਤੋ ਲਾਈਕ ਜਬ ਵੋ ਹਮੇ ਸੁਣਤੇ ਹੈ ਆਪਕੇ ਸ਼ੋ ਪੇ ਤੋ ਰਾਈਟ ਅਵੇ ਰਿਟੇਨ ਹੋ ਜਾਤੇ ਹੈ, ਕਿਉਂਕਿ ਵੋ ਪ੍ਰੋਸੈਸ ਸੇ ਗੁਜ਼ਰ ਚੁੱਕੇ ਹੈ ਪਹਿਲੇ, ਰਾਈਟ, ਉਨਕੇ ਲਈ ਨਈ ਚੀਜ਼ ਨਹੀਂ ਹੈ ਯੇ, ਤੋ ਇਸ ਲਈ ਆਪ ਸਕਿੱਲ ਡਿਵੈਲਪ ਕਰੇ, 50,000 ਸੇ 1,70,000 ਡਾਲਰ ਕਾ ਲੋਨ 0% ਪੇ ਬਿਨਾ ਗਰੰਟੀ ਕੇ ਹਾਸਿਲ ਆਪਣੇ ਅਕਾਊਂਟ ਮੇ ਡਾਇਰੈਕਟ ਗਵਰਨਮੈਂਟ ਸੇ ਕਰੇ, ਆਪਕਾ ਪਹਿਲਾ ਕੋਰਸ ਖਤਮ ਹੋ ਰਹਾ ਹੈ, ਆਪ ਹਮਾਰੇ ਪਾਸ ਆਏ, ਲਾਈਕ ਹਮਾਰੇ ਪਾਸ ਬੈਸਟ ਪ੍ਰੋਡਕਟ ਹੈ, ਕਿਸੀ ਕੇ ਪਾਸ ਨਹੀਂ ਹੈ ਪੂਰੇ GTA ਮੇ।
0: ਵੈਰੀ ਗੁੱਡ, ਕਿਸੀ ਕੇ ਪਾਸ ਨਹੀਂ ਹੈ, ਦੇਖੋ ਸਰਾਸ਼ ਕੇ ਪਾਸ ਕੌਨਫੀਡੈਂਸ ਹੈ ਕਿਉਂਕਿ ਇਹਨਾਂ ਕੋਲ ਐਕਸਪੀਰੀਅੰਸ ਹੈ। ਸੋ ਸਰਾਸ਼ ਜਿਹੜੇ ਪੈਸੇ ਮਿਲਦੇ ਆ, ਥੋੜਾ ਜਿਹਾ ਐਗਜ਼ਾਮਪਲ ਦੱਸੋ, ਫੰਡਿੰਗ ਕਿੰਨੀ ਕੁ ਬਣ ਜਾਂਦੀ ਹੈ ਜੇ ਕੋਈ ਫੈਮਿਲੀ ਆਫ 4 ਹੈ, ਫੈਮਿਲੀ ਆਫ 5 ਹੈ, ਤੇ ਡਾਕੂਮੈਂਟ ਕਿਹੜੇ ਕਿਹੜੇ ਲੱਗਦੇ ਨੇ?
1: ਹਾਂਜੀ, ਸੋ ਗਵਰਨਮੈਂਟ ਕਾ ਪ੍ਰੋਗਰਾਮ ਹੈ, ਫੈਮਿਲੀ ਸਾਈਜ਼ ਮੈਟਰ ਕਰਤਾ ਹੈ, ਅਗਰ ਆਪਕੇ ਬੱਚੇ ਜ਼ਿਆਦਾ ਹੈ, ਕਿਡ ਜ਼ਿਆਦਾ ਹੈ, ਮਤਲਬ ਫੈਮਿਲੀ ਆਫ 5 ਹੈ, ਤੋ 170,000 ਡਾਲਰ ਕਾ ਲੋਨ ਬਣਤਾ ਹੈ ਜੋ ਕਿ 0% ਪੇ ਹੈ। ਔਨ ਅਦਰ ਹੈਂਡ ਅਗਰ ਆਪਕੀ ਫੈਮਿਲੀ ਆਫ 4 ਹੈ, ਦੋ ਬੱਚੇ ਹੈ, ਤੋ ਆਪਕਾ 1.5 ਲੱਖ ਕਾ ਲੋਨ ਤਬ ਵੀ ਬਣ ਜਾਤਾ ਹੈ। ਤੋ ਮਤਲਬ ਇੱਕ ਤਰਫ ਆਪ ਸਕਿੱਲ ਡਿਵੈਲਪ ਕਰ ਰਹੇ ਹੈ, ਆਸਾਨ ਸੇ ਕੋਰਸ ਕਰ ਰਹੇ ਹੈ, ਫੁੱਲੀ ਆਨਲਾਈਨ ਕਹੀਂ ਨਹੀਂ ਜਾ ਰਹੇ ਆਪ, ਘਰ ਪੇ ਫੋਨ ਪੇ ਲੈਪਟਾਪ ਪੇ ਆਰਾਮ ਸੇ ਕਲਾਸ ਲਗਾ ਰਹੇ, 2-3 ਘੰਟੇ ਐਗਜ਼ਾਮਸ ਨਹੀਂ ਹੈ, ਆਸਾਨ ਸੀ ਅਸਾਈਨਮੈਂਟਸ ਹੈ। ਔਨ ਅਦਰ ਹੈਂਡ ਆਪਕੇ ਪਾਸ ਗਰੰਟੀ ਫ੍ਰੀ ਇਸ ਟਫ ਟਾਈਮ ਮੇ ਲੋਨ ਆ ਰਹਾ ਹੈ, ਯੇ ਲੋਨ, ਐਸਾ ਲੋਨ ਧਰਤੀ ਪੇ ਐਗਜ਼ਿਸਟ ਨਹੀਂ ਕਰਤਾ, ਬਹੁਤ ਆਸਾਨ ਸ਼ਰਤੋ ਪੇ ਲੋਨ ਆਪਕੇ ਖਾਤੇ ਮੇ ਆਤਾ ਹੈ।
0: ਵੈਰੀ ਗੁੱਡ, ਸੋ ਨੰਬਰ ਹੈ ਸਰਾਸ਼ ਦਾ 4375 5।
1: ਹਾਂਜੀ, ਅਬ ਯੇ ਦੇਖੀਏ ਕਿ ਕੋਈ ਵੀ ਲੋਨ ਬਿਨਾ ਗਾਰੰਟੀ ਕੇ, ਚਾਹੇ ਪਰਸਨਲ,
0: ਕੀ ਇੰਟਰਸਟ ਰੇਟ ਹੈ ਤੇ ਪੇਮੈਂਟ ਕਦੋਂ ਸਟਾਰਟ ਹੁੰਦੀ ਹੈ?
1: ਹਾਂਜੀ, ਅਬ ਯੇ ਦੇਖੀਏ ਕਿ ਕੋਈ ਵੀ ਲੋਨ ਬਿਨਾ ਗਾਰੰਟੀ ਕੇ, ਚਾਹੇ ਪਰਸਨਲ ਹੈ, ਲਾਈਕ ਨਹੀਂ ਮਿਲਤਾ, ਬਟ ਯਹਾਂ ਪੇ ਗਵਰਨਮੈਂਟ ਆਪਕੋ ਲੋਨ ਦੇ ਰਹੀ ਹੈ, ਬੈਂਕ ਨਹੀਂ ਦੇ ਰਹਾ, ਤੋ ਯੇ ਲੋਨ ਬਿਨਾ ਗਾਰੰਟੀ ਕੇ ਹੈ, ਆਪਕੋ ਗਵਰਨਮੈਂਟ ਦੇ ਰਹੀ ਹੈ ਲਿਵਿੰਗ ਐਕਸਪੈਂਸਿਸ ਕਵਰ ਕਰਨੇ ਕੇ ਲਈ। ਆਪ ਸਕਿੱਲ ਡਿਵੈਲਪ ਕਰ ਰਹੇ ਹੈ, ਆਪ PR ਹੈ, ਸਿਟੀਜ਼ਨ ਹੈ, ਪ੍ਰੋਟੈਕਟਿਡ ਪਰਸਨ ਹੈ, ਆਪਣਾ ਘਰ ਕਾ ਖਰਚਾ ਚਲਾ ਪਾਏ, ਉਸ ਪੈਸੇ ਕੋ ਕਹੀਂ ਵੀ ਕੈਸੇ ਵੀ ਖਰਚ ਕਰ ਸਕਤੇ, ਕੋਈ ਰੈਸਟ੍ਰਿਕਸ਼ਨ ਨਹੀਂ ਹੈ ਉਸਕੇ ਉਪਰ, ਤੋ ਆਪ ਹਮੇ ਕਾਲ ਕਰੇ, ਪ੍ਰੋਪਰ ਆਫਿਸ ਹੈ, 8 ਸਾਲ ਮੇ ਹਮ ਇਤਨੇ ਲੋਗੋ ਕੋ, ਹਜ਼ਾਰੋਂ ਲੋਗੋ ਕੋ ਅਸਿਸਟ ਕਰ ਚੁੱਕੇ ਹੈ, ਬਾਲ ਸਫੇਦ ਹੋ ਗਏ ਹੈ, ਕੋਈ ਵੀ ਚਲਾਕੀ ਹੈ, ਮਿੱਠੀ ਬਾਤੇ ਨਹੀਂ ਹੈ।
0: ਅੱਛਾ, ਇਤਨੇ ਲੋਗੋ ਕੋ ਹੈਲਪ ਕਰ ਚੁੱਕੇ, ਬਾਲ ਸਫੇਦ ਹੋ ਗਏ ਆਪਕੇ?
1: ਹਾਂਜੀ ਹਾਂਜੀ, 34 ਇਅਰਸ ਕੀ ਏਜ ਮੇ ਵੀ ਸਫੇਦ ਹੋ ਗਏ, ਲਗਭਗ 70%।
0: ਅੱਛਾ, ਕੀ ਬਾਤ ਹੈ, ਚਲੋ ਕੋਈ ਬਾਤ ਨਹੀਂ, ਸਫੇਦ ਹੋ ਰਹੇ ਆ, ਮਿਹਨਤ ਕਰ ਰਹੇ ਹੋ। ਸੋ ਸਰਾਸ਼ ਇੰਟਰਸਟ ਰੇਟ ਆਪ ਕੀ ਬੋਲ ਰਹੇ ਥੇ, ਕਿਤਨਾ ਇੰਟਰਸਟ ਰੇਟ ਹੈ ਇਸਕਾ?
1: ਹਾਂਜੀ, ਸ਼ੁਰੂ ਮੇ ਅਗਰ 2 ਸਾਲ ਕਾ ਕੋਰਸ ਹੈ, ਤਾਂ 2 ਸਾਲ ਤੱਕ ਵਿਆਜ ਹੈ 0%, 2.5 ਸਾਲ ਬਾਅਦ ਜਾ ਕੇ ਵਿਆਜ ਹੈ 2.5% ਪੂਰੇ ਸਾਲ ਕਾ, ਮਤਲਬ ਲੱਖ ਡਾਲਰ ਕਾ ਵਿਆਜ ਮਹੀਨੇ ਕਾ ਸਿਰਫ $200 ਹੈ, ਔਰ ਮਤਲਬ ਅਗਰ ਆਪ ਪੈਸੇ ਨਹੀਂ ਦੇ ਪਾਤੇ ਗਵਰਨਮੈਂਟ ਕੋ, ਆਪਕਾ ਲੋਨ ਡੈਫਰ ਹੋ ਜਾਤਾ ਹੈ, ਯੇ ਨਹੀਂ ਕਿ ਆਪਕੀ ਗਾੜੀ ਉਠਾ ਲੇਂਗੇ, ਘਰ ਉਠਾ ਲੇਂਗੇ, ਐਸਾ ਕੁਛ ਨਹੀਂ ਹੈ ਯਹਾਂ ਪੇ, ਐਸਾ ਲੋਨ ਆਪਕੋ ਕਹੀਂ ਨਹੀਂ ਮਿਲ ਸਕਤਾ, ਹੈ ਲੋਨ ਲੇਕਿਨ ਐਸਾ ਲੋਨ ਆਪਕੋ ਕਹੀਂ ਨਹੀਂ ਮਿਲ ਸਕਤਾ, ਕਾਲ ਕਰੇ, ਅਭੀ ਕਾਲ ਕਰੇ, ਅਸੈਸਮੈਂਟ ਕਰਾਏ, ਆਫਿਸ ਆਏ।
0: ਸਰਾਸ਼ ਕੋਰਸ ਕਿਹੜੇ ਕਿਹੜੇ ਨੇ ਤੇ ਕੀ ਆਨਲਾਈਨ ਨੇ?
1: ਮੋਸਟ ਪਾਪੂਲਰ ਹੈ ਜੀ ਬਿਜ਼ਨਸ ਕਾ ਪ੍ਰੋਗਰਾਮ, 2 ਸਾਲ ਕਾ ਹੈ, ਫੰਡਿੰਗ ਆਪਕੋ 2 ਵਾਰ ਆਤੀ ਹੈ, ਡਬਲ ਫੰਡਿੰਗ ਆਤੀ ਹੈ, ਔਰ ਫੁੱਲੀ ਆਨ